0: ਮਤਲਬ
1: ਨੋ ਆਲਮੋਸਟ ਲਾ ਲੋ ਕਿ ਨੋ ਡਿਸਕਾਊਂਟਸ
0: ਕੀ ਬਾਤ ਹੈ ਵੈਸੇ ਬਹੁਤੇ ਬ੍ਰਾਂਡ ਤਾਂ ਸਿੰਗਰਾਂ ਨੇ ਦੱਸੇ ਆ ਲੋਕਾਂ ਨੂੰ
1: ਬਾਕੀ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਬ੍ਰਾਂਡ ਦੇ ਵਿੱਚ ਕਈ ਇੱਦਾਂ ਦੇ ਆਰਟੀਕਲਸ ਜਾਂ ਆਈਟਮਸ ਨੇ ਜਿਹੜੀਆਂ ਕਿ ਵੇਟਿੰਗ ਲਿਸਟ ਦੇ ਵਿੱਚ ਨੇ ਕਿ ਉਹਨਾਂ ਦੀ ਤੁਹਾਨੂੰ ਸਾਲ ਸਾਲ ਦੋ ਦੋ ਸਾਲ ਵੇਟਿੰਗ ਵੀ ਕਰਨੀ ਪੈ ਸਕਦੀ
0: ਬਿਲਕੁਲ ਬਿਲਕੁਲ ਆਪਣਾ ਖਾਸ ਕਰ ਘੜੀਆਂ ਨਾਲ ਹੁੰਦਾ ਹਰ ਘੜੀ ਵਾਲੇ ਇਹੀ ਕਰਦੇ ਹੁਣ ਮੇਰੇ ਖਿਆਲ ਨਾਲ ਜਾਣ ਬੁੱਝ ਕੇ ਕਰਦੇ ਨੇ ਆਈ ਡੋਂਟ ਨੋ ਪਰ
1: ਇਹਨਾਂ ਦੇ ਜਿੱਦਾਂ ਹਰਮਸ ਜਾਂ ਫਿਰ ਸ਼ਨੈਲ ਐਲ ਵੀ ਰੋਲੈਕਸ ਹੋ ਗਿਆ
0: ਹਰ ਕਿਸੇ ਦਾ ਜਿਹੜਾ ਫਲੈਗਸ਼ਿਪ ਚੀਜ਼ ਹੁੰਦੀ ਨਾ ਵਧੀਆ ਚੀਜ਼ ਹੁੰਦੀ ਹੈ ਜਿਹੜੀ ਉਹਦੇ ਤੇ ਇਹ ਲੋਕ ਇੱਦਾਂ ਦੀ ਡਿਮਾਂਡ ਸੈੱਟ ਕਰ ਦਿੰਦੇ ਕਿ ਡਿਮਾਂਡ ਬਹੁਤ ਹੈ ਜੀ ਹਜੇ
1: ਹਾਂ ਹਾਂ ਕਰਦੇ ਜਾਣ ਕੇ ਹਾਂ ਹਾਂ ਅੰਦਰ ਜਸਟ ਹਊਆ ਜਿਹਾ ਬਣਾਉਂਦੇ
0: ਉਹੀ ਕਿ ਮਹੋਈ ਨਾ ਕਿ ਸਬਰ ਦੇ ਨਾਲ ਚੀਜ਼ ਵੇਚਣੀ ਆ
1: ਅਗਲੇ ਨੂੰ ਵੀ ਕਰਿਓਸਿਟੀ ਹੋਵੇ ਵੀ ਯਾਰ ਜੇ ਮੈਂ ਇੰਨੇ ਪੈਸੇ ਖਰਚੇ ਆ ਤੇ ਕਿਸੇ ਰੀਜ਼ਨ ਲਈ ਖਰਚੇ ਆ
0: ਮਤਲਬ
1: ਇਹ ਨਹੀਂ ਕਿ ਖਰਚੇ ਤੇ ਲੈਣ ਦੀ ਉਹਨੂੰ ਹੋਵੇ ਵੀ ਵੱਡੀ ਚੀਜ਼ ਲੈਣ ਦੀ ਟਾਈਮ ਲੱਗਾ ਇਹ ਜਸਟ ਇਹ ਸਾਰਾ ਸਾਈਕੋ ਦੇ ਨਾਲ ਖੇਡਿਆ ਜਾਂਦਾ
0: ਯੈਸ
1: ਬਾਕੀ ਖੇਡੋ ਜਿੰਨੇ ਖੇਡਦਾ ਯਾਰ ਆਪਾਂ ਵੀ ਆਪਣਾ ਖੇਡੀਏ ਬੰਦ ਕਰੋ ਹੁਣ ਫਿਨਿਸ਼ ਕਰੋ
0: ਚਲੀਏ ਬੰਦ ਕਰੋ ਇੱਧਰ ਮੇਰੇ ਵੱਲ ਸਤਿੰਦਰ ਜੀ ਹੱਸੀ ਜਾਂਦੇ ਪਏ ਨੇ ਮੈਂ ਇਹਨਾਂ ਨੂੰ ਹੀ ਲਾ ਦਿੰਦਾ ਠੀਕ ਹੈ ਜੀ ਅਸੀਂ ਤੁਹਾਨੂੰ ਕਲਿੱਪ ਤੇ ਫੇਰ ਮਿਲਾਂਗੇ ਫਿਲਹਾਲ ਅਸੀਂ ਬੰਦ ਕਰ ਰਹੇ
1: ਹਾਂ
0: ਅਸੀਂ ਬੰਦ ਕਰ ਰਹੇ ਹਾਂ ਜੀ ਠੀਕ ਹੈ ਪਰ ਇਹ ਸ਼ੋਅ ਹੀ ਬੰਦ ਹੋ ਰਿਹਾ ਰੇਡੀਓ ਚੱਲ ਰਿਹਾ ਤਾਂ ਤੁਸੀਂ ਰੇਡੀਓ ਸੁਣਦੇ ਰਹੋ ਮੈਂ ਕ੍ਰਿਸ਼ਨਾ
1: ਪਰ ਇੱਕ ਚੀਜ਼ ਹੈਗੀ ਜੇ ਤੁਸੀਂ ਸੁਣੋਗੇ ਨਾ ਸਾਡਾ ਇਹ ਵਾਲਾ ਸ਼ੋਅ ਜਦੋਂ ਵੀ ਰਿਪੀਟ ਚੱਲੂਗਾ ਤੇ ਤੁਸੀਂ ਮੈਸੇਜ ਕਰਕੇ ਆਪਣਾ ਫੇਵਰਟ ਬ੍ਰਾਂਡ ਜ਼ਰੂਰ ਸਾਨੂੰ ਦੱਸਣਾ
0: ਯਾਰ ਦੱਸ ਦਿਆ ਕਰੋ ਤੁਹਾਨੂੰ ਲੋਕਾਂ ਨੇ ਕਿੰਨੇ ਟਾਈਮ ਦਾ ਕਿਹਾ ਕਿ ਜੇ ਸ਼ੋਅ ਸੁਣਦੇ ਪਏ ਹੋ ਤਾਂ ਐਵੇਂ ਕਦੀ ਹਾਂਜੀ ਲਾਈਵ ਜਦੋਂ ਸਵੇਰੇ ਮੈਲਬਨ ਵਾਲਾ ਹੋ ਰਿਹਾ ਹੁੰਦਾ ਆਪਣਾ
1: ਐਵੇਂ ਮੈਸੇਜ ਛੱਡੋ ਪਤਾ ਲੱਗੇ ਕਿਉਂ ਛੱਡਿਆ
0: ਬੱਚੇ ਬੇਚਾਰੇ ਤੋਂ ਪੁੱਛਦੇ ਪਏ ਨਾਈਕੀ ਟੌਪਿਕ ਚੱਲਦਾ ਪਿਆ ਕੋਈ ਵੀ
1: ਐਲਵੀ
0: ਰੈੱਡ ਬੋਟਮ ਸ਼ੂਜ਼
1: ਮੁੜ ਕੇ ਜੇ ਕੋਈ ਪੁੱਛੇ ਵੀ ਇਹਨਾਂ ਨੇ ਐਲਵੀ ਕਿਉਂ ਭੇਜਿਆ ਫੇਰ ਦੱਸ ਦੇ ਕਰੋ
0: ਫੇਰ ਦੱਸ ਦੋ ਕਿ ਯਾਰ ਬੋਇਜ਼ ਗੱਲਾਂ
1: ਭਰਾਵਾਂ ਦਾ ਸਾਥ ਦੇਣਾ ਯਾਰ ਫੇਰ
0: ਮਾਣ ਹੀ ਹੁੰਦਾ ਬਈ ਭਰਾਵਾਂ ਤੇ ਮੈਂ ਤੇ ਇਹੀ ਕਹਿਣਾ ਚਲੀਏ ਜੀ ਡਨ ਕੁਛ ਰਹਿ ਤੇ ਨਹੀਂ ਕਿਹਾ
1: ਕੀ ਲੈ ਜਾਣਾ ਦੁਨੀਆ
0: ਬਸ ਕੁਛ ਨਹੀਂ ਲੈ ਕੇ ਜਾਣਾ ਇਹ ਤੁਹਾਨੂੰ ਅਗਲੇ ਤੇ ਦੱਸਾਂਗੇ ਕਿ ਅਸੀਂ ਕੀ ਲੈ ਕੇ ਜਾਣਾ ਦੁਨੀਆ ਤੋਂ ਤਦ ਤੱਕ ਜੀ ਖੁਸ਼ ਰਹੋ ਸਵਸਥ ਰਹੋ ਮਸਤ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 ਏ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਆਪਾਂ ਇੱਕ ਸਿਲਸਿਲਾ ਤੁਹਾਡੇ ਨਾਲ ਸ਼ੁਰੂ ਕੀਤਾ ਹੈ ਕਿ ਤੁਹਾਨੂੰ ਆਪਾਂ ਅਕਾਊਂਟਿੰਗ ਦੇ ਬਾਰੇ, ਤੁਹਾਡੇ ਹਿਸਾਬ ਕਿਤਾਬ ਦੇ ਬਾਰੇ, ਤੁਹਾਡੇ ਕਾਰੋਬਾਰਾਂ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਦੇਣੀ ਹੈ। ਅਤੇ ਉਹਦੇ ਲਈ ਆਪਾਂ ਸਪੈਸ਼ਲਿਸਟ ਪਿਛਲੀ ਵਾਰੀ ਸੱਦੇ ਸੀ, ਇਸ ਵਾਰੀ ਫਿਰ ਆਪਾਂ ਇਹਨਾਂ ਦੇ ਕੋਲੋਂ ਟਾਈਮ ਲਿਆ, ਕਿਉਂਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਸੋਹਣੀ ਫੀਡਬੈਕ ਦਿੱਤੀ, ਅਤੇ ਇਸ ਵਾਰੀ ਫਿਰ ਦੁਬਾਰਾ ਤੋਂ ਕੁਲਪ੍ਰੀਤ ਜੀ ਸਾਡੇ ਕੋਲ ਨੇ, ਪ੍ਰੋਫੈਸ਼ਨਲ ਅਕਾਊਂਟੈਂਟ ਨੇ ਅਤੇ ਆਪਣੇ ਭਾਈਚਾਰੇ ਦੀ ਲੰਮੇ ਸਮੇਂ ਤੋਂ ਮਦਦ ਕਰ ਰਹੇ ਨੇ। ਆਓ ਉਸੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਦੇ ਹਾਂ। ਭਾਈ ਸਤਿ ਸ਼੍ਰੀ ਅਕਾਲ ਜੀ। ਆਇਆਂ
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ।
0: ਹੋਰ ਠੀਕ ਠਾਕ ਹੋ?
1: ਹਾਂਜੀ ਬਹੁਤ ਵਧੀਆ।
0: ਪਿਛਲੇ ਪ੍ਰੋਗਰਾਮ ਦੀ ਕੋਈ ਫੀਡਬੈਕ ਤੁਹਾਨੂੰ ਆਈ ਹੋਵੇ?
1: ਫੀਡਬੈਕ ਜੀ, ਮੇਰੇ ਖਿਆਲ ਨਾਲ ਤਾਂ ਕਾਫੀ ਸਕਸੈਸਫੁਲ ਰਿਹਾ, ਕਾਫੀ ਕੋਸ਼ਿਸ਼ ਕੀਤੀ ਸੀ ਇਨਫੋਰਮੇਸ਼ਨ ਸ਼ੇਅਰ ਕਰਨ ਦੀ, ਤੇ ਕਾਫੀ ਪੋਜ਼ਿਟਿਵ ਫੀਡਬੈਕ ਆਈ ਮੈਨੂੰ।
0: ਗੁੱਡ। ਸੋ ਇਹ ਜਦੋਂ ਫੀਡਬੈਕ ਦਿੰਦੇ ਆ ਨਾ ਸਾਡੇ ਸਰੋਤੇ ਜਾਂ ਦਰਸ਼ਕ, ਤੇ ਫਿਰ ਉਹ ਬੰਦਾ ਹੋਰ ਐਨਰਜੀ ਲੈ ਕੇ ਆਉਂਦਾ। ਸੋ ਆਪਾਂ ਪਿਛਲੀ ਵਾਰੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇੱਕ ਸਟੇਜ ਤੱਕ ਕਰਕੇ ਆਪਾਂ ਅਪਡੇਟਸ ਸਾਂਝੀਆਂ ਕੀਤੀਆਂ ਵੀ ਕੀ ਕੀ ਹੁਣ ਚੱਲ ਰਿਹਾ, ਕੀ ਕੀ ਅੱਗੇ ਚੱਲ ਕੇ ਚੇਂਜ ਹੋਣੇ ਨੇ, ਕਿਹੜੇ ਕਿਹੜੇ ਫਾਇਦੇ, ਕੀ ਕੀ ਆਪਾਂ ਨੂੰ ਪ੍ਰੋ ਕੌਨਸ ਨੇ। ਅੱਜ ਮੇਰਾ ਇਰਾਦਾ ਹੈ ਕਿ ਆਪਾਂ ਸੁਪਰ ਐਨੂਏਸ਼ਨ 'ਤੇ ਗੱਲ ਕਰੀਏ, ਕਿਉਂਕਿ ਸੁਪਰ ਐਨੂਏਸ਼ਨ ਦਾ ਕਾਫੀ ਜ਼ਿਆਦਾ ਰੌਲਾ ਪੈ ਰਿਹਾ। ਖਾਸ ਤੌਰ ਦੇ ਉੱਤੇ ਮੈਂ ਵੇਖਦਾ ਵੀ ਕੋਵਿਡ ਦੇ ਦਿਨਾਂ ਤੋਂ ਲੈ ਕੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸੁਪਰ ਐਨੂਏਸ਼ਨ ਹੁੰਦਾ ਵਾ ਕੋਈ। ਮੈਂ ਇੰਡੀਆ ਵੀ ਰਿਲਾਈਜ਼ ਕੀਤਾ ਵੀ ਉੱਥੋਂ ਤੱਕ ਵੀ ਪਤਾ ਲੱਗਾ ਵੀ ਸੁਪਰ ਸੁਪਰ ਜੀ ਹੁੰਦੀ ਹੈ ਕੋਈ ਤੁਹਾਡੇ, ਹੈ ਨਾ, ਅਤੇ ਉੱਥੋਂ ਤੱਕ ਵੀ ਗੱਲਾਂ ਬਾਤਾਂ ਪਹੁੰਚ ਗਈਆਂ। ਅੱਜ ਆਪਾਂ ਸੁਪਰ ਐਨੂਏਸ਼ਨ ਦੇ ਬਾਰੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਚਾਹਾਂਗੇ। ਸਭ ਤੋਂ ਪਹਿਲਾ ਸਵਾਲ ਹੀ ਮੇਰਾ ਆ ਕਿ ਸੁਪਰ ਐਨੂਏਸ਼ਨ ਹੈ ਕੀ? ਜੇ ਆਪਾਂ ਸਾਦੇ ਸ਼ਬਦਾਂ 'ਚ, ਮੰਨ ਲਓ ਆਸਟ੍ਰੇਲੀਆ ਤੋਂ ਬਾਹਰ ਬੈਠਾ ਕੋਈ ਇੰਡੀਆ ਅਮਰੀਕਾ ਕਿਤੇ ਦੂਰ ਬੈਠਾ ਬੰਦਾ ਸੁਣ ਰਿਹਾ, ਅਤੇ ਉਹਨੂੰ ਆਪਾਂ ਕੀ ਦੱਸਾਂਗੇ ਹੈ ਕੀ ਆ ਇਹ
1: ਸੁਪਰ ਐਨੂਏਸ਼ਨ? ਨੂੰ ਅਗਰ ਮੈਂ ਸਿੰਪਲ ਟਰਮਸ ਦੇ ਵਿੱਚ ਕਹਾਂ ਤਾਂ ਇਹ ਗੌਰਮੈਂਟ ਵੱਲੋਂ ਲਗਾ ਲਓ ਕਿ ਇੱਕ ਚਲਾਈ ਹੋਈ ਸਕੀਮ ਸੀ, ਜਿਹਦੇ ਵਿੱਚ ਜਿਹਦਾ ਮੇਨ ਜੋ ਮੁੱਖ ਕਾਰਨ ਜੋ ਸੀਗਾ ਉਹ ਤੁਹਾਡੀ ਰਿਟਾਇਰਮੈਂਟ ਦੇ ਲਈ ਸੇਵਿੰਗ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਕਰਨਾ ਸੀਗਾ, ਅਤੇ ਜਿਹਦੇ ਵਿੱਚ ਉਹਨਾਂ ਨੇ ਇਹ ਮੇਕ ਸ਼ੋਰ ਕੀਤਾ ਕਿ ਜੇ ਤੁਸੀਂ ਜੋਬ ਕਰਦੇ ਹੋ ਤਾਂ ਤੁਹਾਡਾ ਇੰਪਲੋਇਰ ਕੁਛ ਫਿਕਸਡ ਪਰਸੈਂਟੇਜ ਸਾਈਡ 'ਤੇ ਕਰੇ ਜਿਹੜੀ ਕਿ ਤੁਹਾਨੂੰ ਬੁਢਾਪੇ ਦੇ ਵਿੱਚ ਜਾ ਕੇ ਤੁਹਾਡੇ ਕੰਮ ਆਏਗੀ।
0: ਓਕੇ,
1: ਹਾਂਜੀ। ਸੋ ਇੱਕ ਲਗਾ ਲਓ ਕਿ ਤੁਹਾਡੀ ਸੇਵਿੰਗ ਹੈ ਜਿਹਨੂੰ ਅਸੀਂ ਜ਼ਿਆਦਾਤਰ ਲੋਕ ਦੇਖਦੇ ਵੀ ਨਹੀਂ ਹੈ, ਬਟ ਉਹਨੂੰ ਦੇਖਣਾ ਚਾਹੀਦਾ ਜਿਹੜਾ ਅਸੀਂ ਅੱਜ ਡਿਸਕਸ ਕਰਾਂਗੇ ਕਿ ਉਹਦੇ ਵਿੱਚ ਕੀ
0: ਕਰਨਾ ਚਾਹੀਦਾ। ਬਿਲਕੁਲ ਇਹ ਵੀ ਅੱਛਾ, ਇਹ ਸੌਰਟ ਆਫ ਜਿੱਦਾਂ ਆਪਣਾ ਇੰਡੀਆ ਦੇ ਵਿੱਚ ਉਹ ਕਹਿ ਦਿੰਦੇ ਬੰਦਾ ਰਿਟਾਇਰ ਹੋਇਆ ਯਾਰ ਉਹਨੂੰ TADA ਮਿਲਿਆ, ਇਹ ਉਸ ਕੈਟੇਗਰੀ 'ਚ ਉਹ ਤੋਂ ਵੱਖਰਾ ਕੀ ਇਹਦਾ
1: ਕੰਸੈਪਟ? ਤਾਂ ਵੈਸੇ ਸਿਮਿਲਰ ਹੀ ਆ, ਪਰ ਇਹਦੇ ਵਿੱਚ ਮੇਨ ਇਹੀ ਹੈ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਜੋਬ ਕੀਤੀ, ਤੁਸੀਂ ਹਾਰਡਵਰਕ ਕੀਤਾ ਅਤੇ ਤੁਹਾਡੇ ਇੰਪਲੋਇਰ ਨੇ ਲਗਾ ਲਓ ਕਿ ਤੁਹਾਡੀ ਜੋ ਸੈਲਰੀ ਪੈਕੇਜ ਰੱਖਿਆ ਉਹਦਾ ਇੱਕ ਫਿਕਸ ਪਰਸੈਂਟੇਜ ਤੁਹਾਡੇ ਫੰਡ ਦੇ ਵਿੱਚ ਜਮ੍ਹਾਂ ਕਰਨਾ, ਜਿਹੜਾ ਕਿ ਹੌਲੀ ਹੌਲੀ ਵੱਧਦਾ ਵੱਧਦਾ ਉਹ ਇਨਫ ਇਕੱਠਾ ਹੋ ਜਾਂਦਾ ਤੁਹਾਡਾ
0: ਬੁਢਾਪੇ
1: ਕੀ ਬੁਢਾਪੇ ਤੱਕ,
0: ਰਿਟਾਇਰਮੈਂਟ ਤੱਕ,
1: ਅਤੇ ਕਿ ਅਗਰ ਤੁਸੀਂ ਸਹੀ ਢੰਗ ਨਾਲ ਉਹਨੂੰ ਮੈਨੇਜ ਕਰਦੇ ਹਾਂ, ਕਈ ਲੋਕ ਗਲਤੀਆਂ ਵੀ ਕਰਦੇ ਨੇ ਉਹ ਅਸੀਂ ਅੱਜ ਡਿਸਕਸ ਕਰਾਂਗੇ, ਪਰ ਜੇ ਤੁਸੀਂ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਰਿਟਾਇਰਮੈਂਟ ਦੇ ਵਿੱਚ ਉਹ ਤੁਹਾਡਾ ਇੱਕ ਬਿਗੈਸਟ ਐਸੈਟ ਬਣ ਕੇ ਨਿਕਲਦਾ
0: ਜੀ,
1: ਅਤੇ
0: ਤੁਹਾਡੇ ਕੰਮ ਆ ਜਾਂਦਾ, ਬੱਚਿਆਂ ਦੇ ਕੰਮ ਆ ਜਾਂਦਾ, ਤੁਹਾਡੇ ਬੁੱਢੇ ਬਾਰੇ ਤੁਹਾਡੇ ਆਪਣੇ ਕੰਮ ਆ ਜਾਂਦਾ। ਸੋ ਅੱਜ ਦੋਸਤੋ ਆਪਾਂ ਸੁਪਰ ਐਨੂਏਸ਼ਨ ਦੇ ਬਾਰੇ ਹੀ ਗੱਲਾਂ ਬਾਤਾਂ ਸਾਰੀਆਂ ਕਰਾਂਗੇ, ਕੀ ਫਾਇਦੇ, ਕੀ ਨੁਕਸਾਨ, ਕੀ ਲੋਕ ਗਲਤੀਆਂ ਕਰਦੇ ਨੇ ਇਹਦੇ ਵਿੱਚ, ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਸਮਾਂ ਰਹਿੰਦਿਆਂ ਕਰ ਲੈਣੀਆਂ ਚਾਹੀਦੀਆਂ, ਅਤੇ ਹੋਰ ਬਹੁਤ ਸਾਰੇ ਸਵਾਲ ਜਿਹੜੇ ਤੁਹਾਡੇ ਮਨਾਂ ਦੇ ਨੇ ਉਹ ਅੱਜ ਆਪਾਂ ਇਹਨਾਂ ਦੇ ਸਾਹਮਣੇ ਰੱਖਾਂਗੇ। ਅੱਛਾ, ਇੱਕ ਚੀਜ਼ ਫਿਰ ਇਹ ਆ ਜਾਂਦੀ ਆ ਵੀ ਹੁਣ ਇਸ ਟਾਈਮ ਦੇ ਉੱਤੇ ਸੁਪਰ ਐਨੂਏਸ਼ਨ ਕਿੰਨੇ ਪਰਸੈਂਟ ਆ ਅਤੇ ਕੌਣ ਕੌਣ ਸੁਪਰ ਐਨੂਏਸ਼ਨ ਲੈਂਦਾ?
1: ਕਰੰਟਲੀ ਆਸਟ੍ਰੇਲੀਆ ਦੇ ਵਿੱਚ 12% ਸੁਪਰ ਐਨੂਏਸ਼ਨ ਹੈਗਾ ਰੇਟ, ਜਿਹੜਾ ਇੰਪਲੋਇਰ ਨੇ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ,
0: ਘੱਟ ਤੋਂ ਘੱਟ
1: 12% ਦੇਣਾ ਹੁੰਦਾ। ਕਈ ਇੰਪਲੋਇਰਸ ਵੱਧ ਵੀ ਔਫਰ ਕਰਦੇ ਨੇ, ਜਿਵੇਂ ਲਾ ਲਓ ਕਿ ਇੱਕ ਇਨਸੈਂਟਿਵ ਹੀ ਆ
0: ਜੀ,
1: ਬਟ ਫਿਕਸ ਜੋ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ ਉਹ 12% ਹੈ, ਜਿਹੜਾ ਕਿ ਇੰਪਲੋਇਰ ਨੇ ਆਪਣੇ ਇੰਪਲੋਈਜ਼ ਨੂੰ, ਇਹ ਨਹੀਂ ਮੈਟਰ ਕਰਦਾ ਕਿ ਪਾਰਟ ਟਾਈਮ ਹੈ ਫੁੱਲ ਟਾਈਮ ਕੰਮ ਕਰ ਰਿਹਾ, ਉਹਦੀ ਸੈਲਰੀ 'ਤੇ ਦੇਣਾ। ਈਵਨ ਕੈਜੂਅਲ ਵਰਕਰਸ ਨੂੰ ਵੀ ਮਿਲਦਾ ਆ ਸੁਪਰ।
0: ਅੱਛਾ, ਪਹਿਲੀਆਂ ਦੇ ਵਿੱਚ ਹੁੰਦਾ ਸੀ ਕਿ ਇੱਕ ਸਰਟਨ ਅਮਾਊਂਟ ਆਫ ਪੇ ਅਤੇ ਉਹਦੇ ਉੱਤੇ ਸੁਪਰੈਨੂਏਸ਼ਨ ਨਹੀਂ ਦੇਣਾ ਪੈਂਦਾ, ਮੇਰੇ ਕੋਲ ਉਹ ਵੀ ਹੁਣ ਖਤਮ ਹੋ ਗਿਆ।
1: ਹਾਂਜੀ, ਉਹ ਖਤਮ ਹੋ ਗਿਆ। ਪਹਿਲਾਂ ਹੁੰਦਾ ਸੀ $450 ਤੋਂ ਅਗਰ ਵੱਧ ਹੋਵੇ ਪੇ ਤੁਹਾਡੀ
0: ਜੀ,
1: ਅਤੇ ਫਿਰ ਹੀ
0: ਸੁਪਰੈਨੂਏਸ਼ਨ, ਭਾਵੇਂ ਤੁਹਾਡੀ $2 ਪੇ ਆ ਉਹਦਾ ਵੀ ਸੁਪਰ ਜਾਣੇ ਜਾਣਾ।
1: ਹਾਂਜੀ।
0: ਅੱਛਾ, ਇਹ ਹਰ ਇੱਕ ਨੂੰ ਮਿਲਦਾ ਜਿਹੜਾ ਵੀ ਕੋਈ ਕੰਮ ਆਸਟ੍ਰੇਲੀਆ ਦੇ ਵਿੱਚ ਕਰ ਰਿਹਾ ਵਾ?
1: ਇੰਪਲੋਈਜ਼ ਨੂੰ ਮਿਲਦਾ ਹੈ, ਇੰਪਲੋਇਰ ਵੱਲੋਂ ਜੋ ਕੰਪਲਸਰੀ ਆ, ਕੈਜੂਅਲ, ਪਾਰਟ ਟਾਈਮ, ਫੁੱਲ ਟਾਈਮ, ਈਵਨ ਕਿ ਅਗਰ ਕੋਈ ਬੰਦਾ

0: ਰਹੀ ਆ।
1: ਓਕੇ, ਸੋ ਇਹਦੇ ਵਿੱਚ ਮੈਂ ਸੁਣਿਆ ਵੀ ਕੁਛ ਇੱਕ ਸੂਰਤਾਂ ਦੇ ਵਿੱਚ ਤੁਸੀਂ ਆਪ ਵੀ ਆਪਣੇ ਲਈ ਕੰਟਰੀਬਿਊਟ ਕਰ ਸਕਦੇ ਹੋ। ਮੰਨ ਲਓ ਫੋਰ ਐਗਜ਼ਾਮਪਲ, ਇੱਕ ਤਾਂ ਚੀਜ਼ ਇਹ ਹੈਗੀ ਆ ਕਿ ਜੇ ਤੁਹਾਨੂੰ ਤੁਹਾਡਾ ਇੰਪਲੋਇਰ ਦੇ ਰਿਹਾ ਸੁਪਰ ਐਨੁਏਸ਼ਨ, ਅਤੇ ਤੁਸੀਂ ਆਪਣੇ ਪੱਲਿਓਂ ਵੀ ਥੋੜ੍ਹਾ ਜਿਹਾ ਵੱਧ ਸ਼ਾਇਦ ਆਪੇ ਆਪਣੇ ਅਕਾਊਂਟ 'ਚ ਪਾ ਸਕਦੇ ਹੋ, ਜਾਂ ਤੁਹਾਡਾ ਇੰਪਲੋਇਰ ਵੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਜਿੱਦਾਂ ਦੀ ਵੀ ਸੈਟਲਮੈਂਟ ਕੋਈ ਹੋਈ ਹੁੰਦੀ ਆ ਜੋਬ ਦੀ, ਉਹ ਤੁਹਾਨੂੰ ਵੱਧ ਪਾ ਦਿੰਦਾ। ਅੱਛਾ, ਜੇ ਕੋਈ ਬੰਦਾ ਆਪਣੇ ਲਈ ਆਪੇ ਹੀ ਕੰਮ ਕਰ ਰਿਹਾ, ਮੰਨ ਲਓ ਬਿਜ਼ਨਸ ਕਰ ਰਿਹਾ ਵਾ, ਆਪਣਾ ਹੀ ਛੋਟਾ ਜਿਹਾ ਕੋਈ ਉਹਦਾ ਕੰਮ ਆ, ਅਤੇ ਕੀ ਉਹ ਆਪੇ ਵੀ ਆਪਣੇ ਲਈ ਪਾ ਸਕਦਾ ਸੁਪਰ ਐਨੁਏਸ਼ਨ?
0: ਹਾਂਜੀ, ਸੁਪਰ ਐਨੁਏਸ਼ਨ ਤੁਸੀਂ ਪਾ ਸਕਦੇ ਹਾਂ। ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਆਪਣੇ ਸਟਰਕਚਰ ਕੀਤਾ ਬਿਜ਼ਨਸ ਨੂੰ। ਅਗਰ ਤੁਸੀਂ ਐਜ਼ ਏ ਸੋਲ ਟ੍ਰੇਡਰ ਕੰਮ ਕਰ ਰਹੇ ਹੋ, ਅਤੇ ਉਸ ਕੇਸ ਦੇ ਵਿੱਚ ਕੰਪਲਸਰੀ ਨਹੀਂ ਹੈ ਕਿ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣਾ। ਤੁਸੀਂ ਉਹਨੂੰ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣ ਦੇ ਆਪਣੇ ਫਾਇਦੇ ਨੇ ਕਿ ਤੁਸੀਂ ਟੈਕਸ ਬਚਾ ਸਕਦੇ ਹਾਂ, ਉਸ ਵੇ ਨਾਲ ਤੁਸੀਂ ਪਾ ਸਕਦੇ ਹਾਂ। ਬਟ ਅਗਰ ਤੁਸੀਂ ਆਪਣਾ ਲੈਟਸ ਸੇ ਤੁਸੀਂ ਕੰਪਨੀ ਸਟਰਕਚਰ ਦੇ ਅੰਡਰ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ, ਤੁਸੀਂ ਐਜ਼ ਏ ਡਾਇਰੈਕਟਰ ਆਪਣੀ ਸੈਲਰੀ ਲੈ ਰਹੇ ਹੋ ਕੰਪਨੀ ਤੋਂ, ਉਸ ਕੇਸ ਦੇ ਵਿੱਚ ਸੁਪਰ ਐਨੁਏਸ਼ਨ ਕੰਪਲਸਰੀ ਹੈ ਡਾਇਰੈਕਟਰ ਸੈਲਰੀ ਦੇ ਉੱਤੇ ਵੀ, ਕਿ ਤੁਸੀਂ ਫਿਕਸਡ, ਕਿਉਂਕਿ ਕੰਪਨੀ ਦੇ ਲਈ ਤੁਸੀਂ ਇੰਪਲੋਈ ਹੋ, ਭਾਵੇਂ ਤੁਹਾਡੀ ਆਪਣੀ ਕੰਪਨੀ ਆ,
1: ਓਕੇ,
0: ਉਹ ਸੈਪਰੇਟ ਲੀਗਲ ਐਂਟੀਟੀ ਆ। ਕੰਪਨੀ ਤੋਂ ਅਗਰ ਤੁਸੀਂ ਸੈਲਰੀ ਲੈ ਰਹੇ ਹੋ ਤੇ 12% ਸੁਪਰ ਤੁਹਾਨੂੰ ਉਹਦੀ ਦੇਣੀ ਪਏਗੀ, ਪਰ ਉਹਦਾ ਇਹ ਹੈ ਕਿ ਕੰਪਨੀ ਦੇ ਵਿੱਚ ਉਹ ਐਜ਼ ਐਕਸਪੈਂਸ ਕਲੇਮ ਹੋ ਜਾਂਦਾ, ਸੋ ਤੁਹਾਡਾ ਉੱਥੋਂ ਫਾਇਦਾ ਹੋ ਜਾਂਦਾ, ਪਰ ਕੰਪਲਸਰੀ ਆ, ਸੋ ਕਰਨੀ ਪੈਂਦੀ ਆ।
1: ਅੱਛਾ, ਕਈ ਲੋਕਾਂ ਨੂੰ ਇੱਥੇ ਕੰਫਿਊਜ਼ਨ ਹੁੰਦੀ ਹੈ ਵੀ ਮੇਰਾ ਆਪਣਾ ਕੰਮ ਆ, ਮੈਂ ਚਲੋ ਕਿਹੜੀ ਕਿਸੇ ਨੇ ਸ਼ਿਕਾਇਤ ਕਰਨੀ ਆ, ਮੈਂ ਆਪੇ ਆਪਣਾ ਲਿਆ ਜਾਂ ਨਹੀਂ ਲਿਆ ਸੁਪਰ ਐਨੁਏਸ਼ਨ, ਉਹਦੇ ਨਾਲ ਕੀ ਫਰਕ ਪੈਂਦਾ, ਉਹਦੇ 'ਤੇ ਕੀ ਓਬਲੀਗੇਸ਼ਨਸ ਨੇ?
0: ਦੇਖੋ, ਅੱਜ ਦੇ ਸਮੇਂ ਦੇ ਵਿੱਚ ਬਹੁਤ ਹਾਰਡ ਹੈ ਕਿ ਤੁਸੀਂ ਉਹਨੂੰ ATO ਤੋਂ ਹਾਈਡ ਕਰ ਸਕੋ। ਕਾਰਨ ਹੈ ਕਿ ਹੁਣ ਸਿੰਗਲ ਟੱਚ ਪੇਰੋਲ ਕੰਪਲਸਰੀ ਹੈ ਡਾਇਰੈਕਟਰ ਦੇ ਲਈ ਵੀ। ਜਿਵੇਂ ਜਿਵੇਂ ਤੁਸੀਂ ਆਪਣੇ ਆਪ ਨੂੰ ਸੈਲਰੀ ਪਾਉਂਦੇ ਹੋ, ਉਹਦੀ ਨਾਲ ਦੀ ਨਾਲ ਪੇਸਲੀ ਪੇਟੀਓ ਨੂੰ ਵੀ ਰਿਪੋਰਟ ਕਰਦੇ ਹੋ, ਉਹਦੇ ਵਿੱਚ ਸੁਪਰ ਦਾ ਅਮਾਊਂਟ ਵੀ ਜਾਂਦਾ ਹੈ ਕਿ ਕਿੰਨਾ ਅਮਾਊਂਟ ਤੁਸੀਂ ਸੈਲਰੀ ਦੇ ਉੱਤੇ ਸੁਪਰ ਕੀਤਾ। ATO ਟਾਈਮ ਟੂ ਟਾਈਮ ਆਡਿਟ ਕਰਦਾ ਰਹਿੰਦਾ ਹੈ, ਅੱਜ ਕੱਲ੍ਹ ਤਾਂ ਕੁਛ ਜ਼ਿਆਦਾ ਹੀ ਹੋ ਰਹੇ ਨੇ ਸੁਪਰ ਦੇ ਆਡਿਟਸ, ਸੋ ਜਿਹਦੇ ਵਿੱਚ ਉਹ ਦੇਖਦੇ ਨੇ ਕਿ ਜਿੰਨਾ ਤੁਸੀਂ ਕੰਟਰੀਬਿਊਸ਼ਨ ਸੁਪਰ ਦਾ ਰਿਪੋਰਟ ਕੀਤਾ ਆਪਣੀ ਸਿੰਗਲ ਟੱਚ ਪੇਰੋਲ ਦੇ ਵਿੱਚ, ਕੀ ਤੁਸੀਂ ਆਪਣੇ ਫੰਡ ਦੇ ਵਿੱਚ ਉਨਾ ਕੰਟਰੀਬਿਊਟ ਕੀਤਾ, ਸੋ ਉਹ ਤੁਸੀਂ ਅਗਰ ਨਹੀਂ ਕੀਤਾ ਤਾਂ ATO ਤੁਹਾਨੂੰ ਕਦੀ ਵੀ, ਈਵਨ ਪਿਛਲੇ ਸਾਲਾਂ ਦਾ ਵੀ ਕਈ ਵਾਰੀ ਅਸੀਂ ਦੇਖਿਆ ਕਿ ਈਵਨ 3-4 ਸਾਲ ਪੁਰਾਣਾ ਵੀ ਆਡਿਟ ਕੱਢ ਲੈਂਦੇ ਆ।
1: ਅੱਛਾ,
0: ਕਿ ਜਿਹਦੇ ਵਿੱਚ ਅਗਰ ਤੁਸੀਂ ਸੁਪਰ ਕੰਟਰੀਬਿਊਸ਼ਨ ਨਹੀਂ ਕੀਤਾ ਹੋਇਆ ਤਾਂ ਤੁਹਾਨੂੰ ਫਿਰ ਜੁਰਮਾਨਾ ਵੀ ਭਰਨਾ ਪੈਂਦਾ, ਉਹਦੇ 'ਤੇ ਇੰਟਰਸਟ ਵੀ ਪੇ ਕਰਨਾ ਪੈਂਦਾ, ਅਤੇ ਫਿਰ ਉਹ ਭਰਨਾ ਪੈਂਦਾ।
1: ਓਕੇ, ਅਤੇ ਇਹਦਾ ਜਿੱਦਾਂ ਮੈਂ ਫਿਰ ਪਹਿਲੇ ਕੁਐਸਚਨ 'ਤੇ ਆਉਣਾ, ਜਿੱਦਾਂ ਮੰਨ ਲਓ ਇੱਕ ਬੰਦੇ ਦੀ ਕੋਈ ਵੈਸੇ ਲੀਗਲੀ ਉੱਦਾਂ ਕੋਈ ਓਬਲੀਗੇਸ਼ਨ ਨਹੀਂ ਗੀ ਕਿ ਉਹ ਸੁਪਰ ਐਨੁਏਸ਼ਨ ਉਹਨੇ ਆਪਣੇ ਅਕਾਊਂਟ ਦੇ ਵਿੱਚ ਪਾਉਣਾ, ਪਰ ਫਿਰ ਵੀ ਜਾਂ ਫਿਰ ਜਾਂ ਮੰਨ ਲਓ ਵੱਧ ਪਾਉਣਾ ਚਾਹ ਰਿਹਾ ਵਾ ਕਿ ਇੰਨਾ ਕੁ ਮਿਲਦਾ ਮੈਂ ਹੋਰ ਵੱਧ ਪਾ ਲਾਂ, ਉਹਦੇ ਫਾਇਦੇ ਕੀ ਨੇ?
0: ਦੇਖੋ, ਸੁਪਰ ਐਨੁਏਸ਼ਨ ਦੇ ਮੇਨ ਫਾਇਦਾ ਇਹ ਹੈ ਕਿ ਤੁਸੀਂ ਟੈਕਸ ਬਚਾ ਸਕਦੇ ਹੋ ਉਹਦੇ ਨਾਲ।
1: ਕਿਵੇਂ? ਮਤਲਬ ਥੋੜ੍ਹਾ ਜਿਹਾ
0: ਅਗਰ ਮੈਂ ਐਗਜ਼ਾਮਪਲ ਦੇਵਾਂ ਕਿ ਅਗਰ ਤੁਸੀਂ ਐਜ਼ ਏ ਇੰਪਲੋਈ ਜੋਬ ਕਰ ਰਹੇ ਹੋ ਕਿਤੇ, ਇੰਪਲੋਇਰ ਨੇ ਤੁਹਾਡੇ 12% ਸੁਪਰ ਪਾਉਣੀ ਆ, ਅਗਰ ਤੁਸੀਂ ਸੈਲਰੀ ਸੈਕਰੀਫਾਈਸ ਇੱਕ ਹੁੰਦਾ ਕਿ ਜੇ ਤੁਸੀਂ ਆਪਣੇ ਇੰਪਲੋਇਰ ਨੂੰ ਕਹਿੰਦੇ ਕਿ ਮੇਰਾ ਥੋੜ੍ਹਾ ਪਾਰਟ ਸੈਲਰੀ ਦਾ ਕੱਟ ਕੇ ਮੇਰੇ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰ ਦੇ, ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੀ ਗਰੋਸ ਇਨਕਮ ਹੈ ਉਹ ਘੱਟ ਜਾਂਦੀ ਆ, ਅਤੇ ਤੁਸੀਂ ਉਹਦੇ ਨਾਲ ਟੈਕਸ ਸੇਵ ਕਰਦੇ ਹਾਂ। ਸੋ ਅਗਰ ਤੁਹਾਡੀ ਲੈਟਸ ਏ ਤੁਸੀਂ 80,000 ਜਾਂ 90,000 ਪੈਕੇਜ 'ਤੇ ਹੈਗੇ ਆ, ਡੈਟ ਮੀਨਸ ਕਿ ਤੁਹਾਡਾ ਮਾਰਜਨਲ ਟੈਕਸ ਰੇਟ 30% ਆ, ਅਤੇ ਪਲੱਸ ਮੈਡੀਕੇਅਰ ਲਈ ਵੀ 2% ਤੁਸੀਂ ਭਰਦੇ ਆ। ਸੋ ਅਗਰ ਤੁਸੀਂ ਐਕਸਟਰਾ 10,000 ਕੰਟਰੀਬਿਊਸ਼ਨ ਕੀਤਾ ਤਾਂ ਤੁਸੀਂ 32% ਤੁਹਾਨੂੰ ਉਹਦਾ ਫਾਇਦਾ ਹੁੰਦਾ।
1: ਓਕੇ,
0: ਜਿਹੜਾ ਕਿ ਲਗਾ ਲਓ ਕਿ ਤੁਹਾਡਾ ਸਾਲ ਦਾ ਟੈਕਸ ਤੁਹਾਨੂੰ ਇਨ ਹੈਂਡ ਬਚਦਾ। ਬਟ ਇੱਕ ਚੀਜ਼ ਮੈਂ ਕਲੀਅਰ ਕਰਦਾ ਕਿ ਜਿਹੜਾ ਵੀ ਤੁਸੀਂ ਕੰਟਰੀਬਿਊਸ਼ਨ ਕਰਦੇ ਹਾਂ ਸੁਪਰ ਦੇ ਵਿੱਚ, ਈਵਨ ਤੁਹਾਡਾ ਇੰਪਲੋਇਰ ਵੀ ਜੋ ਕੰਟਰੀਬਿਊਸ਼ਨ ਕਰਦਾ, ਸੁਪਰ ਦੇ ਵਿੱਚ 15% ਟੈਕਸ ਉਹਦੇ 'ਤੇ ਲੱਗਦਾ। ਸੋ ਤੁਹਾਡੀ ਨੈੱਟ ਸੇਵਿੰਗ ਜਿਹੜੀ ਆ ਉਹ ਡਿਫਰੈਂਸ ਜੋ ਹੈਗਾ ਤੁਹਾਡੇ ਮਾਰਜਨਲ ਟੈਕਸ ਰੇਟ ਦਾ -15%, ਉਹ ਤੁਹਾਡੀ ਨੈੱਟ ਸੇਵਿੰਗ ਆ। ਬਟ ਸਟਿਲ ਉਹਦੇ ਨਾਲ ਤੁਹਾਡਾ ਅਗਰ ਤੁਸੀਂ ਉਹਨੂੰ ਲਗਾ ਲਓ ਕਿ ਇੱਕ ਹੈਬਿਟ ਬਣਾ ਲੈਂਦੇ ਹਾਂ ਕਿ ਥੋੜ੍ਹਾ ਥੋੜ੍ਹਾ ਪੈਸਾ ਤੁਸੀਂ ਸਾਈਡ 'ਤੇ ਕਰਦੇ ਜਾਂਦੇ ਆ, ਉਹਦੇ ਨਾਲ ਤੁਹਾਡਾ ਸੇਵਿੰਗ ਵੀ ਹੁੰਦੀ ਰਹਿੰਦੀ ਆ, ਉਹ ਪੈਸਾ ਤੁਹਾਡਾ ਇਨਵੈਸਟ ਵੀ ਹੁੰਦਾ, ਅਤੇ ਤੁਹਾਡਾ ਜਿਹੜਾ ਟੈਕਸ ਇੱਕ ਵਾਰੀ ਚਲਾ ਗਿਆ ਉਹ ਵਾਪਸ ਨਹੀਂ ਆਉਣਾ, ਇੱਥੇ ਤੁਹਾਡਾ ਟੈਕਸ ਬਚ ਰਿਹਾ ਹਰ ਸਾਲ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨ ਨਾਲ। ਸੋ ਉਹ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ।
1: ਓਕੇ, ਇਹ ਤਾਂ ਹੋ ਗਿਆ ਇੱਕ ਸਨੈਰੀਓ ਕਿ ਮੰਨ ਲਓ ਮੈਂ ਆਪਣੇ ਇੰਪਲੋਇਰ ਨੂੰ ਕਹਿਤਾ ਵੀ ਆਹ ਇਹ ਤੋਂ ਪੈਸੇ ਜੇ ਟੱਪਦੇ ਆ ਫੋਰ ਐਗਜ਼ਾਮਪਲ, ਤਾਂ ਮੇਰਾ ਟੈਕਸ ਵੱਧ ਜਾਂਦਾ, ਤੂੰ ਇਹ ਮੇਰਾ ਸੁਪਰ ਦੇ ਵਿੱਚ ਪਾ ਦੇ ਅਤੇ ਉੱਥੇ ਮੇਰਾ ਟੈਕਸ ਉਸ ਹਿਸਾਬ ਦੇ ਨਾਲ ਸੇਵ ਹੋ ਗਿਆ। ਪਰ ਜੇਕਰ ਮੰਨ ਲਓ ਇੰਪਲੋਇਰ ਤੁਹਾਡੇ ਪਾ ਦਿੰਦਾ ਵਾ ਖਾਤੇ ਦੇ ਵਿੱਚ, ਉਹ ਇੱਦਾਂ ਦੀ ਸੈਟਲਮੈਂਟ ਦੇ ਉੱਤੇ ਨਹੀਂ ਮੰਨਦਾ, ਵੈਸੇ ਤਾਂ ਚਲੋ ਮੰਨ ਜੂਗਾ, ਉਹਨੂੰ ਕੋਈ ਪ੍ਰੋਬਲਮ ਨਹੀਂ ਆ, ਪਰ ਜੇ ਮੰਨ ਲਓ ਤੁਸੀਂ ਜਾਂ ਆਪ ਹੀ ਤੁਸੀਂ ਮੈਨੇਜ ਕਰ ਰਹੇ ਹੋ

0: ਆਪਣਾ ਖਾਤਾ ਤੇ ਆਪਣੇ ਤੌਰ ਦੇ ਉੱਤੇ ਜੇ ਤੁਸੀਂ ਆਈ ਪੇ ਦੇ ਵਿੱਚੋਂ ਜੇ ਤੁਸੀਂ ਸੁਪਰ ਐਨੂਏਸ਼ਨ ਪਾਉਂਦੇ ਹੋ ਕਿ ਫਿਰ ਵੀ ਉਹ 'ਚ ਟੈਕਸ ਬੈਨੀਫਿਟ ਹੁੰਦੇ ਨੇ?
1: ਹਾਂਜੀ, ਸੋ ਇਹਨੂੰ ਅਸੀਂ ਕਹਿੰਦੇ ਹਾਂ ਆਫਟਰ ਟੈਕਸ ਕੰਟਰੀਬਿਊਸ਼ਨ। ਸੋ ਲੈਟਸ ਸੇ ਤੁਸੀਂ ਇੰਪਲੋਇਰ ਦੇ ਨਾਲ ਕੋਈ ਅਰੇਂਜਮੈਂਟ ਨਹੀਂ ਕੀਤੀ ਹੋਈ, ਤੁਸੀਂ ਜੋ ਵੀ ਤੁਹਾਡੀ ਇਨ ਹੈਂਡ ਸੈਲਰੀ ਆ ਰਹੀ ਹੈ ਉਹਦੇ ਵਿੱਚੋਂ ਅਗਰ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਕਰ ਸਕਦੇ ਹੋ। ਉਹ ਤੁਸੀਂ ਇੱਕ ਲਗਾ ਲਓ ਕਿ ਪੂਰਾ ਸਾਲ ਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਵੀ ਕਰ ਸਕਦੇ ਹੋ ਜਾਂ ਫਿਰ ਸਾਲ ਦੇ ਐਂਡ 'ਤੇ ਇਕੱਠਾ ਵੀ ਪਾ ਸਕਦੇ ਹੋ। ਕੰਡੀਸ਼ਨ ਇਹ ਹੈ ਕਿ 30 June ਤੋਂ ਪਹਿਲਾਂ ਉਹ ਫੰਡਸ ਨੂੰ ਰਿਸੀਵ ਹੋ ਜਾਣੇ ਚਾਹੀਦੇ ਆ, ਅਤੇ ਅਗਰ ਤੁਸੀਂ ਉਹ ਕੀਤਾ ਔਰ ਤੁਹਾਨੂੰ ਇੱਕ ਫੋਰਮ ਸੁਪਰ ਫੰਡ ਨੂੰ ਭੇਜਣਾ ਹੁੰਦਾ, ਨੋਟਿਸ ਆਫ ਇੰਟੈਂਟ ਟੂ ਕਲੇਮ, ਜਿਹਦੇ ਵਿੱਚ ਤੁਸੀਂ ਫੰਡ ਆਪਣੇ ਫੰਡਸ ਨੂੰ ਨੋਟੀਫਾਈ ਕਰਨਾ ਕਿ ਇੰਨਾ ਮੈਂ ਕੰਟਰੀਬਿਊਸ਼ਨ ਟੋਟਲ ਕੰਟਰੀਬਿਊਟ ਕੀਤਾ ਅਤੇ ਜਿਹਦੀ ਮੈਂ ਡਿਡਕਸ਼ਨ ਕਲੇਮ ਕਰਨੀ ਆ। ਉਹ ਫਿਰ ATO ਨੂੰ ਨੋਟੀਫਾਈ ਕਰ ਦਿੰਦੇ ਆ ਕਿ ਇੰਨਾ ਕੰਟਰੀਬਿਊਸ਼ਨ ਆਇਆ, ਅਤੇ ਉਹ ਤੁਸੀਂ ਆਪਣੀ ਟੈਕਸ ਰਿਟਰਨ ਦੇ ਵਿੱਚ ਐਜ਼ ਏ ਡਿਡਕਸ਼ਨ ਕਲੇਮ ਕਰ ਸਕਦੇ ਹਾਂ। ਪਰ ਇਹਦੇ ਵਿੱਚ ਇੱਕ ਚੀਜ਼ ਕਲੀਅਰ ਕਰਦਾ ਕਿ ਜਿਹੜਾ ਕੰਸੈਸ਼ਨਲ ਕੰਟਰੀਬਿਊਸ਼ਨ ਹੈਗਾ, ਇਹਨੂੰ ਕੰਸੈਸ਼ਨਲ ਕੰਟਰੀਬਿਊਸ਼ਨ ਕਹਿੰਦੇ ਆ, ਜਿਹਦੀ ਤੁਸੀਂ ਡਿਡਕਸ਼ਨ ਕਲੇਮ ਕਰਨੀ ਆ। ਇਹਦੀ ਲਿਮਿਟ ਹੁੰਦੀ ਹੈ ਸਾਲ ਦੀ, ਕਰੰਟਲੀ ਜਿਵੇਂ $30,000 ਲਿਮਿਟ ਹੈ ਇਹਦੀ, ਸਾਲ
0: ਤੋਂ ਵੱਧ ਨਹੀਂ ਕਰ ਸਕਦੇ।
1: ਮਤਲਬ ਕੰਸੈਸ਼ਨਲ ਕੰਟਰੀਬਿਊਸ਼ਨ ਦੀ ਲਿਮਿਟ ਆ ਉਹ ਜਿਹਦੇ 30,000 ਜਿਹੜਾ ਇੰਕਲੂਡਿੰਗ ਇੰਪਲੋਇਰ ਕੰਟਰੀਬਿਊਸ਼ਨ।
0: ਓਕੇ, ਅੱਛਾ, ਜਿਹੜਾ ਉਹਨੇ ਕੀਤਾ ਉਹ ਪਾ ਕੇ 30 ਹੋਣਾ ਚਾਹੀਦਾ,
1: 30,000 ਟੋਟਲ ਆ। ਬਟ ਇਹਦੇ ਵਿੱਚ ਇੱਕ ਚੀਜ਼ ਹੋਰ ਹੈ, ਸੋਰੀ, ਕਿ ਅਗਰ ਤੁਸੀਂ ਵੱਧ ਕਰਨਾ ਚਾਹੁੰਦੇ ਆ, ਦੇਰ ਇਜ਼ ਏ ਆਪਸ਼ਨ ਕਿ ਤੁਸੀਂ ਆਪਣਾ ਪਿਛਲੇ 5 ਸਾਲਾਂ ਦਾ ਜੋ ਅਨਯੂਜ਼ਡ ਅਮਾਊਂਟ ਆ ਉਹ ਵੀ ਤੁਸੀਂ ਲੰਬ ਸਮੇਂ ਕਰ ਸਕਦੇ ਆ ਕੰਟਰੀਬਿਊਸ਼ਨ।
0: ਓਕੇ, ਅੱਛਾ, ਉਹ ਵੀ ਤੁਸੀਂ ਵਿੱਚ ਐਡ ਹੋਣਾ?
1: ਹਾਂਜੀ, ਕਰਕੇ
0: ਉਹ ਸਾਲਾਂ ਨੂੰ ਯੂਟੀਲਾਈਜ਼ ਕਰ ਸਕਦੇ।
1: ਹਾਂਜੀ, ਪਰ ਇਹਦੇ ਵਿੱਚ ਇਹ ਵੀ ਤੁਸੀਂ ਦੇਖਣਾ ਹੋਏਗਾ ਕਿ ਤੁਹਾਡੀ ਬਚਤ ਕਿੰਨੀ ਹੋ ਰਹੀ ਹੈ, ਕਿ ਜ਼ਿਆਦਾ ਫਾਇਦਾ ਇਹਦਾ ਉਦੋਂ ਹੁੰਦਾ ਕਿ ਜਦੋਂ ਲੈਟਸ ਸੇ ਤੁਹਾਡੀ ਕਿਸੇ ਸਾਲ ਤੁਸੀਂ ਪ੍ਰੋਪਰਟੀ ਸੈੱਲ ਕੀਤੀ, ਜ਼ਿਆਦਾ ਇਨਕਮ ਹੋ ਰਹੀ ਹੈ ਅਤੇ ਤੁਸੀਂ ਟੈਕਸ ਬਚਾਉਣਾ ਚਾਹੁੰਦੇ ਹਾਂ, ਫਿਰ ਤੁਹਾਡੇ ਕੋਲ ਇੱਕ ਆਪਸ਼ਨ ਹੈ ਕਿ ਤੁਸੀਂ ਇਹਨੂੰ ਆਪਣੀ ਇਨਕਮ ਦੇ ਹਿਸਾਬ ਨਾਲ ਆਈਡੀਆ ਲਗਾ ਸਕਦੇ ਹਾਂ ਕਿ ਕਿੰਨਾ ਕੰਟਰੀਬਿਊਸ਼ਨ ਕਰਨਾ ਚਾਹੀਦਾ ਤੁਹਾਨੂੰ, ਕਿੰਨਾ ਤੁਹਾਨੂੰ ਨੈੱਟ ਕੈਪੀਟਲ ਗੇਨ ਹੋ ਰਿਹਾ, ਫੋਰ ਐਗਜ਼ਾਮਪਲ ਪ੍ਰੋਪਰਟੀ ਤੋਂ ਜਾਂ ਕੋਈ ਹੋਰ ਇਨਵੈਸਟਮੈਂਟ ਇਨਕਮ ਆ ਗਈ ਹੈ, ਅਤੇ ਤੁਸੀਂ ਵੱਧ ਕਰਨ ਦੀ ਵੀ ਆਪਸ਼ਨ ਹੁੰਦੀ ਤੁਹਾਡੇ ਕੋਲ,
0: ਉਹਨੂੰ ਮੈਨੇਜ ਤੁਸੀਂ ਕਰ ਸਕਦੇ ਹੋ।
1: ਹਾਂਜੀ,
0: ਠੀਕ ਹੈ। ਅੱਛਾ, ਆਪਣੇ ਲੋਕਾਂ ਨੂੰ ਕਿੰਨੀ ਕੁ ਅਵੇਅਰਨੈਸ ਹੈ ਸੁਪਰ ਐਨੂਏਸ਼ਨ ਦੇ ਬਾਰੇ? ਜੇ ਮੰਨ ਲਓ ਫੋਰ ਐਗਜ਼ਾਮਪਲ ਮੈਂ ਤੁਹਾਡੇ ਤਜਰਬੇ ਤੋਂ ਪੁੱਛਾਂ, ਵੀ ਤੁਸੀਂ ਰੈਂਡਮਲੀ ਜਦੋਂ ਲੋਕਾਂ ਨੂੰ ਪੁੱਛਦੇ ਹੋ, ਕਿੰਨਿਆਂ ਕੁ ਨੂੰ ਇਸ ਚੀਜ਼ ਦਾ ਪਤਾ ਹੁੰਦਾ ਵੀ ਉਹਨਾਂ ਦਾ ਕਿੰਨਾ ਕੁ ਸੁਪਰ ਐਨੂਏਸ਼ਨ?
1: ਅਗਰ ਮੈਂ ਸੱਚ ਕਹਾਂ ਤਾਂ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੁਪਰ ਐਨੂਏਸ਼ਨ ਫੰਡ ਦੇ ਵਿੱਚ,
0: ਨਹੀਂ ਪਤਾ ਹੁੰਦਾ ਕਿ ਪਤਾ ਹੀ ਨਹੀਂ ਹੁੰਦਾ।
1: ਥੋੜ੍ਹੀ ਇਨਫੋਰਮੇਸ਼ਨ ਹੁੰਦੀ ਉਹਨਾਂ ਨੂੰ, ਇਹ ਪਤਾ ਹੁੰਦਾ ਕਿ ਕੋਈ ਸੁਪਰ ਐਨੂਏਸ਼ਨ ਹੈ ਜੋ ਮੇਰਾ ਇੰਪਲੋਇਰ ਕੁਛ ਮੈਨੂੰ ਪੇ ਕਰ ਰਿਹਾ। ਬਟ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਫੰਡ ਦਾ ਬੈਲੈਂਸ ਕੀ ਹੈ ਇਸ ਵਕਤ ਦਾ। ਜ਼ਿਆਦਾ ਫੋਕ ਉਹਨਾਂ ਦਾ ਧਿਆਨ ਹੁੰਦਾ ਕਿ ਕਿਹੜੇ ਫੰਡ ਦੇ ਵਿੱਚ ਉਹਨਾਂ ਦੇ ਪੈਸੇ ਇਨਵੈਸਟ ਹੋਏ ਨੇ। ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਕੋਵਿਡ ਦੇ ਟਾਈਮ 'ਤੇ ਥੋੜ੍ਹੀ ਨੌਲੇਜ ਆਈ ਸੀ ਸੁਪਰ ਐਨੂਏਸ਼ਨ ਦੀ, ਜਦੋਂ ਲੋਕਾਂ ਨੇ ਆਪਣੇ ਬੈਲੈਂਸ ਦੇਖਣੇ ਸ਼ੁਰੂ ਕੀਤੇ, ਜਦੋਂ ਆਪਸ਼ਨ ਸੀਗੀ ਕਿ ਤੁਸੀਂ ਥੋੜ੍ਹਾ ਘਟਾ ਸਕਦੇ ਸੀ। ਪਰ ਉਸ ਤੋਂ ਪਹਿਲਾਂ ਤਾਂ ਬਹੁਤ ਘੱਟ ਨੌਲੇਜ ਸੀ ਸੁਪਰ ਐਨੂਏਸ਼ਨ ਬਾਰੇ। ਹੁਣ ਵੀ ਸਿਰਫ ਪਤਾ ਲੋਕਾਂ ਨੂੰ, ਪਰ ਕੋਈ ਇੰਨਾ ਜ਼ਿਆਦਾ ਧਿਆਨ ਨਹੀਂ ਦਿੰਦਾ ਆਪਣੇ ਸੁਪਰ ਫੰਡ ਦੇ ਉੱਤੇ, ਉਹਨੂੰ ਐਕਟਿਵਲੀ ਮੈਨੇਜ ਨਹੀਂ ਕਰਦੇ। ਸਿਰਫ ਇਹ ਪਤਾ ਹੈ ਕਿ ਸੁਪਰ ਫੰਡ 'ਚ
0: ਇੱਦਾਂ ਦੀ ਕੋਈ ਚੀਜ਼ ਹੈਗੀ ਆ।
1: ਹਾਂਜੀ,
0: ਸੋ ਜਿਹੜਾ ਇੰਪਲੋਇਰ ਆ ਉਹਨੂੰ ਵੀ ਬੋਝ ਲੱਗਦਾ ਵੀ ਮੈਂ ਇੰਨੇ ਪੈਸੇ ਦੇਣੇ ਆਏ, ਐਵੇਂ ਵਾਧੂ ਦੇ ਆ, ਅਤੇ ਜਦੋਂ ਤੁਸੀਂ ਲੈਣ ਵਾਲੇ ਹੋ ਤੁਹਾਨੂੰ ਲੱਗਦਾ ਵੀ ਇਹ ਸਾਰੇ ਕਿਤੇ ਮੈਨੂੰ ਮਿਲ ਜਾਣ ਇਕੱਠੇ ਤਾਂ ਜ਼ਿਆਦਾ ਬਿਹਤਰ ਹੈ, ਇਹ ਐਵੇਂ ਉੱਧਰ ਵਿੱਚ ਕੱਟੀ ਕਟਾਈ ਜਾਂਦੇ ਆ। ਸੋ ਇਹਨੂੰ ਆਪਾਂ ਵਾਜਬ ਤਰੀਕੇ ਦੇ ਨਾਲ ਜੇ ਆਪਾਂ ਸਮਝਾਉਣਾ ਹੋਵੇ ਸਾਰਿਆਂ ਨੂੰ ਵੀ ਕੀ ਇਹਦਾ ਫਾਇਦਾ ਕੀ ਨੁਕਸਾਨ ਆ, ਇਹ ਜਿਹੜਾ ਕੰਟਰੀਬਿਊਸ਼ਨ ਹੋ ਰਿਹਾ ਵਾ ਇਹ ਕਿੱਦਾਂ ਜਾ ਕੇ ਅਤੇ ਕਦੋਂ ਕੁ ਜਾ ਕੇ ਫਾਇਦਾ ਦਿੰਦਾ?
1: ਦੇਖੋ, ਸੁਪਰ ਐਨੂਏਸ਼ਨ ਲਗਾ ਲਓ ਕਿ ਅਗਰ ਮੈਂ ਕਹਾਂ ਕਿ ਪ੍ਰੋਪਰਟੀ ਤੋਂ ਬਾਅਦ ਤੁਹਾਡਾ ਬਿਗੇਸਟ ਐਸੈਟ ਸੁਪਰ ਐਨੂਏਸ਼ਨ ਹੈ। ਕਈ ਵਾਰੀ ਤੁਹਾਨੂੰ ਖੁਦ ਨਹੀਂ ਅੰਦਾਜ਼ਾ ਹੁੰਦਾ ਕਿ ਤੁਹਾਡਾ ਸੁਪਰ ਦੇ ਵਿੱਚ ਕਿੰਨਾ ਪੈਸਾ, ਔਰ ਉਹਨੀ ਅਗਰ ਤੁਸੀਂ ਸਹੀ ਤਰ੍ਹਾਂ ਮੈਨੇਜ ਕਰੋ ਤਾਂ ਤੁਸੀਂ ਕਾਫੀ ਫਾਸਟ ਉਹਨੂੰ ਗਰੋ ਵੀ ਕਰ ਸਕਦੇ ਹੋ, ਪੈਸੇ
0: ਹੋ ਸਕਦੇ ਹੋ,
1: ਅਮੀਰ ਹੋ ਸਕਦੇ।
0: ਕੋਵਿਡ 'ਚ ਬਾਂਹ ਫੜੀ ਹੈ ਸੁਪਰ ਨੇ ਬੜਿਆ।
1: ਹਾਂਜੀ, ਬਿਲਕੁਲ, ਪਰ ਉਦੋਂ ਥੋੜ੍ਹਾ ਮਿਸਯੂਜ਼ ਵੀ ਹੋਇਆ ਕਿ ਲੋਕਾਂ ਨੇ ਜਿਨ੍ਹਾਂ ਨੂੰ ਨਹੀਂ ਵੀ ਲੋੜ ਸੀ ਉਹਨਾਂ ਨੇ ਕਢਵਾ ਲਿਆ, ਔਰ ਜਿਹੜਾ ਗਵਰਨਮੈਂਟ ਨੇ ਬਾਅਦ ਵਿੱਚ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਵਾਪਸ ਪਾਉਣਾ ਚਾਹੀਦਾ ਹੈ।
0: ਸਾਰਿਆਂ ਨੂੰ ਵਾਪਸ ਪਾਉਣਾ ਪਿਆ ਭਲਾ?
1: ਕਾਫੀ ਹੱਦ ਤੱਕ ਲੋਕਾਂ ਨੂੰ ATO ਨੇ ਅਪਰੋਚ ਕੀਤਾ ਸੀ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਉਦੋਂ ਕਰ ਲਏ ਸੀ ਵਿਡਰੋਲਸ। ਬਟ ਐਨੀਵੇਜ਼, ਉਹ ਇੱਕ ਪਾਸਟ ਸੀਗਾ ਜੋ, ਬਟ ਉਸ ਤਰ੍ਹਾਂ ਸੁਪਰ ਐਨੂਏਸ਼ਨ ਇੱਕ ਲਗਾ ਲਓ ਕਿ ਇਹਨੂੰ ਤੁਸੀਂ ਐਵੇਂ ਨਾ ਸੋਚੋ ਕਿ ਇਹ ਇੱਕ ਸੈਪਰੇਟ ਕੋਈ ਚੀਜ਼ ਆ, ਦੇਖਾਂਗੇ ਜਦੋਂ ਟਾਈਮ ਆਏਗਾ ਰਿਟਾਇਰਮੈਂਟ 'ਤੇ ਦੇਖਾਂਗੇ ਕੀ ਹੈ ਇਹਦੀ ਸਿਚੁਏਸ਼ਨ। ਤੁਸੀਂ ਉਹਨੂੰ ਐਕਟਿਵਲੀ ਮੈਨੇਜ ਕਰੋ, ਤੁਹਾਡਾ ਪੈਸਾ ਆ। ਜਿਵੇਂ ਆਪਣੇ ਕਹਿੰਦੇ ਸੀ ਬਜ਼ੁਰਗ ਕਿ ਥੋੜਾ ਪੈਸਾ ਸਾਈਡ ਤੇ ਰੱਖੋ ਜਿਹੜਾ ਤੁਹਾਡੇ ਬੁਢਾਪੇ ਚ ਕੰਮ ਆਵੇ, ਇਹਨੂੰ ਤੁਸੀਂ ਉਹੀ ਚੀਜ਼ ਲਗਾਓ ਕਿ ਇਹ ਤੁਹਾਡੇ
0: ਕੰਮ ਆਉਣ
1: ਵਾਲੀ ਚੀਜ਼। ਹਾਂਜੀ ਬਿਲਕੁਲ।
0: ਅੱਛਾ ਇਹਦੇ ਚ ਕੋਈ ਇੱਦਾਂ ਦੀ ਵੀ ਕਈ ਲੋਕਾਂ ਦੇ ਵਿੱਚ ਹੈਗੀ ਆ ਇਨਫੋਰਮੇਸ਼ਨ ਜਾਂ ਟਰੈਵਲ ਕਰਦੀਆਂ ਨੇ ਵੀ ਗੋਸਿਪਸ, ਪਤਾ ਨਹੀਂ ਹੁਣ ਗੋਸਿਪ ਆ ਕੀ ਆ, ਕਿ ਜਦੋਂ ਇਹ ਘੱਟ ਜਾਂਦਾ ਵਾ ਪਿਆ ਪਿਆ ਇੰਟਰਸਟ ਘੱਟੀ ਜਾਂਦੇ ਆ ਜਾਂ ਗਲਤ ਜਗ੍ਹਾ ਦੇ ਉੱਤੇ ਕੰਪਨੀਆਂ ਇਨਵੈਸਟ ਕਰ ਦਿੰਦੀਆਂ ਤਾਂ ਵੀ ਉਹ ਘੱਟ ਜਾਂਦਾ। ਜੇ ਮੰਨ ਲਓ ਤੁਸੀਂ ਤੁਹਾਡੀ ਜੋਬ ਦੇ ਵਿੱਚ ਗੈਪ ਆਉਂਦਾ ਵਾ, ਤੁਸੀਂ ਇੱਕ ਜਗ੍ਹਾ 'ਤੇ ਨੌਕਰੀ ਕਰ ਰਹੇ ਹੋ, ਹੁਣ ਤੁਸੀਂ ਛੱਡੀ ਆ ਨੌਕਰੀ ਜਾਂ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ, ਅਤੇ ਉਹ ਘਟਨਾ ਸ਼ੁਰੂ ਹੋ ਜਾਂਦਾ, ਇਹ ਚੀਜ਼ਾਂ ਕਿੱਦਾਂ, ਕੀ ਇਹਦੇ ਵਾਜਬ ਇਨਫੋਰਮੇਸ਼ਨ ਹੈ?
1: ਦੇਖੋ ਇਹਦੇ ਵਿੱਚ ਕਾਫੀ ਚੀਜ਼ਾਂ ਆ, ਮੇਨ ਜਿਹੜੀ ਲਗਾ ਲਓ ਕਿ ਜੋ ਗਲਤੀਆਂ ਹੁੰਦੀਆਂ ਨੇ ਉਹ ਇਹ ਹੈ ਕਿ ਕਈ ਵਾਰੀ ਐਵੇਂ ਵੀ ਹੁੰਦਾ ਕਿ ਜਦੋਂ ਕੋਈ ਨਵੀਂ ਜੋਬ ਸ਼ੁਰੂ ਕਰਦਾ ਬੰਦਾ, ਉਹ ਇੰਪਲੋਇਰ ਵੱਲੋਂ ਇੱਕ ਕੰਪਲਸਰੀ ਹੁੰਦਾ ਕਿ ਇੰਪਲੋਇਰ ਨੇ ਆਪਸ਼ਨ ਦੇਣੀ ਹੁੰਦੀ ਆ, ਸੁਪਰ ਚੋਇਸ ਫੋਰਮ ਜਿਹਨੂੰ ਕਹਿੰਦੇ ਆ, ਕਿ ਤੁਸੀਂ ਆਪਣਾ ਖੁਦ ਚੂਜ਼ ਕਰ ਸਕਦੇ ਆ ਕਿ ਤੁਸੀਂ ਕਿਹੜਾ ਫੰਡ ਦੇ ਵਿੱਚ ਆਪਣੇ ਪੈਸੇ ਪਾਉਣਾ ਚਾਹੁੰਦੇ ਆ। ਜ਼ਿਆਦਾਤਰ ਲੋਕ ਮੈਂ ਦੇਖਿਆ ਕੀ ਕਰਦੇ ਆ ਕਿ ਉਹ ਡਿਫੋਲਟ ਫੰਡ ਇੰਪਲੋਇਰ ਵਾਲਾ ਚੂਜ਼ ਕਰ ਲੈਂਦੇ ਆ, ਜ਼ਿਆਦਾ ਜਾਣਕਾਰੀ ਵੀ ਨਹੀਂ ਹੁੰਦੀ ਕਿ ਉਹ ਫੰਡ ਦੇ ਵਿੱਚ ਕਿਵੇਂ ਤੁਹਾਡਾ ਇਨਵੈਸਟਮੈਂਟਸ ਹੋ ਰਹੀ ਹੈ, ਕੀ ਫੀਸ ਨੇ, ਕੀ ਸਾਰਾ ਕੁਛ। ਔਰ ਹਰ ਜਗ੍ਹਾ 'ਤੇ ਨਵੀਂ ਜੋਬ ਸ਼ੁਰੂ ਕਰਦੇ ਹੋ, ਨਵਾਂ ਫੰਡ ਸ਼ੁਰੂ ਕਰ ਲੈਂਦੇ ਆ, ਅਤੇ ਕਈ ਵਾਰੀ ਤੁਹਾਡੇ 3-4 ਫੰਡ ਹੋ ਜਾਂਦੇ ਆ ਅਲੱਗ ਅਲੱਗ ਜੋ ਚੱਲ ਰਹੇ ਹੁੰਦੇ ਆ, ਔਰ ਹਰ ਫੰਡ ਆਪਣੀ ਫੀਸ ਲੈਂਦਾ ਤੁਹਾਡੇ ਮੈਨੇਜ ਕਰਨ ਦੀ। ਸੋ ਤੁਸੀਂ ਮਲਟੀਪਲ ਫੀਸ ਪੇ ਕਰ ਰਹੇ ਹੁੰਦੇ ਆ, ਜਦਕਿ ਬੈਟਰ ਆਪਸ਼ਨ ਇਸ ਕਿ ਤੁਸੀਂ ਇੱਕ ਫੰਡ ਰੱਖੋ ਅਤੇ ਰਿਸਰਚ ਕਰੋ ਕਿੰਨਾ ਤੁਹਾਨੂੰ ਫੀਸ ਚਾਰਜ ਹੋ ਰਹੀ ਹੈ, ਕਿੱਥੇ ਇਨਵੈਸਟ ਹੋ ਰਿਹਾ ਤੁਹਾਡਾ ਪੈਸਾ। ਤੁਸੀਂ ਉਹਨੂੰ ਵੀ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਸ ਹਿਸਾਬ ਨਾਲ ਕੀ ਇਨਵੈਸਟਮੈਂਟ ਸਟ੍ਰੈਟਜੀ ਤੁਸੀਂ ਚੂਜ਼ ਕਰਨਾ ਚਾਹੁੰਦੇ ਹਾਂ, ਅਤੇ ਉਹ ਵੀ ਤੁਹਾਡੇ ਹੱਥ 'ਚ ਹੈ, ਉਹ ਤੁਹਾਡਾ ਆਪਣਾ ਪੈਸਾ, ਤੁਸੀਂ ਉਹਨੂੰ ਲਗਾ ਲਓ ਕਿ ਇਸ ਵਕਤ ਤੁਸੀਂ ਨਹੀਂ ਫੀਲ ਕਰ ਪਾ ਰਹੇ, ਬਟ ਉਹ ਤੁਹਾਡਾ ਹੀ ਪੈਸਾ, ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ ਕਿ ਤੁਸੀਂ ਕਿੱਥੇ ਇਨਵੈਸਟ ਕਰਨਾ, ਅਤੇ ਉਹ ਤੁਸੀਂ ਅਗਰ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਤੁਸੀਂ ਫੀਸ ਬਚਾ ਸਕਦੇ ਹਾਂ, ਅਤੇ ਤੁਸੀਂ ਇਨਵੈਸਟਮੈਂਟ ਉਹਨੂੰ ਪ੍ਰੋਪਰਲੀ, ਕਿਉਂਕਿ ਉਹਦੇ ਵਿੱਚ ਵੀ ਕਾਫੀ ਚੀਜ਼ਾਂ ਨੇ ਜਿਵੇਂ ਤੁਸੀਂ ਕਿਸ ਏਜ ਗਰੁੱਪ ਦੇ ਵਿੱਚ, ਕੀ ਤੁਹਾਡੀ ਏਜ ਆ ਅੱਜ, ਕੀ ਸਟ੍ਰੈਟਜੀ ਉਸ ਹਿਸਾਬ ਨਾਲ ਹੋਣੀ ਚਾਹੀਦੀ ਆ। ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਫੰਡ ਕਈ ਵਾਰੀ ਜਿਹਦੇ ਤੁਸੀਂ ਡਿਫੋਲਟ ਫੰਡ ਯੂਜ਼ ਕਰ ਲਿਆ ਇੰਪਲੋਇਰ ਦਾ, ਉਹ ਅਗਰ ਲੋ ਲਾ ਲਓ ਕਿ ਕੰਜ਼ਰਵੇਟਿਵ ਇਨਵੈਸਟਮੈਂਟ ਦੇ ਵਿੱਚ ਹੈਗਾ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਬਹੁਤ ਘੱਟ ਆ, ਠੀਕ ਹੈ, ਸੋ ਉਹ ਅਗਰ ਤੁਹਾਨੂੰ ਲਗਾ ਲਓ ਕਿ ਇਸ ਵਕਤ ਨਹੀਂ ਜ਼ਿਆਦਾ ਫੀਲ ਹੁੰਦਾ ਬਟ ਲੋਂਗ ਰਨ ਦੇ ਵਿੱਚ ਉਹ ਕਾਫੀ ਡਿਫਰੈਂਸ ਆ ਜਾਂਦਾ ਉਸ ਚੀਜ਼ ਦਾ, ਸੋ ਉਹ ਵੀ ਤੁਹਾਨੂੰ ਦੇਖਣਾ ਚਾਹੀਦਾ ਕਿ ਤੁਹਾਨੂੰ ਕਿਹੜੀ ਇਨਵੈਸਟਮੈਂਟ ਸਟ੍ਰੈਟਜੀ ਲਗਾਉਣੀ ਚਾਹੀਦੀ ਆ, ਕਿ ਤੁਹਾਨੂੰ ਕੰਜ਼ਰਵੇਟਿਵ ਰੱਖਣਾ ਆ, ਕਿ ਤੁਸੀਂ ਬੈਲੈਂਸ ਫੰਡ ਦੇ ਵਿੱਚ ਉਹਨੂੰ ਰੱਖੋ, ਜਾਂ ਤੁਸੀਂ ਉਹਨੂੰ ਗਰੋਥ ਦੇ ਵਿੱਚ ਰੱਖੋ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਜ਼ਿਆਦਾ ਆ, ਰਿਸਕ ਹੁੰਦਾ ਜ਼ਿਆਦਾ, ਬਟ ਅਗਰ ਤੁਸੀਂ ਹਜੇ ਯੰਗ ਹੋ, ਤੁਹਾਡੇ ਕੋਲ ਲੌਂਗ ਟਾਈਮ ਹੈਗਾ, ਤਾਂ ਮੋਸਟ ਲਾਈਕਲੀ ਉਹ ਕਵਰ ਅਪ ਕਰ ਜਾਂਦਾ ਲੌਂਗ ਰਨ ਦੇ ਵਿੱਚ, ਔਰ ਕਾਫੀ ਵਧੀਆ ਰਹਿੰਦਾ ਤੁਹਾਡੇ।
0: ਸੋ ਕੀ ਇਹ ਮੈਨੇਜਮੈਂਟ ਸਾਰੀ ਆਪਣੇ ਹੱਥਾਂ 'ਚ ਹੁੰਦੀ ਆ, ਜਾਂ ਫਿਰ ਆਪਾਂ ਕੁਛ ਵੀ ਨਹੀਂ ਜਦੋਂ ਕਰਦੇ ਤਾਂ ਕੰਪਨੀ ਦੀਆਂ ਉਹ ਡਿਫੋਲਟ ਸੈਟਿੰਗ ਚਲਦੀ ਚਲ ਜਾਂਦੀਆਂ?
1: ਜਦੋਂ ਤੁਸੀਂ ਸੁਪਰ ਫੰਡ ਕੋਈ ਵੀ ਖੋਲਦੇ ਹਾਂ, ਹਰ ਫੰਡ ਨੇ ਬਾਏ ਡਿਫੋਲਟ, ਜੋ ਉਹਨਾਂ ਦਾ ਫੰਡ ਤੁਸੀਂ ਚੂਜ਼ ਕਰਦੇ ਹਾਂ, ਉਹਨਾਂ ਨੇ ਕਰਨੀ ਇਨਵੈਸਟਮੈਂਟ, ਬਟ ਹਰ ਫੰਡ ਮੋਸਟਲੀ ਜਿਹੜੇ ਵੀ ਫੰਡਸ ਨੇ ਉਹ ਆਪਸ਼ਨ ਦਿੰਦੇ ਨੇ, ਤੁਸੀਂ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਉਹ ਪੈਸਾ ਕਿਵੇਂ ਉਹਨੂੰ ਇਨਵੈਸਟ ਕਰਨਾ ਚਾਹੁੰਦੇ ਹਾਂ। ਜਿਵੇਂ ਕੋਵਿਡ ਦੇ ਟਾਈਮ ਦੇ ਉੱਤੇ ਲਗਾ ਲਓ ਕਿ ਕਾਫੀ ਜ਼ਿਆਦਾ ਨੁਕਸਾਨ ਹੋ ਰਹੇ ਸੀਗੇ, ਫੰਡਸ ਦੇ ਬੈਲੈਂਸਿਸ ਵੀ ਲੋਕਾਂ ਨੇ ਦੇਖੇ ਕਿ ਘਟੇ, ਚਲੋ ਉਹ ਹੌਲੀ ਹੌਲੀ ਕਵਰ ਅਪ ਹੋ ਹੀ ਜਾਂਦੇ, ਪਰ ਉਸ ਟਾਈਮ ਦੇ ਉੱਤੇ ਕਾਫੀਆਂ ਨੇ ਆਪਣੇ ਜਿਹੜੇ ਹੈਗੇ ਆ ਉਹ ਉਹਨੂੰ ਕੰਟਰੋਲ ਕਰ ਲਿਆ ਸੀਗਾ ਕਿ ਉਹਨੂੰ ਗਰੋਥ ਦੀ ਜਗ੍ਹਾ ਇੱਕ ਸੇਫ ਆਪਸ਼ਨ ਦੇ ਵਿੱਚ ਥੋੜ੍ਹਾ ਟਾਈਮ ਰੱਖਿਆ, ਔਰ ਉਸ ਤੋਂ ਬਾਅਦ ਉਹਨੂੰ ਚੇਂਜ ਕਰਤਾ। ਸੋ ਅਗਰ ਤੁਸੀਂ ਐਕਟਿਵਲੀ ਮੈਨੇਜ ਕਰਦੇ ਹਾਂ ਤਾਂ ਤੁਸੀਂ ਇਹ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹੋ।
0: ਸੋ ਆਪਣੇ ਹੱਥਾਂ, ਅੱਛਾ ਜਿੱਦਾਂ ਹੁਣ ਆਪਾਂ ਆਪਣਾ ਹਿਸਾਬ ਕਿਤਾਬ ਜਿਹੜਾ ਵਾ ਉਹ ਅਕਾਊਂਟੈਂਟਸ ਦੇ ਕੋਲੋਂ ਕਰਵਾਉਂਦੇ ਹਾਂ, ਕੀ ਪ੍ਰੋਫੈਸ਼ਨਲਸ ਵੀ ਇਹਦੇ ਬਾਰੇ ਸਾਰੀ ਜਾਣਕਾਰੀ ਦਿੰਦੇ ਨੇ, ਜਾਂ ਕੀ ਆਪਾਂ ਲੈ ਸਕਦੇ ਹਾਂ, ਜਾਂ ਫਿਰ ਉਹ ਇੱਕ ਐਡੀਸ਼ਨਲ ਸਰਵਿਸਿਜ਼ ਹੋ ਜਾਂਦੀਆਂ ਨੇ?
1: ਦੇਖੋ ਮੇਨ ਤਾਂ ਲਗਾ ਲਓ ਕਿ ਇਹ ਤੁਹਾਡਾ ਆਪਣਾ ਫੰਡ ਨੇ, ਤੁਹਾਡਾ ਆਪਣਾ ਪੈਸਾ ਆ, ਤੁਸੀਂ ਅਗਰ ਤੁਹਾਡੇ ਅਕਾਊਂਟੈਂਟ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਆ ਉਹ ਉਹਨਾਂ ਨੂੰ ਤੁਸੀਂ ਅਪਰੋਚ ਕਰਦੇ ਆ, ਤੁਸੀਂ ਜਾਣਨਾ ਚਾਹੁੰਦੇ ਆ, ਤਾਂ ਉਹ ਵੈਸੇ ਤਾਂ ਇੱਕ ਐਕਸਟਰਾ ਸਰਵਿਸ ਹੀ ਆ, ਬਟ ਤੁਸੀਂ ਉਹਨਾਂ ਨੂੰ ਅਪਰੋਚ ਕਰਦੇ ਹੋ ਤੁਹਾਡੇ ਬੈਨੀਫਿਟ ਲਈ ਆ, ਸੋ ਉਹ ਤੁਹਾਨੂੰ ਜਾਣਕਾਰੀ ਜੋ ਵੀ ਚਾਹੀਦੀ ਆ ਉਹ ਤੁਹਾਨੂੰ ਮਿਲ ਜਾਂਦੀ ਆ। ਐਂਡ ਆਫ ਦਾ ਡੇ ਡਿਸੀਜ਼ਨ ਮੇਕਿੰਗ ਤਾਂ ਤੁਹਾਡੀ ਹੀ ਆ ਕਿ ਤੁਸੀਂ ਉਹ ਕੀ ਕਰਨਾ ਚਾਹੁੰਦੇ ਆ, ਪਰ ਤੁਹਾਨੂੰ ਜ਼ਰੂਰ ਕੰਸਲਟ ਕਰਨਾ ਚਾਹੀਦਾ ਤੇ ਉਹਦੇ ਬਾਰੇ ਅਗਰ ਤੁਹਾਨੂੰ ਜਾਣਕਾਰੀ ਨਹੀਂ ਹੈ ਤੇ ਤੁਹਾਨੂੰ ਜਾਣਕਾਰੀ ਲੈਣੀ ਚਾਹੀਦੀ ਹੈ।
0: ਅੱਛਾ, ਕਿੰਨੀ ਕੁ ਔਫਨ ਸਾਨੂੰ ਇਹ ਜਾਣਕਾਰੀ ਲੈਣੀ ਪਊਗੀ? ਮੰਨ ਲਓ ਕਈ ਨੇ ਨਾ ਹੁਣ ਜਿੱਦਾਂ ਆਪਣਾ ਅਕਾਊਂਟਸ ਨੇ ਤੇ ਉਹ ਸਾਨੂੰ ਮੰਨ ਲਓ ਕਿਸੇ ਨੂੰ 3 ਮਹੀਨੇ ਜਾਂ ਸਾਲ ਬਾਅਦ ਤੁਹਾਨੂੰ ਕਰਨਾ ਹੀ ਪੈਂਦਾ ਇੱਕ ਵਾਰੀ ਸਾਰਾ ਜਿਹੜਾ ਹਿਸਾਬ ਕਿਤਾਬ, ਇਹਦੇ ਬਾਰੇ ਇੱਕ ਵਾਰੀ ਜੇ ਚੰਗੀ ਤਰ੍ਹਾਂ ਦੇ ਨਾਲ ਸਮਝਿਆ ਹੋਵੇ ਤੇ ਸਰ ਜਾਂਦਾ?
1: ਨਹੀਂ, ਮੇਰੇ ਖਿਆਲ ਨਾਲ ਤੇ ਅਗਰ ਜਿਵੇਂ ਮੈਂ ਕਿਹਾ ਐਕਟਿਵਲੀ ਮੈਨੇਜ ਕਰਨਾ, ਐਕਟਿਵਲੀ ਮੈਨੇਜ ਦਾ ਮਤਲਬ ਇਹ ਹੈ ਕਿ ਇਹ ਨਹੀਂ ਕਿ ਤੁਸੀਂ ਬਸ ਇੱਕ ਵਾਰੀ ਉਹਨੂੰ ਅੱਜ ਸੈੱਟ ਕਰਤਾ ਅਤੇ ਉਸ ਤੋਂ ਬਾਅਦ ਭੁੱਲ ਜਾਓ। ਤੁਹਾਨੂੰ ਟਾਈਮ ਟੂ ਟਾਈਮ ਉਹਨੂੰ ਰਿਵਿਊ ਕਰਨਾ ਚਾਹੀਦਾ, ਦੇਖਣਾ ਚਾਹੀਦਾ ਕਿ ਅੱਜ ਦੇ ਟਾਈਮ ਦੇ ਵਿੱਚ ਜੋ ਤੁਸੀਂ ਸਟ੍ਰੈਟਜੀ ਲੈਟ ਸੇ 3 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜੋ ਸੀਗੀ, ਕੀ ਉਹ ਅੱਜ ਵੀ ਠੀਕ ਹੈ? ਸੋ ਉਸ ਹਿਸਾਬ ਨਾਲ ਤੁਹਾਨੂੰ ਉਹਨੂੰ ਐਕਟਿਵਲੀ ਦੇਖਣਾ ਚਾਹੀਦਾ ਅਤੇ ਦੇਖੋ ਕਿ ਤੁਸੀਂ ਜੋ ਫੀਸ ਪੇ ਕਰ ਰਹੇ ਹੋ ਉਹ ਠੀਕ ਹੈ, ਕਿਉਂਕਿ ਹਰ ਫੰਡ ਦੇ ਆਪਣੇ ਡਿਫਰੈਂਟ ਰੇਟਸ ਨੇ। ਸੋ ਤੁਸੀਂ ਕੰਪੇਅਰ ਕਰ ਸਕਦੇ, ਈਵਨ ATO ਵੀ ਤੁਹਾਨੂੰ ਇਹ ਸਰਵਿਸ ਪ੍ਰੋਵਾਈਡ ਕਰਦਾ ਕਿ ਤੁਸੀਂ ਕੰਪੇਅਰ ਕਰ ਸਕਦੇ ਹਾਂ ਕਿ ਮਾਰਕੀਟ ਦੇ ਵਿੱਚ ਕਿਹੜਾ ਕਿਹੜਾ ਫੰਡ ਦੀ ਕਿਵੇਂ ਕੀ ਫੀਸ ਹੈ। ਜਿਵੇਂ ਐਗਜ਼ਾਮਪਲ, ਅਗਰ ਆਸਟ੍ਰੇਲੀਅਨ ਸੁਪਰ ਹੋ ਗਿਆ, ਹੈਸਟਾ ਹੋ ਗਿਆ, ਹੋਸ ਪਲੱਸ ਹੋ ਗਿਆ, ਇਹਨਾਂ ਦੀ ਯੂਜ਼ਲੀ ਜਿਹੜੇ ਫੀਸ ਥੋੜ੍ਹੀਆਂ ਘੱਟ ਹੁੰਦੀਆਂ ਨੇ ਕਿਉਂਕਿ ਇਹ ਨੋਟ ਫੋਰ ਪ੍ਰੋਫਿਟ ਨੇ। ਪਰ ਕਈ ਰਿਟੇਲ ਨੇ ਜਿਵੇਂ ਬੈਂਕਸ ਵੱਲੋਂ ਸੁਪਰ ਹੁੰਦੇ ਨੇ, ਉਹਨਾਂ ਦੀਆਂ ਫੀਸ ਕਈ ਵਾਰੀ ਜ਼ਿਆਦਾ ਹੁੰਦੀਆਂ ਨੇ। ਪਰ ਇਹ ਸਾਰਾ ਕੁਛ ਤੁਹਾਨੂੰ ਇੱਕ ਵਾਰੀ ਦੇਖਣਾ ਚਾਹੀਦਾ ਅਤੇ ਉਸ ਵੇਲੇ ਨਾ।
0: ਅੱਛਾ, ਜਿਹਨਾਂ ਦੀਆਂ ਫੀਸਾਂ ਜ਼ਿਆਦਾ ਨੇ ਕੀ ਉਹ ਫਿਰ ਮੁਨਾਫਾ ਵੀ ਜ਼ਿਆਦਾ ਕਮਾ ਕੇ ਦਿੰਦੀਆਂ ਨੇ?
1: ਉਹ ਅਗੇਨ ਡਿਪੈਂਡ ਕਰਦਾ ਕਿ ਤੁਸੀਂ ਇਨਵੈਸਟਮੈਂਟ ਸਟ੍ਰੈਟਜੀ ਕੀ ਚੂਜ਼ ਕੀਤੀ ਹੋਈ ਹੈ। ਅਗਰ ਤੁਸੀਂ ਕੰਜ਼ਰਵੇਟਿਵ ਉਹਦੇ ਵਿੱਚ ਰੱਖਿਆ ਹੋਇਆ ਕਿ ਜਿਹਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਮੇਰਾ ਸਲੋ ਗਰੋ ਹੋਵੇ ਪਰ ਸੇਫ ਰਹੇ, ਅਤੇ ਉਹ ਫਿਰ ਉਹਨੇ ਉਸ ਹਿਸਾਬ ਨਾਲ ਹੀ ਗਰੋ ਕਰਨਾ। ਅਤੇ ਹਰ ਫੰਡ ਦੀ ਪਰਫੋਰਮੈਂਸ ਹੁੰਦੀ ਕਿਉਂਕਿ ਇਹ ਪੈਸਾ ਤੁਹਾਡਾ ਇਨਵੈਸਟ ਹੁੰਦਾ। ਹਰ ਫੰਡ ਨੇ ਆਪਣੇ ਹਿਸਾਬ ਨਾਲ, ਉਹਨਾਂ ਦੇ ਜੋ ਹੁੰਦੇ ਨੇ ਟੀਮ ਹੁੰਦੀ ਹੈ ਜੋ ਸਟ੍ਰੈਟਜੀ ਬਣਾਉਂਦੀ ਕਿ ਕਿੱਥੇ ਪੈਸਾ ਇਨਵੈਸਟ ਕਰੀਏ, ਕਿਉਂਕਿ ਇਹ ਡਿਫਰੈਂਟ ਡਿਫਰੈਂਟ ਸ਼ੇਅਰਸ ਦੇ ਵਿੱਚ ਇਨਵੈਸਟ ਕਰਦੇ ਨੇ। ਇੰਟਰਨੈਸ਼ਨਲ ਹੋ ਗਿਆ, ਆਸਟ੍ਰੇਲੀਅਨ ਸ਼ੇਅਰਸ ਹੋ ਗਿਆ, ਕਮਰਸ਼ਲ ਪ੍ਰੋਪਰਟੀਜ਼ ਹੋ ਗਈਆਂ, ਸੋ ਗਵਰਮੈਂਟ ਬੋਂਡਸ ਹੋ ਗਏ। ਸੋ ਉਹ ਉਸ ਹਿਸਾਬ ਨਾਲ ਚੂਜ਼ ਕਰਦੇ ਨੇ ਕਿਹੜੀ ਕਿੱਥੋਂ ਕੀ ਰਿਟਰਨ ਆ ਰਹੀ ਹੈ।
0: ਕੀ ਆਪਣੇ ਕੋਲ ਇਹ ਵੀ ਆਪਸ਼ਨ ਹੁੰਦੀ ਹੈ ਵੀ ਮੇਰਾ ਜਿੰਨਾ ਹੈਗਾ ਇਹਨੂੰ ਛੇੜੋ ਨਾ, ਇੱਥੇ ਜਮ੍ਹਾਂ ਹੋਈ ਜਾਣ ਦਿਉ, ਕਿ ਉਹ ਇਨਵੈਸਟ ਹੋਣਾ ਹੀ ਹੋਣਾ ਕਿਤੇ ਨਾ ਕਿਤੇ?
1: ਇਨਵੈਸਟ ਹੋਣਾ, ਪਰ ਉਹ ਸੇਫ ਆਪਸ਼ਨਸ ਹੁੰਦੀਆਂ ਨੇ ਕਿ ਜਿੱਥੇ ਤੁਸੀਂ ਕਹਿੰਦੇ ਕਿ ਮੈਨੂੰ ਜਿਹੜਾ ਕਿ ਯੂਜ਼ਲੀ ਲਗਾ ਲਓ ਕਿ ਜਦੋਂ ਜਿਵੇਂ ਜਿਵੇਂ ਰਿਟਾਇਰਮੈਂਟ ਦੇ ਕੋਲ ਪਹੁੰਚਦੇ ਹਾਂ ਉਵੇਂ ਉਵੇਂ ਤੁਹਾਨੂੰ ਸਟ੍ਰੈਟਜੀ ਆਪਣੀ ਚੇਂਜ ਕਰਨੀ ਪੈਂਦੀ ਹੈ। ਸੋ ਰਿਟਾਇਰਮੈਂਟ ਦੇ ਕੋਲ ਜਦੋਂ ਤੁਸੀਂ ਪਹੁੰਚਦੇ ਹਾਂ ਉਦੋਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਹੁਣ ਜ਼ਿਆਦਾ ਰਿਸਕ ਨਾ ਲਿਆ ਜਾਵੇ, ਹੁਣ ਉਹਨੂੰ ਪੈਸੇ ਨੂੰ ਬਿਲਕੁਲ ਸੇਫ ਆਪਸ਼ਨ ਦੇ ਵਿੱਚ ਰੱਖਿਆ ਜਾਵੇ ਜਿਹਦੇ ਵਿੱਚ ਉਹ ਗਰੋ ਘੱਟ ਕਰੇ ਪਰ ਉਹ ਘਟੇ ਵੀ ਨਾ, ਮਤਲਬ ਜ਼ਿਆਦਾ ਰਿਸਕ ਨਾ ਹੋਵੇ।
0: ਅੱਛਾ, ਐਜ਼ ਏ ਇੰਪਲੋਇਰ ਜਦੋਂ ਆਪਾਂ ਪੇ ਕਰਦੇ ਹਾਂ, ਬੜੀ ਵਾਰੀ ਇੰਪਲੋਇਰ ਬਚਾਉਣ ਦੀ ਕੋਸ਼ਿਸ਼ ਕਰਦਾ ਇੰਪਲੋਈ ਦਾ, ਤਾਂ ਹੋ ਗਿਆ ਕਿ ਇੰਪਲੋਇਰ ਨੂੰ ਵੀ ਕੋਈ ਫਾਇਦਾ ਹੁੰਦਾ ਵਾ ਜੇ ਉਹ ਪੇ ਕਰਦਾ ਨਾ ਪੇ? ਇੱਕ ਤਾਂ ਓਬਲੀਗੇਸ਼ਨ ਹੋ ਗਈ, ਇੱਕ ਆ ਵੀ ਉਹ ਓਬਲੀਗੇਸ਼ਨ ਦੇ ਵਿੱਚੋਂ ਵੀ ਲੂਪ ਹੋਲ ਲੱਭ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਵਾ। ਚਲੋ ਕਿਸੇ ਹੱਦ ਤੱਕ ਮੰਨ ਲਓ ਵੀ ਉਹ ਇੱਕ ਵਾਜਬ ਕੋਈ ਲੂਪ ਹੋਲ ਲੱਭ ਜਾਂਦਾ, ਪਰ ਕੀ ਕਾਰੋਬਾਰੀ ਨੂੰ ਵੀ ਕੋਈ ਫਾਇਦਾ ਇਸ ਚੀਜ਼ ਦਾ?
1: ਦੇਖੋ, ਜਦੋਂ ਤੁਸੀਂ ਇੰਪਲੋਈ ਦਾ, ਵੈਸੇ ਤਾਂ ਕੋਈ ਇਹਦਾ ਲੂਪ ਹੋਲ ਨਹੀਂ ਹੈ, ਅਗਰ ਕੋਈ ਇੰਪਲੋਈ ਹੈ ਤਾਂ ਤੁਹਾਨੂੰ ਪੇ ਕਰਨਾ ਹੀ ਪਏਗਾ। ਜੋ ਵੀ ਤੁਸੀਂ ਸੁਪਰ ਕੰਟਰੀਬਿਊਸ਼ਨ ਹੈ, ਅਗਰ ਤੁਸੀਂ ਉਹਨੂੰ ਟਾਈਮਲੀ ਪੇ ਕਰਦੇ ਹਾਂ ਤਾਂ ਤੁਹਾਨੂੰ ਉਹਦਾ ਫਾਇਦਾ ਆ। ਉਹਦਾ ਫਾਇਦਾ ਇੱਕ ਤਾਂ ਇਹ ਹੈ ਕਿ ਤੁਹਾਡਾ ਐਜ਼ ਏ ਡਿਡਕਸ਼ਨ ਕਲੇਮ ਹੋਣੀ ਆ। ਸੋ ਔਰ ਅੱਜ ਕੱਲ੍ਹ ਇੰਪਲੋਈਜ਼ ਵੀ, ਕਿਉਂਕਿ ਉਹਨਾਂ ਨੂੰ ਵੀ ਪਤਾ ਹੁਣ ਜਿਵੇਂ ਪੇ ਡੇ ਸੁਪਰ ਹੈ, ਨਾਲ ਦੀ ਨਾਲ ਉਹ ਦੇਖ ਸਕਦੇ ਨੇ ਆਪਣਾ ਸੁਪਰ ਕਿ ਇੰਪਲੋਇਰ ਕੰਟਰੀਬਿਊਸ਼ਨ ਕਰ ਰਿਹਾ ਕਿ ਨਹੀਂ।
0: ਉਹ ਐਪਲੀਕੇਸ਼ਨ ਤੇ ਆ ਜਾਊਗਾ।
1: ਹਾਂਜੀ, ਉਹ ਆਪਣਾ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਆਪਣਾ ਸੁਪਰ ਕੰਟਰੀਬਿਊਸ਼ਨ ਦੇਖ ਸਕਦੇ ਹੈ ਕਿ ਉਹਨਾਂ ਦਾ ਇੰਪਲੋਇਰ ਨੇ ਕਿੰਨਾ ਕੰਟਰੀਬਿਊਸ਼ਨ ਕੀਤਾ ਇਸ ਸਾਲ
0: ਜੀ।
1: ਸੋ ਉਹਦੇ ਨਾਲ ਇੱਕ ਤਾਂ ਇਹ ਹੈ ਕਿ ਤੁਸੀਂ, ਤੁਹਾਡੀ ਰੈਪੂਟੇਸ਼ਨ ਰਿਸਕ 'ਤੇ ਹੁੰਦਾ ਕਿ ਇੰਪਲੋਈਜ਼ ਦੇ ਵਿੱਚ ਅਗਰ ਤੁਸੀਂ ਸੁਪਰ ਨਹੀਂ ਪੇ ਕਰ ਰਹੇ ਉਹਨਾਂ ਦਾ ਤਾਂ ਇੰਪਲੋਈਜ਼ ਹੋ ਸਕਦਾ ਕਿ ਉਹ ਯੂ ਨੋ ਹੁਣ ਉਹ ਇਹ ਨਹੀਂ ਕਿ ਲੰਬਾ ਸਮਾਂ ਤੁਹਾਡੇ ਨਾਲ ਫਿਰ ਉਹ ਵੇਟ ਕਰਨ। ਸੋ ਨਾਲ ਦੀ ਨਾਲ ਕੰਪਲੇਂਟ ਕਰ ਸਕਦੇ ਆ
0: ਜੀ।
1: ਸੋ ਸੁਪਰ ਪੇ ਕਰਨ ਨਾਲ ਤੁਹਾਡਾ ਡਿਡਕਸ਼ਨਸ ਕਲੇਮ ਹੋ ਗਈ, ਇੰਪਲੋਈਜ਼ ਵੀ ਟਿਕਿਆ ਰਿਹਾ ਕਿ ਤੁਸੀਂ ਪੇ ਕਰ ਰਹੇ ਹਾਂ, ਔਰ ਤੁਹਾਨੂੰ ਕੋਈ ਕੰਪਲਾਇੰਸ ਦਾ ਵੀ ਕੋਈ ਰਿਸਕ ਨਹੀਂ ਹੈ, ਕਿਉਂਕਿ ਜੇ ਤੁਸੀਂ ਲੇਟ ਪੇ ਕਰਦੇ ਹਾਂ ਤੁਹਾਨੂੰ ਬਾਅਦ ਵਿੱਚ ਜੁਰਮਾਨਾ ਵੀ ਦੇਣਾ ਪੈਂਦਾ, ਤੁਹਾਨੂੰ ਇੰਟਰਸਟ ਵੀ ਪੇ ਕਰਨਾ ਪੈਂਦਾ ਉਹਦੇ 'ਤੇ, ਅਤੇ ਆਡਿਟ ਦੀ ਹੈਸਲ ਵੀ। ਸੋ ਬੈਟਰ ਆਪਸ਼ਨ ਇਹੀ ਹੈ ਕਿ ਜੇ ਇੰਪਲੋਈ ਤੁਸੀਂ ਹਾਇਰ ਕੀਤਾ ਤੁਸੀਂ ਉਹ ਕੋਸਟ ਨੂੰ ਨਾਲ ਐਡ ਕਰਕੇ ਚੱਲੋ, ਕਿ ਸਿਰਫ ਇਹ ਨਾ ਲਗਾ ਕੇ ਚੱਲੋ ਕਿ ਮੈਂ ਉਹਨੂੰ ਇੰਨਾ ਪੇ ਰੇਟ ਪੇ ਕਰਨਾ ਆ, ਉਹੀ ਤੁਹਾਡੀ ਕੋਸਟ ਆ। ਸੁਪਰ ਐਨੂਏਸ਼ਨ ਵੀ ਤੁਹਾਡਾ ਲਗਾ ਲਓ ਕਿ ਉਹ ਇੰਪਲੋਈ ਦਾ ਸੈਲਰੀ ਦਾ ਪੈਕੇਜ ਉਸ ਹਿਸਾਬ ਨਾਲ ਹੀ ਹੈ ਕਿ ਇਹ ਵੀ ਤਾਂ ਅਸੀਂ ਪੇ ਕਰਨਾ ਹੀ ਹੈ।
0: ਆਈ ਥਿੰਕ ਇੱਕ ਫਾਇਦਾ ਤਾਂ ਇਹ ਵੀ ਹੋ ਗਿਆ ਨਾ ਫਿਰ ਇਸ ਲਿਹਾਜ਼ ਦੇ ਨਾਲ ਕਿ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਖਰਚੇ ਕਿੰਨੇ ਕੁ ਆ, ਵੀ ਤੁਹਾਨੂੰ ਵਾਰਾ ਖਾ ਵੀ ਰਿਹਾ ਕਾਰੋਬਾਰ ਕਿ ਨਹੀਂ ਖਾ ਰਿਹਾ, ਤੁਸੀਂ ਆਪਣੀ ਚੀਜ਼ ਮਹਿੰਗੀ ਵੇਚਣੀ ਆ ਕਿ ਅਗਲੀ ਵਾਰੀ ਰੇਟ ਤੁਸੀਂ ਹੋਰ ਘੱਟ ਕਰਨੇ ਵੱਧ ਕਰਨੇ। ਸੋ ਇਹ ਵੀ ਚੀਜ਼ਾਂ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾਣਗੀਆਂ।
1: ਹਾਂਜੀ, ਸੋ ਜਿਵੇਂ ਗੌਰਮੈਂਟ ਨੇ ਹੁਣ ਰੀਸੈਂਟਲੀ ਜੋ ਚੇਂਜ ਕੀਤਾ ਪੇਡ ਇਸ ਉੱਪਰ, ਮੇਰੇ ਖਿਆਲ ਨਾਲ ਕਾਫੀ ਇੰਪਲੋਈ ਜਿਹੜੇ ਇੰਪਲੋਇਰਸ ਨੇ ਉਹਨਾਂ ਨੂੰ ਪਹਿਲਾਂ ਤਾਂ ਲੱਗ ਰਿਹਾ ਸੀਗਾ ਕਿ ਇੱਕ ਐਕਸਟਰਾ ਬਰਡਨ ਆ, ਪਰ ਹੁਣ ਉਹਨਾਂ ਨੂੰ ਥੋੜ੍ਹਾ ਇੱਕ ਬੈਨੀਫਿਟ ਇਹ ਵੀ ਹੋ ਰਿਹਾ ਕਿ ਨਾਲ ਦੀ ਨਾਲ ਹੀ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਇਹ ਪੈਸਾ ਨਾਲ ਦੀ ਨਾਲ ਜਾ ਰਿਹਾ। ਇੱਕ ਇਕੱਠਾ ਪੇ ਕਰਨਾ ਵੀ ਕਈ ਵਾਰੀ ਔਖਾ ਲੱਗਦਾ ਸੀ,
0: ਮਹਿੰਗੀਆਂ ਹੋ ਰਹੀਆਂ ਨੇ ਚੀਜ਼ਾਂ ਹੌਲੀ ਹੌਲੀ।
1: ਹਾਂਜੀ, ਸੋ ਉਹ ਨਾਲ ਦੀ ਨਾਲ ਨਿਕਲ ਜਾਂਦਾ। ਸੋ ਤੁਹਾਨੂੰ ਥੋੜ੍ਹਾ ਆਈਡੀਆ ਰਹਿੰਦਾ ਕਿ ਹੁਣ ਮੇਰਾ ਹਰ ਹਫ਼ਤੇ ਦਾ ਜਾਂ ਹਰ ਫੋਰਟਨਾਈਟ ਦਾ ਇੰਨਾ ਖਰਚਾ ਤਾਂ ਹੈ।
0: ਮੈਨੂੰ ਲੱਗਦਾ ਜ਼ਿਆਦਾ ਪ੍ਰੋਬਲਮ ਇਸ ਕਰਕੇ ਕਿਉਂਕਿ ਆਪਾਂ ਨੇ ਲਈ ਇਹ ਨਵਾਂ ਸਿਸਟਮ ਹੈ ਬਹੁਤਿਆਂ ਲਈ। ਪਹਿਲਾਂ ਤਾਂ ਉੱਦਾਂ ਹੀ ਕੰਮ ਕਰੀਏ, ਸਾਨੂੰ ਲੱਗਦਾ ਸੀ ਵੀ ਇਹ ਸਾਈਡ ਦੇ ਉੱਤੇ ਇੱਕ ਖਰਚਾ ਜਿਹਾ ਕੱਟੀ ਜਾਂਦੇ ਐਵੇਂ, ਅਤੇ ਸਾਨੂੰ ਲੱਗਾ ਵੀ ਜੋ ਸਾਨੂੰ ਆਉਂਦਾ ਵਾ ਇਹੋ ਹੀ ਸਾਡੀ ਪੇ ਹੈ, ਇਹੋ ਹੀ ਸਾਡੀ ਕਮਾਈ ਹੈ। ਹੁਣ ਹੌਲੀ ਹੌਲੀ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਵੀ ਸੁਪਰ ਵੀ ਸਾਡੀ ਕਮਾਈ ਹੈ ਅਤੇ ਉਹਨੂੰ ਵੀ ਆਪਾਂ ਮੈਨੇਜ ਕਰਨਾ। ਅੱਛਾ, ਜੇ ਆਪਾਂ ਕੋਈ ਮੰਨ ਲਓ 70,000 ਦਾ ਪੈਕੇਜ ਜੇਕਰ ਕੋਈ ਕੰਮ ਕਰ ਰਿਹਾ, ਸਾਲ ਦੇ ਵਿੱਚ ਕਿੰਨੇ ਕੁ ਪੈਸੇ ਉਹਦੇ ਹੋ ਜਾਣੇ ਚਾਹੀਦੇ?
1: ਅਗਰ 70,000 ਦਾ ਕਰ ਰਿਹਾ, 12% ਉਹਦਾ ਸੁਪਰ ਐਨੂਏਸ਼ਨ ਇੰਪਲੋਇਰ ਨੇ ਕੰਟਰੀਬਿਊਟ ਕਰਨਾ, ਜਿਹੜਾ ਕਿ $8,400 ਬਣਦਾ ਆ ਸਾਲ ਦਾ। ਅਗਰ ਤੁਸੀਂ ਉਸ ਤਰ੍ਹਾਂ ਸਮਝੋ ਕਿ ਮੰਥਲੀ ਤੁਹਾਡਾ $700 ਹੋ ਗਿਆ ਮੰਥ ਦਾ ਸੁਪਰ ਜਿਹੜਾ ਤੁਹਾਡਾ ਕੰਟਰੀਬਿਊਟ ਹੋਣਾ, ਅਤੇ ਇਹਨੂੰ ਤੁਸੀਂ ਅਗਰ ਦੇਖੋ ਕਿ ਤੁਹਾਡਾ ਹਰ ਸਾਲ ਇਹ ਐਡ ਹੁੰਦਾ ਪਿਆ ਪੈਸਾ, ਔਰ ਅਗਰ ਤੁਸੀਂ ਤਕਰੀਬਨ ਲਾ ਲਓ ਕਿ ਆਪਣਾ ਕੰਮ ਕੀਤਾ 15-20 ਸਾਲ ਤੁਸੀਂ ਕੰਮ ਕੀਤਾ, ਇਹ ਤੁਹਾਡਾ ਲਗਾ ਲਓ ਕਿ ਪੈਸਾ ਹਰ ਸਾਲ ਐਡ ਹੋ ਰਿਹਾ। ਸੋ ਜੋ ਕਿ ਇਨਵੈਸਟ ਵੀ ਹੋ ਰਿਹਾ ਨਾਲ ਦੀ ਨਾਲ, ਅਤੇ ਉਹਨੇ ਰਿਟਰਨ ਵੀ ਦੇਣੀ ਆ, ਸੋ ਉਹ ਰਿਟਰਨ ਵੀ ਨਾਲ ਤੁਹਾਡੀ ਐਡ ਹੁੰਦੀ ਜਾ ਰਹੀ ਹੈ। ਸੋ ਇਹਨੂੰ ਤੁਸੀਂ ਸਿਰਫ ਇਹ ਨਾ ਸੋਚੋ ਕਿ ਉਹ $8,400 ਆ, ਉਹ ਵਧਣਾ ਆ। ਉਹਦੇ 'ਚੋਂ ਚਲੋ 15% ਤੁਹਾਡਾ ਟੈਕਸ ਵੀ ਜਾਣਾ ਆ ਜੋ ਇੰਪਲੋਇਰ ਵੱਲੋਂ ਕੰਟਰੀਬਿਊਸ਼ਨ ਹੋਇਆ, ਬਟ ਸਟਿਲ ਤੁਹਾਨੂੰ ਰੇਟ ਆਫ ਰਿਟਰਨ, ਅਗਰ ਮੈਂ ਐਵਰੇਜ 7% ਰੇਟ ਆਫ ਰਿਟਰਨ ਵੀ ਲਗਾਵਾਂ, ਅਤੇ ਤਾਂ ਵੀ ਤੁਹਾਡਾ ਗਰੋਥ ਮਤਲਬ ਹੁੰਦੀ ਆ।
0: ਓਕੇ, ਅੱਛਾ, ਇਸ ਤੋਂ ਇਲਾਵਾ ਇੱਕ ਸੈਲਫ ਮੈਨੇਜਮੈਂਟ ਵੀ ਹੁੰਦੀ ਆ ਸੁਪਰ ਐਨੂਏਸ਼ਨ ਦੀ।
1: ਹਾਂਜੀ,
0: ਉਹਦੇ ਕੀ ਰੂਲ ਰੈਗੂਲੇਸ਼ਨ ਨੇ, ਕਿੰਨੇ ਕੁ ਪੈਸੇ ਜਿਹੜੇ ਹੋਣ ਅਤੇ ਫਿਰ ਆਪਾਂ ਕਰ ਸਕਦੇ ਹਾਂ ਜਾਂ ਕਿੱਦਾਂ ਕਰ ਸਕਦੇ ਹਾਂ, ਕੀ ਉਹ ਵਾਜਬ ਸਟੈਪ ਆ ਜਾਂ ਨਹੀਂ ਆ?
1: ਉਹਦੇ ਲਈ ਡਿਪੈਂਡ ਕਰਦਾ ਕਿ ਸੈਲਫ ਮੈਨੇਜ ਸੁਪਰ ਫੰਡ ਇੱਕ ਬਹੁਤ ਵਧੀਆ ਟੂਲ ਹੈ, ਬਟ ਉਹ ਸਾਰਿਆਂ ਲਈ ਨਹੀਂ ਆ। ਉਹ ਉਹਨਾਂ ਲਈ ਹੈ ਕਿ ਜਿਨ੍ਹਾਂ ਨੇ ਐਕਟਿਵਲੀ, ਜਿਨ੍ਹਾਂ ਨੂੰ ਨੌਲੇਜ ਆ, ਜਿਨ੍ਹਾਂ ਨੂੰ ਪਤਾ ਕਿ ਮੈਂ ਕਿੱਥੇ ਇਨਵੈਸਟ ਕਰਨਾ, ਕਿਉਂਕਿ ਉੱਥੇ ਤੁਸੀਂ ਇਹ ਕਹਿ ਰਹੇ ਹੋ ਕਿ ਕੋਈ ਸੁਪਰ ਫੰਡ ਆ, ਉਹ ਜਿੱਥੇ ਇਨਵੈਸਟ ਕਰ ਰਹੇ ਨੇ ਉਹਨਾਂ ਦੀ ਰਿਸਰਚ ਆ ਉਹਦੇ ਬਿਹਾਈਂਡ ਕਿ ਕਿੱਥੇ ਉਹ ਇਨਵੈਸਟ ਕਰ ਰਹੇ ਨੇ, ਪਰ ਤੁਸੀਂ ਕਹਿੰਦੇ ਕਿ ਮੈਨੂੰ ਪਤਾ ਆ ਮੈਂ ਮੇਰਾ ਪੈਸਾ ਆ ਮੈਂ ਕਿੱਥੇ ਇਨਵੈਸਟ ਕਰਨਾ। ਕੰਪਲਾਇੰਸ ਕਾਫੀ ਉਹਦੇ ਵਿੱਚ ਹੈਗੀ ਹੈ ਸੈਲ ਮੈਨੇਜ ਸੁਪਰ ਫੰਡ ਦੇ ਵਿੱਚ,
0: ਕਿ ਤੁਸੀਂ ਜਗ੍ਹਾ ਤੇ ਕਰ ਰਹੇ ਹੋ ਕਿ ਨਹੀਂ।
1: ਹਾਂਜੀ, ਤੁਸੀਂ ਇਹ ਨਹੀਂ ਕਿ ਤੁਹਾਨੂੰ ਉਹ ਪੈਸਾ ਤੁਹਾਡੇ ਕੋਲ ਆ ਗਿਆ ਅਤੇ ਤੁਸੀਂ ਹੁਣ ਜੋ ਮਰਜ਼ੀ ਕਰੋ, ਤੁਹਾਨੂੰ ਪ੍ਰੋਪਰ ਇਨਵੈਸਟਮੈਂਟ ਸਟ੍ਰੈਟਜੀ ਹੋਣੀ ਚਾਹੀਦੀ ਆ। ATO ਰਿਕਮੈਂਡ ਕਰਦਾ ਕਿ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਵੱਲ ਨੂੰ ਉਦੋਂ ਜਾਓ ਜਦੋਂ ਤੁਹਾਡਾ ਘੱਟੋ ਘੱਟ $2,00,000 ਹੋਵੇ ਸੁਪਰ ਦਾ ਬੈਲੈਂਸ। ਅਤੇ ਪਰ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਤੁਸੀਂ ਕਰਨਾ ਕੀ ਹੈ, ਪਹਿਲਾਂ ਸਟ੍ਰੈਟਜੀ ਬਣਾਓ, ਫਿਰ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਸੈਟਅਪ ਕਰੋ, ਅਤੇ ਕਿਉਂਕਿ ਉਹਦੇ ਵਿੱਚ ਆਪਸ਼ਨਸ ਤੁਹਾਡੇ ਕੋਲ ਹੈਗੀਆਂ ਕਿ ਤੁਸੀਂ ਕਿੱਥੇ ਇਨਵੈਸਟ ਕਰ ਸਕਦੇ ਹੋ। ਹੁਣ ਰੀਸੈਂਟਲੀ ਜੋ ਚੇਂਜ ਹੋਇਆ ਉਹਦੇ ਵਿੱਚ ਇਹ ਕਰਤਾ ਇਹਨਾਂ ਨੇ ਕਿ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਹੁਣ ਲੋਨ ਲੈਣਾ ਔਖਾ, ਮਤਲਬ ਲੋਨ ਨਹੀਂ ਲੈ ਸਕਦੇ ਹੁਣ ਉਹਦੇ 'ਤੇ, ਜਿਹੜੀ ਪਹਿਲਾਂ ਲੋਕ ਜ਼ਿਆਦਾਤਰ ਸੈਲਫ ਮੈਨੇਜ ਸੁਪਰ ਫੰਡ ਯੂਜ਼ ਕਰ ਰਹੇ ਸੀ ਪ੍ਰੋਪਰਟੀ ਇਨਵੈਸਟਮੈਂਟ ਦੇ ਲਈ, ਪਰ ਹੁਣ ਵੀ ਕਾਫੀ ਯੂਜ਼ ਹੋ ਰਿਹਾ ਕਿ ਕਮਰਸ਼ੀਅਲ ਪ੍ਰੋਪਰਟੀਜ਼ 'ਚ ਤੁਸੀਂ ਸਟਿਲ ਕਰ ਸਕਦੇ ਇਨਵੈਸਟ, ਜਾਂ ਹੋਰ ਜਗ੍ਹਾਵਾਂ 'ਤੇ ਸ਼ੇਅਰਸ ਜਾਂ ਹੋਰ ਜਗ੍ਹਾ 'ਤੇ ਤੁਸੀਂ ਇਨਵੈਸਟ ਕਰ ਸਕਦੇ ਹੋ।
0: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ,
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733
3: VY Immigration and Education Consultant,
2: ਹਰ ਕਦਮ ਤੁਹਾਡੇ ਨਾਲ।
4: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
5: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
6: ਸੋਨਾ ਚਾਹੀਦਾ
7: ਭਰੋਸਾ ਚਾਹੀਦਾ
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 04935360042
8: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ BYD C-Lion 7 ਪ੍ਰੀਮੀਅਮ ਸਿਰਫ $54,990 BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900 ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ ਡਿਲੀਵਰੀ 31 ਅਕਤੂਬਰ 2026 ਤੱਕ ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਪ੍ਰੀਡੀਓ ਹਾਂਜੀ BYD ਔਨ ਰੋਡਸ ਔਨ ਅਸ ਕੰਡੀਸ਼ਨਸ ਅਪਲਾਈ
9: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस ते भरोसेमंद टैक्स एडवाइजर्स

0: ब्रोकर्स। अपनी इंश्योरेंस की हर लोड़ ले याद रखो बस अमरिंदर गिद्दा। कॉल 0491-999-555। गिद्दा इंश्योरेंस। शर्ता लागू।
1: व्याह, खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन। हर स्टाइल ते हर ओकेजन ले जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 लॉन्सडेल स्ट्रीट डैंडीनोंग। ज्वेलर्स परोसे दी निशानी।
0: ओबिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत घर। हाउस एंड लैंड एक्सपर्ट्स ओबिट होम्स अपने 44 वर्यां दे तजुर्बे नाल थानु दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ओबिट होम्स डिस्प्ले सेंटर्स या कॉल करो हरपन चौहान नु 0433-280-252 ते 0433-280-252 ते।
2: किचन दा स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, पार्टी करनु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
3: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
4: हुन टेंशन छड्डो जी, गवर्नमेंट दी नवी बैटरी रिबेट नाल हुन सोलर ते बैटरी लगवाना हो गया होर भी आसान। बिजली दा बिल घट, टेंशन भी घट।
3: फिर लवाइए किथों?
4: सन करंट वालिया कोलो 2012 तो मेलबर्न दी एक भरोसेमंद अते अवार्ड विनिंग सोलर कंपनी।
0: आज ही सन करंट नो कॉल करो ते अपना फ्री असेसमेंट बुक करो 0406-021-246 ते। जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
5: मेरा देश इनक्रेडिबल इंडिया त्रुगनीना विच अपने हर भैन भरा नु उना दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर सामान वाजिब रेट ते ले सकदे हो। पाओ कॉस्मेटिक दी हर आइटम भी, नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनीना विच।
6: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਅੱਛਾ, ਇੱਕ ਇਹਦੇ ਵਿੱਚ ਕੋਈ ਇੰਸ਼ੋਰੈਂਸ ਵਗੈਰਾ ਵੀ ਹੁੰਦੀ ਹੈ ਇਹਦੇ 'ਚ?
7: ਹਾਂਜੀ। ਸੋ ਕੀ ਹੁੰਦਾ ਕਿ ਤੁਸੀਂ ਜਦੋਂ ਡਿਫੋਲਟ ਫੰਡ ਆਪਣਾ ਯੂਜ਼ ਕਰਦੇ ਆ, ਇੰਪਲੋਇਰ ਵੱਲੋਂ ਡਿਫੋਲਟ ਕਰ ਲੈਂਦੇ ਹਾਂ ਜਾਂ ਤੁਸੀਂ ਨਵਾਂ ਫੰਡ ਸੈਟਅਪ ਕਰਦੇ ਆ, ਬਾਏ ਡਿਫੋਲਟ ਮੋਸਟਲੀ ਜਿਹੜੇ ਸੁਪਰ ਫੰਡ ਨੇ ਉਹ ਇੰਸ਼ੋਰੈਂਸ ਆਪਸ਼ਨ ਦਿੰਦੇ ਨੇ। ਜ਼ਿਆਦਾਤਰ ਜੋ ਕੋਮਨ ਇੰਸ਼ੋਰੈਂਸ ਸੁਪਰ ਫੰਡ ਦੇ ਥਰੂ ਹੁੰਦੀਆਂ ਨੇ ਉਹ ਹੈਗੀ ਹੈ, ਇੱਕ ਤਾਂ ਹੋ ਗਿਆ ਡੈਥ ਬੈਨੀਫਿਟ
6: ਜੀ,
7: ਜਿਹਦੇ ਵਿੱਚ ਇਨਕੇਸ ਅਗਰ ਤੁਹਾਨੂੰ ਕੁਛ ਹੁੰਦਾ ਹੈ ਤਾਂ ਤੁਹਾਡੀ ਫੈਮਿਲੀ ਨੂੰ ਉਹ ਇੰਸ਼ੋਰੈਂਸ ਪੇ ਕਰਦੀ ਹੈ। ਇੱਕ ਹੁੰਦੀ ਹੈ ਕਿ ਟੈਂਪਰੇਰੀ ਜਾਂ ਪਾਰਸ਼ਲ ਜਾਂ ਪਰਮਾਨੈਂਟ ਡਿਸੇਬਿਲਟੀ ਦੇ ਕੇਸ ਦੇ ਵਿੱਚ ਤੁਸੀਂ ਉਹ ਇੰਸ਼ੋਰੈਂਸ ਤੁਹਾਨੂੰ ਪੇ ਕਰਦੀ ਆ। ਅਤੇ ਇੱਕ ਆਪਸ਼ਨ ਜਿਹੜੀ ਹੈ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ, ਜਿਹਦੇ ਵਿੱਚ ਕਿ ਤੁਸੀਂ ਅਗਰ ਟੈਂਪਰੇਰੀ ਕਿਸੇ ਕਾਰਨ ਤੁਸੀਂ ਨਹੀਂ ਕੰਮ ਕਰ ਸਕਦੇ ਤਾਂ ਉਹ ਇੰਸ਼ੋਰੈਂਸ ਤੁਹਾਨੂੰ ਜਿੰਨਾ ਤੁਸੀਂ ਅਰਨ ਕਰ ਰਹੇ ਹੋ ਉਸ ਹਿਸਾਬ ਨਾਲ ਤੁਹਾਨੂੰ ਪੇ ਕਰਦੀ ਹੈ। ਅਤੇ ਸੋ ਇੰਸ਼ੋਰੈਂਸ ਆਪਸ਼ਨ ਮਿਲਦੀਆਂ ਨੇ, ਪਰ ਇਹ ਵੀ ਜਦੋਂ ਮੈਂ ਕਹਿ ਰਿਹਾ ਕਿ ਤੁਸੀਂ ਐਕਟਿਵਲੀ ਮੈਨੇਜ ਕਰੋ, ਉਹਦੇ ਵਿੱਚ ਇਹ ਹੈ ਕਿ ਤੁਸੀਂ ਉਹ ਦੇਖੋ, ਉਹਨਾਂ ਨੂੰ ਰਿਵਿਊ ਕਰੋ ਕਿ ਜੋ ਇੰਸ਼ੋਰੈਂਸਿਸ ਤੁਹਾਨੂੰ ਬਾਏ ਡਿਫੋਲਟ ਮਿਲ ਰਹੀਆਂ ਨੇ ਕਿ ਉਹ ਇਨਫ ਨੇ ਤੁਹਾਡੇ ਲਈ, ਜਾਂ ਐਵੇਂ ਤਾਂ ਨਹੀਂ ਕਿ ਤੁਸੀਂ ਜੇ ਤੁਹਾਡੇ 3 ਫੰਡ ਨੇ ਫੋਰ ਐਗਜ਼ਾਮਪਲ, ਤੁਸੀਂ ਹਰ ਇੰਪਲੋਇਰ ਨਾਲ ਵੱਖਰਾ ਫੰਡ ਕਰ ਲਿਆ ਸੀ ਔਰ ਜਿਹਨੂੰ ਤੁਸੀਂ ਬਾਅਦ ਵਿੱਚ ਮਰਜ ਨਹੀਂ ਕੀਤਾ, ਉਹ ਸਾਰੇ ਪਾਸੇ ਇੰਸ਼ੋਰੈਂਸ ਚੱਲ ਰਹੀ ਹੈ ਜਿਹੜੀ ਤੁਸੀਂ ਕਦੀ ਯੂਜ਼ ਵੀ ਨਹੀਂ ਕੀਤੀ, ਕਦੀ ਕਲੇਮ ਵੀ ਨਹੀਂ ਕੀਤਾ, ਤੇ ਉਹ ਵੀ ਤੁਹਾਨੂੰ ਕਿਉਂਕਿ ਉਹ ਪ੍ਰੀਮੀਅਮ ਉਹਨਾਂ ਨੇ ਕੱਟੀ ਜਾਣਾ ਉਹਦੇ ਵਿੱਚੋਂ ਸੁਪਰ ਫੰਡ ਦੇ ਵਿੱਚੋਂ ਤੇ ਸੋ ਉਹਨੂੰ ਵੀ ਮੈਨੇਜ ਕਰਨਾ ਜ਼ਰੂਰੀ ਹੈ ਕਿ ਤੁਸੀਂ ਇੱਕ ਫੰਡ ਦੇ ਨਾਲ ਰਹੋ ਉਹਨੂੰ ਰਿਵਿਊ ਕਰੋ ਦੇਖੋ ਕਿ ਉਹ ਇੰਸ਼ੋਰੈਂਸ ਜੋ ਤੁਹਾਨੂੰ ਮਿਲ ਰਹੀ ਹੈ ਉਹ ਤੁਹਾਡੇ ਲਈ ਠੀਕ ਹੈ
6: ਸੋ ਇੱਦਾਂ ਨਹੀਂ ਹੈ ਕਿ ਆਪਾਂ ਸੁਣੀਆਂ ਸੁਣਾਈਆਂ ਦੇ ਉੱਤੇ ਮਹਿਫਲ 'ਚ ਬੈਠੇ ਉੱਥੋਂ ਕੋਈ ਸਲਾਹ ਲਈ ਅਤੇ ਜਾ ਕੇ ਕਰਤਾ ਵੀ ਸਾਨੂੰ ਆਪਣੇ ਹਿਸਾਬ ਦੇ ਨਾਲ ਪਹਿਲਾਂ ਉਹਨੂੰ ਚੈੱਕ ਕਰ ਲੈਣਾ ਚਾਹੀਦਾ ਅੱਛਾ ਮੇਜਰ ਗਲਤੀਆਂ ਕੀ ਕਰਦੇ ਨੇ ਆਪਣੇ ਲੋਕ ਇਸ ਲਿਹਾਜ਼ ਦੇ ਨਾਲ
7: ਮੇਜਰ ਗਲਤੀਆਂ ਨੇ ਕਿ ਇੱਕ ਤਾਂ ਵੱਖਰੇ ਵੱਖਰੇ ਸੁਪਰ ਫੰਡ ਦੇ ਨਾਲ
6: ਮਲਟੀਪਲ
7: ਸੁਪਰ ਫੰਡ
6: ਰੱਖਦੇ ਨੇ ਜੋਬ ਕੀਤੀ ਦੂਸਰੀ ਥਾਂ ਤੇ ਕੀਤੀ ਇਹਦਾਂ
7: ਮਤਲਬ ਤਿੰਨ ਚਾਰ ਸੁਪਰ ਫੰਡ ਸੈਟਅਪ ਕਰ ਲਏ ਹਰ ਇੰਪਲੋਇਰ ਨੇ ਆਪਣਾ ਵੱਖਰਾ ਸੁਪਰ ਫੰਡ ਸੈਟਅਪ ਕਰਤਾ ਉਹਨਾਂ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਕਿ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਸੇਮ ਫੰਡ ਹੀ ਹਰ ਜਗ੍ਹਾ 'ਤੇ ਨੋਮੀਨੇਟ ਕਰ ਸਕਦੇ ਹੋ
6: ਸੋ ਤੁਸੀਂ ਫੋਰ ਐਗਜ਼ਾਮਪਲ ਮੈਂ ਇੱਕ ਜੋਬ ਕਰਦਾ ਵਾਂ ਇਹਨਾਂ ਨੇ ਸੁਪਰ ਮੇਰਾ ਬਣਾ ਦਿੱਤਾ ਅਕਾਊਂਟ ਮੈਂ ਦੂਸਰੀ ਜਗ੍ਹਾ 'ਤੇ ਗਿਆ ਉਹਨਾਂ ਨੇ ਆਪਣਾ ਵੱਖਰਾ ਬਣਾ ਦਿੱਤਾ ਤੀਸਰੀ ਇੱਦਾਂ ਹੁੰਦਾ
7: ਹਾਂਜੀ ਦੇਖੋ ਇੰਪਲੋਇਰ ਨੇ ਆਪਣੇ ਆਪ ਨਹੀਂ ਬਣਾਉਣਾ ਹੁੰਦਾ ਤੁਸੀਂ ਇੰਪਲੋਇਰ ਤੁਹਾਨੂੰ ਆਪਸ਼ਨ ਦਿੰਦਾ ਕਿ ਤੁਸੀਂ ਆਪਣਾ ਫੰਡ ਜ਼ਿਆਦਾ ਨੋਮੀਨੇਟ ਕਰ ਦਿਉ ਅਤੇ ਜਾਂ ਫਿਰ ਤੁਹਾਡੇ ਕੋਲ ਫੋਮ ਦੇ ਵਿੱਚ ਆਪਸ਼ਨ ਹੈ ਕਿ ਤੁਸੀਂ ਇੰਪਲੋਇਰ ਦਾ ਡਿਫੋਲਟ ਫੰਡ ਚੂਜ਼ ਕਰ ਲਓ ਜ਼ਿਆਦਾਤਰ ਲੋਕ ਧਿਆਨ ਨਹੀਂ ਦਿੰਦੇ ਉਸ ਚੀਜ਼ 'ਤੇ ਔਰ ਇੰਪਲੋਇਰ ਦਾ ਡਿਫੋਲਟ ਫੰਡ ਹੀ ਕਰ ਲੈਂਦੇ ਜਾਂ ਤਾਂ ਉਹ ਫੋਮ ਦੇ ਉੱਤੇ ਸਿਰਫ ਆਪਣਾ ਬਾਕੀ ਡਿਟੇਲਸ ਪਾ ਕੇ ਕਰ ਲੈਂਦੇ ਕਿ ਇੰਪਲੋਇਰ ਖੁਦ ਹੀ ਤੁਹਾਨੂੰ ਕਰ ਲਓ ਅਤੇ ਸੋ ਉਸ ਕੇਸ ਦੇ ਵਿੱਚ ਤੁਹਾਡਾ ਫੀਸ ਜਿਹੜੀਆਂ ਨੇ ਉਹ ਮਲਟੀਪਲ ਫੰਡਸ ਨੇ ਦੈਟ ਮੀਨਸ ਕਿ ਮਲਟੀਪਲ ਤੁਹਾਡੀਆਂ ਫੀਸ ਜਾਣਗੀਆਂ ਅਗਰ ਇੰਸ਼ੋਰੈਂਸਿਸ ਵੀ ਜਿਵੇਂ ਅਸੀਂ ਡਿਸਕਸ ਕੀਤਾ ਕਿ ਸਾਰਿਆਂ ਫੰਡ ਵੱਲੋਂ ਇੰਸ਼ੋਰੈਂਸਿਸ ਤੁਹਾਨੂੰ ਮਿਲ ਰਹੀਆਂ ਨੇ ਪਰ ਤੁਹਾਨੂੰ ਕਲੇਮ 'ਤੇ ਤੁਸੀਂ ਇੱਕ ਤੋਂ ਹੀ ਕਰ ਸਕਦੇ ਹਾਂ ਸੋ ਉਹ ਵੀ ਤੁਸੀਂ ਆਪਣਾ ਕਰ ਰਹੇ ਹਾਂ ਨੁਕਸਾਨ ਫਿਰ ਇਨਵੈਸਟਮੈਂਟ ਸਟ੍ਰੈਟਜੀ ਤੁਹਾਡਾ ਕੰਜ਼ਰਵੇਟਿਵ ਉਹਦੇ ਵਿੱਚ ਪਏ ਹੋਏ ਆ ਫੰਡਸ ਦੇ ਵਿੱਚ ਤੁਹਾਡੀ ਅਜੇ ਤੁਸੀਂ ਯੰਗ ਹੋ ਤੁਸੀਂ ਅੰਡਰ 30 ਹੋ ਅਤੇ ਤੁਸੀਂ ਤੁਹਾਨੂੰ ਮਤਲਬ ਅਗਰ ਤੁਸੀਂ ਉਹਨੂੰ ਪਲੈਨ ਕਰੋ ਪ੍ਰੋਪਰਲੀ ਤਾਂ ਤੁਸੀਂ ਉਹਨੂੰ ਗਰੋਥ ਫੰਡ ਦੇ ਵਿੱਚ ਲਗਾਓ ਜਿਹਦੇ ਤੁਹਾਡੀ ਹਾਈ ਗਰੋਥ ਹੈ ਲੇਟਰ ਔਨ ਜਿਵੇਂ ਜਿਵੇਂ ਤੁਸੀਂ ਤੁਹਾਡੀ ਏਜ ਵੱਧਦੀ ਹੈ ਤੁਸੀਂ ਉਹਨੂੰ ਮੈਨੇਜ ਕਰ ਸਕਦੇ ਹਾਂ ਤੁਸੀਂ ਉਹਨੂੰ ਬੈਲੈਂਸ ਦੇ ਵਿੱਚ ਲੈ ਜਾਓ ਫਿਰ ਉਸ ਤੋਂ ਬਾਅਦ ਤੁਸੀਂ ਲਾਸਟ 'ਤੇ ਜਦੋਂ ਰਿਟਾਇਰਮੈਂਟ ਦੇ ਕੋਲ ਆ ਉਦੋਂ ਤੁਸੀਂ ਉਹਨੂੰ ਸੇਫ ਆਪਸ਼ਨ ਦੇ ਵਿੱਚ ਰੱਖ ਸਕਦੇ ਹਾਂ ਸੋ ਇਹ ਸਾਰੀਆਂ ਗਲਤੀਆਂ ਲੋਕ ਕਰਦੇ ਨੇ
6: ਕਿ ਆਪਾਂ ਪਹਿਲਾਂ ਵੀ ਕਢਾ ਸਕਦੇ ਹਾਂ ਜਾਂ ਇਹ ਰਿਟਾਇਰਮੈਂਟ ਦੇ ਲਈ ਹੀ ਆਏ ਬਸ
7: ਕੁਛ ਕੇਸਿਸ ਦੇ ਵਿੱਚ ਤੁਸੀਂ ਜਿਵੇਂ ਅਸੀਂ ਕੀਤਾ ਸੀਗਾ ਕਿ ਅਗਰ ਲਗਾ ਲਓ ਕਿ ਤੁਹਾਡਾ ਅਗਰ ਤੁਸੀਂ ਕੰਟਰੀ ਛੱਡ ਰਹੇ ਹੋ ਆਸਟ੍ਰੇਲੀਆ ਤੁਸੀਂ ਪਰਮਾਨੈਂਟਲੀ ਲੀਵ ਕਰ ਰਹੇ
6: ਕਢਾ ਸਕਦੇ ਹਾਂ
7: ਫਿਰ ਤੁਸੀਂ ਉਸ ਕੇਸ ਦੇ ਵਿੱਚ ਕਢਾ ਸਕਦੇ ਹਾਂ
6: ਪੂਰਾ ਮਿਲ ਜਾਂਦਾ
7: ਨਹੀਂ ਉਹਦੇ 'ਚੋਂ ਟੈਕਸ ਡਿਡਕਟ ਹੁੰਦਾ ਆ ਅਤੇ ਬਾਕੀ ਦਾ ਪੈਸਾ ਤੁਹਾਨੂੰ ਮਿਲ ਜਾਂਦਾ ਅਤੇ ਜਾਂ ਫਿਰ ਅਗਰ ਯੂ ਨੋ ਸਮਥਿੰਗ ਹੈਪਨਸ ਅਤੇ ਉਸ ਕੇਸ ਦੇ ਵਿੱਚ
6: ਤੁਹਾਡੀ ਫੈਮਿਲੀ ਨੂੰ
7: ਜੋ ਵੀ ਹਾਂਜੀ ਅਤੇ ਉਸ ਕੇਸ ਦੇ ਵਿੱਚ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਉਹ ਬੈਲੈਂਸ ਮਿਲ ਜਾਂਦਾ
6: ਅੱਛਾ ਸੋਰੀ ਇਹ ਵਿਲ ਦੇ ਨਾਲ ਹੀ ਮਿਲਦਾ ਕਿ ਉੱਦਾਂ ਬਾਏ ਡਿਫੌਲਟ ਮਿਲ ਜਾਂਦਾ
7: ਦੇਖੋ ਇਹਦੇ ਵਿੱਚ ਵੀ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਧਿਆਨ ਦੇਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਜਿਹੜਾ ਵੀ ਫੰਡ ਹੈ ਤੁਹਾਡਾ ਤੁਸੀਂ ਉਹਦੇ ਵਿੱਚ ਦੇਖ ਸਕਦੇ ਹਾਂ ਕਿ ਤੁਸੀਂ ਕਿਸੇ ਨੂੰ ਨੋਮੀਨੇਟ ਕੀਤਾ ਜਾਂ ਨਹੀਂ ਤੁਹਾਨੂੰ ਅਗਰ ਤਾਂ ਤੁਸੀਂ ਨੋਮੀਨੇਸ਼ਨ ਕੀਤੀ ਹੋਈ ਹੈ ਕਿ ਤੁਹਾਡਾ ਬੈਨੀਫਿਟ ਕਿਸ ਨੂੰ ਮਿਲੇ ਅਤੇ ਫਿਰ ਤਾਂ ਤੁਹਾਡਾ ਸੁਪਰ ਫੰਡ ਕੋਈ ਚੁਆਇਸ ਨਹੀਂ ਹੁੰਦੀ ਕਿ ਉਹ ਆਪਣੇ ਲੈਵਲ 'ਤੇ ਡਿਸਾਈਡ ਕਰਨ ਫਿਰ ਤਾਂ ਉਹਨਾਂ ਨੇ ਜਿਹੜਾ ਵੀ ਤੁਸੀਂ ਨੋਮੀਨੇਟ ਕੀਤਾ ਉਹਨੂੰ ਉਹਨਾਂ ਨੇ ਦੇ ਦੇਣਾ ਹੁਣ ਉਹਦੇ ਵਿੱਚ ਵੀ ਇਹ ਹੈ ਕਿ ਅਗਰ ਉਹਨੂੰ ਅਸੀਂ ਕਹਿੰਦੇ ਡਿਫਾਈਨਡ ਡੈਥ ਬੈਨੀਫਿਸ਼ਰੀ ਸੋ ਉਹ ਤੁਸੀਂ ਨੋਮੀਨੇਸ਼ਨ ਕੀਤੀ ਔਰ ਉਹ ਨੋਮੀਨੇਸ਼ਨ ਵੀ ਹਰ 3 ਸਾਲ ਬਾਅਦ ਤੱਕ ਮੋਸਟਲੀ ਜਿਵੇਂ ਐਕਸਪਾਇਰ ਹੋ ਜਾਂਦੀ ਹੈ ਸੋ ਉਹ ਤੁਸੀਂ ਰੀਨਿਊ ਕਰਨੀ ਹੁੰਦੀ ਆ
6: ਓਕੇ ਨਹੀਂ ਤਾਂ ਉੱਦਾਂ ਹੀ ਪਈ ਰਹਿਣੀ ਆ
7: ਹਾਂਜੀ ਨਹੀਂ ਤਾਂ ਫਿਰ ਉਹ ਬੈਕ ਟੂ ਫਿਰ ਸੁਪਰ ਐਨੂਏਸ਼ਨ ਕੋ ਕਿਉਂਕਿ ਉਹ ਸੁਪਰ ਐਨੂਏਸ਼ਨ ਇੱਕ ਟਰੱਸਟ ਦੀ ਤਰ੍ਹਾਂ ਆ ਕਿ ਜਿਹਦੇ ਵਿੱਚ ਸੁਪਰ ਫੰਡ ਟਰੱਸਟ ਹੀ ਨੇ ਡਿਸਾਈਡ ਕਰਨਾ ਕਿ ਉਹ ਫੰਡਸ ਕਿਹਨੂੰ ਜਾਣਗੇ
6: ਓਕੇ
7: ਸੋ ਜੇ ਤਾਂ ਤੁਸੀਂ ਚਾਹੁੰਦੇ ਹਾਂ ਕਿ ਉਹ ਫੰਡਸ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਹਨੂੰ ਦੇਣਾ ਚਾਹੁੰਦੇ ਹਾਂ ਅਤੇ ਉਹ ਤੁਸੀਂ ਉੱਥੇ ਡਿਫਾਈਨ ਕਰ ਸਕਦੇ ਹਾਂ ਕਿ ਉਹ ਫੰਡਸ ਤੁਹਾਡੇ ਅਗਰ ਤੁਹਾਨੂੰ ਕੁਛ ਹੁੰਦਾ ਹੈ ਤਾਂ ਉਹ ਫੰਡਸ ਕਿਹਨੂੰ ਜਾਣ ਅਤੇ ਜਾਂ ਤਾਂ ਤੁਸੀਂ ਨੋਮੀਨੇਟ ਕਰ ਸਕਦੇ ਹੋ ਉਹਦੇ ਵਿੱਚ ਆਪਣੀ ਅਸਟੇਟ ਨੂੰ ਜਿਹਦੇ ਵਿੱਚ ਉਹ ਫੰਡਸ ਇੱਕ ਵਾਰੀ ਤੁਹਾਡੀ ਅਸਟੇਟ ਨੂੰ ਚਲੇ ਜਾਣਗੇ ਅਤੇ ਤੁਹਾਡੀ ਵਿਲ ਦੇ ਅਕੋਰਡਿੰਗਲੀ ਉਹ ਡਿਸਟ੍ਰੀਬਿਊਟ ਹੋ ਜਾਣਗੇ ਅਤੇ ਜਾਂ ਫਿਰ ਤੁਸੀਂ ਉਹਨੂੰ ਜਿਹਨੂੰ ਵੀ ਤੁਸੀਂ ਦੇਣਾ ਚਾਹੁੰਦੇ ਹੋ ਫੰਡ ਉਹ ਤੁਸੀਂ ਉੱਥੇ ਨੋਮੀਨੇਟ ਕਰ ਸਕਦੇ ਹਾਂ ਸੋ ਇਹ ਬਹੁਤ ਜ਼ਰੂਰੀ ਸਟੈਪ ਹੈ ਕਿ ਜਿਹੜਾ ਤੁਹਾਨੂੰ ਚੈੱਕ ਕਰਨਾ ਚਾਹੀਦਾ ਕਿ ਤੁਸੀਂ ਉੱਥੇ ਨੋਮੀਨੇਸ਼ਨ ਕੀਤੀ ਹੋਈ ਹੈ ਜਾਂ ਨਹੀਂ ਅਗਰ ਨਹੀਂ ਕੀਤੀ ਹੋਈ ਤਾਂ ਇਹ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਆ
6: ਕੁਛ ਖਾਸ ਸੂਰਤਾਂ ਦੇ ਵਿੱਚ ਉਹ ਪਹਿਲਾਂ ਵੀ ਤੁਹਾਨੂੰ ਅਵੇਲ ਹੋ ਸਕਦਾ
7: ਨਹੀਂ ਜਿਹੜਾ ਡੈਥ ਬੈਨੀਫਿਟ ਦੀ ਗੱਲ ਕਰ ਰਿਹਾ ਸੀ ਮੈਂ ਕਿ ਨੋਮੀਨੇਸ਼ਨ ਅਗਰ ਇਨ ਕੇਸ ਤੁਹਾਨੂੰ ਕੁਛ ਹੁੰਦਾ
6: ਤੁਸੀਂ ਕੰਟਰੀ ਛੱਡਦੇ ਹੋ ਜਾਂ ਤੁਸੀਂ ਨਹੀਂ ਦੁਨੀਆ 'ਚ ਰਹਿੰਦੇ
7: ਕੰਟਰੀ ਛੱਡਣ ਦੇ ਕੇਸ ਦੇ ਵਿੱਚ ਤੇ ਤੁਸੀਂ ਸਿੰਪਲੀ ਡਿਪਾਰਟਿੰਗ ਆਸਟ੍ਰੇਲੀਆ ਸੁਪਰਐਨੂਏਸ਼ਨ ਕਲੇਮ ਤੁਸੀਂ ਆਪਣਾ ਲੋਚ ਕਰਨਾ ਹੁੰਦਾ ਜਦੋਂ ਤੁਸੀਂ ਕੰਟਰੀ ਛੱਡ ਦਿੰਦੇ ਹਾਂ ਅਤੇ ਤੁਸੀਂ ਉਹਨੂੰ ਕਲੇਮ ਕਰ ਸਕਦੇ ਹਾਂ ਪਰ ਅਦਰਵਾਈਜ਼ ਜਿਹੜਾ ਮੇਨ ਸੁਪਰਐਨੂਏਸ਼ਨ ਫੰਡ ਦਾ ਜੋ ਹੈਗਾ ਕਿ ਜਾਂ ਤਾਂ ਤੁਸੀਂ ਰਿਟਾਇਰਮੈਂਟ 'ਤੇ ਲੈਣਾ ਅਤੇ ਜਾਂ ਤੁਹਾਨੂੰ ਇੱਕ ਉਹ ਹੋ ਜਾਂਦਾ ਕਿ ਪੀਸ ਆਫ ਮਾਇੰਡ ਕਿ ਅਗਰ ਮੈਨੂੰ ਕੁਛ ਹੁੰਦਾ ਤਾਂ ਮੇਰੇ ਪਰਿਵਾਰ ਨੂੰ ਉਹ ਕੋਈ ਪਰੇਸ਼ਾਨੀ ਨਾ ਆਵੇ।
6: ਅੱਛਾ, ਜੇ ਕੋਈ ਰੱਬ ਨਾ ਕਰੇ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਡਿਸੇਬਿਲਟੀ ਹੋ ਜਾਂਦੀ ਹੈ ਫਿਰ ਮਿਲਦਾ ਕਢਾ ਸਕਦਾ ਕਿ ਨਹੀਂ?
7: ਸੋ ਉਸ ਕੇਸ ਦੇ ਵਿੱਚ ਸੁਪਰ ਫੰਡ ਦੇ ਵਿੱਚ ਤੁਹਾਡੀ ਅਗਰ ਇੰਸ਼ੋਰੈਂਸ ਹੈਗੀ ਆ ਅਤੇ ਉਸ ਕੇਸ ਦੇ ਵਿੱਚ ਤੁਸੀਂ ਉਹ ਇੰਸ਼ੋਰੈਂਸ ਤੁਹਾਨੂੰ ਪੇ ਕਰਦੀ ਆ ਅਤੇ ਈਵਨ ਅਗਰ ਤੁਹਾਨੂੰ ਕੋਈ ਫਾਈਨੈਂਸ਼ੀਅਲ ਹਾਰਡਸ਼ਿਪ ਵੀ ਆ ਕਿ ਤੁਸੀਂ ਸਟਰਗਲ ਕਰ ਰਹੇ ਹੋ ਤੁਹਾਡੀ ਸਿਚੁਏਸ਼ਨ ਇਸ ਵਕਤ ਨਹੀਂ ਹੈਗੀ ਕਿ ਤੁਸੀਂ ਆਪਣੇ ਜੋ ਐਕਸਪੈਂਸ ਹੈ ਜੋ ਮੇਨ ਨੈਸੈਸਿਟੀਜ਼ ਨੇ ਉਹ ਪੂਰੀਆਂ ਕਰ ਪਾ ਰਹੇ ਅਤੇ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਕੇਸ 'ਚ ਵੀ ਅਪਲਾਈ ਕਰ ਸਕਦੇ ਹਾਂ ਜਿਹਦੇ ਵਿੱਚ ਉਹ ਸੁਪਰ ਫੰਡ ਆਪਣੀਆਂ ਫਾਰਮੈਲਿਟੀਜ਼ ਪੂਰੀਆਂ ਕਰਕੇ ਅਗਰ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਉਹ ਫੰਡਸ ਕਢਾ ਸਕਦੇ ਹਾਂ।
6: ਓਕੇ, ਸੋ ਇਹ ਕੁਛ ਇੱਕ ਸਹੂਲਤਾਂ ਨੇ। ਅੱਛਾ, ਜਿਵੇਂ ਤੁਸੀਂ ਇੱਕ ਵਿੱਚ ਜ਼ਿਕਰ ਕੀਤਾ ਕਿ ਜੇ ਕੋਈ ਕੰਟਰੀ ਛੱਡ ਰਿਹਾ ਵਾ ਅਤੇ ਉਹਦਾ ਟੈਕਸ ਕੱਟ ਕੇ ਉਹਨੂੰ ਬਾਕੀ ਪੈਸੇ ਜਿਹੜੇ ਉਹ ਦੇ ਦਿੱਤੇ ਜਾਣਗੇ। ਅੱਛਾ, ਜਿਹੜਾ ਆਪਾਂ ਕੰਟਰੀਬਿਊਸ਼ਨ ਕਰ ਰਹੇ ਹਾਂ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਜੇ ਤੁਸੀਂ ਮਤਲਬ ਵੱਧ ਕੰਟਰੀਬਿਊਟ ਕਰਦੇ ਹੋ ਤੁਹਾਨੂੰ ਟੈਕਸ ਬੈਨੀਫਿਟ ਹੋ ਜਾਂਦਾ, ਪਰ ਜਦੋਂ ਆਪਾਂ ਫਿਰ ਇਹਨੂੰ ਮੰਨ ਲਓ ਕਢਵਾਉਂਦੇ ਹਾਂ ਰਿਟਾਇਰਮੈਂਟ ਵੇਲੇ, ਮੰਨ ਲਓ ਜੇ ਆਪਾਂ ਕਢਵਾਉਂਦੇ ਹਾਂ ਜਾਂ ਕਿਸੇ ਵੀ ਸੂਰਤ 'ਚ ਕਿਸੇ ਵੀ ਜਦੋਂ ਵੀ ਆਪਾਂ ਐਲੀਜੀਬਲ ਹੋ ਜਾਂਦੇ ਹਾਂ, ਮਤਲਬ ਇਹ ਵੀ ਵਿੱਚੇ ਪਾ ਲਓ ਜਿਹੜੀਆਂ ਹੁਣ ਤੁਸੀਂ ਦੱਸੀਆਂ ਚੀਜ਼ਾਂ, ਕੀ ਉਦੋਂ ਵੀ ਫਿਰ ਇਹ ਟੈਕਸ ਕੱਟ ਕੇ ਮਿਲਦੇ ਆ ਸਾਨੂੰ?
7: ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਏਜ ਦੇ ਵਿੱਚ ਜਾ ਕੇ ਇਹਨੂੰ ਕਢਾ ਰਹੇ ਹੋ। ਸੋ ਜਿਵੇਂ ਅਗਰ ਤੁਸੀਂ 65 ਸਾਲ ਤੋਂ ਬਾਅਦ ਆਪਣਾ ਸੁਪਰ ਫੰਡ ਕਢਾਉਂਦੇ ਹੋ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਲੱਗਦਾ, ਉਹ ਸਾਰਾ ਪੈਸਾ ਤੁਸੀਂ ਟੈਕਸ ਫਰੀ ਕਢਾ ਸਕਦੇ ਹੋ।
6: ਠੀਕ, ਉਸ ਤੋਂ ਪਹਿਲਾਂ ਲੱਗੂਗਾ ਟੈਕਸ?
7: ਉਸ ਤੋਂ ਪਹਿਲਾਂ ਟੈਕਸ ਲੱਗੇਗਾ।
6: ਓਕੇ, ਸੋ ਇਹਦੇ ਵਿੱਚ ਜੇ ਮੰਨ ਲਓ ਕੋਈ ਅੱਜ ਦੇ ਸਮੇਂ 'ਚ ਹੁਣ ਆਪਣੇ ਜ਼ਿਆਦਾਤਰ ਮੈਂ ਵੇਖੂੰਗਾ ਵੀ ਐਵਰੇਜ ਭਾਰਤੀ ਜਿਹੜੇ ਆਪਾਂ ਆਏ ਹਾਂ ਪੜ੍ਹਨ ਦੇ ਲਈ ਜਾਂ ਵੈਸੇ ਕੋ 35-40 ਦੇ ਗੇਟ 'ਚ ਹੋਣਗੇ, ਇੰਨੀ ਕੇਜ ਤੱਕ ਕਿੰਨਾ ਕੁ ਇਕੱਠਾ ਹੋ ਜਾਂਦਾ ਜਾਂ ਹੋ ਜਾਣਾ ਚਾਹੀਦਾ? ਸਾਨੂੰ ਤਾਂ ਚਲੋ ਥੋੜ੍ਹਾ ਜਿਹਾ ਫਰਕ ਵੀ ਪਊਗਾ ਕਿਉਂਕਿ ਆਪਾਂ ਆਏ ਉੱਥੋਂ ਆ, ਲੇਟ ਸ਼ੁਰੂ ਕੀਤਾ ਕੰਮ, ਵੈਸੇ ਐਵਰੇਜ ਕੀ ਹੈ?
7: ਦੇਖੋ, ਅਗਰ ਤਾਂ ਤੁਸੀਂ ਲੇਟ ਆਏ, ਜਿਵੇਂ ਆਪਾਂ ਲੈ ਲਓ ਐਜ਼ ਏ ਮਾਈਗ੍ਰੈਂਟਸ ਆਏ ਹਾਂ, ਕੋਈ 30 ਸਾਲ ਦੀ ਏਜ 'ਚ ਆਇਆ, ਕੋਈ 35 ਸਾਲ ਦੀ ਆਇਆ, ਕੋਈ ਸਟੱਡੀ ਬੇਸ 'ਤੇ ਅਗਰ ਜਲਦੀ ਵੀ ਆ ਗਏ, ਸੋ ਸਾਡਾ ਫੰਡ ਜਿਹੜੇ ਉਹ ਕੰਟਰੀਬਿਊਸ਼ਨ ਹੋਣਾ ਲੇਟ ਹੋਇਆ। ਕਈ ਵਾਰੀ ਐਵੇਂ ਵੀ ਹੁੰਦਾ ਕਿ ਸਟਾਰਟਿੰਗ ਦੇ ਵਿੱਚ ਸਾਡਾ ਥੋੜ੍ਹਾ ਟਾਈਮ ਲੱਗਦਾ ਇਸਟੈਬਲਿਸ਼ ਕਰਨ 'ਤੇ, ਇਨਕਮ ਵੀ ਇੰਨੀ ਨਹੀਂ ਹੁੰਦੀ ਅਤੇ ਕੰਟਰੀਬਿਊਸ਼ਨ ਬਹੁਤ ਘੱਟ ਹੁੰਦਾ
6: ਜੀ,
7: ਬਟ ਸਟਿਲ ਤੁਸੀਂ ਇਹਨੂੰ ਮੈਨੇਜ ਕਰ ਸਕਦੇ ਹਾਂ ਕਿ ਤੁਹਾਡੇ ਅਗਰ ਲੈਟਸ 40 ਸਾਲ ਦੀ ਏਜ ਵੀ ਆ ਤੁਹਾਡੀ, ਤੁਹਾਡਾ ਇਸ ਵਕਤ 70,000 ਜਾਂ 80,000 ਦਾ ਤੁਹਾਡਾ ਪੈਕੇਜ, 80,000 ਦੇ ਉੱਤੇ ਤੁਹਾਡਾ $9,600 ਤੁਹਾਡਾ ਸਾਲ ਦਾ ਜਾਣਾ, ਪਰ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਇਹਦੇ ਵਿੱਚ ਲੰਬਸਮ ਕੰਟਰੀਬਿਊਸ਼ਨ ਕਰਕੇ ਇਹਨੂੰ ਕਵਰ ਅਪ ਕਰ ਸਕਦੇ ਕਿ ਜਿਵੇਂ ਪਿਛਲੇ 5 ਸਾਲ ਦਾ ਤੁਸੀਂ ਜੋ ਅਨਯੂਜ਼ਡ ਤੁਹਾਡਾ ਅਮਾਊਂਟ ਹੈ ਉਹ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਲੋਕ ਪਿੱਛੋਂ ਆਪਣਾ ਯੂਨੋ ਕੋਈ ਪ੍ਰੋਪਰਟੀਜ਼ ਵਗੈਰਾ ਸੈੱਲ ਕੀਤੀਆਂ ਜਾਂ ਕੁਛ ਪੈਸੇ ਲੈ ਕੇ ਆਏ ਨੇ, ਸੋ ਉਹ ਆ ਕੇ ਆਪਣਾ ਸੁਪਰ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਕੇ ਇੱਕ ਤਾਂ ਟੈਕਸ ਵੀ ਆਪਣਾ ਬਚਾ ਸਕਦੇ ਨੇ ਅਤੇ ਇੱਕ ਉਹ ਰਿਟਾਇਰਮੈਂਟ ਤੱਕ ਚੰਗੀ ਸੇਵਿੰਗ ਵੀ ਕਰ ਸਕਦੇ ਨੇ।
6: ਅੱਛਾ, ਇੱਕ ਪਿੱਛੇ ਜੇ ਖਬਰ ਲੱਗੀ ਸੀ ਲੋਸਟ ਸੁਪਰ ਦੀ ਵੀ ਵਾਹਵਾ ਮੋਟਾ ਪੈਸਾ ਜਿਹੜਾ ਉਹ ਉਹਦੇ 'ਚ ਵੀ ਪਿਆ ਹੁੰਦਾ ਵਾ, ਅਫਕੋਰਸ ਜਿੱਦਾਂ ਆਪਾਂ ਅੱਜ ਗੱਲ ਕਰ ਰਹੇ ਹਾਂ ਅਤੇ ਬਹੁਤ ਸਾਰੀ ਲੋਕਾਂ ਨੂੰ ਅਵੇਅਰਨੈਸ ਨਹੀਂ ਆ ਇਹਨਾਂ ਚੀਜ਼ਾਂ ਦੇ ਬਾਰੇ, ਅਤੇ ਜੇਕਰ ਇੱਦਾਂ ਦਾ ਕੋਈ ਪੈਸਾ ਪਿਆ ਵਾ ਤੁਹਾਡੇ ਕਿਸੇ ਪਰਿਵਾਰ ਦੇ ਜੀ ਦਾ ਵਾ ਜਾਂ ਕੋਈ ਮਤਲਬ ਕੋਈ ਇਹ ਇਹ ਕੋਈ ਤਰੀਕਾ ਹੈਗਾ ਵਾ ਵੀ ਉਹਦਾ ਪਤਾ ਕੀਤਾ ਜਾਵੇ ਵੀ ਸਾਡੇ ਕਿਸੇ ਦਾ ਤਾਂ ਨਹੀਂ ਆ?
7: ਹਾਂਜੀ, ਸੋ ਇਹ ਤੁਸੀਂ ਬਹੁਤ ਵਧੀਆ ਕੁਸ਼ਚਨ ਪੁੱਛਿਆ ਹੋਇਆ ਸਰ ਕਿ ATO ਦੇ ਹਿਸਾਬ ਨਾਲ ਤਕਰੀਬਨ ਜੋ ਪਿੱਛੇ ਸੀਗੇ ਇਹਨਾਂ ਦਾ ਕਿ $17 billion ਦੇ ਕਰੀਬ ਲੋਸਟ ਸੁਪਰ ਜੋ ਪਈ ਹੈ,
6: $17 billion
7: ਜਿਹੜੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ ਫੰਡ ਪਿਆ ਹੋਇਆ। ਹੁਣ ਹੁੰਦਾ ਕੀ ਹੈ ਕਿ ਲੈਟਸੇ ਤੁਸੀਂ ਕਿਸੇ ਨਾਲ ਜੋਬ ਕੀਤੀ ਇੰਪਲੋਇਰ ਦੇ ਨਾਲ, ਉਹਨਾਂ ਨੇ ਤੁਹਾਡਾ ਫੰਡ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਤੁਸੀਂ ਮੂਵ ਔਨ ਕਰ ਗਏ, ਤੁਸੀਂ ਨਵੀਂ ਜੋਬ ਸ਼ੁਰੂ ਕਰ ਲਈ, ਉਹ ਫੰਡ ਤੁਹਾਡਾ ਉੱਥੇ ਹੀ ਰਹਿ ਗਿਆ, ਅਤੇ ਹੁਣ ATO ਨੇ ਕੀ ਕੀਤਾ ਸੀਗਾ ਕਿ ਕੰਪਲਸਰੀ ਕਰਤਾ ਸੀ ਕਿ ਇੰਸ਼ੋਰੈਂਸ ਕੰਪਨੀ ਅਗਰ ਤੁਹਾਡਾ ਸੁਪਰ ਫੰਡ ਕਿ ਅਗਰ ਤੁਹਾਡਾ $6,000 ਤੋਂ ਕਿਸੇ ਦਾ ਘੱਟ ਬੈਲੈਂਸ ਹੈਗਾ ਅਤੇ ਤਕਰੀਬਨ 16 ਕੁ ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਤੁਹਾਡਾ ਆਇਆ ਅਤੇ ਉਹ ਫੰਡਸ ਫਿਰ ATO ਨੂੰ ਟ੍ਰਾਂਸਫਰ ਹੋ ਜਾਂਦਾ ਕਿਉਂਕਿ ਅਦਰਵਾਈਜ਼ ਤਾਂ ਉਹ ਤੁਹਾਡੀ ਫੀਸ ਕੱਟਦੇ ਜਾਂਦੇ ਸੀ ਅਤੇ ਉਹ ਹੌਲੀ ਹੌਲੀ ਕਰਕੇ ਉਹ ਖਤਮ ਹੀ ਹੋ ਜਾਂਦਾ ਸੀ। ਸੋ ਉਸ ਕੇਸ ਦੇ ਵਿੱਚ ATO ਨੂੰ ਹੁਣ ਉਹ ਟ੍ਰਾਂਸਫਰ ਕਰ ਦਿੰਦੇ ਆ ਕਿ ਅਗਰ 16 ਮਹੀਨਿਆਂ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਆ 6,000 ਤੋਂ ਘੱਟ ਬੈਲੈਂਸ ਆ ਅਤੇ ਉਹ ਤੁਸੀਂ ਚੈੱਕ ਕਰ ਸਕਦੇ ਆ ATO 'ਤੇ ਆਪਣੇ ਮਾਈਗੋਵ ਦੇ ਵਿੱਚ ਲੌਗਇਨ ਕਰਕੇ ATO 'ਤੇ ਜਾ ਕੇ ਉੱਥੇ ਤੁਸੀਂ ਦੇਖ ਸਕਦੇ ਆ ਕਿ ਅਗਰ ਤੁਹਾਡਾ ਕੋਈ ਪੁਰਾਣਾ ਕੋਈ ਲੋਸ ਸੁਪਰ ATO ਦੇ ਰਿਕਾਰਡ 'ਚ ਪਈ ਹੋਈ ਆ ਔਰ ਉਹ ਬੈਲੈਂਸ ਤੁਸੀਂ ਆਪਣਾ ਜੋ ਤੁਹਾਡਾ ਐਕਟਿਵ ਫੰਡ ਆ ਉਹਦੇ ਵਿੱਚ ਟ੍ਰਾਂਸਫਰ ਕਰ ਸਕਦੇ ਆ ਸੋ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਉਸ ਚੀਜ਼ ਨੂੰ ਚੈੱਕ ਕਰੋ
6: ਜੀ ਪਰ ਆਪਾਂ ਫਿਰ ਪਤਾ ਕਿੱਦਾਂ ਕਰ ਸਕਦੇ ਹਾਂ ਵੀ ਸਾਡਾ ਕੋਈ ਮਤਲਬ ਉਹ ਸਾਡੇ ਨਾ ਹੋਣਾ
7: ਹਾਂਜੀ ਉਹ ਮਾਈਗੋਵ ਦੇ ਵਿੱਚ ਅਗਰ ਤੁਸੀਂ ਲੌਗਇਨ ਕਰਦੇ ਆ ਸੁਪਰ ਫੰਡ ਦੇ ਵਿੱਚ ਜਾਂਦੇ ਹੋ ਤੁਹਾਨੂੰ ਸਾਰੇ ਤੁਹਾਡੇ ਫੰਡਸ
6: ਦੇ ਉਹ ਤੇ ਆਪਣਾ ਹੋ ਗਿਆ
7: ਹਾਂਜੀ
6: ਮੰਨ ਲਓ ਹੁਣ ਉਹ ਕਹਿ ਰਹੇ ਵੀ 17 ਬਿਲੀਅਨ ਪਿਆ ਵਾ ਉਹ ਸਾਨੂੰ ਸ਼ੱਕ ਆ ਵੀ ਸਾਡਾ ਵੀ ਯਾਰ ਫਲਾਣਾ ਕੰਮ ਕਰਦਾ ਹੁੰਦਾ ਸੀ ਉਹਦਾ ਵੀ ਕੁਛ ਹੋ ਸਕਦਾ
7: ਹਾਂਜੀ
6: ਉਹਦਾ ਵੀ ਕੋਈ ਤਰੀਕਾ
7: ਨਹੀਂ ਉਹ ਤੁਸੀਂ ਸਿਰਫ ਉਹੀ ਚੈੱਕ ਕਰ ਸਕਦੇ ਆਪਣਾ
6: ਆਪੋ ਆਪਣਾ ਹੀ ਕਰ ਸਕਦੇ
7: ਆਪੋ ਆਪਣਾ ਚੈੱਕ ਕਰ ਸਕਦੇ ਤੁਸੀਂ ਕਿਸੇ ਦਾ ਮਾਈਗੋਵ ਦੇ ਵਿੱਚ ਨਹੀਂ ਦੇਖ ਸਕਦੇ ਸੋ ਉਹ ਆਪਣਾ ਸੁਪਰ ਫੰਡ ਉੱਥੋਂ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਦੇਖ ਸਕਦੇ ਆ ਕਿ ਉਹਨਾਂ ਦਾ ਅਗਰ ਫੰਡ ਉੱਥੇ ਪਏ ਹੋਏ ਆ
6: ਜੀ
7: ਤੇ ਉਹਨੂੰ ਉਹ ਮਰਜ ਕਰ ਸਕਦੇ ਆ
6: ਸੋ ਮੰਨ ਲਓ ਜੇ ਕਿਸੇ ਦਾ ਕੋਈ ਨੋਮੀਨੀ ਨਹੀਂ ਆ ਜਾਂ ਜਿੱਦਾਂ ਤੁਸੀਂ ਦੱਸਿਆ ਵੀ 3 ਸਾਲ ਬਾਅਦ ਨੋਮੀਨੀ ਰੀਨਿਊ ਹੁੰਦਾ ਉਹ ਵੀ ਨਹੀਂ ਕਿਸੇ ਨੇ ਕਰਵਾਇਆ ਤੇ ਉਹ ਬੰਦਾ ਰੱਬ ਨਾ ਕਰੇ ਚਲੇ ਗਿਆ ਦੁਨੀਆ ਤੋਂ ਤੇ ਫਿਰ ਪਰਿਵਾਰ ਦੇ ਮੈਂਬਰ ਉਹਦਾ ਕਲੇਮ ਕਰ ਸਕਦੇ ਆ ਜਾਂ ਸਟਿਲ ਨਹੀਂ
7: ਨਹੀਂ ਉਹ ਕਲੇਮ ਤੇ ਹੁੰਦਾ ਆ ਪਰ ਮੇਨ ਜੋ ਮੇਰਾ ਕਹਿਣ ਦਾ ਮਕਸਦ ਸੀ ਕਿ ਟਰਸਟੀ ਜੋ ਹੈ ਸੁਪਰ ਫੰਡ ਟਰਸਟੀ ਉਹਨੇ ਡਿਸਾਈਡ ਕਰਨਾ ਕਿ ਉਹ ਫੰਡ ਕਿਨੂੰ ਜਾਏਗਾ ਤੁਹਾਡਾ ਲੀਗਲ ਬੈਨੀਫਿਸ਼ਰੀ ਕੌਣ ਹੈ
6: ਜੇਕਰ ਉਹ ਨਹੀਂ ਕਰਕੇ ਗਿਆ ਮੰਨ ਲਓ ਆਪਾਂ ਇੱਥੇ
7: ਅਗਰ ਉਹ ਨਹੀਂ ਕਰਕੇ ਗਿਆ ਬਾਈ ਡਿਫਾਲਟ ਫਿਰ ਉਹ ਜਿਹੜੇ ਤੁਹਾਡਾ ਲੀਗਲ ਬੈਨੀਫਿਸ਼ਰੀ ਉਹਨੂੰ ਜਾਣੇ ਆ ਫੰਡ ਉਹ
6: ਓਕੇ
7: ਪਰ ਕਹਿਣ ਦਾ ਮਕਸਦ ਇਹ ਸੀਗਾ ਕਿ ਅਗਰ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ ਕਿਉਂਕਿ ਉਹਦੇ ਵਿੱਚ ਥੋੜਾ ਐਵੇਂ ਦੀ ਦਿੱਕਤ ਵੀ ਆ ਸਕਦੀ ਲੈਟ ਸੇ ਕਿਸੇ ਦਾ ਡਿਵੋਰਸ ਹੋ ਗਿਆ ਠੀਕ ਹੈ ਮੈਰਿਜ ਔਰ ਉਸ ਤੋਂ ਬਾਅਦ ਉਹ ਕਿਸੇ ਪਾਰਟਨਰ ਦੇ ਨਾਲ ਰਹਿ ਰਿਹਾ ਪਰ ਲੀਗਲੀ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਆਇਆ ਉਹ ਉਸ ਤੋਂ ਬਾਅਦ ਫਿਰ ਉਸ ਕੇਸ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਉਹ ਫੰਡਸ ਕਿਹਨੂੰ ਜਾਣਗੇ ਸੋ ਇਟਸ ਬੈਟਰ ਕਿ ਜੇ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ ਜਿਵੇਂ ਤੁਹਾਡੇ ਬੱਚੇ ਨੇ ਅਗਰ ਉਹ 18 ਸਾਲ ਦੇ ਹੋ ਜਾਂਦੇ ਆ
6: ਕੱਲ ਨੂੰ ਪੰਗਾ ਨਾ ਪਵੇ
7: ਕੋਈ ਪੰਗਾ ਨਾ ਪਵੇ ਤੇ ਤੁਸੀਂ ਨੋਮੀਨੇਟ ਕਰ ਦਿਓ ਕਿ ਤੁਸੀਂ ਕਿਹਨੂੰ ਚਾਹੁੰਦੇ ਆ ਕਿ ਉਹ ਫੰਡਸ ਕਿਹਨੂੰ ਜਾਣ
6: ਸੋ ਬਿਹਤਰ ਹੈ ਕਿ ਇੱਕ ਤਾਂ ਆਪਾਂ ਸੁਪਰ ਇਨੋਵੇਸ਼ਨ ਦੀ ਮੈਨੇਜਮੈਂਟ ਸਹੀ ਕਰਕੇ ਉੱਥੇ ਚੈੱਕ ਕਰ ਲਈਏ ਅਤੇ ਇੱਕ ਆਪਣੀ ਵਿਲ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆਪਾਂ ਜ਼ਰੂਰ ਲਿਖੀਏ ਤਾਂ ਕਿ ਉੱਥੋਂ ਵੀ ਸ਼ਾਇਦ ਹੈਲਪ ਹੋ ਜਾਂਦੀ ਹੋਊਗੀ ਫਿਰ
7: ਹਾਂਜੀ
6: ਜੀ ਅੱਛਾ ਜੇਕਰ ਇਹ ਤਾਂ ਮੰਨ ਲਓ ਇੱਕ ਪਾਰਟਨਰ ਜਿਹੜਾ ਉਹ ਘਰ ਦੇ ਵਿੱਚ ਮੰਨ ਲਓ ਕੰਮ ਕਰਦਾ ਜਾਂ ਉਹ ਪਾਰਟ ਟਾਈਮ ਜਾਂ ਕੈਜੂਅਲ ਕੰਮ ਕਰਦਾ ਦੂਸਰਾ ਜਿਹੜਾ ਉਹ ਜੇ ਵੱਧ ਕਮਾਉਂਦਾ ਵਾ ਉਹਦਾ ਵੱਧ ਵੱਧ ਪੇ ਆ ਰਹੀ ਵੱਧ ਸੁਪਰ ਆ ਅਤੇ ਕੀ ਉਹ ਇੱਕ ਦੂਸਰੇ ਦੇ ਉਹਦੇ ਅਕਾਊਂਟ 'ਚ ਪਾ ਸਕਦੇ ਸੁਪਰ ਕਿ ਨਹੀਂ ਜਿੱਦਾਂ ਤੁਸੀਂ ਕਿਹਾ ਵੀ ਮੰਨ ਲਓ 30,000 ਤੁਸੀਂ ਵੱਧ ਤੋਂ ਵੱਧ ਪਾ ਸਕਦੇ ਹੋ ਮੇਰਾ ਮੰਨ ਲਓ 30,000 ਦਾ ਕੰਪਲੀਟ ਹੋ ਚੁੱਕਾ ਮੈਂ ਕਹਾਂ ਵੀ ਮੈਂ ਆਪਣੀ ਵਾਈਫ ਦੇ ਉਹ ਪਾਰਟ ਟਾਈਮ ਕੰਮ ਕਰਦੀ ਹੈ ਉਹਨੂੰ ਮੈਂ ਕੰਟਰੀਬਿਊਟ ਕਰ ਦੇਵਾਂ ਇੱਦਾਂ ਹੋ ਜਾਂਦਾ ਕਿ ਨਹੀਂ
7: ਹਾਂਜੀ ਸੋ ਇਹ ਹਾਂਜੀ ਇਹ ਬਹੁਤ ਵਧੀਆ ਕੁਐਸਚਨ ਤੁਹਾਡਾ ਇਹ ਵੀ ਕਾਫੀ ਲੋਕ ਇਸ ਚੀਜ਼ ਬਾਰੇ ਧਿਆਨ ਨਹੀਂ ਦਿੰਦੇ ਨਾ ਕਰਦੇ ਨੇ ਪਰ ਇਹਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣੇ ਸਪਾਊਸ ਦੇ ਬਿਹਾਫ 'ਤੇ ਵੀ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ ਉਹਨਾਂ ਦਾ ਜਿਹਦਾ ਤੁਹਾਨੂੰ ਅਗਰ ਤੁਹਾਡਾ ਸਪਾਊਸ ਪਾਰਟ ਟਾਈਮ ਕੰਮ ਕਰ ਰਿਹਾ ਠੀਕ ਹੈ ਉਹਨਾਂ ਦੀ ਇਨਕਮ ਘੱਟ ਆ $37 ਤੋਂ ਘੱਟ ਅਗਰ ਉਹ ਅਰਨ ਕਰ ਰਹੇ ਨੇ ਤਾਂ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ 18% ਆਫਸੈਟ ਮਿਲਦਾ ਤੁਹਾਡੀ ਰਿਟਰਨ ਦੇ ਵਿੱਚ ਅਤੇ ਮੈਕਸੀਮਮ ਤੁਸੀਂ $3,000 ਤੱਕ ਕੰਟਰੀਬਿਊਸ਼ਨ ਕਰ ਸਕਦੇ ਹਾਂ ਯਾਨੀ ਕਿ $540 ਤੁਸੀਂ ਉਹਦੇ 'ਚੋਂ ਐਜ਼ ਏ ਆਫਸੈਟ ਕਲੇਮ ਕਰ ਸਕਦੇ ਆਪਣੀ ਰਿਟਰਨ ਦੇ ਵਿੱਚ ਅਗਰ ਤੁਸੀਂ ਆਪਣੇ ਵਾਈਫ ਦਾ ਜਾਂ ਪਾਰਟਨਰ ਦਾ ਕੰਟਰੀਬਿਊਸ਼ਨ ਕਰਦੇ ਹਾਂ ਸੁਪਰ ਫੰਡ ਦੇ ਵਿੱਚ
6: ਅੱਛਾ ਕਰ ਸਕਦੇ ਹਾਂ
7: ਤੁਸੀਂ ਕਰ ਸਕਦੇ ਹਾਂ ਔਰ ਬੈਨੀਫਿਟ ਵੀ ਲੈ ਸਕਦੇ ਹਾਂ ਔਰ ਇੱਕ ਇਹ ਵੀ ਹੈ ਕਿ ਅਗਰ ਕੋਈ ਬੰਦਾ ਪਾਰਟ ਟਾਈਮ ਕੰਮ ਕਰ ਰਿਹਾ ਅਤੇ ਇਨਕਮ ਉਹਨਾਂ ਦੀ ਘੱਟ ਆ ਅਤੇ ਅਗਰ ਉਹ ਆਪਣੇ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਦੇ ਨੇ ਤਾਂ ਗੌਰਮੈਂਟ ਇੱਕ ਸਕੀਮ ਹੈ ਕਿ ਗੌਰਮੈਂਟ ਕੋ ਕੰਟਰੀਬਿਊਟ ਵੀ ਕਰਦੀ ਆ ਕਿ ਜਿਹਦੇ ਵਿੱਚ ਅਗਰ ਤੁਹਾਡੀ ਇਨਕਮ ਇਸ ਵਕਤ ਜੋ ਥਰੈਸ਼ਹੋਲਡ ਹੈ ਤਕਰੀਬਨ 49,000 ਤਕਰੀਬ ਆ ਕਿ ਜੇ ਤੁਹਾਡੀ ਇਨਕਮ ਘੱਟ ਆ ਤੁਸੀਂ ਅਗਰ ਆਪਣੇ ਫੰਡ ਦੇ ਵਿੱਚ ਕੰਟਰੀਬਿਊਟ ਕਰਦੇ ਹਾਂ ਤਾਂ ਗੌਰਮੈਂਟ 50% ਉਹਦਾ ਕੰਟਰੀਬਿਊਸ਼ਨ ਸੋ ਇਗਜ਼ਾਮਪਲ ਅਗਰ ਤੁਸੀਂ $1,000 ਕੰਟਰੀਬਿਊਟ ਕਰਦੇ ਹਾਂ ਤਾਂ ਗੌਰਮੈਂਟ $500 ਕੰਟਰੀਬਿਊਟ ਕਰਦੀ ਹੈ ਜਿਹੜਾ ਮੈਕਸੀਮਮ $500 ਹੀ ਆ ਸੋ ਉਹ ਵੀ ਤੁਸੀਂ ਬੈਨੀਫਿਟ ਲੈ ਸਕਦੇ ਹਾਂ ਕਿ ਅਗਰ ਤੁਹਾਡੇ ਲੈਟਸ ਏ ਵਾਈਫ ਦੀ ਇਨਕਮ ਘੱਟ ਹੈ ਤਾਂ ਤੁਸੀਂ ਉਹਨਾਂ ਨੂੰ ਐਕਸਟਰਾ ਕੰਟਰੀਬਿਊਟ ਕਰਵਾ ਕੇ ਅਤੇ ਉਹ ਗੌਰਮੈਂਟ ਕੋ ਕੰਟਰੀਬਿਊਸ਼ਨ ਦੀ ਐਡਵਾਂਟੇਜ ਵੀ ਲੈ ਸਕਦੇ ਹਾਂ
6: ਓਕੇ ਸੋ ਮੈਨੂੰ ਇਹ ਲੱਗ ਰਿਹਾ ਵੀ ਇਹ ਕਾਫੀ ਕੁਛ ਆ ਅਤੇ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਆਪਣੇ ਲੋਕ ਅਵੇਅਰ ਨੇ ਮੈਨੂੰ ਇਹਦੇ ਵਿੱਚੋਂ ਕਾਫੀ ਚੀਜ਼ਾਂ ਮੈਨੂੰ ਵੀ ਨਹੀਂ ਪਤਾ
7: ਹਾਂਜੀ ਦੇਖੋ ਮੈਨੂੰ ਲੱਗਦਾ ਕਿ ਕਾਫੀ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ ਉਹਨਾਂ ਨੂੰ ਇਹ ਕਿਉਂਕਿ ਅਸੀਂ ਕਹਿੰਦੇ ਕਿ ਅਸੀਂ ਪੈਸਾ ਸਿਰਫ ਉਹਨੂੰ ਮੰਨਦੇ ਹਾਂ ਜਾਂ ਆਪਣੀ ਪ੍ਰੋਪਰਟੀ ਉਹਨੂੰ ਮੰਨਦੇ ਹਾਂ ਜਿਹਨੂੰ ਅਸੀਂ ਫਿਜ਼ੀਕਲੀ ਦੇਖ ਸਕਦੇ ਹਾਂ। ਇਹ ਲੱਗਦਾ ਹੈ ਕਿ ਸੁਪਰ ਫੰਡ ਇੱਕ ਸਾਈਟ 'ਤੇ ਕੋਈ ਚੀਜ਼ ਆ ਜਿਹੜੀ ਸਾਨੂੰ ਰਿਟਾਇਰਮੈਂਟ 'ਤੇ ਮਿਲਣੀ ਆ, ਅਤੇ ਲੋਕ ਧਿਆਨ ਨਹੀਂ ਦਿੰਦੇ। ਸੋ ਅਵੇਅਰਨੈਸ ਇਸ ਵਕਤ ਬਹੁਤ ਘੱਟ ਹੈ ਲੋਕਾਂ ਨੂੰ, ਜ਼ਿਆਦਾਤਰ ਲੋਕਾਂ ਨੂੰ ਬੈਲੈਂਸ ਨਹੀਂ ਪਤਾ ਆਪਣਾ ਕਿੰਨਾ, ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੇ ਫੰਡ ਦੇ ਨਾਲ ਨੇ, ਕਿ ਉਹ ਰਾਈਟ ਸੁਪਰ ਫੰਡ ਦੇ ਨਾਲ ਨੇ। ਸੋ ਇਸ ਵਕਤ ਅਵੇਅਰਨੈਸ ਥੋੜ੍ਹੀ ਘੱਟ ਆ, ਪਰ ਹੌਲੀ ਹੌਲੀ ਜਿਵੇਂ ਜਿਵੇਂ ATO ਵੀ ਹੁਣ ਫੋਕਸ ਹੈ ਉਹਨਾਂ ਦਾ ਕਿ ਉਹ ਅਵੇਅਰ ਕਰ ਰਹੇ ਨੇ ਲੋਕਾਂ ਨੂੰ, ਅਤੇ ਸੋ ਹੌਲੀ ਹੌਲੀ ਵੱਧ ਰਹੀ ਨੌਲੇਜ, ਬਟ ਹਜੇ ਵੀ ਕਾਫੀ ਗੈਪ ਹੈ।
6: ਹਾਂ, ਮੈਨੂੰ ਲੱਗਦਾ ਵੀ ਹੋਰ ਬਹੁਤ ਸਾਰੀ ਨੌਲੇਜ ਦੇਸ਼ ਦੁਨੀਆਂ ਜਾਣ ਦੀ ਛੱਡ ਕੇ, ਅਤੇ ਆਪਣੇ ਆਪ ਦੀ ਨੌਲੇਜ ਹੀ ਨਹੀਂ ਆ ਸਾਨੂੰ, ਮੈਨੂੰ ਤਾਂ ਇਹ ਫੀਲ ਹੋ ਰਿਹਾ ਯਾਰ, ਬਹੁਤ ਇੰਪੋਰਟੈਂਟ ਚੀਜ਼ ਆ ਅਤੇ ਸਾਨੂੰ ਨਹੀਂ ਪਤਾ। ਜੇ ਹੁਣ ਦੀ ਹੁਣੀ ਕਵਲਪ੍ਰੀਤ ਜੀ, ਜੇ ਮੈਂ ਕਹਾਂ ਵੀ ਹੁਣੇ ਤੁਹਾਡੇ ਇਹ ਪ੍ਰੋਗਰਾਮ ਸੁਣਨ ਤੋਂ ਬਾਅਦ ਇਮੀਜੀਏਟ ਕੋਈ ਤਿੰਨ ਕੰਮ ਕੋਈ ਇਹੋ ਜਿਹੇ ਕੋਈ ਕਰੇ ਵੀ ਜਿਹਦੇ ਨਾਲ ਉਹਦੇ ਅਗਲੇ ਅਗਲੇ ਰਾਹ ਖੁੱਲ੍ਹਦੇ ਜਾਣ, ਕਪਾਟ ਖੁੱਲ੍ਹ ਜਾਣ ਇਸ ਵਿਸ਼ੇ ਦੇ ਅੰਦਰ ਰਹਿ ਕੇ, ਕਿਹੜੇ ਹੋਣਗੇ ਉਹ?
7: ਪਹਿਲਾ ਕੰਮ ਤਾਂ ਇਹ ਕਰਨਾ ਚਾਹੀਦਾ, ਆਪਣਾ ਮਾਈਗੋਵ ਦੇ ਉੱਤੇ ਲੌਗਇਨ ਕਰਨ। ਤੁਹਾਡਾ ਅਗਰ ਅਕਾਊਂਟ ਨਹੀਂ ਹੈ ਤਾਂ ਮਾਈਗੋਵ ਦਾ ਅਕਾਊਂਟ ਬਣਾਓ, ਉਹਦੇ ਵਿੱਚ ਤੁਸੀਂ ਦੇਖੋ ਕਿ ਤੁਹਾਡਾ ਸੁਪਰ ਫੰਡ ਦਾ ਕੀ ਸਿਚੁਏਸ਼ਨ ਹੈ, ਕੀ ਤੁਹਾਡੇ ਮਲਟੀਪਲ ਸੁਪਰ ਫੰਡ ਤਾਂ ਨਹੀਂ ਉੱਥੇ ਹੈਗੇ,
6: ਉੱਥੇ ਸਾਰਾ ਸ਼ੋਅ ਹੋ ਜਾਊਗਾ,
7: ਸਾਰਾ ਸ਼ੋਅ ਹੋ ਜਾਏਗਾ। ਅਗਰ ਤੁਹਾਡੇ ਮਲਟੀਪਲ ਫੰਡਸ ਨੇ, ਉਹਨੂੰ ਮਰਜ ਕਰੋ, ਇੱਕ ਫੰਡ ਚੂਜ਼ ਕਰੋ, ਉਹਦੇ ਵਿੱਚ ਸਾਰੇ ਮਰਜ ਕਰੋ, ਪਹਿਲੀ ਚੀਜ਼ ਤਾਂ ਇਹ ਕਰੋ, ਜਿਹਦੇ ਨਾਲ ਤੁਸੀਂ ਆਪਣੀਆਂ ਫੀਸ ਬਚਾਓਗੇ। ਹਰ ਸੁਪਰ ਫੰਡ ਤੁਹਾਨੂੰ ਚਾਰਜ ਕਰ ਰਿਹਾ ਫੀਸ, ਉਹਨੂੰ ਤੁਸੀਂ ਬਚਾਓ, ਠੀਕ ਹੈ, ਪਹਿਲੇ ਨੰਬਰ 'ਤੇ ਤਾਂ ਇਹ ਕਰੋ। ਦੂਸਰੇ ਨੰਬਰ ਦੇ ਉੱਤੇ ਤੁਸੀਂ ਦੇਖੋ ਕਿ ਤੁਹਾਡੀ ਇਨਵੈਸਟਮੈਂਟ ਸਟ੍ਰੈਟੇਜੀਜ਼ ਕੀ, ਉੱਥੇ ਸੁਪਰ ਫੰਡ ਜਿਹੜਾ ਤੁਹਾਡਾ ਹੈਗਾ, ਲੈਟਸ ਸੇ ਤੁਹਾਡਾ ਹੋਸ ਪਲੱਸ ਹੈ ਜਾਂ ਆਸਟ੍ਰੇਲੀਅਨ ਸੁਪਰ ਆ, ਤੁਸੀਂ ਉਹਦੇ 'ਚ ਲੌਗਇਨ ਕਰੋ, ਦੇਖੋ ਕਿ ਉਹ ਤੁਹਾਡਾ ਪੈਸਾ ਕਿੱਥੇ ਇਨਵੈਸਟ ਹੋ ਰਿਹਾ, ਕਿ ਜਿਵੇਂ ਅਸੀਂ ਗੱਲ ਕੀਤੀ ਕਿ ਤੁਸੀਂ ਆਪਣੀ ਏਜ ਦੇ ਹਿਸਾਬ ਨਾਲ ਡਿਸਾਈਡ ਕਰੋ ਕਿ ਤੁਸੀਂ ਕਿੰਨਾ ਰਿਸਕ ਲੈ ਸਕਦੇ ਹਾਂ, ਕਿ ਉਹ ਪੈਸਾ ਬਹੁਤ ਸਲੋ ਤਾਂ ਨਹੀਂ ਗਰੋ ਕਰ ਰਿਹਾ, ਉਹਨੂੰ ਤੁਸੀਂ ਦੇਖੋ ਕਿ ਇਨਵੈਸਟਮੈਂਟ ਸਟ੍ਰੈਟੇਜੀ ਅਗਰ ਚੇਂਜ ਕਰਨ ਦੀ ਲੋੜ ਹੈ ਤਾਂ ਕਰੋ। ਕੰਪੇਅਰ ਕਰੋ ਡਿਫਰੈਂਟ ਆਪਸ਼ਨਸ, ਫੀਸ ਦੇਖੋ ਮਾਰਕੀਟ ਦੇ ਵਿੱਚ ਕਿਹੜਾ ਫੰਡ ਤੁਹਾਨੂੰ ਘੱਟ ਫੀਸ ਚਾਰਜ ਕਰ ਰਿਹਾ, ਇਨਵੈਸਟਮੈਂਟ ਵਧੀਆ ਆਪਸ਼ਨਸ ਦੇ ਰਿਹਾ, ਉਹ ਤੁਸੀਂ ਉਹਨੂੰ ਚੈੱਕ ਕਰੋ।
6: ਓਕੇ, ਹੋ ਗਿਆ।
7: ਸੋ ਫੀਸ, ਇਨਵੈਸਟਮੈਂਟ ਸਟ੍ਰੈਟੇਜੀ, ਇੱਕ ਲਾਸਟ ਦੇ ਉੱਤੇ ਕਿ ਇਹ ਚੈੱਕ ਕਰੋ ਕਿ ਤੁਹਾਡੀ ਨੋਮੀਨੇਸ਼ਨ ਹੋਈ ਹੈ ਕਿ ਨਹੀਂ, ਡੈਥ ਬੈਨੀਫਿਟ ਨੋਮੀਨੇਸ਼ਨ,
6: ਜਿਹਦੀ ਆਪਾਂ ਪਹਿਲਾਂ ਗੱਲ ਕੀਤੀ,
7: ਉਹਨੂੰ ਉਹ ਡਿਫਾਈਨਡ ਤੁਸੀਂ ਕੀਤਾ ਹੋਵੇ ਕਿ ਤੁਹਾਡੇ ਫੰਡ ਕਿਹਨੂੰ ਜਾਣ। ਸੋ ਇਹ ਜ਼ਰੂਰ ਕਰੋ।
6: ਓਕੇ, ਸੋ ਇਹ ਮਤਲਬ ਕਾਫੀ ਕੁਛ ਆ, ਵਾਹਵਾ ਟਾਈਮ ਲੱਗਦਾ ਵੈਸੇ ਆਪਾਂ ਜਿੱਦਾਂ ਮੰਨ ਲਓ ਇਹ ਸੁਣਨ ਦੇ ਵਿੱਚ ਕਾਫੀ ਕੁਛ ਲੱਗ ਰਿਹਾ ਹੈ।
7: ਦੇਖੋ ਮਾਈਗੋਵ ਦੇ ਉੱਤੇ ਲੌਗਇਨ ਤਕਰੀਬਨ ਤੁਹਾਡਾ 5 ਤੋਂ 10 ਮਿੰਟ ਦਾ ਕੰਮ ਹੈ ਸੁਪਰ ਫੰਡ ਨੂੰ ਦੇਖਣਾ, ਜਿਹੜਾ ਫੀਸ ਕੰਪੇਅਰ ਕਰਨਾ ਤੁਸੀਂ 15-20 ਮਿੰਟ ਦਾ ਕੰਮ ਉਹ ਲਗਾ ਲਓ, ਤੁਸੀਂ ਕੰਪੇਅਰ ਕੀਤਾ। ਇਨਵੈਸਟਮੈਂਟ ਸਟ੍ਰੈਟੇਜੀ ਰਿਵਿਊ ਕਰਨਾ 10-15 ਮਿੰਟ ਲਗਾ ਲਓ ਤੁਸੀਂ ਉਸ ਚੀਜ਼ ਦੇ ਵੀ, ਅਤੇ ਜਿਹੜਾ ਡਿਫਾਈਨਡ ਡੈਥ ਬੈਨੀਫਿਸ਼ਰੀ ਤੁਸੀਂ ਚੂਜ਼ ਕਰਨਾ 5-10 ਮਿੰਟ ਉਸ ਚੀਜ਼ ਨੂੰ ਲਗਾ ਲਓ। ਸੋ ਲੈੱਸ ਦੈਨ ਐਨ ਆਵਰ ਲਗਾ ਲਓ ਤੁਸੀਂ ਇਹ ਸਾਰੇ ਕੰਮ ਦਾ। ਸੋ ਇਹ ਇੱਕ ਲਗਾ ਲਓ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਇਹਨੂੰ ਆਪਣੇ ਬੈਨੀਫਿਟ ਲਈ ਕਰਨਾ, ਅਤੇ ਤੁਹਾਨੂੰ ਆਪਣਾ ਲਗਾ ਲਓ ਕਿ ਵੀਕਐਂਡ ਦੇ ਉੱਤੇ 1 ਘੰਟਾ ਕੱਢ ਕੇ ਇਹ ਕੰਮ ਜ਼ਰੂਰ ਕਰਨਾ ਚਾਹੀਦਾ।
6: ਸੋ ਬਾਕੀ ਕੰਮ ਜਿਹੜੇ ਆ ਆਪਾਂ ਮੰਨ ਲਓ ਕੋਈ ਰੀਲਾਂ ਰੂਲਾਂ ਕੋਈ ਹੋਰ ਮਤਲਬ ਵੀ ਬੇਲੋੜੀਆਂ ਖਬਰਾਂ ਆਪਾਂ ਜਿਹੜੀਆਂ ਵੇਖਦੇ ਹਾਂ ਉਹ ਛੱਡ ਕੇ ਤਾਂ ਸਾਨੂੰ ਇਸ ਪਾਸੇ ਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ। ਤੁਸੀਂ ਐਜ਼ ਏ ਅਕਾਊਂਟੈਂਟ ਤੁਸੀਂ ਕੀ ਚੀਜ਼ ਵੇਖਦੇ ਹੋ ਆਲ ਓਵਰ, ਮਤਲਬ ਕਿਹੜੀ ਚੀਜ਼ ਸਭ ਤੋਂ ਵੱਧ ਇਗਨੋਰਡ ਆ ਇਸ ਟਾਈਮ ਦੇ ਉੱਤੇ?
7: ਦੇਖੋ ਸੁਪਰ ਫੰਡ ਦੇ ਵਿੱਚ ਜ਼ਿਆਦਾਤਰ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਉਹ ਦੇਖਦੇ ਨੇ ਕਿ ਇਹ ਹਜੇ ਜਦੋਂ ਟਾਈਮ ਆਏਗਾ ਉਦੋਂ ਦੇਖਾਂਗੇ, ਜੋ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਹੈਗਾ ਕਿ ਦੇਖਾਂਗੇ ਜਦੋਂ ਹੋਏਗਾ। ਸੋ ਉਹ ਐਟੀਟਿਊਡ ਨੂੰ ਛੱਡ ਕੇ ਅਸੀਂ ਇਹਨੂੰ ਐਕਟਿਵਲੀ ਜਦੋਂ ਦੇਖਾਂਗੇ ਅਸੀਂ ਇਹਨੂੰ ਬਹੁਤ ਫਾਸਟ ਗਰੋ ਕਰ ਸਕਦੇ ਹਾਂ। ਤੁਸੀਂ ਐਕਸਟਰਾ ਕੰਟਰੀਬਿਊਸ਼ਨ ਕਰਕੇ ਪੈਸਾ ਸੁਪਰ ਦੇ ਵਿੱਚ ਇਨਵੈਸਟ ਹੁੰਦਾ, ਉਹ ਚੀਜ਼ਾਂ ਕਰਕੇ ਤੁਸੀਂ ਇਹਨੂੰ ਧਿਆਨ ਦਿਓ, ਇਹ ਤੁਹਾਡਾ ਪੈਸਾ ਕਿਸੇ ਹੋਰ ਦਾ ਪੈਸਾ ਨਹੀਂ। ਸੋ ਇਹਨੂੰ ਤੁਸੀਂ ਇਗਨੋਰ ਨਾ ਕਰੋ, ਸਪਨਾ ਸਮਝ ਕੇ ਵਰਤੋ, ਔਰ ਸਮਝਦਾਰੀ ਦੇ ਨਾਲ ਸਲਾਹ ਜ਼ਰੂਰ ਲਓ, ਕੋਈ ਵੀ ਡਿਸੀਜ਼ਨ ਲੈਣ ਤੋਂ ਪਹਿਲਾਂ, ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਇਨਵੈਸਟਮੈਂਟ ਸਟ੍ਰੈਟੇਜੀ ਵੀ ਜਿਵੇਂ ਅਸੀਂ ਕਿਹਾ ਰਿਵਿਊ ਕਰਨੀ, ਅਗਰ ਤੁਹਾਨੂੰ ਜਾਣਕਾਰੀ ਨਹੀਂ, ਜਾਂ ਤਾਂ ਤੁਹਾਡੀ ਆਪਣੀ ਰਿਸਰਚ ਹੈਗੀ ਹੈ, ਤੁਹਾਨੂੰ ਨੌਲੇਜ ਹੈ, ਠੀਕ ਹੈ, ਅਗਰ ਨਹੀਂ ਹੈ ਤਾਂ ਤੁਸੀਂ ਸਲਾਹ ਜ਼ਰੂਰ ਲਓ, ਜਿਹਨੂੰ ਨੌਲੇਜ ਆ ਉਹਨਾਂ ਨਾਲ ਡਿਸਕਸ ਕਰੋ।
6: ਅੱਛਾ, ਜਾਂਦੇ ਜਾਂਦੇ ਰਿਸਰਚ ਦੀ ਗੱਲ ਤੁਸੀਂ ਕੀਤੀ, ਅੱਜ ਕੱਲ੍ਹ ਲੋਕ AI ਤੋਂ ਬਹੁਤ ਹੈਲਪ ਲੈ ਲੈਂਦੇ ਆ, ChatGPT Gemini ਬਹੁਤ ਹੈਲਪ ਲੈ ਲੈਂਦੇ, ਕਲਾਉਡ ਤੋਂ ਲੈ ਲੈਂਦੇ ਆ, ਕੀ ਉੱਥੋਂ ਵਾਜਬ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ, ਮਿਲ ਜਾਂਦੀ ਹੈ?
7: ਦੇਖੋ, ਉੱਥੋਂ ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਦੇ ਲਈ ਤਾਂ ਠੀਕ ਹੈ, ਬਟ ਤੁਸੀਂ ਉਹਦੇ 'ਤੇ ਪੂਰੀ ਤਰ੍ਹਾਂ ਰਿਲਾਈ ਨਹੀਂ ਕਰ ਸਕਦੇ, ਕਿਉਂਕਿ ਉਹ ਵੀ ਇਨਫੋਰਮੇਸ਼ਨ ਬਿਲਕੁਲ ਲਗਾ ਲਓ ਕਿ 100% ਕਰੈਕਟ ਨਹੀਂ ਹੁੰਦੀ ਕਈ ਵਾਰੀ। ਸੋ ਉਹਦੇ ਲਈ ਤੁਸੀਂ ਲਗਾ ਲਓ ATO ਦੀ ਵੈਬਸਾਈਟ ਦੇ ਉੱਤੇ ਜੋ ਇਨਫੋਰਮੇਸ਼ਨ ਹੈ ਤੁਸੀਂ ਉਹਦੇ 'ਤੇ ਤਾਂ ਰਿਲਾਈ ਕਰ ਸਕਦੇ ਹੋ, ਪਰ AI ਦੇ ਉੱਤੇ ਤੁਸੀਂ ਬੇਸਿਕ ਇਨਫੋਰਮੇਸ਼ਨ ਲੈਣਾ ਕੋਈ ਹਰਜ ਨਹੀਂ, ਪਰ ਉਹਦੇ ਦੇ ਬੇਸ ਦੇ ਉੱਤੇ ਤੁਸੀਂ ਡਿਸੀਜ਼ਨ ਮੇਕਿੰਗ ਨਹੀਂ ਕਰ ਸਕਦੇ।
6: ਪਰ ਆਪਾਂ ਇੱਦਾਂ ਕਰ ਸਕਦੇ ਹਾਂ ਸ਼ਾਇਦ ਕਿ ਆਪਾਂ ਉਹਦੇ ਤੋਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਲੈ ਕੇ ਜਦੋਂ ਆਪਾਂ ਸਪੈਸ਼ਲਿਸਟ ਕੋਲ ਜਾਂਦੇ ਹਾਂ ਤਾਂ ਉਹਦਾ ਸਮਾਂ ਅਤੇ ਆਪਣਾ ਸਮਾਂ ਬਚਾਉਣ ਦੇ ਲਈ ਸਾਨੂੰ ਪਤਾ ਹੋਵੇ ਟੂ ਦੀ ਪੁਆਇੰਟ ਵੀ ਆਹ ਚੀਜ਼ਾਂ ਆਪਾਂ ਪੁੱਛ।
7: ਹਾਂਜੀ ਬਿਲਕੁਲ, ਅਗਰ ਤੁਹਾਡਾ ਆਪਣਾ ਹੋਮਵਰਕ ਤੁਸੀਂ ਕੀਤਾ ਹੋਇਆ ਤਾਂ ਤੁਹਾਨੂੰ ਕੋਈ ਗਲਤ ਸਲਾਹ ਵੀ ਨਹੀਂ ਦੇ ਸਕਦਾ ਕਿ ਤੁਹਾਨੂੰ, ਬਟ ਐਂਡ ਆਫ ਦਾ ਡੇ ਇਵੇਂ ਵੀ ਹੁੰਦਾ ਕਿ ਜਿਹਦੇ ਤੋਂ ਤੁਸੀਂ ਸਲਾਹ ਲੈ ਰਹੇ ਹੋ ਉਹਦੀ ਆਪਣੀ ਸਟੱਡੀ ਆ, ਉਹਦੀ ਆਪਣੀ ਨੌਲੇਜ ਆ। ਸੋ ਹਰ ਚੀਜ਼ ਤੁਸੀਂ ਉਵੇਂ ਨਹੀਂ ਕਰ ਸਕਦੇ, ਬਟ ਤੁਸੀਂ ਕ੍ਰੋਸ ਚੈੱਕ ਕਰ ਸਕਦੇ ਹਾਂ ਕਿ ਉਹ ਜੋ ਇਨਫੋਰਮੇਸ਼ਨ ਮੈਨੂੰ ਮਿਲ ਰਹੀ ਹੈ ਕਿ ਉਹ ਸਹੀ ਹੈ ਕਿ ਨਹੀਂ।
6: ਮੈਂ ਅੱਜ ਕੱਲ੍ਹ ਇੱਕ ਚੀਜ਼ ਹੋਰ ਰਿਲਾਈਜ਼ ਕਰਦਾ ਕਿ ਸਪੈਸ਼ਲਿਸਟ ਵੀ ਖਿੱਚ ਜਾਂਦੇ ਇਸ ਚੀਜ਼ ਤੋਂ ਵੀ ਤੁਸੀਂ ਜੇ ਤੁਸੀਂ ChatGPT ਵੇਖਣੀ ਸੀ ਤਾਂ ਫਿਰ ਜਾਓ ਉੱਥੋਂ ਵੇਖ ਲਓ, ਹੈ ਨਾ। ਜੇ ਨਹੀਂ ਵੀ ਕੋਈ ਕਹੂਗਾ ਤਾਂ ਮਨ ਦੇ ਵਿੱਚ ਸ਼ਾਇਦ ਉਹਦੇ ਇਹ ਚੀਜ਼ ਆਉਂਦੀ ਆ ਵੀ ਇੱਦਾਂ ਸਾਡੀਆਂ ਹੋਰ ਕੰਫਿਊਜ਼ਨ ਸਾਡੀਆਂ ਵੱਧਦੀਆਂ ਨੇ। ਸੋ ਕੀ ਇਹ ਚੀਜ਼ ਹੈਲਪ ਕਰ ਰਹੀ ਹੈ ਤੁਹਾਡੇ ਪ੍ਰੋਫੈਸ਼ਨਸ ਵਿੱਚ, ਮਤਲਬ ਲੋਕ ਜਿੱਦਾਂ ਵੇਖ ਕੇ ਆਉਂਦੇ ਆ ਪੁੱਛਦੇ ਆ ਸਵਾਲ, ਕੀ ਉਹ ਹੈਲਪ ਕਰ ਰਹੀ ਹੈ ਜਾਂ ਲੋਕ ਕੰਫਿਊਜ਼ ਹੀ ਹੋ ਰਹੇ ਆ?
7: ਦੇਖੋ, ChatGPT ਜਾਂ ਹੋਰ AI ਜਿਹੜੇ ਟੂਲਸ ਨੇ ਉਹਨਾਂ ਨੇ ਤੁਹਾਨੂੰ ਇਨਫੋਰਮੇਸ਼ਨ ਉਸ ਹਿਸਾਬ ਨਾਲ ਦੇਣੀ ਕਿ ਜੋ ਤੁਸੀਂ ਕੁਐਸਚਨ ਪੁੱਛਿਆ। ਸੋ ਤੁਹਾਡਾ ਪ੍ਰੋਮਪਟ ਸਹੀ ਹੈ ਕਿ ਨਹੀਂ ਉਹਦੇ 'ਤੇ ਮੈਟਰ ਕਰਦਾ ਕਿ ਤੁਹਾਨੂੰ ਇਨਫੋਰਮੇਸ਼ਨ ਕੀ ਆਉਣੀ ਆ। ਸੋ ਅਗਰ ਤੁਸੀਂ ਸਹੀ ਪ੍ਰੋਮਪਟ ਯੂਜ਼ ਕੀਤਾ ਤਾਂ ਤੁਹਾਨੂੰ ਸਹੀ ਇਨਫੋਰਮੇਸ਼ਨ ਨਿਕਲ ਕੇ ਆਏਗੀ। ਅਗਰ ਤੁਹਾਡਾ ਪ੍ਰੋਮਪਟ ਠੀਕ ਨਹੀਂ ਹੈ ਤਾਂ ਤੁਹਾਨੂੰ ਇਨਫੋਰਮੇਸ਼ਨ, ਕਈ ਵਾਰੀ ਤੁਸੀਂ ਕਨਫਿਊਜ਼ ਹੋ ਜਾਂਦੇ ਆ ਕਿ ਟੂ ਮੱਚ ਇਨਫੋਰਮੇਸ਼ਨ ਆ ਜਾਂਦੀ ਆ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਦੇ 'ਚ ਸਹੀ ਕੀ ਹੈ ਅਤੇ ਗਲਤ ਕੀ ਆ। ਸੋ ਉਹ ਡਿਪੈਂਡ ਕਰਦਾ।
6: ਨਹੀਂ, ਬਹੁਤ ਸ਼ੁਕਰੀਆ ਤੁਹਾਡਾ, ਬੜੀ ਅੱਜ ਵੈਲਿਊਬਲ ਜਾਣਕਾਰੀ ਤੁਸੀਂ ਲੈ ਕੇ ਆਇਓ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਸੁਣਨ ਨੂੰ ਮਿਲ ਗਈਆਂ, ਬੜੀਆਂ ਸਾਰੀਆਂ ਗਲਤੀਆਂ ਜਿਹੜੀਆਂ ਆਪਾਂ ਸ਼ਾਇਦ ਕਰ ਰਹੇ ਹਾਂ ਅਤੇ ਕਰ ਚੁੱਕੇ ਹਾਂ, ਅਤੇ ਉਸ ਤੋਂ ਗਾਂਹ ਜਬ ਜਾਗੇ ਤਵੀ ਸਵੇਰਾ। ਸੋ ਹੁਣ ਆਪਾਂ ਇਹ ਚਾਹਾਂਗੇ ਕਿ ਤੁਸੀਂ ਛੇਤੀ ਤੋਂ ਛੇਤੀ ਪਾਈ ਆਪਣੇ ਆਪਣੇ ਤੁਸੀਂ ਖਾਤੇ ਪਹਿਲਾਂ ਤਾਂ ਚੈੱਕ ਕਰੋ, ਉਸ ਤੋਂ ਬਾਅਦ ਜਿੱਦਾਂ ਜਿੱਦਾਂ ਲੋੜ ਪੈਂਦੀ ਹੈ ਉਹ ਤੁਸੀਂ ਆਪਣੇ ਆਪਣੇ ਅਕਾਊਂਟੈਂਟਸ ਨਾਲ, ਸਪੈਸ਼ਲਿਸਟ ਦੇ ਨਾਲ ਤੁਸੀਂ ਗੱਲ ਕਰੋ। ਬਾਕੀ ਮੈਂ ਇਸ ਪ੍ਰੋਗਰਾਮ ਦੇ ਬਾਰੇ ਜ਼ਰੂਰ ਦੱਸ ਦੇਵਾਂ ਕਿ ਕਵਲ ਜੀ ਸਾਡੇ ਨਾਲ ਪ੍ਰੋਫੈਸ਼ਨਲ ਪੱਧਰ ਦੇ ਉੱਤੇ ਇਹ ਐਜ਼ ਏ ਅਕਾਊਂਟੈਂਟ ਇਸ ਟਾਈਮ ਸੇਵਾਵਾਂ ਨਿਭਾ ਰਹੇ ਨੇ, ਪਰ ਸਾਡੇ ਕੋਲ ਇਹ ਪ੍ਰੋਗਰਾਮ ਦੇ ਵਿੱਚ ਇਹ ਕੋਈ ਇਹ ਕਮਰਸ਼ੀਅਲ ਪ੍ਰੋਗਰਾਮ ਨਹੀਂ ਆ ਸਾਡਾ ਕੋਈ, ਇਹਦੇ ਵਿੱਚ ਸਿਰਫ ਅਤੇ ਸਿਰਫ ਇਹ ਇਨਫੋਰਮੇਸ਼ਨ ਭਾਈਚਾਰੇ ਦੇ ਲਈ ਦੇਣ ਦੇ ਲਈ ਆਉਂਦੇ ਨੇ, ਜਿਹਦੇ ਲਈ ਕਿ ਆਪਾਂ ਹਮੇਸ਼ਾ ਤੁਹਾਡੇ ਰੇਡੀ ਰਹਾਂਗੇ। ਬਹੁਤ ਸ਼ੁਕਰੀਆ ਤੁਹਾਡਾ, ਜੇ ਮੈਂ ਕੁਛ ਮਿਸ ਕਰ ਗਿਆ ਵਾਂ ਤਾਂ ਪਲੀਜ਼ ਜਾਂਦੇ ਜਾਂਦੇ ਆਪਾਂ ਸਮ ਅਪ ਕਰੀਏ।
7: ਮੇਰੇ ਖਿਆਲ ਨਾਲ ਤਾਂ ਵੈਸੇ ਅਸੀਂ ਕਾਫੀ ਕੁਛ ਕਵਰ ਕੀਤਾ, ਪਰ ਇਹਦੇ ਵਿੱਚ ਇਹ ਇਹੋ ਜਿਹਾ ਟੋਪਿਕ ਹੈ ਕਿ ਇਹਦੇ ਵਿੱਚ ਹੋਰ ਬਹੁਤ ਚੀਜ਼ਾਂ ਨੇ। ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਵੇਂ ਜਿਵੇਂ ਹੋਰ ਕਵਰ ਕਰ ਸਕੀਏ ਅਸੀਂ ਕਵਰ ਕਰਾਂਗੇ। ਅਤੇ ਅੱਜ ਦੇ ਲਈ ਹੋਮਵਰਕ ਦੇ ਦਿੱਤਾ ਸੀ ਕਿ ਤੁਸੀਂ
6: ਪਹਿਲਾਂ ਆਪਣੇ ਮਾਈਗੋਵ 'ਤੇ ਲੌਗਇਨ ਕਰੋ।
7: ਹਾਂਜੀ,
6: ਜੇ ਨਹੀਂ ਖਾਤਾ ਬਣਾਇਆ ਤਾਂ ਮਾਈਗੋਵ 'ਤੇ ਬਣਾ ਲਓ।
7: ਹਾਂਜੀ,
6: ਅਤੇ ਉਹਦੇ ਵਿੱਚ ਪਹਿਲਾਂ ਚੈੱਕ ਕਰੋ ਵੀ ਕਿੰਨੀ ਕੁ ਥਾਵਾਂ 'ਤੇ ਤੁਹਾਡਾ ਸੁਪਰ ਬੋਲ ਦਾ।
7: ਹਾਂਜੀ,
6: ਉਹਨੂੰ ਸਾਰੇ ਨੂੰ ਇੱਕ ਥਾਂ 'ਤੇ ਕਰੋ।
7: ਹਾਂਜੀ, ਤੁਹਾਨੂੰ ਯਾਦ ਹੋ ਗਿਆ ਸਾਰਾ ਕੁਛ,
6: ਅਤੇ ਫਿਰ ਅਗਲੀ ਵਾਰ ਜੇ ਕੋਈ ਤੁਹਾਡਾ ਹੋਰ ਕੁਐਸਚਨ ਰਹਿ ਗਿਆ,
7: ਹਾਂਜੀ,
6: ਅਤੇ ਫਿਰ ਇਹਨਾਂ ਕੋ ਹੋਮਵਰਕ ਕਰਕੇ ਅਤੇ ਅਗਲੀ ਵਾਰੀ ਤੁਸੀਂ ਆਪਾਂ ਪ੍ਰੋਗਰਾਮ ਕਰਦੇ ਰਹਿਣਾ, ਅਤੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਸਾਨੂੰ ਜਿਹੜਾ ਭੇਜ ਦਿਓ ਅਤੇ ਆਪਾਂ ਅਗਲੀ ਵਾਰੀ ਡਿਸਕਸ ਕਰ ਲਾਂਗੇ। ਧੰਨਵਾਦ ਤੁਹਾਡਾ ਕਵਲ, ਬਹੁਤ
7: ਸ਼ੁਕਰੀਆ
6: ਤੁਹਾਡਾ ਸਮਾਂ ਦੇਣ ਦੇ ਲਈ। ਹਾਂਜੀ ਦੋਸਤੋ, ਇਹ ਸਨ ਸਾਡੇ ਨਾਲ ਕਵਲਪ੍ਰੀਤ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਸੁਪਰ ਇਨੋਵੇਸ਼ਨ ਦੇ ਉੱਤੇ। ਕਿਵੇਂ ਲੱਗਾ ਤੁਹਾਨੂੰ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਤੁਸੀਂ ਭੇਜਦੇ ਰਿਹਾ ਕਰੋ। ਰੇਡੀਓ ਹਾਂਜੀ 1674 AM ਜਾਂਦੇ ਜਾਂਦੇ ਇੰਨਾ ਜ਼ਰੂਰ ਮੈਂ ਕਹੂੰਗਾ ਵੀ ਆਪਾਂ ਕਮਾਈਆਂ ਕਰਦੇ ਹਾਂ, ਜੰਮ ਜੰਮ ਕੇ ਕਰੋ, ਅਤੇ ਪਰ ਆਪਾਂ ਉਹਨਾਂ ਕਮਾਈਆਂ ਨੂੰ ਇੱਧਰ ਉੱਧਰ ਖਰਚਦੇ ਹਾਂ, ਘੁੰਮਣ ਫਿਰਨ ਦੇ ਉੱਤੇ ਖਰਚਦੇ ਹਾਂ, ਹੋਰ ਸਾਰੀਆਂ ਥਾਵਾਂ ਦੇ ਉੱਤੇ, ਪਰ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਕੀਤੀ ਕਮਾਈ ਦੇ ਵਿੱਚੋਂ ਇਹ ਲੀਕੇਜ ਹੋ ਰਹੀ ਆ ਥਾਂ ਥਾਂ ਦੇ ਉੱਤੇ। ਅਤੇ ਸੋ ਇਹ ਇੱਕ ਤਰ੍ਹਾਂ ਦੀ ਇੱਕ ਲੀਕੇਜ ਆ ਜਿਹੜੀ ਤੁਸੀਂ ਬਚਾ ਸਕਦੇ ਹੋ। ਸੋ ਆਪਣੇ ਸੁਪਰ 'ਤੇ ਵੀ ਥੋੜ੍ਹਾ ਜਿਹਾ ਧਿਆਨ ਦਿਓ ਜਿੱਥੇ ਆਪਾਂ ਬਾਕੀ ਚੀਜ਼ਾਂ ਦੇ ਉੱਤੇ ਦਿੰਦੇ ਹਾਂ। ਰੱਬ ਰੱਖ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਆਪਣੇ ਵਾਤਾਵਰਨ ਦੇ ਬਾਰੇ ਗੱਲਾਂ ਬਾਤਾਂ ਕਰਨ ਦਾ। ਸੋ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਕੈਨੇਡਾ ਤੋਂ ਪਾਉਂਦੇ ਨੇ ਸਾਂਝ ਹਰ ਵਾਰ ਦੀ ਤਰ੍ਹਾਂ। ਅੱਜ ਫਿਰ ਇੱਕ ਵਾਰੀ ਸਾਡੇ ਨਾਲ ਸਾਂਝ ਪਈ ਹੈ ਅਤੇ ਆਪਾਂ ਇਹਨਾਂ ਦੀ ਸਾਂਝ ਤੋਂ ਲਾਹਾ ਲੈਂਦੇ ਹਾਂ, ਜਾਣਦੇ ਹਾਂ ਕਿ ਕੀ ਖਾਸ ਅਪਡੇਟਸ ਨੇ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ ਰੇਡੀਓ ਹਾਂਜੀ 'ਤੇ, ਸਵਾਗਤ ਤੁਹਾਡਾ।
1: ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ, ਤੇ ਤੁਹਾਡੀ ਟੀਮ ਨੂੰ, ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ ਤੇ ਆਦਾਬ
0: ਜੀ। ਭਾਈ ਕੀ ਚੱਲ ਰਿਹਾ ਨਵਾਂ ਤਾਜ਼ਾ ਤੁਹਾਡੇ ਵਾਲੇ ਪਾਸੇ ਯੂਰਪ ਦੇ ਵਿੱਚ ਕਿੱਦਾਂ?
1: ਸਾਡੇ ਇੱਧਰ ਬੜੀ ਗਰਮੀ ਪਈ ਹੋਈ ਹੈ ਜੀ। ਇਨਫੈਕਟ ਤੁਸੀਂ ਫੋਟੋ ਦੇਖਿਆ ਹੋਣੀਆਂ ਯੂਰਪ ਦੇ ਵਿੱਚ ਵੀ, ਜਿਵੇਂ ਫਿਗੀਆਂ, ਲੰਡਨ ਦਾ ਇੱਕ ਪਾਰਕ ਹੈ ਹਾਈਡ ਪਾਰਕ, ਬਹੁਤ ਹੀ ਪੁਰਾਣਾ ਤੇ ਬਹੁਤ ਹੀ ਵੱਡਾ ਪਾਰਕ ਹੈ, ਉਹਦੀ ਫੋਟੋ ਛਪ ਰਹੀ ਹੈ ਤੇ ਇੰਜ ਲੱਗ ਰਿਹਾ ਜਿਵੇਂ ਉਹ ਕਿਸੇ ਮਾਰੂ ਥਲ ਦਾ ਹਿੱਸਾ ਹੋਵੇ। ਪੂਰਾ ਘਾਹ ਉਹਨਾਂ ਦਾ ਸੁੱਕਿਆ ਹੋਇਆ ਤੇ ਅੱਜ ਤੱਕ ਕਦੀ ਵੀ ਨੀ ਸੋਇਆ ਜਦੋਂ ਤੱਕ ਉਹ ਜਦੋਂ ਦਾ ਪਾਰਕ ਬਣਿਆ। ਤੇ ਇਵੇਂ ਹੀ ਸਾਡੇ ਕੈਨੇਡਾ ਦਾ ਪ੍ਰੋਵਿੰਸ ਹੈ ਬ੍ਰਿਟਿਸ਼ ਕੋਲੰਬੀਆ, ਤੇ ਉੱਥੇ ਬੜੀਆਂ ਅੱਗਾਂ ਲੱਗੀਆਂ ਹੋਈਆਂ ਨੇ। ਉੱਥੇ ਤਕਰੀਬਨ 20,000 ਤੋਂ ਵੱਧ ਬੰਦਾ ਜਿਹੜਾ ਉਹਨੂੰ ਇਵੈਕੂਏਟ ਕਰ ਚੁੱਕਿਆ ਉਹ, ਤੇ ਸਗੋਂ ਉੱਥੇ ਆਪਣੇ ਗੁਰੂ ਘਰ ਆ ਪੈਂਟਿੰਗਟਨ ਦੇ ਵਿੱਚ, ਉਹ ਬੜੀ ਉਹਨਾਂ ਨੇ ਸੇਵਾ ਕਰ ਰਹੇ ਉਹ। ਤੇ ਇਵੇਂ ਹੀ ਉੱਥੇ ਅਮੈਰੀਕਾ ਦੇ ਵਿੱਚ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਕਾਫੀ ਜਿਹੜੀਆਂ ਜੰਗਲ ਨੂੰ ਕਹਿੰਦੇ ਅੱਗਾਂ ਲੱਗੀਆਂ ਹੋਈਆਂ ਨੇ। ਤੇ ਸੋ ਇਹ ਸਾਰਾ ਜਿਹੜਾ ਮਤਲਬ ਤੰਤਰ ਹੈ ਇਹ ਜੁੜਿਆ ਹੋਇਆ, ਜਿਹਦੀ ਆਪਾਂ ਗੱਲ ਕਰਦੇ ਹਾਂ ਅਕਸਰ ਆਪਾਂ ਜਲਵਾਯੂ ਤਬਦੀਲੀ ਜਾਂ ਆਲਮੀ ਤਪਸ਼ ਦੀ। ਤੇ ਭਾਈ ਜੀ ਇਸ ਤਰ੍ਹਾਂ ਹੋ ਰਿਹਾ ਵੀ ਮੀਂਹ ਦੇ ਦਿਨਾਂ ਚ ਕਈ ਵਾਰੀ ਮੀਂਹ ਜ਼ਿਆਦਾ ਪੈ ਜਾਂਦਾ ਤੇ ਉਹਦੇ ਨਾਲ ਬਨਸਪਤੀ ਬਹੁਤ ਜ਼ਿਆਦਾ ਉੱਗ ਜਾਂਦੀ ਹੈ ਨਾ, ਘਾਹ ਉੱਗ ਗਿਆ ਹੋਰ ਇਸ ਤਰ੍ਹਾਂ। ਤੇ ਫਿਰ ਇੱਕਦਮ ਮੁੜ ਕੇ ਗਰਮੀ ਆ, ਉਹ ਗਰਮੀ ਜ਼ਿਆਦਾ ਪੈ ਜਾਂਦੀ ਤੇ ਉਹ ਸਾਰਾ ਘਾਹ ਸੜ ਜਾਂਦਾ ਤੇ ਜਿਹੜੇ ਰੁੱਖ ਵੀ ਨੇ ਉਹ ਵੀ ਫੜਨ ਲੱਗ ਜਾਂਦੇ ਆ, ਜਿਹੜਾ ਹਰਾ ਰੁੱਖ ਵੀ ਆ ਉਹ ਚ ਪਾਣੀ ਘੱਟ ਜਾਂਦਾ। ਤੇ ਫਿਰ ਉਹ ਬਸ ਤੁਸੀਂ ਇਹ ਕਹਿ ਲਓ ਵੀ ਉਹ ਬਰੂਦ ਦੀ ਢੇਰੀ ਹੁੰਦਾ ਜੰਗਲ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੇ ਉੱਥੇ ਚੰਗਿਆੜੀ ਆ ਗਈ, ਜਿਹੜੀ ਬਿਜਲੀ ਪੈ

0: ਫਿਰ ਉਹ ਜੰਗਲ ਦੀ ਅੱਗ ਜਿਹੜੀ ਆ ਉਹਨੂੰ ਕਾਬੂ ਕਰਨਾ ਬਹੁਤ ਔਖਾ ਹੋ ਜਾਂਦਾ।
1: ਜੀ ਬਿਲਕੁਲ, ਇਹ ਸਮੱਸਿਆ ਜਿਹੜੀ ਹੈ ਆਸਟ੍ਰੇਲੀਆ ਦੇ ਵਿੱਚ ਵੀ ਚੱਲਦੀ ਰਹਿੰਦੀ ਹਾਲਤ। ਚਲੋ ਠੰਡ ਆ, ਪਰ ਅੱਗੇ ਜਦੋਂ ਗਰਮੀ ਆਉਣੀ ਆ ਤਾਂ ਉਹਦੇ ਲਈ ਅਗਾਉਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ। ਇਹ ਮੰਨਿਆ ਜਾ ਰਿਹਾ ਕਿ ਪਿਛਲੇ ਜਿਹੜੇ 20 ਸਾਲਾਂ ਤੋਂ ਇਹ ਅੱਗਾਂ ਬਹੁਤ ਵੱਧ ਗਈਆਂ ਨੇ, ਹਾਲਾਂਕਿ ਦੁਨੀਆ ਦੇ ਚਲੋ ਕਈ ਹਿੱਸੇ ਜਿਨ੍ਹਾਂ 'ਚ ਇਹ ਕਿਹਾ ਜਾਂਦਾ ਵੀ ਲਗਾਤਾਰ ਸਾਰਾ ਸਾਲ ਹੀ ਅੱਗਾਂ ਜਿੱਥੇ ਲੱਗੀਆਂ ਰਹਿੰਦੀਆਂ ਅਤੇ ਉਹ ਪਾਰਟ ਆਫ ਕਹਿ ਲਓ ਵੀ ਉਹ ਕੁਦਰਤ ਦਾ ਫਿਨੋਮਨਾ, ਪਰ 20 ਸਾਲਾਂ ਦੇ ਕੰਪੈਰੀਜ਼ਨ ਦੇ ਵਿੱਚ ਕਹਿੰਦੇ ਕਿ ਵਧਿਆ ਵਾ ਕੰਮ, ਪਹਿਲਾਂ ਦੇ ਨਾਲੋਂ ਦੁੱਗਣਾ ਹੋ ਗਿਆ ਵਾ।
0: ਹਾਂਜੀ ਹਾਂਜੀ ਬਿਲਕੁਲ ਜੀ, ਜਿਹੜੇ ਸਾਡੇ ਪਿਛਲੇ 15 ਸਾਲ ਨੇ, ਜਿਹੜੇ ਬੀਤੇ 15 ਸਾਲ ਨੇ, ਉਹ ਪਿਛਲੇ 125,000 ਸਾਲਾਂ ਵਿੱਚ ਸਭ ਤੋਂ ਵੱਧ ਗਰਮੀ ਵਾਲੇ 15 ਸਾਲ ਨੇ। ਸੋ ਤੁਸੀਂ ਕਹਿ ਲਓ ਵੀ ਪਿਛਲੇ ਪਹਿਲਾਂ 1,24,985 ਸਾਲ ਬਿਲਕੁਲ ਆਰਾਮ ਨਾਲ ਲੰਘ ਗਏ, ਅਤੇ ਉਸ ਤੋਂ ਬਾਅਦ ਜਿਹੜੇ 15 ਸਾਲ ਆਏ ਅਤੇ ਉਹਨਾਂ ਨੇ ਪਿਛਲੇ ਸਾਰੇ ਜਿਹੜੇ ਸੀ 1,24,000 ਸਾਲਾਂ ਦਾ ਜਿਹੜਾ ਸੀ ਰਿਕਾਰਡ ਤੋੜਤਾ। ਤੇ ਇਹ ਹੈ ਸਾਡੀ ਜਲਵਾਯੂ ਤਬਦੀਲੀ ਕਰਕੇ ਜਿਹੜੀ ਕਿ ਬੜੀ ਤੇਜ਼ੀ ਨਾਲ ਵਧੀ, ਤੇ ਉਹਦੇ ਨਾਲ ਜਿਹੜੀ ਜੰਗਲ ਦੀ ਗੱਲ ਹੈ ਉਹਦੇ ਕਈ ਕਾਰਨ ਹੋਰ ਵੀ ਨੇ। ਇੱਕ ਕਾਰਨ ਇਹ ਵੀ ਹੈ ਕਿ ਸਾਡੇ ਜਿਹੜੇ ਜੰਗਲ ਨੇ ਉਹਨਾਂ ਨੂੰ ਕੱਟਿਆ ਜਾਂਦਾ, ਕੱਟ ਕੇ ਉਹਨੂੰ ਫਿਰ ਉਹ ਮਤਲਬ ਜਿਹੜੀਆਂ ਮਿੱਲਾਂ ਨੇ ਉਹ ਗੱਤਾ ਬਣਾਉਣਾ, ਕਾਗਜ਼ ਬਣਾਉਣਾ, ਤੇ ਮੁੜ ਕੇ ਫਿਰ ਦੁਬਾਰਾ ਉਹਨੂੰ ਲਾਇਆ ਜਾਂਦਾ। ਤੇ ਜਿਹੜਾ ਜੰਗਲ ਹੁੰਦਾ ਆ ਕੁਦਰਤੀ ਜੰਗਲ ਆ, ਉਹਦੇ ਵਿੱਚ ਤਾਂ ਬਹੁਤ ਤਰ੍ਹਾਂ ਦੇ ਰੁੱਖ ਹੁੰਦੇ ਨੇ, ਵੱਖ ਵੱਖ ਤਰ੍ਹਾਂ ਦੇ ਰੁੱਖ ਨੇ, ਕੋਈ ਵੱਡਾ ਕੋਈ ਛੋਟਾ, ਕੋਈ ਪਤਲਾ ਕੋਈ ਮੋਟਾ, ਕੋਈ ਦੇ ਪੱਤੇ ਕਦੋਂ ਝੜਦੇ ਆ, ਕਿਸੇ ਦੇ ਪੱਤੇ ਕਦੋਂ ਝੜਦੇ ਆ, ਕਿਸੇ ਦੀ ਛਤਰੀ ਕਿੱਡੀ ਆ। ਪਰ ਜਦੋਂ ਮੁੜ ਕੇ ਕੰਪਨੀਆਂ ਫਿਰ ਉਹ ਜੰਗਲ ਕੱਟਣ ਤੋਂ ਬਾਅਦ ਨਵੇਂ ਲਾਉਂਦੀਆਂ ਨੇ, ਉਹ ਸਾਰੇ ਰੁੱਖ ਇੱਕੋ ਤਰ੍ਹਾਂ ਦੇ ਲਾ ਦਿੰਦੇ ਨੇ, ਤੇ ਉਹਨੂੰ ਕਹਿੰਦੇ ਮੋਨੋਕਲਚਰ। ਇਹਦਾ ਮਤਲਬ ਇਹ ਹੋਇਆ ਵੀ ਜੇ ਕਿਤੇ ਮਾੜੀ ਮੋਟੀ ਗਰਮੀ ਪੈ ਗਈ ਤੇ ਜਿਹੜੇ ਉਹ ਸਾਰੇ ਦੇ ਸਾਰੇ ਬੂਟੇ ਝੁਲਸਣੇ ਨੇ ਝੁਲਸ ਜਾਣਗੇ। ਜੇ ਉਹ ਕਿਤੇ ਬਿਲਕੁਲ ਜੰਗਲ ਵਾਂਗੂ ਕੁਦਰਤੀ ਤਰੀਕੇ ਵਾਂਗੂ ਲਾਇਆ ਹੁੰਦਾ ਜਾਂ ਹੁੰਦਾ, ਤੇ ਉਹਦੇ ਵਿੱਚ ਹੋ ਸਕਦਾ ਦੋ ਰੁੱਖ ਜਿਹੜੇ ਨੇ ਸੁੱਕੇ ਨੇ, ਨਾਲ ਦੇ ਦੋ ਰੁੱਖ ਹਰੇ ਰਹਿ ਜਾਣਗੇ, ਕਿਸੇ ਦੇ ਉੱਤੇ ਕੋਈ ਵੇਲ ਚੜੀ ਹੋਈ ਉਹ ਹਰੀ ਰਹਿ ਜਾਏਗੀ। ਸੋ ਉਹਦੇ ਕਰਕੇ ਇੱਕ ਤਾਂ ਜਿਹੜਾ ਉਹ ਸਾਰਾ ਮੋਨੋਕਲਚਰ ਹੋ ਗਿਆ, ਮਾੜਾ ਜਿਹਾ ਸ਼ੌਕ ਲੱਗਾ ਤੇ ਸਾਰੇ ਨੂੰ ਉਹ ਅੱਗ ਲੱਗ ਪੈ ਸਕਦੀ ਆ। ਦੂਜੀ ਗੱਲ ਜਿਹੜੀ ਆ ਖਾਸ ਕਰਕੇ ਉਹ ਹੈ ਵੀ ਜਦੋਂ ਜਦੋਂ ਗਰਮੀ ਵੱਧ ਰਹੀ ਆ ਤੇ ਰੁੱਖ ਸੱਚਮੁੱਚ ਫੜ ਰਹੇ ਨੇ, ਤੇ ਜਦੋਂ ਰੁੱਖ ਫੜ ਜਾਂਦੇ ਨੇ ਤੇ ਫਿਰ ਜਦੋਂ ਹੁਣ ਕਿਉਂਕਿ ਰੁੱਖ ਫੜ ਗਏ ਜਾਂ ਬਨਸਪਤੀ ਜ਼ਿਆਦਾ ਉੱਗ ਗਈ ਜਾਂ ਉਹ ਮੋਨੋਕਲਚਰ ਆ, ਹੁਣ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਅੱਗ ਨੇ 100 ਏਕੜ 'ਚ ਰਹਿਣਾ ਸੀ, 1,000 ਏਕੜ 'ਚ ਰਹਿਣਾ ਸੀ, ਹੁਣ ਉਹ ਇੱਕਦਮ 2,000 ਏਕੜ 4,000 ਏਕੜ ਤੱਕ ਪਹੁੰਚ ਜਾਂਦੀ ਆ। ਤੇ ਜਦੋਂ ਅੱਗ ਇੱਦਾਂ ਬਲਦੀ ਹੈ ਇੰਨੀ ਵੱਡੀ ਪੱਧਰ 'ਤੇ ਤੇ ਉਹਦਾ ਇੱਕ ਆਪਣਾ ਈਕੋਲੋਜੀਕਲ ਸਿਸਟਮ ਬਣ ਜਾਂਦਾ, ਕਿਉਂਕਿ ਉੱਥੇ ਇੰਨੀ ਗਰਮੀ ਹੋ ਜਾਂਦੀ ਹੈ ਵੀ ਜਿਹੜੀ ਉਹ ਹਵਾ ਹੈ ਹਵਾ ਵੀ ਗਰਮ ਹੋ ਜਾਂਦੀ ਆ, ਤੇ ਹਵਾ ਵੀ ਗਾਂ ਜਦੋਂ ਮੁੜ ਕੇ ਉਹ ਹਵਾ ਵਗਦੀ ਹੈ ਤਾਂ ਫਿਰ ਜਿਹੜਾ ਹੋਰ ਜੰਗਲ ਹੁੰਦਾ ਜਿਹਨੂੰ ਅੱਗ ਨਹੀਂ ਲੱਗੀ, ਜੇ ਉੱਧਰ ਨੂੰ ਜਾਏਗੀ ਤਾਂ ਇੰਨੀ ਗਰਮ ਹਵਾ ਉਹ ਜੰਗਲ ਨੂੰ ਅੱਗ ਲਾ ਦੇਗੀ। ਸੋ ਤੇ ਉਹਦੇ ਨਾਲ ਜਦੋਂ ਗਰਮੀ ਪੈਂਦੀ ਹੈ ਤਾਂ ਉਹਦੇ ਨਾਲ ਲੋਅ ਪ੍ਰੈਸ਼ਰ ਹੋ ਜਾਂਦਾ, ਲੋਅ ਪ੍ਰੈਸ਼ਰ ਹੋਣ ਕਰਕੇ ਜਦੋਂ ਕਿਤੇ ਹਾਈ ਪ੍ਰੈਸ਼ਰ ਹੋਵੇ ਜਿੱਥੇ ਹਾਲੇ ਗਰਮੀ ਨਹੀਂ ਉੱਥੋਂ ਬਹੁਤ ਹੀ ਬਿਨਾਂ ਹਨੇਰੀ ਚੱਲਦੀ ਆ। ਸੋ ਉਹ ਆਪਣੇ ਆਪ ਹਵਾ ਵਗਣ ਲਾਉਂਦੀ ਤੇ ਜਦੋਂ ਹਨੇਰੀ ਵਗੇਗੀ ਫਿਰ ਅੱਗ ਫੈਲੇਗੀ ਫੈਲੇਗੀ।
1: ਬਿਲਕੁਲ,
0: ਸੋ ਇਹਦੇ ਬੜੀਆਂ ਪਰਤਾਂ ਨੇ ਤੇ ਇਹ ਜੰਗਲ ਜਿਹੜੇ ਨੇ, ਕਿਉਂਕਿ ਦੂਜੀ ਆ ਵੀ ਮਨੁੱਖ ਹਰ ਸਾਲਾਂ ਦੇ ਵਿੱਚ ਸ਼ਹਿਰਾਂ ਤੋਂ ਦੂਰ ਹੁੰਦਾ ਹੁੰਦਾ ਜੰਗਲਾਂ ਦੇ ਵਿੱਚ ਚਲਾ ਗਿਆ, ਜੰਗਲਾਂ 'ਚ ਆਪਣੇ ਘਰ ਬਣਾਏ ਨੇ, ਸ਼ਹਿਰ ਬਣਾਏ ਨੇ, ਤੇ ਹੁਣ ਜਿਹੜੇ ਘਰ ਸ਼ਹਿਰ ਨੇ ਉਹ ਜੰਗਲ ਨਾਲ ਘਿਰੇ ਹੋਏ ਨੇ, ਤੇ ਜੇ ਜੰਗਲ ਨੂੰ ਅੱਗ ਪੈ ਗਈ ਉਹਨਾਂ ਦਾ ਕੋਈ ਬਚਾ ਨਹੀਂ ਹੈ। ਇੱਕ 3-4 ਸਾਲ ਪਹਿਲਾਂ ਦੀ ਗੱਲ ਹੈ, ਸਾਡੇ ਇੱਕ ਸ਼ਹਿਰ ਸੀਗਾ ਉਹ ਜਲ ਗਿਆ ਸੀ ਪੂਰਾ BC ਦੇ ਵਿੱਚ, ਤੇ ਉਦੋਂ 3-4 ਸਾਲ ਬਾਅਦ ਇੱਕ ਕੈਲੀਫੋਰਨੀਆ ਦਾ ਸ਼ਹਿਰ ਸੀ ਪੈਰਾਡਾਈਜ਼ ਉਹ ਜਲ ਗਿਆ, ਪਿਛਲੇ ਸਾਲ LA ਲੋਸ ਏਂਜਲਸ 'ਚ ਹੋਈ ਸੀ। ਸੋ ਜਿਹੜੇ ਵਿਗਿਆਨੀ ਨੇ ਉਹਨਾਂ ਦਾ ਕਹਿਣਾ ਹੈ ਕਿ ਅਗਲੇ 5-10 ਸਾਲਾਂ ਦੇ ਵਿੱਚ ਇੱਕ ਸ਼ਹਿਰ ਜਿਹੜਾ ਕਿ ਪਿੰਡ ਨਹੀਂ ਹੋਏਗਾ, ਛੋਟਾ ਜਿਹਾ ਸ਼ਹਿਰ ਨਹੀਂ ਹੋਏਗਾ, ਦਰਮਿਆਨਾ ਜਿਹਾ ਸ਼ਹਿਰ ਹੋਏਗਾ, ਪਰ ਵੱਡਾ ਵੀ ਨਹੀਂ ਟੋਰਾਂਟੋ ਵਰਗਾ ਜਾਂ ਸਿਡਨੀ ਵਰਗਾ, ਕੋਈ ਇੱਕ ਛੋਟਾ ਸ਼ਹਿਰ ਉਹ ਪੂਰਾ ਜਲ ਕੇ ਰਾਖ ਹੋ ਜਾਏਗਾ, ਤੇ ਉਹ ਸ਼ਹਿਰ ਜਾਂ ਆਸਟ੍ਰੇਲੀਆ 'ਚ ਹੋਏਗਾ ਤੇ ਜਾਂ ਕੈਲੀਫੋਰਨੀਆ 'ਚ। ਉਹਦੇ ਟ੍ਰੈਂਡ ਆਪਾਂ ਨੂੰ ਪਹਿਲੇ ਦਿਖ ਰਹੇ ਨੇ ਕਿ ਇੱਥੇ ਫੋਰੈਸਟ ਫਾਇਰ ਜ਼ਿਆਦਾ ਲੱਗ ਰਹੀਆਂ ਨੇ ਆਸਟ੍ਰੇਲੀਆ ਕੈਲੀਫੋਰਨੀਆ, ਇੱਥੇ ਜਿਹੜੀ ਸਾਡੀ ਕਲਾਈਮੇਟ ਚੇਂਜ ਆ, ਕਿਉਂਕਿ ਉਹਨਾਂ ਦੇ ਕਈ ਕਾਰਨ ਨੇ, ਇੱਕ ਤਾਂ ਇਹ ਸਮੁੰਦਰ ਨਾਲ ਘਿਰੇ ਹੋਣ ਕਰਕੇ ਤੇ ਸਮੁੰਦਰ 'ਚ ਸਭ ਤੋਂ ਵੱਧ ਫਰਕ ਪੈਂਦਾ, ਸੋ ਸਮੁੰਦਰ 'ਚ ਫਰਕ ਪੈਣ ਨਾਲ ਉੱਥੇ ਜ਼ਿਆਦਾ ਨਾਲ ਲੱਗਦੇ ਜਿਹੜੇ ਉਹਦੇ ਸਮੁੰਦਰ ਦੇ ਨਾਲ ਲੱਗਦੀਆਂ ਕੰਟਰੀਜ਼ ਨੂੰ ਉਹਨਾਂ 'ਤੇ ਪੈਂਦਾ। ਸੋ ਇਹ ਆ ਵੀ 5-10 ਸਾਲ ਦੇ ਵਿੱਚ ਵਿੱਚ ਇੱਕ ਸ਼ਹਿਰ ਦਰਮਿਆਨਾ ਜਾਂ ਕੋਈ ਨਾ ਕੋਈ ਜਲ ਕੇ

0: ਰਾਹ ਖੋਜੇਗਾ।
1: ਜੀ, ਸੋ ਜਿੱਦਾਂ ਆਸਟ੍ਰੇਲੀਆ ਦੀ ਤੁਸੀਂ ਗੱਲ ਕਰ ਰਹੇ ਹੋ, ਤਾਂ ਇੱਥੇ ਕਾਫੀ ਇਸ ਸਮੱਸਿਆ ਦੇ ਨਾਲ ਜੂਝਣਾ ਪੈਂਦਾ। ਇੱਕ ਇਹ ਵੀ ਸਮੱਸਿਆ ਕਹਿੰਦੇ ਨੇ ਆਉਂਦੀ ਆ ਕਿ ਹੁਣ ਜਿੱਦਾਂ ਕਈ ਇਲਾਕਿਆਂ 'ਚ ਮੀਂਹ ਜਿਹੜੇ ਆ ਉਹ ਵੱਧ ਪੈਂਦੇ ਆ, ਕਈਆਂ 'ਚ ਬਿਲਕੁਲ ਹੀ ਨਹੀਂ ਪੈਂਦੇ, ਉਸ ਵਜ੍ਹਾ ਕਰਕੇ ਵੀ ਜ਼ਿਆਦਾ ਨੁਕਸਾਨ ਹੁੰਦਾ?
0: ਹਾਂ ਬਿਲਕੁਲ ਜੀ, ਬਿਲਕੁਲ। ਦੇਖੋ ਜੀ, ਪਹਿਲਾਂ ਮੀਂਹ ਜ਼ਿਆਦਾ ਪੈ ਗਿਆ, ਘਾਹ ਬਹੁਤ ਉੱਗ ਗਿਆ। ਜੇ ਨਾ ਮੀਂਹ ਪੈਂਦਾ ਘਾਹ ਨਹੀਂ ਉੱਗਣਾ ਨਹੀਂ ਸੀ, ਚਲੋ ਜੇ ਉੱਗ ਗਿਆ। ਉਸ ਤੋਂ ਬਾਅਦ ਇੱਕਦਮ ਗਰਮੀ ਪੈ ਗਈ, ਜਿਵੇਂ ਇੰਡੀਆ 'ਚ ਹੁੰਦਾ ਜਾਂ ਇੱਥੇ ਹੋਇਆ ਕੱਲ ਬੀਫੀ, ਜਿੱਦਾਂ ਹੁੰਦਾ ਬੀਫੀ ਦੇ ਵਿੱਚ ਕਈ ਵਾਰੀ ਅਕਤੂਬਰ ਨਵੰਬਰ 'ਚ ਮੀਂਹ ਬਹੁਤ ਪੈ ਜਾਂਦਾ, ਤੇ ਜਦੋਂ ਉਹ ਪਈ ਗਰਮੀ ਉਹ ਸੁੱਕ ਗਿਆ। ਉਹ ਤੋਂ ਬਾਅਦ ਉਹਨੂੰ ਅੱਗ ਲੱਗ ਗਈ, ਅੱਗ ਲੱਗ ਕੇ ਸਾਰੀ ਬਨਸਪਤੀ ਜਲ ਗਈ। ਉਹ ਤੋਂ ਬਾਅਦ ਜਦੋਂ ਮੁੜ ਕੇ ਮੀਂਹ ਆਇਆ, ਉਹਦੇ ਨਾਲ ਹੜ ਬਣ ਗਏ, ਕਿਉਂਕਿ ਜਿੱਥੇ ਘਾਹ ਉੱਗਿਆ ਹੋਵੇ, ਦਰਖਤ ਹੋਣ, ਉਹ ਜਿਹੜੇ ਪਹਾੜ ਹੁੰਦੇ ਨੇ ਉਹ ਮੀਂਹ ਦੇ ਪਾਣੀ ਨੂੰ ਰੋਕ ਲੈਂਦੇ ਆ, ਉਹਨੂੰ ਸਾਰੇ ਨੂੰ ਜਾਣ ਨਹੀਂ ਦਿੰਦੇ। ਪਰ ਜਦੋਂ ਜੰਗਲ ਜਲ ਜਾਵੇ ਤੇ ਬਨਸਪਤੀ ਥੱਲੋਂ ਘਾਹ ਸਾਰੇ ਜਲ ਜਾਣ, ਤਾਂ ਫਿਰ ਤਾਂ ਮਿੱਟੀ ਦੇ ਢੇਰ ਨੇ। ਜੋ ਮੀਂਹ ਪਿਆ ਉਹਨੂੰ, ਮੀਂਹ ਨੂੰ ਜਜ਼ਬ ਕਰਨ ਵਾਲਾ, ਉਹਨੂੰ ਆਪਣੇ ਕੋਲ ਰੋਕਣ ਵਾਲਾ ਕੋਈ ਸਾਧਨ ਹੀ ਨਹੀਂ ਹੈ, ਤੇ ਉਹ ਫਿਰ ਸਾਰੀ ਜਿਹੜੀ ਮਿੱਟੀ 'ਚ ਜਦੋਂ ਮੀਂਹ ਰਚਿਆ, ਫਿਰ ਉਹ ਪਹਾੜ ਡਿੱਗਣ ਲੱਗ ਜਾਂਦੇ ਨੇ, ਉਹਦੇ ਨਾਲ ਹੜ ਆ ਜਾਂਦੇ ਨੇ, ਢਿੱਗਾਂ ਡਿੱਗਦੀਆਂ ਨੇ। ਸੋ ਉਹਦੇ ਨਾਲ ਸਗੋਂ ਹੋਰ ਨੁਕਸਾਨ ਹੁੰਦਾ ਉਹਦਾ, ਜਿਹੜੇ ਪਹਾੜ ਨੇ, ਜੰਗਲ ਨੇ, ਜੀਵ ਜੰਤੂ ਨੇ। ਸੋ ਇੱਕ ਬੜਾ ਵਿਸ਼ਵ ਜਿਹਾ ਸਾਈਕਲ ਬਣ ਜਾਂਦਾ, ਜਿਹਦੇ ਵਿੱਚ ਜਿਹੜੀ ਇੱਕ ਬਰਬਾਦੀ ਹੁੰਦੀ ਆ, ਉਹ ਬਰਬਾਦੀ ਅਗਾਂਹ ਲਈ ਉਦੋਂ ਵੀ ਵੱਡੀ ਬਰਬਾਦੀ ਦਾ ਰਾਹ ਤਿਆਰ ਕਰ ਦਿੰਦੀ ਆ।
1: ਜੀ, ਸੋ ਉਹ ਚੀਜ਼ਾਂ ਜਿਹੜੀਆਂ ਨੇ ਹੁਣ ਉਹ ਹੌਲੀ ਹੌਲੀ ਵੱਧ ਰਹੀਆਂ ਨੇ। ਜਿੱਦਾਂ ਮੈਂ ਆਸਟ੍ਰੇਲੀਆ ਦੇ ਵੀ ਵੇਖ ਰਿਹਾ ਅੰਕੜੇ, ਇਹ ਕਹਿੰਦੇ ਨੇ ਕਿ ਪਿਛਲੇ ਜੇਕਰ ਆਪਾਂ ਟੋਟਲ 10 ਸਾਲ ਵੇਖੀਏ, ਉਹ ਵਾਲੇ ਜਿਨ੍ਹਾਂ ਦੇ ਵਿੱਚ ਸਭ ਤੋਂ ਵਧੇਰੇ ਜੰਗਲਾਂ ਦਾ ਨੁਕਸਾਨ ਹੋਇਆ, ਅਤੇ ਉਹਦੇ ਉਹਨਾਂ 10 ਦੇ ਵਿੱਚੋਂ ਜਿਹੜੇ 9 ਨੇ ਉਹ 2005 ਤੋਂ ਬਾਅਦ ਵਾਲੇ ਨੇ, ਯਾਨੀ ਕਿ ਰੀਸੈਂਟ ਸਮੇਂ ਦੇ ਵਿੱਚ ਇਹ ਚੀਜ਼ਾਂ ਹੋਰ ਖਤਰਨਾਕ ਹੋ ਗਈਆਂ।
0: ਹਾਂਜੀ ਬਿਲਕੁਲ। ਇੱਕ ਫਰਾਂਸ ਦਾ ਸ਼ਹਿਰ ਹੈ ਬੋਰਡੋ, ਜਿਹੜੇ ਲੋਕ ਪੀਂਦੇ ਹੁੰਦੇ ਨੇ, ਵਾਈਨ ਵਗੈਰਾ ਪੀਂਦੇ ਨੇ, ਉਹਨੂੰ ਪਤਾ ਹੋਣਾ ਉਸ ਨਾਂ ਦੀ ਵਾਈਨ ਬਹੁਤ ਮਸ਼ਹੂਰ ਹੈ। ਤੇ ਉਹ ਸ਼ਹਿਰ ਦੇ ਵਿੱਚ ਜਿੰਨੇ ਦਿਨਾਂ 43 ਡਿਗਰੀ ਤੋਂ ਵੱਧ ਟੈਂਪਰੇਚਰ ਇਸ ਸਾਲ 'ਚ ਰਿਹਾ, 26 ਦੇ ਵਿੱਚ ਜਿੰਨੇ ਦਿਨ 43 ਡਿਗਰੀ ਤੋਂ ਵੱਧ ਰਿਹਾ, ਉਹਨਾਂ ਦਿਨਾਂ ਦੀ ਗਿਣਤੀ ਪਿਛਲੇ 115 ਸਾਲਾਂ ਵਿੱਚ 43 ਡਿਗਰੀ ਤੋਂ ਵੱਧ ਜਾਣ ਵਾਲੇ ਦਿਨਾਂ ਦੀ ਗਿਣਤੀ ਨਾਲੋਂ ਜ਼ਿਆਦਾ। ਸੋ ਇੱਕ ਪਾਸੇ ਤੱਕੜੀ ਦੇ 1 ਸਾਲ 26, ਤੇ ਦੂਜੇ ਪਾਸੇ 115 ਸਾਲ, ਤੇ 26 ਦੇ ਵਿੱਚ ਜ਼ਿਆਦਾ ਦਿਨ ਆਏ ਜਿਹਨਾਂ 'ਚ ਇੰਨੀ ਗਰਮੀ ਪਈ ਜਿੰਨੇ ਕਿ ਪਿਛਲੇ 115 ਸਾਲਾਂ 'ਚ ਆਏ ਸੀ। ਹੁਣ ਤੁਸੀਂ ਅੰਦਾਜ਼ਾ ਲਗਾ ਲਓ ਸਾਡੀ ਧਰਤੀ, ਇੱਕ ਅੱਧਾ ਗਰਮੀ ਦਾ ਦਿਨ ਆ ਗਿਆ 2 ਸਾਲਾਂ ਬਾਅਦ, 4 ਸਾਲਾਂ ਬਾਅਦ, ਤੇ ਉਹਨੂੰ ਚੱਲ ਜਾਂਦੀ ਆ, ਕੁਦਰਤ ਚੱਲ ਜਾਂਦੀ ਆ। ਪਰ ਜਦੋਂ 115 ਸਾਲਾਂ ਤੋਂ ਜ਼ਿਆਦਾ ਗਰਮੀ 1 ਸਾਲ 'ਚ ਪੈ ਜਾਵੇ, ਤੇ ਉਹਨੂੰ ਕੋਈ ਤੁਹਾਡਾ ਫਾਇਰ ਬ੍ਰਿਗੇਡ, ਉਹਨੂੰ ਕੋਈ ਫਾਇਰ ਫਾਈਟਿੰਗ ਟੂਲਸ, ਉਹਨੂੰ ਤੁਸੀਂ ਨਹੀਂ ਰੋਕ ਸਕਦੇ, ਉਹਦੇ ਜਲ ਕੇ ਰਾਖ ਕਰਨਾ ਹੀ ਕਰਨਾ।
1: ਸੋ ਇਹ ਜਦੋਂ ਹੁਣ ਫਿਰ ਜੰਗਲਾਂ ਦੀ ਅੱਗ ਲੱਗਦੀ ਆ, ਉਸ ਸਮੇਂ ਕਹਿੰਦੇ ਨੇ ਕਿ ਬਹੁਤ ਸਾਰੇ ਜਿਹੜੇ ਰੁੱਖ ਨੇ ਉਹ ਪੂਰੀ ਦੀ ਪੂਰੀ ਕਈ ਪ੍ਰਜਾਤੀਆਂ ਹੀ ਨਸ਼ਟ ਹੋ ਜਾਂਦੀਆਂ ਨੇ ਜੋ ਜੰਗਲਾਂ ਲਈ ਜ਼ਰੂਰੀ ਹੁੰਦੀਆਂ। ਇਸੇ ਤਰ੍ਹਾਂ ਦੇ ਨਾਲ ਜਿਹੜੇ ਜੰਗਲੀ ਜੀਵ ਜੰਤੂ ਨੇ, ਪੰਛੀਆਂ ਦੇ ਬਾਰੇ ਆ, 2019 'ਚ ਜਦੋਂ ਆਸਟ੍ਰੇਲੀਆ ਦੇ ਵਿੱਚ ਅੱਗਾਂ ਲੱਗੀਆਂ ਤਾਂ ਬੜੀ ਹਾਹਾਕਾਰ ਮੱਚੀ। ਉਹ ਤੋਂ ਬਾਅਦ 'ਚ ਫਿਰ ਰਿਪੋਰਟਾਂ ਆਈਆਂ ਕਿ ਵੱਡੀ ਗਿਣਤੀ ਦੇ ਵਿੱਚ ਇਹ ਜੀਵ ਪ੍ਰਭਾਵਿਤ ਹੋਏ ਨੇ, 300 ਕਰੋੜ ਜਾਨਵਰ ਉਦੋਂ ਬੇਘਰ ਹੋ ਗਏ ਸੀ ਜਾਂ ਮਾਰੇ ਗਏ ਸੀ। ਅਤੇ ਇਹ ਖਬਰਾਂ ਆਮ ਆਸਟ੍ਰੇਲੀਆ ਦੇ ਵਿੱਚ ਚੱਲੀਆਂ ਸੀ ਕਿ ਇਹ ਮਤਲਬ ਵੱਡੀ ਗਿਣਤੀ ਦੇ ਵਿੱਚ ਉਹ ਕਈ ਪ੍ਰਜਾਤੀਆਂ ਨਸ਼ਟ ਹੀ ਹੋ ਗਈਆਂ ਨੇ।
0: ਬਿਲਕੁਲ ਜੀ ਬਿਲਕੁਲ, ਤੁਸੀਂ ਖੁਦ ਵੇਖੋ, ਚਲੋ ਬੰਦੇ ਨੂੰ ਤਾਂ ਪਤਾ ਲੱਗ ਜਾਂਦਾ ਹੁੰਦਾ, ਜਿਹੜਾ ਪਸ਼ੂ ਪੰਛੀ ਉਹਨਾਂ ਤਾਂ ਨੀ ਪਤਾ ਅੱਗ ਆ ਰਹੀ ਹੈ। ਤੇ ਦੂਜੀ ਗੱਲ, ਚਲੋ ਚਾਰੇ ਪਾਸੇ 'ਚ ਅੱਗ ਲੱਗ ਜਾਏ, ਤੁਹਾਨੂੰ ਜਿਹੜਾ ਹਿਰਨ ਹੈ, ਜਿਹੜੇ ਹੋਰ ਨੇ, ਉਹਨਾਂ ਤੇ ਵੀ ਨੀ ਪਤਾ ਕਿੱਦਣ ਭੱਜ ਕੇ ਜਾਣਾ। ਔਰ ਜਿਹੜੇ ਦੂਸਰੇ ਨੇ, ਜਿਵੇਂ ਜਿਹੜੇ ਸਾਡੇ ਰੈਪਟਾਈਲਸ ਨੇ, ਜਿਹੜੇ ਨਿੱਕੇ ਨਿੱਕੇ ਕੀਟਾਣੂ ਨੇ, ਜਿਹੜੀਆਂ ਮੱਖਰ ਮੱਛੀ ਨੇ, ਜਾਂ ਈਵਨ ਸੱਪ ਨੇ, ਜਾਂ ਈਵਨ ਜਿਹੜੇ ਪੰਛੀ ਵੀ ਨੇ, ਪੂਰੇ ਜੰਗਲ ਨੂੰ ਅੱਗ ਲੱਗ ਗਈ। ਪੰਛੀ ਤੱਕ ਬਹੁਤ 100 ਮੀਟਰ ਉੱਡ ਕੇ ਟਾਣੀ ਤੇ ਬਹਿਣਾ ਹੁੰਦਾ, ਉਹਨੇ
1: 4 ਕਿਲੋਮੀਟਰ
0: ਅੱਗ ਲੱਗੀ ਉਹ ਕਿੱਥੇ ਜਾਏ।
1: ਬਿਲਕੁਲ, ਡੱਡੂ ਹੋ ਗਏ, ਮੈਮਲਸ ਹੋ ਗਏ,
0: ਸਾਰਾ ਮਲੀਆ ਮੇਟ ਹੋ ਜਾਂਦਾ। ਬਿਲਕੁਲ ਬਿਲਕੁਲ ਜੀ। ਔਰ ਇਹ ਜਿਹੜੇ ਸਾਰੇ ਜੀਵ ਜੰਤੂ ਨੇ ਨਾ, ਕੀੜੇ ਮਕੌੜੇ ਨੇ, ਇਹਨਾਂ ਦਾ ਸਾਡੀ ਸ੍ਰਿਸ਼ਟੀ ਨੂੰ ਚੱਲਦੇ ਰੱਖਣ ਦੇ ਵਿੱਚ ਬਹੁਤ ਵੱਡਾ ਹੱਥ ਹੈ। ਇੰਨਾ ਵੱਡਾ ਹੱਥ ਹੈ ਕਿ ਸਾਡੀ ਹਾਲੇ ਸਾਇੰਸ ਨੂੰ ਸਮਝ ਵੀ ਨਹੀਂ ਆਈ ਵੀ ਇਹ ਜੇ ਇਹਨਾਂ ਚੋਂ ਕੋਈ ਇੱਕ ਵੀ ਖਤਮ ਹੋ ਜਾਏ ਤਾਂ ਉਹਦਾ ਕੀ ਅਸਰ ਪਏਗਾ। ਸੋ ਅਸੀਂ ਇਹਨਾਂ ਨੂੰ ਸਿਰਫ, ਕਿਉਂਕਿ ਅਸੀਂ ਇਹਨਾਂ ਨੂੰ ਜੀਵ ਜੰਤੂ ਕਹਿੰਦੇ ਹਾਂ, ਜਾਨਵਰ ਕਹਿੰਦੇ ਹਾਂ, ਕਿ ਕੀਟਾਣੂ ਕਹਿੰਦੇ ਹਾਂ, ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਬੜੇ ਬੇਕਾਰ ਚੀਜ਼ਾਂ ਨੇ, ਫਜ਼ੂਲ ਚੀਜ਼ਾਂ ਨੇ। ਇਹਨਾਂ ਦਾ ਹੋਣਾ ਸਾਡੀ ਕੁਦਰਤ ਲਈ, ਸਾਡੇ ਜੰਗਲਾਂ ਲਈ, ਸਾਡੇ ਜਿਹੜੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਉਹ ਬਹੁਤ ਅਹਿਮੀਅਤ ਰੱਖਦਾ। ਸੋ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਉਹਦੇ ਚ ਪੂਰੀਆਂ ਰੁੱਖਾਂ ਦੀਆਂ, ਬੜੇ ਰੁੱਖ ਨੇ ਜਿਹੜੇ ਕਿ ਖਾਸ ਇੱਕ ਜੰਗਲ ਚ ਹੀ ਹੁੰਦੇ ਨੇ, ਉਹ ਤੋਂ ਬਾਅਦ ਹੁੰਦੇ ਨੀ ਦੁਨੀਆਂ ਦੇ ਵਿੱਚ। ਜੋ ਜੰਗਲ ਨੂੰ ਅੱਗ ਲੱਗੀ ਉਹ ਰੁੱਖ ਜਲ ਗਏ, ਉਹਦੇ ਬੀਜ ਵੀ ਜਲ ਗਏ। ਉਹ ਜੰਗਲ ਮਨੁੱਖਤਾ ਦੇ ਇਤਿਹਾਸ ਤੋਂ, ਧਰਤੀ ਦੇ ਇਤਿਹਾਸ ਚੋਂ ਸਦਾ ਸਦਾ ਲਈ ਉਹ ਰੁੱਖ ਖਤਮ ਹੋ ਗਏ। ਤੇ ਹਰੇਕ ਰੁੱਖ ਦੇ ਨਾਲ ਕੀੜੇ ਮਕੌੜੇ ਜੁੜੇ ਨੇ, ਪੰਛੀ ਜੁੜੇ ਨੇ, ਤੇ ਨਾਲ ਕਿਉਂਕਿ ਹਰੇਕ ਰੁੱਖ ਦੀਆਂ ਆਪਣੀਆਂ ਫੁੱਲ ਪੱਤੀਆਂ ਹੁੰਦੀਆਂ ਨੇ ਜਿਹੜੀਆਂ ਖਾਸ ਤਰ੍ਹਾਂ ਦੇ ਜੀਵ ਜੰਤੂਆਂ ਨੂੰ ਚੰਗੀਆਂ ਲੱਗਦੀਆਂ ਨੇ, ਤੇ ਹੁਣ ਉਹ ਜੀਵ ਜੰਤੂ ਵੀ ਖਤਮ ਹੋ ਜਾਣਗੇ। ਸੋ ਇੱਕ ਪੂਰਾ ਸਾਈਕਲ ਬਣਿਆ ਹੋਇਆ ਜਿਹਦੇ ਵਿੱਚੋਂ ਇੱਕ ਚੀਜ਼ ਹਿੱਲਣ ਦੇ ਨਾਲ ਕਈ ਹੋਰ ਚੀਜ਼ਾਂ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਨੇ।
1: ਜੀ ਉਹ ਕਹਿੰਦੇ ਨਾ ਕਿ ਜਿਹੜੇ ਕਹਿੰਦੇ ਸੀ ਫਿਰ ਅੱਗ ਤੋਂ ਜੀਵ ਜੰਤੂ ਬਾਅਦ 'ਚ ਬਚ ਵੀ ਜਾਂਦੇ ਨੇ ਕਿਉਂਕਿ ਖੁਰਾਕ ਦੀ ਘਾਟ ਹੋ ਜਾਂਦੀ, ਫਿਰ ਜਿਹੜਾ ਜਿਹੜੇ ਜਾਨਵਰਾਂ ਦਾ ਪੰਛੀਆਂ ਦਾ ਦੂਜਿਆਂ 'ਤੇ ਜ਼ੋਰ ਚੱਲਦਾ ਅਤੇ ਉਹ ਖਾ ਸਕਦੇ ਹੁੰਦੇ ਆ, ਉਹ ਫਿਰ ਉਹਨਾਂ ਨੂੰ ਬਾਅਦ 'ਚ ਵੀ ਖਾਂਦੇ ਰਹਿੰਦੇ ਆ ਵੀ ਅੱਗ ਜਦੋਂ ਹਟ ਵੀ ਜਾਂਦੀ ਹੈ ਤਾਂ ਵੀ ਉਹਨਾਂ ਦੇ ਲਈ ਖਤਰਾ ਉੱਦਾਂ ਹੀ ਬਣਿਆ।
0: ਹਾਂ ਬਿਲਕੁਲ, ਕਿਉਂਕਿ ਇੱਕ ਦੋ ਜਿਹੜੇ ਛੋਟੇ ਜਾਨਵਰ ਨੇ ਉਹਨਾਂ ਦੇ ਲੁਕਣ ਦੀ ਥਾਂ ਚਲੀ ਗਈ, ਦੂਜਾ ਉਹ ਜਿਵੇਂ ਬਚ ਵੀ ਗਏ ਉਹ ਭੁੱਖੇ ਨੇ, ਦੌੜ ਨਹੀਂ ਸਕਦੇ, ਫਿਰ ਦੂਜਿਆਂ ਨੇ ਉਹਨਾਂ ਨੂੰ ਖਾ ਕੇ, ਜਿਹਨਾਂ ਨੇ ਗੁਜ਼ਾਰਾ ਕਰਨਾ ਉਹਨਾਂ ਨੂੰ ਖਾ ਕੇ ਖਤਮ ਕਰ ਦੇਣਗੇ। ਬਿਲਕੁਲ ਬਿਲਕੁਲ, ਸੋ ਇਹ ਜਿਹੜਾ ਇਹ ਚੀਜ਼ ਹੈ ਇਹ ਹੈ ਜਿਹੜੀ ਸਾਡੀ ਜਿਹੜਾ ਜਲਵਾਯੂ ਤਬਦੀਲੀ ਦਾ ਸੰਕਟ ਹੈ, ਜਿਹੜੀ ਉਹਦੀ ਕਰੋਪੀ ਹੈ, ਬਰਬਾਦੀ ਹੈ, ਇਹ ਉਹਦਾ ਚਿਹਰਾ। ਤੇ ਮੁੜ ਕੇ ਫਿਰ ਸਵਾਲ ਉੱਠਦਾ ਕਿ ਅਸੀਂ ਕੀ ਕਰਨਾ। ਅਸੀਂ ਉਹਦੇ ਬਾਰੇ ਗੱਲਾਂ ਕਰਦੇ ਰਹਿੰਦੇ ਹਾਂ, ਆਪਾਂ ਕੁਝ ਪ੍ਰੋਗਰਾਮਾਂ 'ਚ ਪਹਿਲਾਂ ਕੀਤੀ ਸੀ ਵੀ ਜਿਵੇਂ ਆਸਟ੍ਰੇਲੀਆ ਦੇ ਵਿੱਚ ਇੰਨਾ ਜ਼ਿਆਦਾ ਸੋਲਰ ਲੱਗਿਆ ਤੇ ਬੈਟਰੀ ਲੱਗੀ, ਵੀ ਮੇਰੇ ਖਿਆਲ ਆਸਟ੍ਰੇਲੀਆ 'ਚ ਹਰ 10 ਘਰਾਂ 'ਚੋਂ 4 ਘਰਾਂ ਦੇ ਉੱਤੇ ਸੋਲਰ ਪੈਨਲ ਲੱਗੇ ਨੇ ਤੇ 6 ਲੱਖ ਤੋਂ ਵੱਧ ਘਰਾਂ ਦੇ ਵਿੱਚ ਬੈਟਰੀਆਂ ਲੱਗੀਆਂ ਨੇ। ਸੋ ਜੇ ਤੁਸੀਂ ਇਹ ਲਵਾ ਸਕਦੇ ਹੋ, ਸਰਕਾਰ ਦੀਆਂ ਚੱਲ ਰਹੀਆਂ ਨੇ ਸਬਸਿਡੀ, ਉਹ ਲਵਾਓ। ਪਰ ਜ਼ਰੂਰੀ ਨਹੀਂ ਕਿ ਅਸੀਂ ਇੱਡੇ ਵੱਡੇ ਵੱਡੇ ਕੰਮ ਕਰਨੇ ਨੇ, ਕਿਉਂਕਿ ਬੰਦਾ ਰੈਂਟ 'ਤੇ ਰਹਿ ਸਕਦਾ। ਅਤੇ ਸਾਨੂੰ ਆਪਣੀ ਜਿਹੜੀ ਜ਼ਿੰਦਗੀ ਦੇ ਪਹਿਲੂ ਨੇ ਉਹਨਾਂ ਸਾਰਿਆਂ 'ਤੇ ਝਾਤ ਮਾਰਨ ਦੀ ਲੋੜ ਹੈ। ਅਤੇ ਉਹਦੇ ਵਿੱਚ ਜਿਹੜਾ ਸਾਡਾ ਖਾਣਾ ਜਿਹੜਾ ਤੁਸੀਂ ਅੱਜ ਹਰੇਕ ਇੱਥੇ ਆਪਣੇ ਘਰਾਂ 'ਚ ਬੈਕਯਾਰਡ ਹੁੰਦਾ ਜਾਂ ਤੁਹਾਨੂੰ ਕੋਈ ਨਾ ਕੋਈ ਥਾਂ ਹੁੰਦੀ ਆ, ਜੇ ਤੁਸੀਂ ਆਪਣਾ ਖਾਣਾ ਵੀ ਪੈਦਾ ਕਰ ਸਕੋ ਥੋੜਾ ਬਹੁਤ, ਭਾਵੇਂ ਟਮਾਟਰਾਂ ਦੇ ਬੂਟੇ ਹੋਣ, ਮਿਰਚਾਂ ਦੇ ਬੂਟੇ ਹੋਣ, ਉਹਦੇ ਨਾਲ ਵੀ ਜਿਹੜਾ ਤੁਹਾਡਾ ਕਾਰਬਨ ਫੁੱਟਪ੍ਰਿੰਟ ਘਟੇਗਾ। ਤੇ ਜਦੋਂ ਤੱਕ ਅਸੀਂ ਕਾਰਬਨ ਮਿਸ਼ਨ ਵੀ ਘਟਾਉਂਦੇ ਜਿੰਨੇ ਅਸੀਂ ਭਾਰਤ ਵਾਤਾਵਰਣ ਦੇ ਵਿੱਚ, ਉਹਨਾਂ ਚਿਰ ਜਿਹੜੀ ਬਰਬਾਦੀ ਹੁਣ ਚੱਲ ਰਹੀ ਹੈ, ਆਉਣ ਵਾਲੀ ਬਰਬਾਦੀ ਇਦੋਂ ਵੱਧ ਹੋਏਗੀ, ਘੱਟ ਨਹੀਂ। ਤੇ ਜੇ ਅਸੀਂ ਆਪਣੇ ਮਿਸ਼ਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਘੱਟੋ ਘੱਟ ਅਸੀਂ ਇਸ ਬਰਬਾਦੀ ਨੂੰ ਹੋਰ ਜ਼ਿਆਦਾ ਭਿਆਨਕ ਹੋਣ ਤੋਂ ਬਚਾ ਸਕਦੇ।
1: ਤੁਸੀਂ ਆਪਣਾ ਸਰਦਾ ਬੰਦਾ ਯੋਗਦਾਨ ਪਾ ਰਹੇ ਹੋ ਗਏ ਐਟਲੀਸਟ, ਨਾਲੇ ਵੈਸੇ ਤੁਹਾਡਾ ਡੇ ਟੂ ਡੇ ਵੀ ਤੇ ਫਾਇਦਾ ਹੈ ਨਾ।
0: ਬਿਲਕੁਲ ਜੀ, ਅੱਜ ਦੀ ਤਾਰੀਖ ਦੇ ਵਿੱਚ ਸਾਨੂੰ ਉਹ ਕਹਿੰਦੇ ਵੀ ਵਿਗਿਆਨੀ ਕਹਿੰਦੇ ਨੇ ਅੱਜ ਦੀ ਤਾਰੀਖ 'ਚ ਧਰਤੀ ਨੂੰ ਬਚਾਉਣਾ ਧਰਤੀ ਨੂੰ ਬਰਬਾਦ ਕਰਨ ਨਾਲੋਂ ਸਸਤਾ ਸੌਦਾ ਹੈ। ਸੋ ਤੁਸੀਂ ਧਰਤੀ ਵੀ ਬਚਾਓ ਤੇ ਆਪਣੇ ਪੈਸੇ ਵੀ ਬਚਾਓ। ਸੋ ਜਿਹੜੀਆਂ ਸਾਡੀਆਂ ਸਾਰੀਆਂ ਟੈਕਨੋਲੋਜੀਜ਼ ਨੇ ਜਿਹਨਾਂ ਦਾ ਕਲਾਈਮੇਟ ਚੇਂਜ 'ਤੇ ਚੰਗਾ ਅਸਰ ਪੈਂਦਾ, ਉਹ ਤੁਹਾਨੂੰ ਪੈਸੇ ਵੀ ਬਚਾਉਂਦੀਆਂ ਨੇ।
1: ਬਹੁਤ ਸ਼ੁਕਰੀਆ ਤੁਹਾਡਾ ਬਾਈ ਸਮਾਂ ਦੇਣ ਦੇ ਲਈ।
0: ਹਾਂਜੀ ਬਾਈ ਜੀ, ਧੰਨਵਾਦ ਬਹੁਤ ਬਹੁਤ
1: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਸਾਡੇ ਨਾਲ ਹਰ ਹਫ਼ਤੇ ਸਾਂਝ ਪਾ ਕੇ ਅਤੇ ਸਾਨੂੰ ਦੱਸਦੇ ਨੇ ਕਿ ਕੀ ਆਪਾਂ ਕਰ ਸਕਦੇ ਹਾਂ, ਕੀ ਸਾਡੇ ਆਸ ਪਾਸ ਹੋ ਰਿਹਾ, ਜਿਹੜੀਆਂ ਚੀਜ਼ਾਂ ਦਾ ਸਾਡਾ ਕੋਈ ਸਿੱਧੇ ਤਰੀਕੇ ਦੇ ਨਾਲ ਧਿਆਨ ਨਹੀਂ ਹੁੰਦਾ, ਉਸ ਪਾਸੇ ਨੂੰ ਕੁਛ ਸੰਕੇਤ ਕਿ ਆਪਾਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ, ਧਰਤੀ ਕਿਹੜੇ ਪਾਸੇ ਨੂੰ ਜਾ ਰਹੀ ਹੈ, ਤਾਪਮਾਨ ਵਧਣ ਦੇ ਕਰਕੇ ਕੀ ਨੁਕਸਾਨ ਹੋ ਰਹੇ ਨੇ, ਆਪਾਂ ਉਹਦੇ ਵਿੱਚ ਕੀ ਘਰੇ ਬੈਠੇ ਯੋਗਦਾਨ ਪਾ ਸਕਦੇ ਹਾਂ। ਸੋ ਇਸ ਪ੍ਰੋਗਰਾਮ ਦੇ ਬਾਰੇ ਆਪਣੀ ਫੀਡਬੈਕ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਦਿਓ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਵਾਤਾਵਰਣ ਦਾ ਖਿਆਲ ਰੱਖੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। आओ थोड़ा कोई हल करिए। ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नू आगे बढ़ाना है, ता टेंशन क्यों? टू फोल्ड लेंडिंग डैंडीनोंग है ना, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494763700 और व्हाट्सएप टू फोल्ड लेंडिंग। मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर समान वाजिब रेट ते ले सकदे हो। पाओ कॉस्मेटिक दी हर आइटम भी, नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
3: हां जी हां जी ओए हां जी हां जी।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: Smith's Lane by Molec ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਜਾਂ ਵਿਚਾਰ ਦੇ ਵਿੱਚ ਗੱਲ ਕਰਦੇ ਹਾਂ ਉਹਨਾਂ ਸ਼ੁਕਰਾਨਿਆਂ ਦੀ ਜਿਹੜਾ ਅਸੀਂ ਕਦੀ ਕੀਤਾ ਹੀ ਨਹੀਂ ਜਾਂ ਕਰਨਾ ਭੁੱਲਦੇ ਜਾਂਦੇ। 6 ਮਹੀਨੇ ਪਹਿਲਾਂ ਦੀ ਗੱਲ ਹੈ, ਗੁਰਦੁਆਰਾ ਸਾਹਿਬ ਦੀ। ਹਫ਼ਤੇ ਦੇ ਵਿੱਚ ਮੇਰਾ 2 ਵਾਰੀ ਜਾਣਾ ਹੋ ਹੀ ਜਾਂਦਾ। ਇਸੇ ਵਕਫੇ ਦੌਰਾਨ ਦੁਪਹਿਰ ਦੇ ਸਮੇਂ ਸੇਵਾ ਕਰਦਾ ਇੱਕ ਵੀਰ ਮਿਲਿਆ। ਉਹ ਪਹਿਲੋਂ ਵੀਰ ਦੁਪਹਿਰੇ ਨਹੀਂ ਸੀ ਦਿਖਦਾ ਹੁੰਦਾ, ਉਹਨੇ ਹੁਣੇ ਜਿੱਦਾਂ ਦੁਪਹਿਰੇ ਆਉਣਾ ਸ਼ੁਰੂ ਕੀਤਾ ਸੀ, ਰੋਜ਼ ਆਉਂਦਾ। ਇੱਕ ਦਿਨ ਇੱਦਾਂ ਹੀ ਮੇਲ ਹੋਏ, ਥੋੜ੍ਹੀਆਂ ਗੱਲਾਂ ਬਾਤਾਂ ਹੋਈਆਂ। ਮੈਨੂੰ ਉਹਨੇ ਬੜੇ ਚਾਅ ਨਾਲ ਦੱਸਿਆ, ਕਹਿੰਦਾ ਵੀਰੇ ਮੈਂ ਹੁਣੇ ਹੁਣੇ ਗੁਰਦੁਆਰਾ ਆਉਣਾ ਸ਼ੁਰੂ ਕੀਤਾ, ਬਾਈ ਹਰਿਆਣੇ ਵੱਲ ਦਾ ਸੀਗਾ। ਪੰਜਾਬੀ ਦੇ ਨਾਲ ਨਾਲ ਥੋੜ੍ਹਾ ਗੱਲਾਂ ਦੇ ਵਿੱਚ ਹਰਿਆਣਵੀ ਜਿਹਾ ਟੱਚ। ਜਦੋਂ ਰੋਜ਼ ਮਿਲਣਾ ਤਾਂ ਬੰਦਾ 2-4 ਗੱਲਾਂ ਖੋਲ੍ਹ ਕੇ ਕਰਦਾ ਹੀ ਆ, ਕਿਉਂਕਿ ਜਿੱਦਣ ਪਹਿਲੇ ਦਿਨ ਗੱਲ ਹੋਈ ਤਾਂ ਬਾਈ ਦੀ ਇਹ ਗੱਲ ਸੀ ਕਿ ਮੈਂ ਨਵਾਂ ਨਵਾਂ ਆਉਣਾ ਸ਼ੁਰੂ ਕੀਤਾ, ਜਿੱਦਾਂ ਕੋਈ ਚਾਅ ਨਾ ਦੱਸਦਾ। ਉਹ ਜਿੱਦਾਂ ਖੜ ਗਈ ਮੇਰੇ ਦਿਮਾਗ 'ਚ। ਫਿਰ ਇੱਕ ਦਿਨ ਆਪਾਂ ਇਕੱਠਿਆਂ ਲੰਗਰ ਛਕਦੇ ਸੀ ਅਤੇ ਮੈਂ ਉਹਨੂੰ ਪੁੱਛ ਹੀ ਲਿਆ, ਬਾਈ ਵੀ ਤੂੰ ਕਹਿੰਦਾ ਸੀ ਵੀ ਨਵਾਂ ਨਵਾਂ ਆਉਣਾ ਸ਼ੁਰੂ ਕੀਤਾ, ਇਹਦਾ ਕੀ ਮਤਲਬ ਹੋਇਆ? ਕਹਿੰਦਾ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਮੈਂ ਕਦੀ ਗੁਰਦੁਆਰਾ ਸਾਹਿਬ ਹੀ ਨਹੀਂ ਗਿਆ ਸੀ ਅੱਜ ਤੋਂ ਪਹਿਲਾਂ। ਕਹਿੰਦਾ ਮੈਂ ਹਰਿਆਣੇ 'ਚ ਰਹਿਣਾ, ਉੱਥੇ ਵੱਡਾ ਹੋਇਆ, ਹੁਣ ਇੱਥੇ ਆ ਗਿਆ। ਇੱਥੇ ਰਹਿੰਦੇ ਨੂੰ 6 ਸਾਲ ਹੋ ਗਏ ਅਤੇ ਇੱਕ ਪੰਜਾਬੀ ਵੀਰ ਨਾਲ ਕੰਮ ਕਰਦਾ ਮੈਂ। ਵੀਰ ਵੀ ਕਹਿੰਦਾ ਕਾਫੀ ਵਧੀਆ, ਬੜਾ ਮਦਦਗਾਰ ਆ, ਪਰ ਕਹਿੰਦਾ ਪਿੱਛੇ ਜੇ ਮੇਰੇ ਵੀਜ਼ੇ ਦਾ ਇੱਕ ਚੱਕਰ ਪੈ ਗਿਆ। ਹਰੇਕ ਵੱਡੇ ਵਕੀਲ ਨਾਲ ਗੱਲ ਕੀਤੀ ਅਤੇ ਅਖੀਰ ਨੂੰ ਸਮਝ ਇਹੋ ਹੀ ਪਈ ਕਿ ਹੁਣ ਜੋ ਵੀ ਹੈ ਕਿਸਮਤ ਹੱਥੀ ਹੈ। 50% ਚਾਂਸਿਸ ਨੇ ਵੀਜ਼ਾ ਆ ਜਾਣ, 50% ਆ ਕਿ ਜੋ ਹੁਣ ਤੱਕ ਕੀਤਾ ਉਹਦੀ ਸਾਰੀ ਮਿਹਨਤ ਖਰਾਬ ਹੈ ਅਤੇ PR ਨਾ ਵੀ ਆਵੇ। ਕਹਿੰਦਾ ਇਹ ਸੁਣ ਕੇ ਮੈਨੂੰ ਬੜਾ ਧੱਕਾ ਲੱਗਾ ਕਿ ਸਾਰੀ ਮਿਹਨਤ ਦਾ ਕੋਈ ਮੁੱਲ ਹੀ ਨਹੀਂ ਪੈਣਾ। ਪਰ ਕਹਿੰਦਾ ਜਿਹੜੇ ਵੀਰ ਨਾਲ ਮੈਂ ਕੰਮ ਕਰਦਾ ਨਾ, ਉਹਨੇ ਹਮੇਸ਼ਾ ਰੋਜ਼ ਹੀ ਹਰੇਕ ਚੀਜ਼ ਦਾ ਸ਼ੁਕਰ ਹੀ ਕਰਦੇ ਰਹਿਣਾ ਅਤੇ ਉਹਨੇ ਮੈਨੂੰ ਵੀ ਇਹੋ ਸਲਾਹ ਦਿੱਤੀ, ਚੱਲ ਕੋਈ ਨਾ ਝੁਰਿਆ ਨਾ ਕਰ, ਅੱਜ ਮੇਰੇ ਨਾਲ ਗੁਰਦੁਆਰਾ ਸਾਹਿਬ ਚੱਲ, ਜੋ ਹੈਗਾ ਉਹਨਾਂ ਚੀਜ਼ਾਂ ਦਾ ਸ਼ੁਕਰ ਕਰਕੇ ਆਉਂਦੇ ਹਾਂ। ਮੈਂ ਵੀ ਹੈਰਾਨ ਸਾਂ ਵੀ ਜਿਹੜਾ ਆਲਰੇਡੀ ਇੰਨਾ ਝੁਰਿਆ ਪਿਆ ਉਹਨੂੰ ਕੋਈ ਕਹੇ ਆਜਾ ਸ਼ੁਕਰ ਕਰਕੇ ਆਉਂਦੇ, ਉਹ ਤਾਂ ਅਰਦਾਸ ਚਾਹੁੰਦਾ ਹੋਊਗਾ। ਪਰ ਉਹ ਕਹਿੰਦਾ ਉੱਦਣ ਮੈਂ ਗੁਰਦੁਆਰਾ ਸਾਹਿਬ ਆਇਆ ਅਤੇ ਬਾਈ ਦੇ ਕਹਿਣ 'ਤੇ ਪਹਿਲੀ ਵਾਰੀ ਸ਼ੁਕਰ ਹੀ ਕੀਤਾ ਵੀ ਧੰਨਵਾਦ ਜੋ ਕੁਝ ਵੀ ਹੈ, ਜੋ ਕੁਝ ਵੀ ਬਖਸ਼ਿਆ। ਅਤੇ ਕਹਿੰਦਾ ਬੈਠਿਆਂ ਇਹ ਅਹਿਸਾਸ ਹੋਇਆ ਕਿ ਮੇਰੇ ਤੋਂ ਵੱਧ ਇੱਥੇ ਅਮੀਰ ਕੋਈ ਜਾਪਦਾ ਹੀ ਨਹੀਂ, ਮੇਰੇ ਤੋਂ ਵੱਧ ਤਾਂ ਸ਼ਾਇਦ ਹੀ ਕਿਸੇ ਕੋਲ ਸਕਿੱਲ ਹੋਵੇ ਜੋ ਪਰਮਾਤਮਾ ਨੇ ਬਖਸ਼ਿਆ ਅਤੇ ਮੈਂ ਇੰਨੇ ਪਿਛਲੇ ਸਾਲਾਂ 'ਚ ਸਿੱਖਿਆ। ਕਹਿੰਦਾ ਬਸ ਉਦਣ ਦਾ ਦਿਨ ਸੀ ਅਤੇ ਉਹ ਤੋਂ ਅਗਲੇ 2 ਮਹੀਨੇ ਮੈਂ ਰੋਜ਼ ਆਉਣਾ ਅਤੇ ਸਿਰਫ ਸ਼ੁਕਰ ਕਰਨਾ, ਸਿਰਫ ਸ਼ੁਕਰ। ਪਰ ਪਰਮਾਤਮਾ ਜਾਣੀ ਜਾਣ, ਉਹਨੂੰ ਪਤਾ ਕਿ ਸ਼ੁਕਰ ਦੇ ਬਦਲੇ ਵੀ ਇਹਨੂੰ ਕੀ ਦੇਣਾ, ਇਹਨੂੰ ਕਿਸ ਚੀਜ਼ ਨਾਲ ਨਵਾਜਣਾ। ਅਤੇ ਉਹੀ ਹੋਇਆ ਜੋ ਹੋਣਾ ਸੀ, ਅਰਜ਼ੀ ਬਿਨਾਂ ਲਾਏ ਮਨਜ਼ੂਰ ਹੋ ਗਈ ਮੁੰਡੇ ਦੀ। ਅਤੇ ਕਹਿੰਦਾ ਉਦਣ ਦੇ ਦਿਨ ਤੋਂ ਲੈ ਕੇ ਹੁਣ 6 ਮਹੀਨੇ ਹੋ ਗਏ ਨੇ, 2 ਮਹੀਨੇ PR ਆਈ ਸੀ ਅਤੇ ਹੁਣ 4th ਮਹੀਨਾ ਹੋਰ ਹੈ। ਮੈਂ ਹਾਲੇ ਵੀ ਜਦੋਂ ਵਿਹਲਾ ਹੁੰਦਾ ਇੱਥੇ ਆ ਜਾਂਦਾ, ਸੇਵਾ ਕਰਦਾ, ਸ਼ੁਕਰ ਕਰਦਾ, ਬੜਾ ਮਜ਼ਾ ਆਉਂਦਾ। ਅਤੇ ਕਈ ਵਾਰੀ ਆਪਾਂ ਸਿਰਫ ਇਹੋ ਸੋਚ ਲੈਂਦੇ ਵੀ ਇੰਨੇ ਸਾਲ ਹੋ ਗਏ ਜਾਂਦੇ ਨੂੰ, ਇੰਨੇ ਸਾਲ ਹੋ ਗਏ ਮੱਥਾ ਟੇਕਦੇ ਨੂੰ, ਮੇਰੀ ਗੱਲ ਨਹੀਂ ਬਣਦੀ, ਮੇਰੀ ਸੁਣੀ ਕਿਉਂ ਨਹੀਂ ਜਾਂਦੀ। ਪਰ ਪਰਮਾਤਮਾ ਨੇ ਕੋਈ ਡਾਇਰੀ ਲਾਈ ਨਹੀਂ ਜਿਹਦੇ ਵਿੱਚ ਉਹ ਅਟੈਂਡੈਂਸ ਨੋਟ ਕਰਦਾ ਹੋਵੇ। ਉੱਥੇ ਤਾਂ ਸਿਰਫ ਅਤੇ ਸਿਰਫ ਜਿਹੜਾ ਦਿਲੋਂ ਸੱਚੀ ਨੀਤ ਨਾਲ ਪਹੁੰਚ ਕਰਦਾ ਨਾ, ਉਹਦੀ ਸੁਣੀ ਜਾਂਦੀ ਹੈ। ਕਈ ਵਾਰੀ ਕਿਸੇ ਦੀ ਪਹਿਲੇ ਦਿਨ ਹੀ ਅਰਜ਼ੀ ਮਨਜ਼ੂਰ ਹੋ ਜਾਂਦੀ, ਕਈ ਵਾਰੀ ਸਾਲ ਵੀ ਲੱਗ ਜਾਂਦੇ।
ਸਾਲ ਲੱਗ ਜਾਂਦੇ ਆਪਣੀ ਨੀਤ ਨੂੰ ਹੀ ਸੋਚਿਆ ਕਰਦਿਆਂ, ਸਾਲ ਲੱਗ ਜਾਂਦੇ ਨੇ ਆਪਣੇ ਆਪ ਨੂੰ ਹੀ ਉਸ ਰਮ 'ਚ ਢਾਲਣ ਨੂੰ, ਵੀ ਜੋ ਕੀਤਾ ਬੜਾ ਸੋਹਣਾ, ਜੇ ਮੈਂ ਮੰਨ ਲਾਂ ਭਾਣਾ ਤਾਂ ਹੋਰ ਰਾਹ ਬੜੇ ਖੁੱਲ੍ਹ ਜਾਣੇ ਨੇ, ਜੇ ਮੈਂ ਕਰਦਾ ਸ਼ੁਕਰ ਵੀ ਸ਼ੁਕਰ ਆ ਜੋ ਵੀ ਹੈ ਤਾਂ ਹੋਰ ਰਾਹ ਬੜੇ ਖੁੱਲ੍ਹ ਜਾਣੇ ਨੇ। ਪਰ ਅਸੀਂ ਡਰਦੇ ਹਾਂ ਕਿ ਨਹੀਂ, ਇਹ ਮੇਰਾ ਪਲੈਨ ਸੀ, ਇਹਦੇ ਲਈ ਮੈਂ ਪੈਸੇ ਖਰਚੇ ਸੀ, ਇਹਦੇ ਲਈ ਮੈਂ ਸਮਾਂ ਦਿੱਤਾ ਸੀ, ਇਹ ਰਾਹ ਇੱਧਰ ਨੂੰ ਹੀ ਜਾਣਾ ਚਾਹੀਦਾ। ਪਰ ਬੜੀ ਘੱਟ ਵਾਰ ਬਸ ਧਿਆਨ ਧਰ ਕੇ ਕਹਿ ਦਿੰਦੇ ਹਾਂ ਕਿ ਪਰਮਾਤਮਾ ਜਿਹੜਾ ਰਾਹ ਤੂੰ ਪਾਏਗਾ ਉੱਥੇ ਵੀ ਤੁਰਾਂਗੇ, ਚਾਅ ਚਾਅ ਨਾਲ ਤੁਰਾਂਗੇ, ਭੱਜਦੇ ਭੱਜਦੇ ਤੁਰਾਂਗੇ। ਸ਼ੁਕਰ ਆ ਤੂੰ ਨਵਾਂ ਰਾਹ 'ਤੇ ਪਾਇਆ, ਸ਼ੁਕਰ ਆ ਜੇ ਤੂੰ ਇੱਕ ਰਾਹ ਬੰਦ ਕੀਤਾ ਕੋਈ ਡੰਡੀ ਤਾਂ ਛੱਡੀ ਹੋਊਗੀ। ਪਰ ਅਸੀਂ ਸ਼ੁਕਰ ਵੀ ਨਹੀਂ ਕਰਦੇ, ਵੱਡੀ ਗੱਡੀ ਦਾ ਵੱਡੇ ਘਰ ਦਾ ਤਾਂ ਕਰਾ ਦਿੰਦੇ ਹਾਂ, ਕਰ ਵੀ ਦਿੰਦੇ ਹਾਂ, ਪਰ ਛੋਟੀਆਂ ਛੋਟੀਆਂ ਚੀਜ਼ਾਂ ਦਾ, ਜਿਵੇਂ ਸਾਡੇ ਬਜ਼ੁਰਗ ਹਰੇਕ ਸਾਹ ਨਾਲ ਵਾਹਿਗੁਰੂ, ਹਰੇਕ ਸਿੱਖ ਦੇ ਨਾਲ ਵੀ ਵਾਹਿਗੁਰੂ, ਜਾਂ ਰਾਮ ਜਾਂ ਅੱਲਾ ਜਿਹਨੂੰ ਵੀ ਤੁਸੀਂ ਧਿਆਉਂਦੇ ਹੋ, ਪਰ ਸ਼ੁਕਰ ਜ਼ਰੂਰ ਕਰਦੇ ਸਨ, ਹਰ ਇੱਕ ਸਮੇਂ ਕਰਦੇ ਸਨ। ਆਓ ਜਦੋਂ ਵੀ ਸਮਾਂ ਮਿਲੇ, ਜਦੋਂ ਵੀ ਧਿਆਨ ਧਰੀਏ, ਸ਼ੁਕਰ ਜ਼ਰੂਰ ਕਰੀਏ। ਜ਼ਰੂਰੀ ਨਹੀਂ ਉਹਦੇ ਲਈ ਕੋਈ ਵੱਡਾ ਪਲਾਟ, ਵੱਡੀ ਗੱਡੀ, ਵੱਡਾ ਘਰ ਚਾਹੀਦਾ, ਉਹਦੇ ਲਈ ਜੋ ਹੈਗਾ ਉਹ ਵੀ ਹਾਲੇ ਕਈਆਂ ਕੋਲ ਨਹੀਂ ਆ, ਉਹਨਾਂ ਦਾ ਸੁਪਨਾ ਜੋ ਤੁਸੀਂ ਆਪਣੇ ਕੋਲ ਲਈ ਬੈਠੇ ਹੋ। ਸ਼ੁਕਰ ਕਰੋ ਕਿ ਤੁਸੀਂ ਕਿੰਨਿਆਂ ਦੇ ਸੁਪਨੇ ਜੀਉ ਰਹੇ ਹੋ ਜੋ ਹਾਲੇ ਕਈਆਂ ਦੇ ਸੁਪਨੇ ਹੀ ਨੇ। ਸ਼ੁਕਰ ਕਰਦੇ ਰਹੀਏ। ਧੰਨਵਾਦ। ਇਹ ਸੀ ਅੱਜ ਦੀ ਕਹਾਣੀ।

0: ਕਾਰਪੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
1: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 04060212046 ਤੇ।

ਵੈਸੇ ਤਾਂ ਇਨਸਾਈਟ ਰਿਪੋਰਟ ਦੀ ਸ਼ੁਰੂਆਤ ਕਿਸੇ ਬਿਆਨ ਦੇ ਨਾਲ ਕਰ ਦਈਦੀ ਆਪਾਂ, ਕਿਸੇ ਸੀਰੀਅਸ ਗੱਲਬਾਤ ਦੇ ਨਾਲ ਕਰ ਦਈਦੀ ਹੈ, ਨਹੀਂ ਤਾਂ ਫਿਰ ਸਾਡੀ ਬੜੀ ਟ੍ਰੈਡੀਸ਼ਨਲ ਜੀ ਟੋਨ ਜਿਹੜੀ ਹੁੰਦੀ ਹੈ ਇਸ ਸ਼ੋਅ ਦੀ, ਉਹਦੇ ਨਾਲ ਕਰੀਦੀ ਹੈਗੀ ਹੈ। ਪਰ ਅੱਜ ਕਿਉਂ ਇਸ ਗੀਤ ਦੇ ਨਾਲ ਕੀਤੀ ਹੈ ਸ਼ੁਰੂਆਤ? ਕਿਉਂਕਿ ਅਗਸਤ ਦਾ ਮਹੀਨਾ ਜਿਹੜਾ ਉਹ ਕਿਸ਼ੋਰ ਕੁਮਾਰ ਸਾਹਿਬ ਦੇ ਜਨਮ ਦਿਨ ਦਾ ਮਹੀਨਾ ਹੈਗਾ। ਕਿਸ਼ੋਰ ਕੁਮਾਰ ਜਿਨ੍ਹਾਂ ਨੂੰ 97 ਸਾਲ ਹੋ ਗਏ ਨੇ, ਹੈਪੀ ਬਰਥਡੇ 4 ਅਗਸਤ ਨੂੰ ਉਹਨਾਂ ਦਾ 1929 ਦੇ ਵਿੱਚ ਜਨਮ ਹੋਇਆ ਸੀ। ਔਰ ਵੈਸੇ ਤਾਂ ਬੰਗਾਲੀ ਪਰਿਵਾਰ ਤੋਂ ਸੀ, ਪਰ ਹਿੰਦੀ, ਮਰਾਠੀ, ਅਸਮੀਜ਼, ਗੁਜਰਾਤੀ, ਮੇਰੇ ਖਿਆਲ ਦੇ ਨਾਲ ਸ਼ਾਇਦ ਕੋਈ ਫੇਮਸ ਪਾਪੂਲਰ ਪੰਜਾਬੀ ਗਾਣਾ ਨਹੀਂ ਉਹਨਾਂ ਦਾ ਹੋਇਆ। ਜੇ ਹੋਇਆ ਤਾਂ ਤੁਸੀਂ ਮੈਨੂੰ ਦੱਸ ਦਿਓ। ਇਨਸਾਈਟ ਰਿਪੋਰਟ ਪ੍ਰੋਗਰਾਮ ਫਿਲਮਾਂ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਨਹੀਂ ਹੈਗਾ, ਪਰ ਫਿਰ ਵੀ ਮੈਨੂੰ ਇਹ ਲੱਗਿਆ ਕਿ ਅੱਜ ਥੋੜ੍ਹੀ ਜਿਹੀਆਂ ਵੇਰੀਅਸ ਜਿਹੀਆਂ ਅਲੱਗ ਅਲੱਗ ਖਬਰਾਂ ਦੇ ਉੱਤੇ ਗੱਲ ਕਰਨੀ ਹੈ, ਅਤੇ ਫਿਰ ਸ਼ੁਰੂਆਤ ਥੋੜ੍ਹੀ ਜਿਹੀ ਹਲਕੀ ਫੁਲਕੀ ਜੀ ਕਿਉਂ ਨਾ ਕਰ ਲਈਏ। ਕਿਸ਼ੋਰ ਕੁਮਾਰ ਸਾਹਿਬ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ 1940 ਤੋਂ ਲੈ ਕੇ 1987 ਦੇ ਦਰਮਿਆਨ ਉਹਨਾਂ ਨੇ 16,000 ਤੋਂ ਜ਼ਿਆਦਾ ਗਾਣੇ ਗਾਏ ਨੇ। ਹਾਲਾਂਕਿ ਇਹਦਾ ਕੋਈ ਔਫੀਸ਼ੀਅਲ ਰਿਕਾਰਡ ਨਹੀਂ ਹੈਗਾ, ਪਰ ਫਿਰ ਵੀ ਜਿਹੜੇ ਕਿਸ਼ੋਰ ਕੁਮਾਰ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਰਿਕਾਰਡ ਕੀਤੇ ਹੋਏ ਗਾਣੇ ਹੈਗੇ ਨੇ, ਉਹਨਾਂ ਦੀ ਤਾਂ ਇੱਕ ਬਹੁਤ ਵੱਡੀ ਫਹਿਰਿਸਤ ਅੱਜ ਦੇ ਪ੍ਰੋਗਰਾਮ 'ਚ ਅਖੀਰ 'ਚ ਚੱਲ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ। ਪਰ ਜਦੋਂ ਕਿਸ਼ੋਰ ਕੁਮਾਰ ਸਾਹਿਬ ਗਾ ਰਹੇ ਸੀ ਜਿਸ ਦੌਰ ਦੇ ਵਿੱਚ, ਉਹ ਦੌਰ ਮੁਹੰਮਦ ਰਫੀ ਦਾ ਵੀ ਸੀ, ਉਹ ਦੌਰ ਮੁਕੇਸ਼ ਦਾ ਵੀ ਸੀ, ਉਹ ਦੌਰ ਮੰਨਾ ਡੇ ਦਾ ਵੀ ਸੀ, ਉਹ ਤਲਤ ਮਹਿਮੂਦ ਦਾ ਵੀ ਸੀ, ਵੱਡੇ ਵੱਡੇ ਦਿੱਗਜ ਗਾਇਕਾਂ ਦਾ ਉਹ ਦੌਰ ਸੀਗਾ। ਔਰ ਇਹੋ ਜਿਹੇ ਦੌਰ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਜਿਹੜੇ ਸਿੱਖੇ ਹੋਏ ਗਵੱਈਏ ਨਹੀਂ ਸੀਗੇ, ਬਾਵਜੂਦ ਇਸ ਦੇ ਜਿਸ ਕਿਸਮ ਦੀ ਆਵਾਜ਼ ਦੇ ਵਿੱਚ ਉਹ ਗਾਉਂਦੇ ਸੀਗੇ, ਉਹਨੂੰ ਅੱਜ ਵੀ ਇੱਦਾਂ ਯਾਦ ਕੀਤਾ ਜਾਂਦਾ ਹੈ ਕਿ ਬੜੀ ਫੀਲਿੰਗ ਦੇ ਨਾਲ, ਬੜੀ ਕਮਾਲ ਦਾ ਜਿਹੜਾ ਉਹਨਾਂ ਦਾ ਗਾਣ ਦਾ ਇੱਕ ਤਰੀਕਾ ਹੁੰਦਾ ਸੀ। ਖੈਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹਾਂ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ 'ਚ ਚੱਲ ਕੇ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਇੱਕ ਗਾਣਾ ਉਹਨਾਂ ਦਾ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋਚ ਰਹੇ ਹਾਂ ਕਿ ਫਿਲਮੀ ਪ੍ਰੋਗਰਾਮ ਵੀ ਜਿਹੜਾ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਜਾਵੇ, ਬੜੀਆਂ ਸਾਰੀਆਂ ਡਿਮਾਂਡਸ ਵੀ ਆਉਂਦੀਆਂ ਨੇ ਅਤੇ ਮੈਨੂੰ ਵੀ ਪਰਸਨਲੀ ਵੀ ਪਸੰਦ ਹੈਗਾ, ਪਰ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਕੁਛ ਇੱਕ ਜਾਂ ਦੋ ਖਬਰਾਂ ਦੇ ਉੱਤੇ ਗੱਲਬਾਤ ਕਰਦੇ ਹਾਂ, ਉਹ ਖਬਰਾਂ ਜਿਹੜੀਆਂ ਖਬਰਾਂ ਦਾ ਹਿੱਸਾ ਨਹੀਂ ਬਣ ਸਕੀਆਂ ਜਾਂ ਜਿਹੜੀਆਂ ਬਣੀਆਂ ਸੀ ਪਰ ਉਹਨਾਂ ਦੇ ਉੱਤੇ ਵਿਸਤਾਰ ਦੇ ਵਿੱਚ ਗੱਲਬਾਤ ਨਹੀਂ ਹੋ ਸਕੀ। ਅੱਜ 4 ਅਲੱਗ ਅਲੱਗ ਖਬਰਾਂ ਦੇ ਉੱਤੇ ਗੱਲ ਕਰਨੀ ਹੈ। ਚਾਰਾਂ ਨੂੰ ਅਸੀਂ ਹੁਣ ਤੱਕ ਦੇ ਆਪਣੇ ਨਿਊਜ਼ ਬੁਲੇਟਿਨ ਦੇ ਵਿੱਚ ਸ਼ੇਅਰ ਨਹੀਂ ਕੀਤਾ ਹੈਗਾ, ਬਟ ਦੈਟ ਡਜ਼ਨਟ ਮੀਨ ਕਿ ਇਹ ਖਬਰਾਂ ਨਹੀਂ ਹੈਗੀਆਂ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਨਿਊਜ਼ ਨਹੀਂ ਹੈਗੀਆਂ। ਔਰ ਇਸੇ ਕਰਕੇ ਸੋਚਿਆ ਕਿ ਇਹ ਆਮ ਨਿਊਜ਼ ਬੁਲੇਟਿਨ ਦਾ, ਟ੍ਰੈਡੀਸ਼ਨਲ ਨਿਊਜ਼ ਬੁਲੇਟਿਨ ਦਾ ਹਿੱਸਾ ਨਹੀਂ ਬਣੀਆਂ, ਉਹਨਾਂ ਦੇ ਉੱਤੇ ਗੱਲ ਕਰ ਲਈਏ ਰਾਦਰ ਦੈਨ ਕਿਸੇ ਇੱਕ ਖਬਰ ਨੂੰ ਫੜ ਕੇ ਉਹਦੇ 'ਤੇ ਵਿਸ਼ਲੇਸ਼ਣ ਕਰੀਏ, ਉਹਦਾ ਐਨਾਲਿਸਿਸ ਕਰੀਏ, ਉਹ ਵੀ ਕਰਾਂਗੇ। ਪਰ ਕਦੇ ਕਦੇ ਆਪਣੇ ਆਪ ਹੀ ਬਦਲ ਦੇਣੀ ਚਾਹੀਦੀ ਹੈਗੀ, ਬੋਰੀਅਤ ਜੀ ਨਹੀਂ ਰਹਿੰਦੀ ਹੈਗੀ। ਸੋ ਇਸ ਕਰਕੇ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਡੀ ਸਾਰਿਆਂ ਦਾ ਇਸਤਕਬਾਲ ਕਰਦੇ ਹੋਏ, ਤੁਹਾਡੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਵੈਲਕਮ ਕਰਦੇ ਹੋਏ ਅੱਜ ਦੇ ਪ੍ਰੋਗਰਾਮ ਦੀ ਫਾਰਮਲ ਸ਼ੁਰੂਆਤ ਕਰਦੇ ਹਾਂ। 4 ਖਬਰਾਂ ਅੱਜ ਦੇ ਦਿਨ, ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਆਮਦਨ ਕਿੰਨੀ ਹੈ, ਰੂਸ ਨੂੰ ਹੁਣ ਇਸ ਚੱਲ ਰਹੀ ਯੂਕਰੇਨ ਦੇ ਨਾਲ ਜੰਗ 'ਚ ਸੋਨਾ ਕਿਉਂ ਵੇਚਣਾ ਪੈ ਰਿਹਾ, ਜੌਨਸਨ ਐਂਡ ਜੌਨਸਨ ਜਿਹਦੇ ਉੱਤੇ ਬੱਚਿਆਂ ਨੂੰ ਕੈਂਸਰ ਕਰਨ ਦੇ ਇਲਜ਼ਾਮ ਲੱਗਦੇ ਨੇ, ਉਸ ਕੰਪਨੀ ਦੀ ਤਰਫ ਤੋਂ ਹੁਣ ਬੇਬੀ ਪਾਊਡਰ ਦੇ ਨਾਂ ਦੇ ਉੱਤੇ ਲੋਕਾਂ ਨੂੰ ਚੁੱਪ ਕਰਵਾਉਣ ਦੇ ਲਈ $550 ਕਰੋੜ ਕਿਉਂ ਦਿੱਤਾ ਜਾ ਰਿਹਾ ਅਮੈਰੀਕਾ ਦੇ ਵਿੱਚ, ਪਰ ਬਾਕੀ ਦੁਨੀਆ ਦੇ ਲੋਕ ਕਿਉਂ ਨਹੀਂ ਸਮਝ ਰਹੇ? ਅਤੇ ਕਿਸੇ ਸਮੇਂ ਆਪਣੀਆਂ ਖਬਰਾਂ ਦੇ ਨਾਲ ਤਹਿਲਕਾ ਮਚਾ ਦੇਣ ਵਾਲੇ ਤਰੁਣ ਤੇਜਪਾਲ ਦੇ ਉੱਤੇ ਹੁਣ ਕਿਹੜਾ ਮਾਮਲਾ ਜਿਹੜਾ ਉਹ ਸ਼ੁਰੂ ਕੀਤਾ ਗਿਆ, ਦੁਬਾਰਾ ਤੋਂ ਇੱਕੋ ਹੀ ਮਾਮਲੇ ਦੇ ਵਿੱਚ ਉਹ ਫਿਰ ਤੋਂ ਫਸੇ ਨੇ। ਇਸ ਵਾਰ ਕਿਸੇ ਖਬਰ ਨੂੰ ਲੈ ਕੇ ਨਹੀਂ ਹੈ, ਬਲਕਿ ਉਹਨਾਂ ਦੇ ਆਚਰਣ ਨੂੰ ਲੈ ਕੇ, ਉਹਨਾਂ ਦੇ ਚਰਿੱਤਰ ਨੂੰ ਲੈ ਕੇ, ਕਰੈਕਟਰ ਨੂੰ ਲੈ ਕੇ ਹੈ। ਖਬਰਾਂ ਦੇ ਨਾਲ ਜੁੜੇ ਹੋਏ ਜਾਂ ਖਬਰਾਂ ਦੇ ਵਿਸ਼ਲੇਸ਼ਣ ਕਰਦੇ ਇਸ ਪ੍ਰੋਗਰਾਮ ਦੇ ਵਿੱਚ, ਇਨਸਾਈਟ ਰਿਪੋਰਟ ਯਾਨੀ ਅੰਦਰ ਦੀਆਂ ਗੱਲਾਂ, ਅੰਦਰੂਨੀ ਰਿਪੋਰਟਾਂ ਤੁਹਾਡੇ ਤੱਕ ਲੈ ਕੇ ਆਏ ਹੈਗੇ। ਆਓ ਫਿਰ ਕਰਦੇ ਹਾਂ ਸ਼ੁਰੂਆਤ।

ਬਰਤਾਨੀਆ ਦੇ ਕਿੰਗ ਚਾਰਲਸ ਪਹਿਲੇ ਰਾਜਾ ਨੇ ਜਿਨ੍ਹਾਂ ਨੇ ਇਹ ਦੱਸਿਆ ਹੈ ਕਿ ਉਹ ਟੈਕਸ ਦਿੰਦੇ ਨੇ ਕਿੰਨਾ ਦਿੰਦੇ ਨੇ ਇਹ ਅੱਜ ਦੀ ਖਬਰ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਨਹੀਂ ਅੱਜ ਤੱਕ ਤਾਂ ਸ਼ਾਹੀ ਖਾਨਦਾਨ ਜਾਂ ਰੋਇਲ ਫੈਮਿਲੀ ਜਿਹਨੂੰ ਬ੍ਰਿਟੇਨ ਦੀ ਕਿਹਾ ਜਾਂਦਾ ਉਹਨਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਸੀਗਾ ਕਿ ਕਿੰਨੀ ਕਮਾ ਰਹੇ ਨੇ ਕਿੰਨਾ ਦੇ ਰਹੇ ਨੇ ਟੈਕਸ ਤੋਂ ਇੱਕ ਅੰਦਾਜ਼ਾ ਲੱਗ ਜਾਂਦਾ ਕਿ ਫਲਾਣੀ ਇੰਨੀ ਕਮਾਈ ਹੈਗੀ ਹੈ ਪਰ ਜੇ ਟੈਕਸ ਦੇ ਰਹੇ ਨੇ ਇਹਦਾ ਮਤਲਬ ਕਮਾਈ ਵੀ ਕਰ ਰਹੇ ਨੇ ਬਰਤਾਨੀਆ ਦੇ ਆਲੀਸ਼ਾਨ ਮਹਿਲਾਂ ਦੇ ਵਿੱਚ ਰਹਿਣ ਵਾਲੇ ਇਹ ਲੋਕ ਵੈਸੇ ਤਾਂ ਬਹੁਤ ਸਾਰੀਆਂ ਖਬਰਾਂ ਅੱਗੇ ਵੀ ਬਹੁਤ ਵਾਰ ਸਾਂਝੀਆਂ ਕੀਤੀਆਂ ਨੇ ਇਹਨਾਂ ਦੀ ਸ਼ਾਨੋ ਸ਼ੌਕਤ ਇਹਨਾਂ ਦੇ ਕੋਲ ਜਿੰਨਾ ਧਨ ਹੈ ਔਰ ਹਾਲਾਂਕਿ ਉਹ ਥੋੜ੍ਹਾ ਜਿਹਾ ਕੰਪਲੈਕਸ ਸਿਸਟਮ ਹੈ ਉਹਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਜਾਣਕਾਰੀਆਂ ਹਾਸਲ ਨਹੀਂ ਕਰ ਸਕਦੇ ਫੋਰ ਐਗਜ਼ਾਮਪਲ ਜਿਵੇਂ ਇੰਡੀਆ ਦੇ ਵਿੱਚ ਰਾਈਟ ਟੂ ਇਨਫੋਰਮੇਸ਼ਨ ਹੈ ਆਸਟ੍ਰੇਲੀਆ ਦੇ ਵਿੱਚ ਫਰੀਡਮ ਆਫ ਇਨਫੋਰਮੇਸ਼ਨ ਹੈ ਇਸੇ ਤਰੀਕੇ ਦੇ ਨਾਲ ਜਾਣਕਾਰੀ ਹਾਸਲ ਕਰਨ ਦਾ ਜਿਹੜਾ ਇੱਕ ਕਾਨੂੰਨ ਹੈ ਉਹ ਬਰਤਾਨੀਆ ਦੇ ਵਿੱਚ ਹੋਈ ਹੈ ਪਰ ਸ਼ਾਹੀ ਖਾਨਦਾਨ ਦੇ ਕੋਲ ਕਿੰਨਾ ਪੈਸਾ ਹੈ ਕਿੰਨਾ ਉਹ ਬਣਾ ਰਹੇ ਨੇ ਪਹਿਲਾਂ ਕਿੰਨਾ ਟੈਕਸ ਇਹਦੀ ਕੋਈ ਜਾਣਕਾਰੀ ਤੁਸੀਂ ਹੱਸ ਕਿਉਂਕਿ ਉਹਨਾਂ ਨੂੰ ਇਸ ਕਾਨੂੰਨ ਦਾਇਰੇ ਤੋਂ ਬਾਹਰ ਰੱਖਿਆ ਗਿਆ ਸ਼ਾਹੀ ਪਰਿਵਾਰ ਦੇ ਮੈਂਬਰ ਕਦੇ ਵੀ ਆਪਣਾ ਖਰਚ ਜਿਹੜਾ ਨਹੀਂ ਦੱਸਦੇ ਇਹ ਕਿਹਾ ਜਾਂਦਾ ਹੈ ਕਿ ਕਾਮਨਵੈਲਥ ਕੰਟਰੀਜ਼ ਤਾਂ ਜਦੋਂ ਵੀ ਉਹ ਜਾਂਦੇ ਨੇ ਤਾਂ ਉਹ ਕੰਟਰੀਜ਼ ਦਾ ਖਰਚ ਹੁੰਦਾ ਫੋਰ ਐਗਜ਼ਾਮਪਲ ਜਦੋਂ ਇਹ ਰੋਇਲ ਫੈਮਿਲੀ ਦੇ ਲੋਕ ਜਾਂ ਜਿਵੇਂ ਕਿੰਗ ਚਾਰਲਸ ਤੀਸਰੇ ਨੇ ਜਾਂ ਉਹਨਾਂ ਦੀ ਰਾਣੀ ਹੈ ਕੈਮੀਲੀਆ ਉਹ ਜਦੋਂ ਆਸਟ੍ਰੇਲੀਆ ਆਉਣਗੇ ਤਾਂ ਆਸਟ੍ਰੇਲੀਆ ਦੀ ਸਰਕਾਰ ਖਰਚਾ ਚੁੱਕੂਗੀ ਇੰਡੀਆ ਜਾਣਗੇ ਤਾਂ ਇੰਡੀਆ ਦੀ ਸਰਕਾਰ ਚੁੱਕੂਗੀ ਨਿਊਜ਼ੀਲੈਂਡ ਜਾਣਗੇ ਨਿਊਜ਼ੀਲੈਂਡ ਦੀ ਕੈਨੇਡਾ ਜਾਣਗੇ ਕੈਨੇਡਾ ਦੀ ਇੰਗਲੈਂਡ ਦੇ ਵਿੱਚ ਰਹਿ ਰਹੇ ਨੇ ਤਾਂ ਇੰਗਲੈਂਡ ਦੀ ਹੀ ਸਰਕਾਰ ਚੁੱਕ ਰਹੀ ਹੈ ਪਰ ਟੈਕਸ ਜੇ ਉਹ ਭਰ ਰਹੇ ਨੇ ਤਾਂ ਫਿਰ ਖਰਚਾ ਚੁੱਕਣ ਦਾ ਕੀ ਮਤਲਬ ਬਣ ਗਿਆ ਦੋ ਅਲੱਗ ਅਲੱਗ ਸਵਾਲ ਆਪਣੇ ਆਪ ਦੇ ਵਿੱਚ ਹੋ ਸਕਦਾ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਵੀ ਮਿਲ ਜਾਣ ਬਰਤਾਨੀਆ ਦੇ ਕਿੰਗ ਖੁਦ ਨੂੰ ਹਾਲੇ ਵੀ ਕਾਮਨਵੈਲਥ ਦਾ ਚੀਫ ਦੱਸਦੇ ਨੇ ਕਾਮਨਵੈਲਥ ਉਹ ਮੁਲਕ ਜਿੱਥੇ ਬਰਤਾਨੀਆ ਨੇ ਕਦੇ ਰਾਜ ਕੀਤਾ ਸੀ ਕੀਤਾ ਵੀ ਆਪਣੀ ਮਰਜ਼ੀ ਦੇ ਨਾਲ ਹੀ ਸੀ ਛੱਡ ਕੇ ਵੀ ਆਪਣੀ ਮਰਜ਼ੀ ਦੇ ਨਾਲ ਹੀ ਗਏ ਸੀਗੇ ਪਰ ਫਿਰ ਵੀ ਇਹਨਾਂ ਦੇਸ਼ਾਂ ਨੂੰ ਕਾਮਨਵੈਲਥ ਕਹਿ ਲਿਆ ਜਾਂਦਾ ਪਿੱਛੇ ਜੇ ਖੇਡਾਂ ਵੀ ਹੋ ਕੇ ਹਟੀਆਂ ਨੇ ਹਰ ਸਾਲ ਰਾਜਾ ਜਿਹੜਾ ਉਹ ਸਰਕਾਰ ਨੂੰ ਇੱਕ ਤੈਅਸ਼ੁਦਾ ਰਕਮ ਦਿੰਦਾ ਬਰਤਾਨੀਆ ਦੀ ਸਰਕਾਰ ਇਹ ਰਕਮ ਰਾਜੇ ਅਤੇ ਉਹਨਾਂ ਦੇ ਪਰਿਵਾਰ ਦੀ ਅਧਿਕਾਰਕ ਜਿੰਨੀਆਂ ਵੀ ਆਫੀਸ਼ੀਅਲ ਜ਼ਿੰਮੇਦਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਰਹਿੰਦੀ ਹੈ ਪਰ ਮੈਨੂੰ ਹੁਣ ਤੱਕ ਫਰੈਂਕਲੀ ਸਪੀਕਿੰਗ ਮੈਨੂੰ ਪਰਸਨਲੀ ਹੁਣ ਤੱਕ ਇਹ ਨਹੀਂ ਸੀ ਪਤਾ ਕਿ ਰਾਜਾ ਨੂੰ ਸਰਕਾਰ ਦੀ ਤਰਫ ਤੋਂ ਜਿਹੜਾ ਪੈਸਾ ਇਹ ਕਿੰਨਾ ਦਿੱਤਾ ਜਾਂਦਾ ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਇਹ ਸ਼ੇਅਰ ਕਰਦੇ ਹਾਂ ਇਹ ਜਿਹੜਾ ਰਕਮ ਜਿਹੜੀ ਹੈ ਸਰਕਾਰ ਦਿੰਦੀ ਹੈ ਇੰਗਲੈਂਡ ਦੇ ਵਿੱਚ ਕਿ ਗੱਡੀਆਂ ਸ਼ੋਫਰ ਉਹਨਾਂ ਦੇ ਉਹਨਾਂ ਨੂੰ ਕਿੰਨਾ ਦੇਣਾ ਹੈ ਸ਼ਾਹੀ ਮਹਿਲ ਦੇ ਵਿੱਚ ਖਰਚੇ ਜਿਹੜੇ ਹੈਗੇ ਨੇ ਉਹ ਕਿੰਨੇ ਔਰ ਉਹਨਾਂ ਦਾ ਮਹਿੰਗਾਈ ਦੇ ਹਿਸਾਬ ਦੇ ਨਾਲ ਕਹਿੰਦੇ ਨੇ ਕਿ ਆਮ ਲੋਕਾਂ ਦੀਆਂ ਤਾਂ ਤਨਖਾਹਾਂ ਜਿਹੜੀਆਂ ਨੇ ਉਹ ਮਹਿੰਗਾਈ ਦੇ ਹਿਸਾਬ ਦੇ ਨਾਲ ਵੱਧਦੀਆਂ ਨੇ ਸ਼ਾਹੀ ਪਰਿਵਾਰ ਦੇ ਖਰਚੇ ਜਿਹੜੇ ਬਰਤਾਨੀਆ ਦੀ ਸਰਕਾਰ ਚੱਕਦੀ ਹੈ ਉਹਦਾ ਕੋਈ ਪੈਰਾਮੀਟਰ ਨਹੀਂ ਹੈ ਕੋਈ ਫਿਕਸ ਪੈਰਾਮੀਟਰ ਨਹੀਂ ਹੈ ਹਾਲਾਂਕਿ ਕੁਝ ਪ੍ਰਾਈਵੇਟ ਮੈਗਜ਼ੀਨਸ ਜਿਹੜੀਆਂ ਨੇ ਯੂਰਪ ਦੀਆਂ ਉਹ ਤਾਂ ਇਹ ਵੀ ਦਾਅਵੇ ਕਰਦੀਆਂ ਨੇ ਕਿ ਰੋਇਲ ਫੈਮਿਲੀ ਦੱਸਦੀ ਹੈ ਬਰਤਾਨੀਆ ਦੀ ਸਰਕਾਰ ਨੂੰ ਕਿ ਤੁਸੀਂ ਸਾਡੇ ਉੱਤੇ ਇੰਨਾ ਖਰਚ ਕਰਨਾ ਇਸ ਸਾਲ ਸਰਕਾਰ ਕੋਈ ਬਜਟ ਦੇ ਵਿੱਚ ਇਹਦਾ ਜਿਹੜਾ ਅਲੱਗ ਹਿੱਸਾ ਰੱਖਦੀ ਹੈ ਉਹਦੇ ਬਾਰੇ ਜਾਣਕਾਰੀ ਵੀ ਨਹੀਂ ਦਿੰਦੀ ਹੈਗੀ ਹਾਲਾਂਕਿ ਰੋਇਲ ਫੈਮਿਲੀ ਦੇ ਜਿਹੜੇ ਮੈਂਬਰਸ ਨੇ ਜਿਹੜੇ ਰਾਜੇ ਰਾਣੀ ਉਹਨਾਂ ਦੇ ਭਰਾ ਬੇਟੇ ਬੱਚੇ ਪੋਤੇ ਪੋਤੀਆਂ ਉਹਨਾਂ ਨੂੰ ਕੋਈ ਤਨਖਾਹ ਨਹੀਂ ਦਿੰਦੀ ਸਰਕਾਰ ਬਸ ਉਹਨਾਂ ਦੇ ਖਰਚੇ ਚੱਕਦੀ ਤਨਖਾਹ ਨਹੀਂ ਮਿਲਦੀ ਹੈਗੀ ਤਨਖਾਹ ਦੇ ਲਈ ਉਹ ਉਹਨਾਂ ਦੇ ਕੋਲ ਆਪਣੀ ਕਰਾਊਨ ਅਸਟੇਟ ਜਿਹਨੂੰ ਕਿਹਾ ਜਾਂਦਾ ਕਾਮਨਵੈਲਥ ਦੀਆਂ ਪ੍ਰੋਪਰਟੀਜ਼ ਨੇ ਇਹ ਕਿੰਨਾ ਹੋਊਗਾ ਇਹਦਾ ਅੰਦਾਜ਼ਾ ਹੀ ਕਰਾਊਨ ਅਸਟੇਟ ਦੇ ਮੁਨਾਫੇ ਤੋਂ ਮੁਨਾਫਾ ਵੀ ਅੱਜ ਤੱਕ ਕਦੇ ਸ਼ੇਅਰ ਨਹੀਂ ਹੋਇਆ ਹੈਗਾ ਸ਼ਾਹੀ ਪਰਿਵਾਰ ਦੇ ਕੋਲ ਜ਼ਮੀਨਾਂ ਨੇ ਜ਼ਮੀਨਾਂ ਛੱਡੋ ਆਮ ਬੰਦੇ ਕੋਲ ਹੁੰਦੀਆਂ ਨੇ ਜ਼ਮੀਨਾਂ ਸੋ ਇਹ ਸ਼ਾਹੀ ਕਾਹਦਾ ਹੋਇਆ ਪਰਿਵਾਰ ਜਿਹਦੇ ਕੋਲ ਜ਼ਮੀਨਾਂ ਹੋਣਗੀਆਂ ਇਹਨਾਂ ਦੇ ਆਪਣੇ ਸਮੁੰਦਰ ਨੇ ਇਹਨਾਂ ਦੇ ਆਪਣੇ ਜ਼ਖੀਰੇ ਨੇ ਸੋ ਉਹ ਸਮੁੰਦਰ ਦੇ ਅੰਦਰ ਵੀ ਜਿਹੜੇ ਟਾਪੂ ਨੇ ਜਾਂ ਉਹ ਹਿੱਸੇ ਨੇ ਜ਼ਮੀਨ ਦੇ ਉਹਨਾਂ ਤੋਂ ਵੀ ਜਿਹੜੀ ਆਮਦਨੀ ਹੁੰਦੀ ਹੈ ਉਹ ਇਹਨਾਂ ਦੀ ਹੀ ਹੈ ਕਾਨੂੰਨੀ ਰੂਪ ਦੇ ਵਿੱਚ ਕਰਾਊਨ ਐਸਟੇਟ ਇਹਨੂੰ ਕਹਿੰਦੇ ਔਰ ਇਹ ਐਸਟੇਟ ਸ਼ਾਹੀ ਪਰਿਵਾਰ ਦੀ ਮਲਕੀਅਤ 1760 ਤੋਂ ਚੱਲਦੀ ਆ ਰਹੀ ਹੈ ਉਹ ਤੋਂ ਪਹਿਲਾਂ ਵੀ ਆਮਦਨੀ ਹੁੰਦੀ ਸੀ ਪਰ 1760 ਤੋਂ ਬਾਅਦ ਰਾਜਾ ਨੇ ਇਹਦੀ ਇੱਕ ਮੁਸ਼ਤ ਜੀ ਆਮਦਨ ਜਿਹੜੀ ਸੀਗੀ ਉਦੋਂ ਤੈਅ ਕਰਤੀ ਸੀਗੀ ਔਰ ਉਦੋਂ ਤੋਂ ਹੀ ਇਹ ਮਿਲਦੀ ਆਉਂਦੀ ਸਰਕਾਰੀ ਫੰਡ ਜਿਹੜੇ ਨੇ ਇਹਨਾਂ ਸੰਪੱਤੀਆਂ ਤੋਂ ਜਿੰਨੀ ਵੀ ਆਮਦਨ ਹੁੰਦੀ ਹੈ ਉਹ ਆਮਦਨ ਦਾ ਕਰੀਬ 12% ਜਿਹੜਾ ਉਹ ਖਰਚ ਰੱਖਦੇ ਨੇ ਕਿ ਸ਼ਾਹੀ ਪਰਿਵਾਰ ਦੇ ਲਈ ਰੱਖਣਾ ਸੋ ਹਾਲੀਆ ਦਿਨਾਂ ਦੇ ਵਿੱਚ ਸਾਲ 2025-26 ਦਾ ਹੀ ਜੇਕਰ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ ਤਾਂ ਇਹਦੇ 'ਚ ਸ਼ਾਹੀ ਪਰਿਵਾਰ ਨੂੰ ਕਿਹਾ ਗਿਆ ਇੰਗਲੈਂਡ ਦੇ ਵਿੱਚ ਕਿ ਜਿੰਨੀਆਂ ਵੀ ਅਲੱਗ ਅਲੱਗ ਕੰਪਨੀਆਂ ਨੇ ਜਾਂ ਜਿੰਨੀਆਂ ਵੀ ਐਸਟੇਟਸ ਨੇ ਕਰਾਊਨ ਐਸਟੇਟਸ ਇਨਫੈਕਟ
ਇੱਕ ਮੈਂ ਚਲੋ ਥੋੜ੍ਹੀ ਜਿਹੀ ਵਿੱਚ ਲੱਗਦੀ ਇੱਕ ਜਾਣਕਾਰੀ ਹੋਰ ਵੀ ਦੇ ਦਿੰਦਾ, ਕੁਛ ਇੱਕ ਛੋਟੇ ਮੋਟੇ ਟਾਪੂ ਦੇਸ਼ ਨੇ ਜਿੱਥੇ ਜਿਨ੍ਹਾਂ ਦੀਆਂ ਸਰਕਾਰਾਂ ਸ਼ਾਹੀ ਖਾਨਦਾਨ ਨੂੰ ਪੈਸੇ ਦਿੰਦੀਆਂ ਨੇ, ਕਿਉਂ ਸਿਰਫ ਇੰਗਲੈਂਡ ਦੀ ਨਹੀਂ, ਕਿਉਂਕਿ ਉਹਨਾਂ ਟਾਪੂ ਦੇਸ਼ਾਂ ਦੇ ਉੱਤੇ ਜਿਹੜੇ ਵਿੰਡ ਫਾਰਮ ਲੱਗੇ ਹੋਏ ਨੇ, ਸਰਕਾਰ ਇਹ ਸ਼ਾਹੀ ਪਰਿਵਾਰ ਇਹ ਕਹਿੰਦਾ ਕਿ ਠੀਕ ਹੈ ਤੁਸੀਂ ਸਰਕਾਰ ਚਲਾਓ, ਤੁਸੀਂ ਇੱਥੋਂ ਆਪਣੀ ਗੌਰਮੈਂਟ ਰੱਖੋ, ਪਰ ਇਹ ਜ਼ਮੀਨ ਕਿਉਂਕਿ ਸਾਡੀ ਹੈ ਸੋ ਇੱਥੋਂ ਜਿਹੜੀ ਆਮਦਨੀ ਤੁਸੀਂ ਲੈਣੀ ਹੈ ਇੰਟਰਨੈਸ਼ਨਲੀ ਉਹਦੇ 'ਚੋਂ ਸਾਡਾ ਹਿੱਸਾ ਹੋਊਗਾ। ਫੋਰ ਐਗਜ਼ਾਮਪਲ ਕੁਛ ਕੁ ਟਾਪੂ ਦੇਸ਼ ਨੇ ਉੱਥੇ ਵਿੰਡ ਫਾਰਮ ਤੋਂ ਜਿਹੜੀ ਇਲੈਕਟ੍ਰੀਸਿਟੀ ਜਨਰੇਟ ਹੁੰਦੀ ਹੈ ਉਹ ਦੂਜੇ ਦੇਸ਼ਾਂ ਨੂੰ ਜਦੋਂ ਵੇਚੀ ਜਾਂਦੀ ਹੈ ਤਾਂ ਉਹਦੇ ਤੋਂ ਜਿਹੜੀ ਕਮਾਈ ਹੁੰਦੀ ਹੈ ਉਹ ਕਮਾਈ ਦਾ ਇੱਕ ਹਿੱਸਾ ਸ਼ਾਹੀ ਪਰਿਵਾਰ ਨੂੰ ਮਿਲਦਾ। ਲਗਭਗ 2025-26 ਦੇ ਵਿੱਚ 13 ਕਰੋੜ ਪਾਊਂਡ ਦੀ ਰਕਮ ਇਹਨਾਂ ਨੂੰ ਇੱਦਾਂ ਮਿਲੀ ਸੀਗੀ। ਹਾਲਾਂਕਿ ਹੌਲੀ ਹੌਲੀ ਇਹ ਰਕਮ ਘਟੀ ਜਾਣੀ ਹੈ, ਇਹ ਕਿਹਾ ਜਾ ਰਿਹਾ, ਇੱਦਾਂ ਦਾ ਇੱਕ ਦਾਅਵਾ ਕੀਤਾ ਜਾ ਰਿਹਾ।

ਕਰੋੜ ਪਾਊਂਡ ਖਰਚ ਹੋਣੇ ਨੇ ਬਕਿੰਗਮ ਪੈਲੇਸ ਦੀ ਰੈਨੋਵੇਸ਼ਨ ਦੇ ਉੱਤੇ। ਇਸ ਕਰਕੇ ਜਿਹੜੀ ਰਕਮ ਬਾਹਰਲਿਆਂ ਦੇਸ਼ਾਂ ਤੋਂ ਹਾਸਲ ਕਰਨੀ ਹੈ ਇਹਨਾਂ ਨੇ, ਰਾਇਲ ਫੈਮਿਲੀ ਨੇ, ਉਹਦੇ 'ਚੋਂ ਟੈਕਸ ਹੁਣ ਘੱਟ ਦੇਣਗੇ, ਟੈਕਸ ਵੱਧ ਦੇਣਗੇ, ਜਾਂ ਇੰਝ ਕਹਿ ਲਓ ਕਿ ਉਹ ਰਕਮ ਦਾ ਇੱਕ ਬਹੁਤ ਵੱਡਾ ਹਿੱਸਾ ਬਰਤਾਨੀਆ ਨੂੰ ਜਾਊਗਾ, ਕਿਉਂਕਿ ਇਹਨਾਂ ਨੇ ਆਪਣਾ 36 ਕਰੋੜ ਪਾਊਂਡ ਦੇ ਵਿੱਚ ਬਕਿੰਗਮ ਪੈਲੇਸ ਰੈਨੋਵੇਟ ਕਰਵਾਉਣਾ। ਵੈਸੇ ਇਹ ਜਿਹੜਾ ਸ਼ਾਹੀ ਪਰਿਵਾਰ ਹੈ ਇਹ 1760 ਤੋਂ ਨਹੀਂ ਹੈ, ਇਹ ਤੋਂ ਕਿਤੇ ਪਹਿਲਾਂ ਤੋਂ ਹੈ। ਉਹਨਾਂ ਦੇ ਪਰਿਵਾਰ ਦੀ ਜੇ ਹਿਸਟਰੀ ਮੰਨੀਏ ਤਾਂ ਉਹ ਤਾਂ ਇਹ ਕਹਿ ਰਹੇ ਨੇ ਕਿ ਸੰਨ 1400 ਤੋਂ ਅਸੀਂ ਉੱਥੇ ਹੀ ਹਾਂ, 1400 ਤੋਂ ਜਿਹੜਾ ਇੰਗਲੈਂਡ ਦੇ ਵਿੱਚ ਸ਼ਾਹੀ ਪਰਿਵਾਰ ਰਾਜ ਨਹੀਂ ਕਰ ਰਿਹਾ ਪਰ ਉੱਥੇ ਰਹਿ ਰਿਹਾ, ਅਤੇ ਉਸ ਤੋਂ ਬਾਅਦ ਉਹਨਾਂ ਨੇ ਹੌਲੀ ਹੌਲੀ ਰਾਜ ਕਰਨਾ ਉੱਥੇ ਸ਼ੁਰੂ ਕੀਤਾ। ਐਸਟੇਟ ਜਿਹੜਾ ਇਸ ਵਕਤ 41,000 ਏਕੜ ਦੇ ਵਿੱਚ ਫੈਲਿਆ ਹੋਇਆ, ਇਹ ਸਿਰਫ ਇੰਗਲੈਂਡ ਦੇ ਅੰਦਰ ਦੱਸ ਰਿਹਾ ਤੁਹਾਨੂੰ, ਲੰਡਨ ਦੇ ਅੰਦਰ ਹੈ ਜਾਂ ਕੁਛ ਹੋਰ ਦੂਸਰੇ ਸ਼ਹਿਰ ਹੈਗੇ ਨੇ ਐਸਟੇਟ, ਯਾਨੀ ਬਾਰ ਬਾਰ ਮੈਂ ਦੱਸ ਰਿਹਾ, ਕਰਾਊਨ ਐਸਟੇਟ ਨੂੰ ਐਸਟੇਟ ਵੀ ਕਹਿ ਦਿੰਦੇ ਆ, ਜਾਂ ਸ਼ਾਹੀ ਪਰਿਵਾਰ ਦੀ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਨੇ ਉਹਨੂੰ ਐਸਟੇਟ ਕਹਿ ਦਿੰਦੇ। ਮਾਰਚ 2026 ਦੇ ਵਿੱਚ ਸਿਰਫ ਐਸਟੇਟ ਦੀ ਹੀ 68 ਕਰੋੜ ਪਾਊਂਡ ਦੀ ਆਮਦਨੀ ਜਿਹੜੀ ਸੀਗੀ ਇਹਨਾਂ ਨੇ ਵਸੂਲੀ ਸੀ। ਹੁਣ ਉਹਦੇ 'ਚ ਅਲੱਗ ਅਲੱਗ ਸ਼ਹਿਰਾਂ 'ਚ ਇਮਾਰਤਾਂ ਵੀ ਨੇ, ਉਹ ਇਮਾਰਤਾਂ ਤੋਂ ਜਿਹੜਾ ਰੈਂਟ ਆਉਂਦਾ ਜਾਂ ਜੋ ਵੀ ਕਮਾਈ ਹੁੰਦੀ ਹੈ, ਜਾਂ ਕੋਈ ਤੇ ਜ਼ਮੀਨ ਮੈਨੂੰ ਪਤਾ ਨਹੀਂ ਕਿ ਇਹਨਾਂ ਨੇ ਕਦੇ ਕੋਈ ਵੇਚੀ ਹੈ ਕਿ ਨਹੀਂ ਵੇਚੀ, ਇਹਦਾ ਕਦੇ ਕੋਈ ਜ਼ਿਕਰ ਸਾਹਮਣੇ ਵੀ ਨਹੀਂ ਆਇਆ ਕਿ ਇਹਨਾਂ ਨੇ ਕਿੰਨੀ ਜ਼ਮੀਨ ਵੇਚੀ ਅੱਜ ਤੱਕ, ਕਿੰਨੀ ਉਹਨਾਂ ਦੇ ਕੋਲ ਹੁਣ ਤੱਕ ਸੀਗੀ। ਇਹ ਕਦੇ ਵੀ ਨਹੀਂ ਆਉਣਗੇ ਸ਼ਾਇਦ, ਪਤਾ ਨਹੀਂ, ਕਹਿ ਨਹੀਂ ਸਕਦੇ ਹੈਗੇ ਕਦੇ ਆਉਣਗੇ ਕਿ ਨਹੀਂ, ਪਰ ਹਾਲ ਫਿਲਹਾਲ ਇਹਦੀ ਕਦੇ ਕੋਈ ਲਿਸਟ ਸਾਹਮਣੇ ਨਹੀਂ ਆਈ ਹੈਗੀ। ਔਰ ਜਿਹੜੇ ਕਿੰਗ ਚਾਰਲਸ ਨੇ ਜਾਂ ਉਹਨਾਂ ਦਾ ਸ਼ਾਹੀ ਪਰਿਵਾਰ ਹੈ, ਉਹਨਾਂ ਨੇ ਟੈਕਸ ਕਿੰਨਾ ਭਰਿਆ, ਇਹਦਾ ਵੀ ਇੱਕ ਜ਼ਿਕਰ ਜਿਹੜਾ ਹੁਣ ਆਇਆ। 1993 ਦੇ ਵਿੱਚ ਪਹਿਲੀ ਵਾਰ ਕੁਈਨ ਐਲਿਜ਼ਾਬੈਥ ਹੁੰਦੀ ਸੀਗੀ ਸ਼ਾਹੀ ਪਰਿਵਾਰ ਦੀ ਤਰਫ ਤੋਂ, ਪਹਿਲੀ ਵਾਰ 1993 ਦੇ ਵਿੱਚ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਟੈਕਸ ਭਰਿਆ ਸੀ। ਉਸ ਤੋਂ ਪਹਿਲਾਂ ਤਾਂ ਸ਼ਾਹੀ ਪਰਿਵਾਰ ਨੇ ਕਦੇ ਟੈਕਸ ਵੀ ਨਹੀਂ ਸੀ ਭਰਿਆ। ਟੈਕਸੇਸ਼ਨ ਸਿਸਟਮ ਹਾਲਾਂਕਿ ਇੰਗਲੈਂਡ 'ਚ ਬਹੁਤ ਪੁਰਾਣਾ ਹੈਗਾ, ਪਰ ਉਦੋਂ ਪਹਿਲੀ ਵਾਰ ਸੀਗਾ, ਔਰ ਇਹ ਉਹੀ ਟਾਈਮ ਸੀਗਾ ਜਦੋਂ ਚਾਰਲਸ ਡਾਇਨਾ ਤੋਂ ਅੱਡ ਹੋਏ ਸੀਗੇ, ਪ੍ਰਿੰਸੈਸ ਡਾਇਨਾ ਤੋਂ। ਅਤੇ ਇਸ ਸਮੇਂ ਦੇ ਦਰਮਿਆਨ ਐਂਡਰਿਊ ਮਾਊਂਟਬੈਟਨ ਵਿੰਡਸਰ ਇਹ ਜਿਹੜੇ ਸੀਗੇ ਸਾਰਾ ਫਰਗੂਸਨ ਤੋਂ ਅੱਡ ਹੋਏ ਸੀਗੇ। ਐਂਡਰਿਊ ਮਾਊਂਟਬੈਟਨ ਵਿੰਡਸਰ ਉਹ ਨੇ ਜਿਨ੍ਹਾਂ ਦਾ ਨਾਮ ਹੁਣ ਐਪਸਟੀਨ ਫਾਈਲਾਂ 'ਚ ਆਇਆ, ਅਤੇ ਸਾਰਾ ਫਰਗੂਸਨ ਤੋਂ ਇਸ ਕਰਕੇ ਅੱਡ ਹੋਏ ਸੀ ਕਿਉਂਕਿ ਸਾਰਾ ਨੂੰ ਉਦੋਂ ਹੀ ਉਹਨਾਂ ਦੀਆਂ ਹਰਕਤਾਂ ਦਾ ਪਤਾ ਚੱਲ ਗਿਆ ਸੀ, ਅਤੇ ਉਦੋਂ ਹੀ ਉਹਨਾਂ ਨੇ ਆਪਣਾ ਤਲਾਕ ਲੈ ਲਿਆ ਸੀਗਾ ਮਾਊਂਟਬੈਟਨ ਤੋਂ। ਅਤੇ ਖੈਰ ਉਦੋਂ ਮਹਾਰਾਣੀ ਨੇ ਕਿਹਾ ਸੀਗਾ ਕਿ ਉਹ ਟੈਕਸ ਦੇਣਗੇ, ਪਰ ਕਿੰਨਾ ਦੇਣਗੇ, ਜਿਵੇਂ ਆਮ ਤੌਰ ਦੇ ਉੱਤੇ ਟੈਕਸ ਹੁੰਦਾ ਹੁੰਦਾ ਕਿ ਫੋਰ ਐਗਜ਼ਾਮਪਲ ਕਿ ਤੁਹਾਡੀ ਸਾਲਾਨਾ ਜਿੰਨੀ ਆਮਦਨ ਆ ਉਹਦਾ ਤੁਸੀਂ 25% ਦਿਓਗੇ, 30%, 35%, 40%, ਐਵੇਂ ਇਸ ਤਰੀਕੇ ਦੇ ਨਾਲ ਹੁੰਦਾ ਨਾ, ਪਰ ਉਹਨਾਂ ਨੇ ਕਿਸੇ ਸਲੈਬ ਦੇ ਵਿੱਚ ਨਹੀਂ ਸੀ ਦਿੱਤਾ, ਆਪਣੀ ਮਰਜ਼ੀ ਦੇ ਨਾਲ ਫਸਟ ਟਾਈਮ ਬਸ ਟੈਕਸ ਦੇਤਾ ਸੀ। ਉਹਦੀ ਕੀ ਵਜ੍ਹਾ ਰਹੀ ਹੋਊਗੀ, ਕਿਉਂ ਹੋਊਗਾ, ਉਹਦੀ ਵੀ ਕੋਈ ਗੱਲ ਨਹੀਂ ਕਹੀ ਜਾ ਸਕਦੀ ਹੈਗੀ, ਬਸ ਮਰਜ਼ੀ ਦੇ ਨਾਲ ਜਿਹੜਾ ਟੈਕਸ ਦਿੱਤਾ ਜਾ ਰਿਹਾ ਸੀ ਉਦੋਂ ਤੋਂ ਹੁਣ ਤੱਕ ਉਹੀ ਸੀ। ਹੁਣ ਸ਼ਾਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ 2024-25 ਦੇ ਵਿੱਚ ਇਹਨਾਂ ਨੇ 1,29,00,000 ਪਾਊਂਡ ਟੈਕਸ ਦਿੱਤਾ ਹੈਗਾ। 2023-24 ਦੇ ਵਿੱਚ ਉਹਨਾਂ ਨੇ ਇਹ ਤੋਂ ਥੋੜ੍ਹਾ ਜਿਹਾ ਘੱਟ ਦਿੱਤਾ ਸੀ, 1,17,00,000 ਪਾਊਂਡ ਦਿੱਤਾ ਸੀ, ਔਰ ਇੰਨਾ ਟੈਕਸ, ਮਤਲਬ ਬ੍ਰਿਟੇਨ ਦੀ ਅਰਥ ਵਿਵਸਥਾ 'ਚ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਜਿਹੜੇ ਟੌਪ 50 ਲੋਕ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਆ ਸਕਦਾ। ਪਰ ਕਿਉਂਕਿ ਇਜਾਜ਼ਤ ਨਹੀਂ ਹੁੰਦੀ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਜਦੋਂ ਲਿਸਟ ਜਾਰੀ ਹੁੰਦੀ ਹੈ ਨਾ, ਤੁਸੀਂ ਸੁਣਦੇ ਹੋਵੋਗੇ ਕਿ ਐਲਨ ਮਸਕ ਨੇ ਜਾਂ ਮਾਰਕ ਜ਼ਕਰਬਰਗ ਨੇ, ਜਾਂ ਆਸਟ੍ਰੇਲੀਆ ਵਾਲੇ ਪਾਸੇ ਜੀਨਾ ਰਾਈਨਹਾਰਟ ਨੇ, ਉੱਧਰ ਮੁਕੇਸ਼ ਅੰਬਾਨੀ ਨੇ, ਅਲੱਗ ਅਲੱਗ ਨਾਮ ਤੁਸੀਂ ਦੁਨੀਆ ਭਰ 'ਚੋਂ ਸੁਣਦੇ ਹੋਵੋਗੇ, ਕਦੇ ਨਹੀਂ ਤੁਸੀਂ ਸੁਣਿਆ ਹੋਣਾ ਸ਼ਾਹੀ ਪਰਿਵਾਰ, ਕਿਉਂਕਿ ਨਾ ਤਾਂ ਇਹਨਾਂ ਦੀ ਆਮਦਨੀ ਦਾ ਕੋਈ ਜਨਤਕ ਰਿਕਾਰਡ ਆਇਆ, ਅਤੇ ਨਾ ਹੀ ਉਹ ਦੱਸਦੇ ਨੇ, ਸੋ ਨਾ ਹੀ ਉਹਨਾਂ ਨੂੰ ਲੋੜ ਹੈਗੀ ਹੈ, ਕਿਉਂਕਿ ਕੋਈ ਕਾਨੂੰਨ ਉਹਨਾਂ ਨੂੰ ਮਜਬੂਰੀ ਨਹੀਂ ਕਰਦਾ। ਸੋ ਹੋ ਸਕਦਾ ਹੈ ਕਿ ਐਲਨ ਮਸਕ ਦੇ ਕੋਲ ਜਿੰਨੀ ਜਾਇਦਾਦ ਹੈ, ਜਿਨ੍ਹਾਂ ਨੂੰ ਆਪਾਂ ਕਹਿ ਰਹੇ ਹਾਂ ਕਿ ਦੁਨੀਆ ਦੇ ਪਹਿਲੇ ਟ੍ਰਿਲੀਅਨਰ ਨੇ, ਆਈ ਡੋਂਟ ਨੋ, ਮੇ ਬੀ, ਜ਼ਰੂਰੀ ਨਹੀਂ ਹੈਗਾ ਕਿ ਉਹ ਪਹਿਲੇ ਟ੍ਰਿਲੀਅਨਰ ਹੋਣ, ਹੋ ਸਕਦਾ ਦੁਨੀਆ ਦੇ ਪਹਿਲੇ ਟ੍ਰਿਲੀਅਨਰ ਤਾਂ ਕਾਫੀ ਪਹਿਲਾਂ ਮਿਲ ਗਏ ਹੋਣਗੇ ਦੁਨੀਆ ਨੂੰ, ਪਰ ਉਹ ਕਦੇ ਦੱਸੀ ਨਹੀਂ ਹੈਗੀ ਗੱਲ। ਐਂਡ ਇਟਸ ਨੋਟ ਪੋਸੀਬਲੀ ਓਨਲੀ ਦੀ ਰੋਇਲ ਫੈਮਿਲੀ ਇਨ ਦੀ ਬ੍ਰਿਟੇਨ, ਬਟ ਇਟ ਕੁੱਡ ਬੀ ਮੈਨੀ ਅਦਰ ਫੈਮਿਲੀਜ਼, ਹੋਰ ਬਹੁਤ ਸਾਰੇ ਪਰਿਵਾਰ, ਹੋਰ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਦਾ ਸਰਕਾਰੀ ਅੰਕੜਿਆਂ 'ਚ ਨਾਮ ਹੀ ਨਹੀਂ ਹੈਗਾ। ਐਨੀਵੇਜ਼, ਮੂਵਿੰਗ ਫਾਰਵਰਡ, ਪੈਸੇ ਦੀ ਗੱਲ ਹੋਈ ਹੈ, ਰੂਸ ਦੀ ਗੱਲ। ਰੂਸ ਨੇ 2026 'ਚ ਹੁਣ ਤੱਕ ਆਪਣੇ ਸੋਨੇ ਦੇ ਭੰਡਾਰ

ਦਾ ਬਹੁਤ ਵੱਡਾ ਹਿੱਸਾ ਵੇਚ ਦਿੱਤਾ ਕਿਉਂਕਿ ਸਰਕਾਰ ਬਜਟ ਦੇ ਵਿੱਚ ਘਾਟੇ ਦੇ ਅੰਦਰ ਚੱਲ ਰਹੀ ਹੈ ਇੱਕ ਪਾਸੇ ਯੂਕਰੇਨ ਦੇ ਨਾਲ ਲੜਾਈ ਚੱਲ ਰਹੀ ਹੈ ਦੂਜੇ ਪਾਸੇ ਤੇਲ ਜਿਹੜੀਆਂ ਨੇ ਵੇਚਣ ਦੀਆਂ ਪਾਬੰਦੀਆਂ ਲੱਗੀਆਂ ਅੱਗੇ ਤਾਂ ਯੂਰਪ ਨੂੰ ਦੇਈ ਜਾਂਦੇ ਸੀਗੇ ਤੇਲ ਅਤੇ ਗੈਸ ਹੁਣ ਉਹ ਵੀ ਨਹੀਂ ਦਿੱਤਾ ਜਾ ਰਿਹਾ ਹੈਗਾ ਸੋ ਇਸ ਸਾਲ ਰੂਸ ਦੇ ਸੈਂਟਰਲ ਬੈਂਕ ਨੇ ਦੱਸਿਆ ਕਿ ਜੁਲਾਈ ਦੀ ਸ਼ੁਰੂਆਤ ਤੱਕ ਉਹਨਾਂ ਦੇ ਕੋਲ ਸੋਨੇ ਦਾ ਭੰਡਾਰ ਜਿਹੜਾ ਉਹ 73 ਮਿਲੀਅਨ ਟ੍ਰੋਏ ਔਂਸ ਯਾਨੀ ਕਿ ਲਗਭਗ 2200 ਮੀਟ੍ਰਿਕ ਟਨ ਸੀਗਾ ਇੱਕ ਔਂਸ ਲਗਭਗ 28 ਗ੍ਰਾਮ ਦੇ ਬਰਾਬਰ ਹੁੰਦਾ ਸੋ ਰੂਸ ਦੇ ਕੋਲ ਇਹ ਭੰਡਾਰ ਜਿਹੜਾ ਹੈ 2026 ਦੀ ਸ਼ੁਰੂਆਤ ਦੇ ਵਿੱਚ ਜਿਹੜਾ ਸੀਗਾ ਉਹਦੇ ਨਾਲੋਂ ਲਗਭਗ 43 ਮੀਟ੍ਰਿਕ ਟਨ ਘੱਟ ਗਿਆ ਇਹਦਾ ਮਤਲਬ ਇਹ ਹੈ ਕਿ ਰੂਸ ਦੇ ਕੋਲ ਸੋਨੇ ਇਹ ਨਹੀਂ ਕਿ ਉਹ ਐਕਸਪੋਰਟ ਕਰ ਰਹੇ ਨੇ ਕੱਢ ਕੱਢ ਕੇ ਵੇਚ ਰਹੇ ਨੇ ਬਸ ਉਹਨਾਂ ਨੂੰ ਇਹ ਕੱਢਣਾ ਪੈ ਰਿਹਾ 2022 ਦੇ ਵਿੱਚ ਅਟੈਕ ਇਹਨਾਂ ਨੇ ਕੀਤਾ ਸੀ ਯੂਕਰੇਨ ਦੇ ਉੱਤੇ ਉਹ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਸੀ ਆਹ ਪਿਛਲੇ ਸਾਲ ਵੀ ਤੁਸੀਂ ਸੁਣਿਆ ਹੋਣਾ ਸੋਨੇ ਦੀਆਂ ਕੀਮਤਾਂ ਵਧੀਆਂ ਨੇ ਪਹਿਲੇ 4 ਮਹੀਨਿਆਂ ਦੇ ਵਿੱਚ ਇਸ ਸਾਲ ਜਿਹੜੀ ਸੋਨੇ ਦੀ ਔਸਤ ਕੀਮਤ ਸੀ $4800 US ਡਾਲਰ ਪ੍ਰਤੀ ਔਂਸ ਸੀਗੀ ਬਾਅਦ ਦੇ ਵਿੱਚ ਇਹ ਡਿੱਗ ਕੇ $4000 ਪ੍ਰਤੀ ਔਂਸ ਰਹਿ ਗਈ ਔਰ ਮਾਸਕੋ ਨੇ ਲਗਭਗ ਕਹਿੰਦੇ ਨੇ ਇਹ ਕਿਉਂ ਕੀਮਤਾਂ ਘਟੀਆਂ ਨੇ ਕਿਉਂਕਿ ਮਾਸਕੋ ਸਸਤੀ ਕੀਮਤ ਦੇ ਉੱਤੇ ਸੋਨਾ ਬਾਜ਼ਾਰ ਦੇ ਵਿੱਚ ਦੇ ਰਿਹਾ ਸੀ ਬਸ ਸੋਨਾ ਲੈ ਲਓ ਹੁਣ ਇਹ ਕਿਹੜੇ ਕਿਹੜੇ ਦੇਸ਼ਾਂ ਨੇ ਖਰੀਦਿਆ ਇਹਦੀ ਕੋਈ ਜਾਣਕਾਰੀ ਨਹੀਂ ਹੈ ਹਾਲੇ ਤੱਕ ਅੰਦਾਜ਼ੇ ਹੈਗੇ ਨੇ ਜਿਵੇਂ ਹੁਣ ਤੱਕ ਤਾਂ ਇਹੀ ਖਬਰਾਂ ਸੀਗੀਆਂ ਕਿ ਇੰਡੀਆ ਨੇ ਕੱਚਾ ਤੇਲ ਲਿਆ ਰੂਸ ਤੋਂ ਸਸਤੀ ਕੀਮਤ 'ਤੇ ਔਰ ਉਹਨੂੰ ਲੈ ਕੇ ਅੰਬਾਨੀ ਸਾਹਿਬ ਅਡਾਨੀ ਸਾਹਿਬ ਆਪਣੀਆਂ ਰਿਫਾਇਨਰੀਆਂ 'ਚ ਰਿਫਾਈਨ ਕਰਕੇ ਮਹਿੰਗੀ ਕੀਮਤ ਦੇ ਉੱਤੇ ਯੂਰਪੀ ਦੇਸ਼ਾਂ ਨੂੰ ਵੇਚ ਰਹੇ ਹੈਗੇ ਨੇ ਅਮੈਰੀਕਾ ਨੂੰ ਇਹ ਚੀਜ਼ ਗਵਾਰਾ ਨਹੀਂ ਸੀ ਹੋਈ ਇਸ ਕਰਕੇ ਅਮੈਰੀਕਾ ਨੇ 50% ਟੈਰਿਫ ਇੰਡੀਆ 'ਤੇ ਲਗਾਤਾ ਸੀ ਕਿ ਇਹ ਤੇਲ ਜਿਹੜਾ ਪਹਿਲਾਂ ਸਾਨੂੰ ਮਿਲਣਾ ਸੀਗਾ ਹੁਣ ਰਸ਼ੀਆ ਦੇ ਅਟੈਕ ਕਰਕੇ ਸਾਨੂੰ ਨਹੀਂ ਮਿਲ ਰਿਹਾ ਅਤੇ ਤੁਸੀਂ ਐਂ ਕੰਮ ਕਰ ਰਹੇ ਹੋ ਕਿਉਂਕਿ ਅਮੈਰੀਕਾ ਤਾਂ ਆਪ ਪੈਸੇ ਇਕੱਠੇ ਕਰਨੇ ਚਾਹੁੰਦਾ ਹੈਗਾ ਔਰ ਸਮੱਸਿਆ ਇਹ ਹੋਈ ਸੀਗੀ ਕਿ ਰੂਸ ਨੇ ਇਹ ਕੀਮਤਾਂ ਭਾਰਤ ਨੂੰ ਜਿਹੜਾ ਕੱਚਾ ਤੇਲ ਸੀ ਉਹ ਰੁਪੀਜ਼ ਦੇ ਵਿੱਚ ਵੀ ਦੇਣ ਲੱਗ ਗਏ ਸੀ ਔਰ ਇੰਡੀਆ ਰੂਬਲ ਦੀ ਵਿੱਚ ਵੀ ਇਹ ਜਿਹੜਾ ਰੂਬਲ ਯਾਨੀ ਕਿ ਰਸ਼ੀਅਨ ਕਰੰਸੀ ਉਹਦੇ 'ਚ ਵੀ ਇਹ ਵਪਾਰ ਕਰਨ ਲੱਗ ਗਿਆ ਸੀ ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਘਮਾਸਾਨ ਫੈਲਿਆ ਸੀਗਾ ਇਰਾਨ 'ਤੇ ਅਟੈਕ ਉੱਧਰ ਅਜ਼ਰਬੈਜ਼ਾਨ ਆਰਮੀਨੀਆ ਦੀ ਜੰਗ ਫਲਾਣਾ ਧਿਮਕਾ ਸਭ ਡਰਾਮੇ ਹੋਏ ਸੀਗੇ ਖੈਰ ਐਨੀਵੇਜ਼ ਪੀਟਰਸਨ ਇੰਸਟੀਚਿਊਟ ਦੀ ਇੰਟਰਨੈਸ਼ਨਲ ਜਿਹੜੀ ਇਕਨੋਮਿਕ ਡਿਵੀਜ਼ਨ ਉਹਨਾਂ ਨੇ ਇੱਕ ਰਿਪੋਰਟ ਕੱਢੀ ਹੈ ਅੰਦਾਜ਼ੇ ਹੀ ਲਗਾਏ ਨੇ ਉਹਨਾਂ ਦਾ ਕਹਿਣਾ ਕਿ ਯੂਕਰੇਨ ਦੇ ਉੱਤੇ ਜਦੋਂ ਤੋਂ ਲੜਾਈ ਛੇੜੀ ਹੈ ਰੂਸ ਨੇ ਉਦੋਂ ਤੋਂ ਜ਼ਾਹਰ ਜੀ ਗੱਲ ਹੈ ਕਿ ਉਹਨਾਂ ਨੂੰ ਹੋਰ ਹਥਿਆਰ ਖਰੀਦਣੇ ਨੇ ਉਹਨਾਂ ਦਾ ਰੱਖਿਆ ਬਜਟ ਵਧਿਆ ਉਹਨਾਂ ਦੀ ਅਰਥ ਵਿਵਸਥਾ 'ਤੇ ਭਾਰੀ ਦਬਾਅ ਪਿਆ ਇਸ ਕਰਕੇ ਉਹਨਾਂ ਨੇ ਇਸ ਇੰਸਟੀਚਿਊਟ ਨੇ ਇੱਕ ਰਿਪੋਰਟ ਕਿਹੜਾ ਉਹ ਫਾਈਨੈਂਸ਼ੀਅਲ ਟਾਈਮਸ ਨਾਮ ਦਾ ਅਖਬਾਰ ਉਹਨਾਂ ਨੂੰ ਦਿੱਤੀ ਹੈ ਅਤੇ ਫਾਈਨੈਂਸ਼ੀਅਲ ਟਾਈਮਸ ਨੇ ਇਹ ਖਬਰ ਲਿਖੀ ਹੈ ਕਿ 2026 ਦੇ ਵਿੱਚ ਜੰਗ ਦੇ ਉੱਤੇ ਰੂਸ ਲਗਭਗ $28 ਅਰਬ ਤੱਕ ਖਰਚ ਰਿਹਾ ਸੀਗਾ ਔਰ 2027 ਅਤੇ ਉਸ ਤੋਂ ਬਾਅਦ 2028 ਅਗਲੇ 2 ਸਾਲਾਂ ਦੇ ਵਿੱਚ ਇਹ ਖਰਚ ਹੋਰ ਜ਼ਿਆਦਾ ਵੱਧ ਜਾਣਾ ਜਦੋਂ ਇਹ ਜੰਗ ਸ਼ੁਰੂ ਨਹੀਂ ਸੀ ਹੋਈ 2022 'ਚ ਰਸ਼ੀਆ ਨੇ ਅਟੈਕ ਕੀਤਾ ਪਹਿਲਾਂ ਯੂਕਰੇਨ ਦੇ ਉੱਤੇ 2021 'ਚ ਯਾਨੀ ਉਹ ਤੋਂ ਇੱਕ ਸਾਲ ਪਹਿਲਾਂ ਰੂਸ ਦਾ ਜਿੰਨਾ ਡਿਫੈਂਸ ਬਜਟ ਸੀਗਾ ਉਹਦੇ ਨਾਲੋਂ ਹੁਣ ਇਹ 4 ਗੁਣਾ ਹੋ ਗਿਆ 2025 'ਚ 16 ਟ੍ਰਿਲੀਅਨ ਰੂਬਲ ਯਾਨੀ ਕਿ ਲਗਭਗ $200 ਅਰਬ ਤੱਕ ਜਿਹੜਾ ਸੀਗਾ ਇਹ ਹਥਿਆਰ ਹਥਿਊਰ ਜਿੰਨੇ ਖਰਚ ਖੁਰਚ ਹੋਰ $200 ਅਰਬ ਖਰਚ ਚੁੱਕਿਆ ਸੀ ਰਸ਼ੀਆ $200 ਅਰਬ ਕਹਿਣ ਦੀ ਗੱਲ ਹੁੰਦੀ ਹੈ ਔਰ ਇਹ $200 ਅਰਬ ਉਹਨਾਂ ਨੇ ਕਾਹਦੇ 'ਤੇ ਖਰਚੇ ਹਥਿਆਰ ਖਰੀਦਣ 'ਤੇ ਜ਼ਾਹਰ ਜੀ ਗੱਲ ਹੈ ਕਿ ਹਥਿਆਰ ਉਹਨਾਂ ਨੇ ਕਿਸੇ ਨਾ ਕਿਸੇ ਤੋਂ ਤਾਂ ਖਰੀਦੇ ਹੀ ਹੋਣਗੇ ਇਕੱਲਾ ਰਸ਼ੀਆ ਤਾਂ ਇਹ ਬਣਾ ਨਹੀਂ ਰਿਹਾ ਹੈਗਾ ਹਥਿਆਰ ਆਪਣੇ ਆਪ ਬਣਾ ਕੇ ਤਾਂ ਖਰੀਦਣੇ ਨਹੀਂ ਉਹਨਾਂ ਨੇ ਉਹਨਾਂ ਨੇ ਇਹ ਨੌਰਥ ਕੋਰੀਆ ਤੋਂ ਖਰੀਦੇ ਚਾਈਨਾ ਤੋਂ ਖਰੀਦੇ ਇੰਡੀਆ ਤੋਂ ਖਰੀਦੇ ਜਾਂ ਕੁਛ ਹੋਰ ਐਸੀਆਂ ਕੰਟਰੀ ਜਿਨ੍ਹਾਂ 'ਚ ਮੇ ਬੀ ਅਮੈਰੀਕਾ ਵੀ ਸ਼ਾਮਿਲ ਹੋਵੇ ਇਹਨਾਂ ਕੰਟਰੀਜ਼ ਤੋਂ ਇਹਨਾਂ ਨੇ ਹਥਿਆਰ ਖਰੀਦੇ ਅਤੇ ਫਿਰ ਯੂਕਰੇਨ ਦੇ ਅਗੇਂਸਟ ਇਸਤੇਮਾਲ ਕੀਤੇ ਖੈਰ ਸੋਨਾ ਵੀ ਜਿਹੜਾ ਹੈਗਾ ਸੋਨਾ ਵੀ ਜਿੰਨਾ ਵੇਚਿਆ ਉਹ ਵੀ ਉੱਥੇ ਰਸ਼ੀਅਨ ਸੈਂਟਰਲ ਬੈਂਕ ਨੇ ਵੇਚਣ ਦੀ ਬਜਾਏ ਉੱਥੋਂ ਦਾ ਜਿਹੜਾ ਸਰਕਾਰ ਦਾ ਇੱਕ NWF ਫੰਡ ਹੈ ਉਹਦੇ ਜ਼ਰੀਏ ਨੈਸ਼ਨਲ ਵੈਲਫੇਅਰ ਫੰਡ ਉਹਦੇ ਜ਼ਰੀਏ ਵੇਚਿਆ ਯਾਨੀ ਸਰਕਾਰ ਨੇ ਸੈਂਟਰਲ ਬੈਂਕ ਤੋਂ ਇਹ ਸੋਨਾ ਨਾ ਵਿਕਵਾ ਕੇ ਡਾਇਰੈਕਟ ਆਪਣੇ ਖਜ਼ਾਨੇ ਦੇ ਵਿੱਚੋਂ ਇਹ ਸੋਨਾ ਵਿਕਵਾਇਆ ਹੈਗਾ ਔਰ ਇਹ ਸੋਨਾ ਜਿਹੜਾ ਇਹ ਕਿੱਥੇ ਗਿਆ ਹੈ ਕਿਹਦੇ ਕੋਲ ਗਿਆ ਨੋ ਆਈਡੀਆ ਇਹਦੀ ਕੋਈ ਰਿਪੋਰਟ ਨਹੀਂ ਹੈਗੀ ਬਟ ਦੁਨੀਆ ਦੇ ਵਿੱਚ ਕਿਹਦੇ ਕੋਲ ਕਿੰਨਾ ਸੋਨਾ ਹੈਗਾ ਉਹਦੇ ਨਾਲ ਜੁੜੀ ਇੱਕ ਰਿਪੋਰਟ ਵੀ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ ਰਿਪੋਰਟ ਆਈ ਹੈ ਕਹਿੰਦੇ ਅਮੈਰੀਕਾ ਦੇ ਕੋਲ ਦੁਨੀਆ ਦਾ ਸਭ ਤੋਂ ਵੱਧ ਗੋਲਡ ਮਾਈਨਸ ਦਾ ਭੰਡਾਰ ਹੈਗਾ KGF ਵਾਲੇ ਯਸ਼ ਦੇ ਕੋਲ ਨਹੀਂ ਹੈਗਾ ਇਹ ਹੈਗਾ ਅਮੈਰੀਕਾ ਦੇ ਕੋਲ 72%
ਜਿੰਨਾ ਸੋਨਾ ਦੁਨੀਆ 'ਚ ਉਹਦਾ 72% ਸਿਰਫ ਅਮੈਰੀਕਾ ਦੇ ਕੋਲ ਹੈ। 8,183 ਲਗਭਗ 8,133 ਟਨ ਸੋਨਾ ਅਮੈਰੀਕਾ ਦੇ ਕੋਲ ਹੈ ਅੱਜ ਦੀ ਕੀਮਤ 'ਚ। ਅੱਜ ਦੀ ਡੇਟ ਦੇ ਵਿੱਚ ਜੇ ਇਹਦੀ ਕੀਮਤ ਆਂਕੀ ਜਾਵੇ ਅਮੈਰੀਕਨ ਡਾਲਰ 'ਚ ਦੱਸਣ ਲੱਗਿਆ ਤੁਹਾਨੂੰ, ਇਹ ਹੋ ਗਈ ਕੀਮਤ 60,95,278 ਡਾਲਰ। 60 ਲੱਖ ਡਾਲਰ ਤੋਂ ਵੀ ਜ਼ਿਆਦਾ ਦਾ ਸੋਨਾ ਜਿਹੜਾ ਹੈ US ਡਾਲਰ ਦਾ ਸੋਨਾ ਉਹ ਅਮੈਰੀਕਾ ਦੇ ਕੋਲ ਪਿਆ। ਜਰਮਨੀ ਨੰਬਰ 2 ਦੇ ਉੱਤੇ ਆਉਂਦਾ ਦੁਨੀਆ 'ਚ, ਦੂਸਰੇ ਨੰਬਰ ਦਾ ਸਭ ਤੋਂ ਵੱਧ ਭੰਡਾਰ ਹੈਗਾ ਔਰ ਇਹਨਾਂ ਦੇ ਕੋਲ 3,351 ਟਨ ਸੋਨਾ ਔਰ ਇਹਦੀ ਕੀਮਤ ਲਗਭਗ 25,11,661 ਡਾਲਰ ਹੈ US ਡਾਲਰ। 25 ਲੱਖ ਜਰਮਨੀ ਦੇ ਕੋਲ ਔਰ 60 ਲੱਖ ਡਾਲਰ ਦਾ ਸੋਨਾ ਅਮਰੀਕਾ ਦੇ ਕੋਲ। ਅਮਰੀਕਾ ਦੇ ਕੋਲ ਲਗਭਗ 8,000 ਟਨ ਤੋਂ ਜ਼ਿਆਦਾ, ਜਰਮਨੀ ਦੇ ਕੋਲ 3,300 ਟਨ ਤੋਂ ਜ਼ਿਆਦਾ। ਦੁਨੀਆ ਦਾ ਛੋਟਾ ਦੇਸ਼ ਹੈ ਜੋਗ੍ਰਾਫੀ ਦੇ ਵਿੱਚ ਖੇਤਰਫਲ ਦੇ ਮੁਕਾਬਲੇ ਇਟਲੀ, ਪਰ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ। ਹੋ ਸਕਦਾ ਮੋਦੀ ਸਾਹਿਬ ਇਸੇ ਕਰਕੇ ਆੜੀ ਪਾਈ ਬੈਠੇ ਹੋਣ ਇਟਲੀ ਦੇ ਨਾਲ। ਇਟਲੀ ਦੇ ਕੋਲ 2,400 ਟਨ ਸੋਨੇ ਦਾ ਭੰਡਾਰ ਹੈਗਾ, ਲਗਭਗ 18,37,000 US ਡਾਲਰ ਦੀ ਅੱਜ ਦੀ ਤਰੀਕ 'ਚ ਬਾਜ਼ਾਰੀ ਕੀਮਤ ਦਾ ਸੋਨਾ ਇਹਨਾਂ ਦੇ ਕੋਲ ਪਿਆ। ਔਰ ਫਰਾਂਸ ਦਾ ਹੀ ਇੱਕ ਹੋਰ ਦੇਸ਼, ਜਰਮਨੀ ਅਤੇ ਇਟਲੀ ਤੋਂ ਬਾਅਦ ਫਰਾਂਸ, ਸੋਰੀ ਯੂਰਪ ਦਾ ਇੱਕ ਹੋਰ ਦੇਸ਼, ਤੀਜਾ ਦੇਸ਼ ਹੈ ਯੂਰਪ ਦਾ, ਫਰਾਂਸ ਦੇ ਕੋਲ 2,400 ਟਨ ਸੋਨਾ ਪਿਆ ਔਰ ਇਹਦੀ ਕੀਮਤ ਜਿਹੜੀ ਉਹ 18,26,000 US ਡਾਲਰ ਦੱਸੀ ਜਾਂਦੀ ਹੈ। ਅਤੇ ਰੂਸ ਦੁਨੀਆ 'ਚ 5ਵੇਂ ਨੰਬਰ ਦਾ ਦੇਸ਼ ਬਣਦਾ ਜਿਹਦੇ ਕੋਲ ਸੋਨਾ ਹੈਗਾ, ਜਿੱਦਾਂ ਦੱਸਿਆ ਕਿ ਹੁਣ ਲਗਭਗ 2,100 ਟਨ ਸੋਨਾ ਉਹਨਾਂ ਦੇ ਕੋਲ ਬਚਿਆ ਹੋਣਾ ਹੈਗਾ। ਔਰ ਹਾਲਾਂਕਿ ਰਸ਼ੀਆ ਉਹਦਾ ਪੂਰਾ ਇਸਤੇਮਾਲ ਵੀ ਨਹੀਂ ਕਰਦਾ, ਰਸ਼ੀਆ ਆਪਣੇ ਅੰਦਰੂਨੀ ਬਾਜ਼ਾਰ ਦੇ ਵਿੱਚ ਇਹਦਾ ਇਸਤੇਮਾਲ ਵੀ ਨਹੀਂ ਕਰਦਾ ਹੈਗਾ। ਲਗਭਗ 17,50,000 ਡਾਲਰ ਦਾ US ਡਾਲਰ ਦਾ ਸੋਨਾ ਰਸ਼ੀਆ ਦੇ ਕੋਲ ਪਿਆ। ਔਰ ਉਸ ਤੋਂ ਬਾਅਦ ਚੀਨ ਹੈ, ਚੀਨ ਦੇ ਕੋਲ ਵੀ 2,200 ਟਨ ਸੋਨਾ ਹੈਗਾ, ਲਗਭਗ 16 ਲੱਖ ਡਾਲਰ। ਜਾਪਾਨ ਦੇ ਕੋਲ 845 ਟਨ ਸੋਨਾ, ਲਗਭਗ 6,33,000 ਡਾਲਰ ਦਾ ਸੋਨਾ ਜਾਪਾਨ ਦੇ ਕੋਲ ਪਿਆ। ਅਤੇ ਫਿਰ 8ਵੇਂ ਨੰਬਰ ਦੇ ਉੱਤੇ ਇੰਡੀਆ ਆਉਂਦਾ। ਇੰਡੀਆ ਦੇ ਕੋਲ ਸੋਨੇ ਦਾ ਜਿਹੜਾ ਭੰਡਾਰ ਹੈ, ਜ਼ਮੀਨ ਦੇ ਥੱਲੇ ਦੀ ਗੱਲ ਕਰ ਰਹੇ ਹਾਂ, ਉਹ 840 ਟਨ ਸੋਨਾ ਹੈਗਾ ਔਰ ਇਹਦੀ ਕੀਮਤ ਤੁਸੀਂ ਕਹਿ ਲਓ ਕਿ 6,30,000 ਡਾਲਰ US ਡਾਲਰ ਜਿਹੜੀ ਉਹ ਇੰਡੀਆ ਦੇ ਕੋਲ ਬਣਦੀ ਹੈ। ਉਹ ਤੋਂ ਬਾਅਦ ਫਿਰ ਨੈਦਰਲੈਂਡ, ਟਰਕੀ, ਆਸਟ੍ਰੇਲੀਆ, ਇਹ ਸਾਰੀਆਂ ਕੰਟਰੀਜ਼ ਆ ਜਾਂਦੀਆਂ ਹੈਗੀਆਂ ਨੇ ਕੰਪੈਰੀਜ਼ਨ ਦੀ ਜਦੋਂ ਗੱਲ ਕਰਦੇ ਹੈਗੇ। ਹੁਣ ਕ੍ਰੈਮਲਿਨ ਯਾਨੀ ਕਿ ਰੂਸੀ ਸਰਕਾਰ ਇਹ ਚਾਹੁੰਦੀ ਹੈ ਕਿ ਉਹਨਾਂ ਦੇ ਕੋਲ ਜੇ ਆਰਥਿਕ ਤੰਗੀ ਆਉਂਦੀ ਹੈ ਕਿਸੇ ਕਿਸਮ ਦੀ, ਕਿਉਂਕਿ ਜ਼ਾਹਰ ਜੀ ਗੱਲ ਹੈ ਕਿ ਅਟੈਕ ਵਾਰ ਦੇ ਵਿੱਚੋਂ ਗੁਜ਼ਰ ਰਹੇ ਨੇ, ਆਉਣ ਵਾਲੇ ਟਾਈਮ ਦੇ ਵਿੱਚ ਰੂਸ ਨੇ ਆਪਣਾ ਜਿਹੜਾ ਸੋਨਾ ਹੈਗਾ ਉਹ ਵੇਚਣਾ ਔਰ ਵੇਚ ਕੇ ਉਹ ਆਪਣਾ ਮੁਨਾਫਾ ਕਮਾਉਣਾ, ਕਿਉਂਕਿ ਤੇਲ ਅਤੇ ਗੈਸ ਤੋਂ ਹੁਣ ਕਮਾਈ ਉਨੀ ਹੋ ਨਹੀਂ ਰਹੀ ਹੈਗੀ। ਯੂਰਪੀਨ ਕੰਟਰੀਜ਼ ਵੀ ਨਹੀਂ ਡਾਇਰੈਕਟਲੀ ਲੈ ਰਹੀਆਂ ਹੈਗੀਆਂ, ਯੂਰਪੀਨ ਕੰਟਰੀਜ਼ ਯੂਕਰੇਨ ਦੇ ਨਾਲ ਖੜੀਆਂ ਨੇ, ਉਹ ਰੂਸ ਨੂੰ ਕੰਗਾਲ ਹੁੰਦੇ ਦੇਖਣਾ ਚਾਹੁੰਦੇ ਹੈਗੇ ਨੇ। ਚਾਈਨਾ ਅਤੇ ਨੌਰਥ ਕੋਰੀਆ ਅਤੇ ਕੁਛ ਹੱਦ ਤੱਕ ਇੰਡੀਆ, ਇੰਡੀਆ ਖੁੱਲ੍ਹ ਕੇ ਨਹੀਂ ਆਉਂਦਾ ਹੈਗਾ ਰਸ਼ੀਆ ਦੇ ਹੱਕ 'ਚ, ਬਟ ਇੰਡੀਆ ਚਾਹੁੰਦਾ ਵੀ ਨਹੀਂ ਹੈਗਾ ਕਿ ਰਸ਼ੀਆ ਕੰਗਾਲ ਹੋਵੇ, ਕਿਉਂਕਿ ਕਾਫੀ ਸਾਰੀਆਂ ਜ਼ਰੂਰਤਾਂ ਇੰਡੀਆ ਦੀਆਂ ਰੂਸ ਪੂਰੀਆਂ ਕਰ ਰਿਹਾ। ਖੈਰ ਇੱਥੇ ਤੀਜੀ ਖਬਰ ਦੇ ਵੱਲ ਆਉਂਦੇ ਹਾਂ। ਜੌਨਸਨ ਐਂਡ ਜੌਨਸਨ, ਬੜੇ ਪਹਿਲਾਂ ਮੇਰੇ ਖਿਆਲ ਦੇ ਨਾਲ ਦੋ ਕੁ ਸਾਲ ਪਹਿਲਾਂ ਇੱਕ ਪੋਡਕਾਸਟ ਆਪਾਂ ਕੀਤਾ ਸੀ, ਉਦੋਂ ਨਿਊਜ਼ ਐਂਡ ਵਿਊਜ਼ ਦੇ ਨਾਮ ਦੇ ਨਾਲ ਇਹ ਪ੍ਰੋਗਰਾਮ ਚੱਲਦਾ ਹੁੰਦਾ ਸੀ। ਜੌਨਸਨ ਐਂਡ ਜੌਨਸਨ ਦੇ ਉੱਤੇ ਹਜ਼ਾਰਾਂ ਮੁਕੱਦਮੇ ਚੱਲ ਰਹੇ ਨੇ। ਤੁਹਾਨੂੰ ਦੱਸਿਆ ਸੀਗਾ ਕਿ ਜੌਨਸਨ ਐਂਡ ਜੌਨਸਨ ਦਾ ਜਿਹੜਾ ਬੇਬੀ ਪਾਊਡਰ ਹੈ, ਟੈਲਕਮ ਪਾਊਡਰ ਹੈ, ਉਹਦੇ ਨਾਲ ਓਵੇਰੀਅਨ ਕੈਂਸਰ ਦੇ ਖਤਰੇ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਇਸ ਕਰਕੇ ਇਹ ਖਬਰਾਂ ਜਦੋਂ ਅਮੈਰੀਕਾ 'ਚ ਸਾਹਮਣੇ ਆਉਣ ਲੱਗੀਆਂ, ਲੋਕਾਂ ਨੇ ਕੇਸ ਕੱਢਣੇ ਸ਼ੁਰੂ ਕਰਤੇ। ਹਜ਼ਾਰਾਂ ਕੇਸ ਜੌਨਸਨ ਐਂਡ ਜੌਨਸਨ ਦੇ ਅਗੇਂਸਟ ਹੋਏ ਹੋਏ ਨੇ। ਹੁਣ ਜੌਨਸਨ ਐਂਡ ਜੌਨਸਨ ਨੇ ਆਪ ਹੀ ਪੇਸ਼ਕਸ਼ ਇੱਕ ਕੀਤੀ ਹੈ ਕਿ ਜਿਹੜੇ ਜਿਹੜੇ ਲੋਕਾਂ ਨੇ ਉਹਨਾਂ ਦੇ ਉੱਤੇ ਕੇਸ ਕੀਤੇ ਨੇ, ਟੋਟਲ ਰਕਮ ਉਹਨਾਂ ਨੂੰ ਭੁਗਤਾਨ ਦੇਣ ਦੇ ਲਈ ਉਹ ਤਿਆਰ ਨੇ। ਟੋਟਲ ਰਕਮ ਜਿਹੜੀ ਬਣਦੀ ਹੈ ਜਿੰਨੇ ਵੀ ਲੋਕਾਂ ਨੇ ਕੇਸ ਕੀਤੇ ਨੇ, ਸਿਰਫ ਅਮੈਰੀਕਾ, ਅਮੈਰੀਕਾ ਦੀ ਉਹ ਗੱਲ ਕਰ ਰਹੇ, ਕਿਉਂਕਿ ਉਹ ਤੋਂ ਬਾਹਰ ਜੌਨਸਨ ਐਂਡ ਜੌਨਸਨ ਲਾਇਬਲ ਵੀ ਨਹੀਂ ਹੈਗਾ ਆਪਣੀ ਟੈਰੇਟਰੀ ਤੋਂ ਬਾਹਰ ਜਿੱਥੇ ਉਹ ਪ੍ਰੋਡਿਊਸ ਕਰਦੇ ਨੇ ਇਸ ਪਾਊਡਰ ਨੂੰ। ਉਹ ਅਮੈਰੀਕਾ, ਅਮੈਰੀਕਾ ਹੀ ਉਹਨਾਂ ਦੀ ਟੈਰੇਟਰੀ ਹੈ, ਉਹ ਤੋਂ ਬਾਹਰ ਉਹ ਜਿੱਥੇ ਵੀ ਪਾਊਡਰ ਵੇਚ ਰਹੇ ਨੇ ਉਹਦੇ ਲਈ ਉਹ ਲਾਇਬਲ ਨਹੀਂ ਹੈਗੇ। ਨਾ ਹੀ ਉਹਨਾਂ ਨੇ ਕਿਸੇ ਨੂੰ ਇਹ ਪੈਸੇ ਦੇਣੇ ਨੇ, ਨਾ ਹੀ ਕਿਸੇ ਹੋਰ ਕੰਟਰੀ 'ਚ ਜੇ ਕੋਈ ਕੈਂਸਰ ਦੇ ਕੇਸ ਆਉਂਦੇ ਨੇ ਤਾਂ ਜੌਨਸਨ ਐਂਡ ਜੌਨਸਨ ਨੇ ਕੋਈ
ਕੋਈ ਉਲਝਣਾ ਵੀ ਹੈ ਕਾਨੂੰਨੀ ਲੜਾਈ ਲੜਨੀ ਹੈ ਪਰ ਸਿਰਫ ਅਮਰੀਕਾ ਅਮਰੀਕਾ 'ਚ ਉਹਨਾਂ ਨੇ ਲੋਕਾਂ ਨੂੰ ਵਾਅਦਾ ਕੀਤਾ ਕਿ ਤੁਸੀਂ ਕੇਸ ਨੂੰ ਵਿਦਡਰਾਓ ਕਰ ਲਓ ਤੁਹਾਨੂੰ ਅਸੀਂ ਕੁਛ ਰਕਮ ਜਿਹੜੀ ਆ ਮੁਆਵਜ਼ੇ ਦੇ ਤੌਰ 'ਤੇ ਦੇ ਦਿੰਦੇ ਇਹ ਹਜ਼ਾਰਾਂ ਕੇਸਿਸ ਦੇ ਵਿੱਚ ਲਗਭਗ 76,000 ਕੇਸ ਨੇ ਇਹਨਾਂ ਨੂੰ ਜੇ ਥੋੜ੍ਹਾ ਥੋੜ੍ਹਾ ਥੋੜ੍ਹਾ ਥੋੜ੍ਹਾ ਮੁਆਵਜ਼ਾ ਵੀ ਦਿੰਦਾ ਤਾਂ ਜੌਨਸਨ ਐਂਡ ਜੌਨਸਨ ਲਗਭਗ 550 crore $ ਜਿਹੜਾ ਉਹ ਆਪਣੇ ਨਾ ਮਾਮਲਿਆਂ ਨੂੰ ਖਤਮ ਕਰਨ ਦੇ ਲਈ ਦੇ ਰਿਹਾ ਹੈਗਾ $330 crore ਦੀ ਤਾਂ ਪਹਿਲਾਂ ਹੀ ਰਕਮ ਆ ਗਈ ਸੀਗੀ ਔਰ ਜੌਨਸਨ ਐਂਡ ਜੌਨਸਨ ਨੇ ਕਿਹਾ ਸੀ ਕਿ 2028 ਤੱਕ ਉਹ ਸਾਰਿਆਂ ਨੂੰ ਭੁਗਤਾ ਦੇ ਦੇਣਗੇ ਉਹ ਤੋਂ ਬਾਅਦ ਕਿਸੇ ਨੂੰ ਕੋਈ ਨਵੇਂ ਸਿਰੇ ਤੋਂ ਕੋਈ ਭੁਗਤਾਨ ਨਹੀਂ ਕਰਨਗੇ ਅਤੇ ਜੇ ਕੋਈ ਕੇਸ ਵੀ ਕਰਦਾ ਤਾਂ ਉਸ ਕੇਸ ਨੂੰ ਉਹ ਜਿਹੜੀ ਹੈ ਅਦਾਲਤ ਉਹਨੂੰ ਸਵੀਕਾਰ ਵੀ ਨਾ ਕਰੇ ਔਰ ਫਿਲਹਾਲ ਅਮਰੀਕਾ ਦੇ ਵਿੱਚ ਇਹ ਲੜਾਈ ਚੱਲ ਰਹੀ ਹੈ ਪਰ ਮੇਰਾ ਸਵਾਲ ਔਰ ਮੈਨੂੰ ਇਤਰਾਜ਼ ਇਸ ਗੱਲ ਦਾ ਹੈਗਾ ਕਿ ਪਾਊਡਰ ਸਿਰਫ ਉੱਥੇ ਤਾਂ ਨਹੀਂ ਹੈਗਾ ਪਾਊਡਰ ਤਾਂ ਦੁਨੀਆ 'ਚ ਦੂਸਰੀਆਂ ਥਾਵਾਂ 'ਤੇ ਵੀ ਵਿਕਿਆ ਹੈਗਾ ਔਰ ਸਿਰਫ ਜੌਨਸਨ ਐਂਡ ਜੌਨਸਨ ਦੇ ਪਾਊਡਰ ਹੀ ਨਹੀਂ ਇਹਨਾਂ ਦੇ ਹੋਰ ਵੀ ਪ੍ਰੋਡਕਟ ਜਿੰਨੇ ਹੈਗੇ ਨੇ ਉਹਨਾਂ ਦੇ ਕਰਕੇ ਵੀ ਜਿਹੜੀਆਂ ਅਲੱਗ ਅਲੱਗ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਨੇ ਇਸੇ ਕਰਕੇ ਜੌਨਸਨ ਐਂਡ ਜੌਨਸਨ ਨੇ ਜਿਹੜਾ ਆਪਣਾ ਕੈਨਵਿਊ ਜਿਹਦੇ ਕੋਲ ਬੈਂਡੇਡ ਲਿਸਟਰੇਨ ਕੈਲਪੋਲ ਵਰਗੇ ਮਸ਼ਹੂਰ ਬ੍ਰਾਂਡ ਨੇ ਉਹ ਕੈਨਵਿਊ ਨੂੰ ਅੱਡ ਕਰਤਾ ਸੀਗਾ ਜੌਨਸਨ ਐਂਡ ਜੌਨਸਨ ਤੋਂ ਅੱਡ ਕਰਕੇ ਇੱਕ ਅਲੱਗ ਕੰਪਨੀ ਬਣਾਤੀ ਸੀ ਅਤੇ ਉਹ ਕੰਪਨੀ ਕਿਸੇ ਮਾਮਲੇ ਦੇ ਵਿੱਚ ਜਵਾਬਦੇਹ ਵੀ ਨਹੀਂ ਹੈਗੀ ਹੁਣ ਟੈਲਕਮ ਪਾਊਡਰ ਜਿਹੜਾ ਉਹ ਆਮ ਤੌਰ ਦੇ ਉੱਤੇ ਉਹਦੇ 'ਚ ਅਲੱਗ ਅਲੱਗ ਦਾਅਵਾ ਕੀਤਾ ਜਾਂਦਾ ਜੌਨਸਨ ਐਂਡ ਜੌਨਸਨ ਵੀ ਦਾਅਵਾ ਕਰਦਾ ਰਿਹਾ ਕਿ ਉਹ 'ਚ ਅਲੱਗ ਅਲੱਗ ਤੱਤ ਨੇ ਮਿਨਰਲਸ ਨੇ ਮੈਗਨੀਸ਼ੀਅਮ ਹੈ ਸਿਲੀਕੋਨ ਹੈ ਹਾਈਡਰੋਜਨ ਆਕਸੀਜਨ ਤੋਂ ਬਣਿਆ ਹੁੰਦਾ ਔਰ ਸਾਬਣ ਵਰਗਾ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੰਪਨੀ ਨੇ ਕੰਜ਼ਿਊਮਰਸ ਨੂੰ ਇਹ ਗੱਲ ਕਹੀ ਹੈ ਕਿ ਜੇ ਇਹ ਟੈਲਕਮ ਲਗਾ ਕੇ ਕਿਉਂਕਿ ਟੈਲਕਮ ਪਾਊਡਰ ਦੇ ਵਿੱਚ ਐਸਬੈਸਟੋਸ ਦੇ ਥੋੜ੍ਹੇ ਜਿਹੇ ਤੱਤ ਵੀ ਜਿਹੜੇ ਨੇ ਉਹ ਪਤਾ ਚੱਲੇ ਨੇ ਹੁਣ ਐਸਬੈਸਟੋਸ ਨੂੰ ਲੈ ਕੇ ਅੱਗੇ ਵੀ ਬੜੀ ਵਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਐਸਬੈਸਟੋਸ ਜਿਹੜਾ ਆਮ ਤੌਰ ਦੇ ਉੱਤੇ ਇੱਕ ਇਹੋ ਜਿਹਾ ਪਦਾਰਥ ਹੁੰਦਾ ਜਿਹਦੇ ਕਾਰਨ ਸਿੱਧੇ ਤੌਰ ਦੇ ਉੱਤੇ ਕੈਂਸਰ ਪੈਦਾ ਹੁੰਦਾ ਔਰ ਜੌਨਸਨ ਐਂਡ ਜੌਨਸਨ ਹਾਲਾਂਕਿ ਸ਼ੁਰੂ ਦੇ ਵਿੱਚ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਕਿ ਉਹਨਾਂ ਦੇ ਟੈਲਕਮ ਦੇ ਵਿੱਚ ਐਸਬੈਸਟੋਸ ਨਹੀਂ ਹੈਗਾ ਨਹੀਂ ਹੈਗਾ ਬਾਅਦ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਅਲੱਗ ਅਲੱਗ ਅਮਰੀਕਾ ਦੇ ਵਿੱਚੋਂ ਅਲੱਗ ਅਲੱਗ ਲੋਕਾਂ ਨੇ ਕੇਸ ਲਗਾਉਣੇ ਸ਼ੁਰੂ ਕੀਤੇ ਬਹੁਤ ਸਾਰੀਆਂ ਥਿਊਰੀਜ਼ ਸਾਹਮਣੇ ਆਈਆਂ ਫਿਰ ਇਹਨਾਂ ਨੇ ਅਮਰੀਕਾ ਦੇ ਵਿੱਚ ਆਪਣਾ ਜਿਹੜਾ ਪ੍ਰੋਡਕਸ਼ਨ ਜਾਰੀ ਰੱਖਿਆ ਬਟ ਡਿਸਟ੍ਰੀਬਿਊਸ਼ਨ ਬੰਦ ਕਰਤੀ ਫਿਰ ਕਹਿੰਦੇ ਕਿ ਅਸੀਂ ਨਹੀਂ ਆਪਣੇ ਟੈਲਕਮ ਪਾਊਡਰ ਦਾ ਤਰੀਕਾ ਬਦਲ ਦਿੱਤਾ ਬਣਾਉਣ ਦਾ ਹੁਣ ਫਾਈਨਲੀ ਇਹ ਗੱਲ ਕਹੀ ਗਈ ਹੈ ਕਿ ਨਹੀਂ ਆਪਾਂ ਜਿਹੜਾ ਉਹ ਪਾਊਡਰ ਦੇ ਜਿੱਦਾਂ ਮਰਜ਼ੀ ਦਾ ਹੋਵੇ ਉਹਦੇ ਨਾਲ ਜਿਹੜਾ ਤੁਹਾਨੂੰ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਤੁਹਾਨੂੰ ਦੇ ਦਿੰਦੇ ਹਾਂ ਇਸ ਤਰੀਕੇ ਦੇ ਨਾਲ ਹੁਣ ਇਹ ਗੱਲ ਇੱਥੇ ਆ ਕੇ ਨਿਬੜੀ ਹੈਗੀ ਹੈ ਮੁਆਵਜ਼ੇ ਦੀ ਗੱਲ ਤੋਂ ਆਖਰੀ ਖਬਰ ਅੱਜ ਦੇ ਦਿਨ ਤੁਹਾਡੇ ਨਾਲ ਸਾਂਝੀ ਕਰਨੀ ਹੈ ਤਰੁਣ ਤੇਜਪਾਲ ਇਹ ਖਬਰ ਜਿਹੜੀ ਇਹ ਪਾਵਰ ਅਤੇ ਪ੍ਰਿਵਿਲੇਜ ਦੀ ਲੜਾਈ ਦੀ ਖਬਰ ਹੈ ਖਬਰ ਹੋ ਸਕਦਾ ਕਿ ਤੁਹਾਨੂੰ ਤੁਸੀਂ ਕੰਫਰਟੇਬਲ ਨਾ ਹੋਵੋ ਸੋ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਇਸ ਸੈਗਮੈਂਟ ਨੂੰ ਸੁਣਨਾ ਚਾਹੁੰਦੇ ਸੋ ਨਾ ਸੁਣਿਓ ਚਾਹੇ ਇੰਡੀਆ ਦੀ ਅਦਾਲਤ ਦੇ ਵਿੱਚ ਇਹ ਕੇਸ ਜਿਹੜਾ ਹੈ 2021 ਦੇ ਵਿੱਚ ਤਰੁਣ ਤੇਜਪਾਲ ਨੂੰ ਗੋਆ ਦੀ ਇੱਕ ਸੈਸ਼ਨ ਕੋਰਟ ਨੇ ਬਲਾਤਕਾਰ ਦੇ ਦੋਸ਼ ਦੇ ਵਿੱਚੋਂ ਬਰੀ ਕਰਤਾ ਸੀ ਤਰੁਣ ਤੇਜਪਾਲ ਨੂੰ ਪਰ ਹੁਣ ਔਰ ਇੱਕ ਇੱਕ ਟਿੱਪਣੀ ਵੀ ਕੀਤੀ ਸੀ ਅਦਾਲਤਾਂ ਕੈਸੀ ਕੈਸੀ ਟਿੱਪਣੀਆਂ ਕਰ ਦਿੰਦੀਆਂ ਨੇ ਇਹ ਵੀ ਬੜੀ ਇੱਕ ਅਜੀਬ ਘਟਨਾ ਹੈਗੀ ਇੰਡੀਆ ਦੀ ਉਸ ਵਕਤ ਜਦੋਂ ਫੈਸਲਾ ਇਹ ਸੁਣਾਇਆ ਗਿਆ ਸੀ ਤਰੁਣ ਤੇਜਪਾਲ ਦਾ ਹੈਰਾਨੀ ਦੀ ਗੱਲ ਇਹ ਹੈ ਕਿ ਗੋਆ ਦੀ ਸੈਸ਼ਨ ਕੋਰਟ ਦੀ ਜੱਜ ਇੱਕ ਫੀਮੇਲ ਸੀ ਉਹਨਾਂ ਨੇ ਜਿਹੜੀ ਕੁੜੀ ਦੇ ਨਾਲ ਰੇਪ ਕੀਤਾ ਸੀ ਤਰੁਣ ਤੇਜਪਾਲ ਨੇ ਉਹ ਕੁੜੀ ਦੀਆਂ ਕੁਛ ਫੋਟੋਆਂ ਦੇ ਉੱਤੇ ਆਪਣਾ ਆਖਰੀ ਫੈਸਲਾ ਦਿੱਤਾ ਉਹਨਾਂ ਨੇ ਉਹ ਕਹਿੰਦੇ ਕਿ ਰੇਪ ਤੋਂ ਬਾਅਦ ਦੀਆਂ ਇਹ ਕੁਛ ਫੋਟੋਆਂ ਨੇ ਫੋਟੋਆਂ ਦੇ ਵਿੱਚ ਜਿਹੜੀ ਕੁੜੀ ਜਿਹੜੀ ਰੇਪ ਸਰਵਾਈਵਰ ਹੈ ਉਹ ਚੰਗੇ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਹੱਸ ਰਹੀ ਹੈ ਖੁਸ਼ ਹੈ ਉਹਦੇ ਵਿਵਹਾਰ ਤੋਂ ਇਹੋ ਜਿਹਾ ਕੁਛ ਦਿਖ ਨਹੀਂ ਰਿਹਾ ਕਿ ਉਹਦੇ ਨਾਲ ਰੇਪ ਹੋਇਆ ਹੋਊਗਾ ਡਰੀ ਹੋਈ ਨਹੀਂ ਦਿਖ ਰਹੀ ਘਬਰਾਈ ਹੋਈ ਨਹੀਂ ਦਿਖ ਰਹੀ ਉਦੋਂ 527 ਪੇਜਾਂ ਦੇ ਇਸ ਫੈਸਲੇ ਦੇ ਵਿੱਚ ਤਰੁਣ ਤੇਜਪਾਲ ਦੇ ਨਾਲ ਕੀ ਕੀਤਾ ਜਾਵੇ ਉਹਨਾਂ ਨੂੰ ਬਰੀ ਕਰ ਦਿੱਤਾ ਜਾਵੇ ਪਰ ਉਸ ਫੈਸਲੇ ਦੇ ਨਾਲ ਜੁੜੀ ਉਹ ਜਿਹੜੀ ਸੁਣਵਾਈ ਆਈ ਸੀਗੀ ਉਹ ਹੁਣ ਅੱਜ ਦੀ ਤਰੀਕ ਦੇ ਵਿੱਚ ਐਗਜ਼ਾਮਪਲ ਬਣ ਚੁੱਕੀ ਹੈ
ਆਮ ਤੌਰ ਦੇ ਉੱਤੇ ਅਦਾਲਤਾਂ ਦੇ ਵਿੱਚ ਐਗਜ਼ਾਮਪਲ ਬਣਦੇ ਹੁੰਦੇ ਨੇ ਕੇਸ ਕਿ ਅੱਗੇ ਆ ਫਲਾਣੀ ਅਦਾਲਤ ਨੇ ਸਜ਼ਾ ਸੁਣਾਈ ਸੀਗੀ ਅਤੇ ਅੱਗੇ ਕੀ ਕਰਨਾ ਐਸੇ ਕੇਸਾਂ ਦੇ ਵਿੱਚ। ਇਹ ਇੱਕ ਇਕਲੌਤਾ ਐਸਾ ਕੇਸ ਹੈ ਜਿਹਦੇ 'ਚ ਅੱਗੇ ਕੀ ਨਹੀਂ ਕਰਨਾ ਅਦਾਲਤ ਨੇ, ਇਹ ਇੱਕ ਐਗਜ਼ਾਮਪਲ ਸੈੱਟ ਹੋਈ ਹੈ। ਅਸਲ 'ਚ ਕੇਸ 2013 ਦਾ ਹੈ। 2013 ਦੇ ਵਿੱਚ ਤਰੁਣ ਤੇਜਪਾਲ ਨੇ ਆਪਣੀ ਧੀ, ਉਹਨਾਂ ਦੀ ਆਪਣੀ ਸਗੀ ਧੀ ਦੀ ਇੱਕ ਸਹੇਲੀ ਸੀਗੀ, ਅਤੇ ਕਿਉਂਕਿ ਤਹਿਲਕਾ .com ਨਾਮ ਦੀ ਇਹ ਇੱਕ ਆਪਣੀ ਵੈਬਸਾਈਟ ਜਾਂ ਇੱਕ ਆਪਣਾ ਪੋਰਟਲ ਚਲਾਉਂਦੇ ਸੀਗੇ, ਅਤੇ ਉਸ ਅਖਬਾਰੀ ਅਦਾਰੇ ਦੇ ਵਿੱਚ ਉਹਨਾਂ ਦੀ ਧੀ ਦੀ ਸਹੇਲੀ ਜਿਹੜੀ ਸੀਗੀ ਉਹਨਾਂ ਦੇ ਕੋਲ ਕੰਮ ਕਰਦੀ ਸੀ। ਉਸੇ ਦਰਮਿਆਨ ਤਰੁਣ ਤੇਜਪਾਲ ਨੇ ਉਸ ਕੁੜੀ ਦੇ ਨਾਲ ਇੱਕ 5-star ਹੋਟਲ ਦੇ ਵਿੱਚ ਕੁਛ ਐਸਾ ਕੀਤਾ ਜਿਹਦੇ ਬਾਰੇ, ਚਲੋ ਮੈਂ ਰੇਡੀਓ ਦੇ ਉੱਤੇ ਤਾਂ ਕੀ ਗੱਲ ਕਰਨੀ ਹੈਗੀ ਹੈ, ਬਟ ਉਹਨੂੰ ਰੇਪ ਕੈਟਾਗਰੀ ਦੇ ਵਿੱਚ ਹੀ ਰੱਖਿਆ ਜਾਣਾ ਚਾਹੀਦਾ। ਅੱਛਾ, ਇਹ 2013 ਦੇ ਵਿੱਚ ਇਹ ਖਬਰ ਆਈ ਸੀਗੀ। ਹੋ ਸਕਦਾ ਕਿ ਤੁਸੀਂ ਉਦੋਂ, ਕਿਉਂਕਿ ਰੇਪ ਸਰਵਾਈਵਰ ਸੀ, ਰੇਪ ਨੂੰ ਦੋ ਅਲੱਗ ਅਲੱਗ ਤਰੀਕਿਆਂ ਦੇ ਨਾਲ ਦੇਖ ਲਿਆ ਜਾਂਦਾ। ਦੂਜਾ ਤਰੀਕਾ ਜਿਹੜਾ ਹੈਗਾ ਉਹ ਹੁਣ ਇਸ ਕੇਸ ਤੋਂ ਦੇਖਿਆ ਜਾਊਗਾ। ਪਹਿਲਾ ਤਰੀਕਾ ਕੀ ਸੀਗਾ ਕਿ ਜਿਹਦੇ ਨਾਲ ਰੇਪ ਹੋਇਆ ਉਹਦੇ ਨਾਲ ਜਿਨਸੀ ਬਦਸਲੂਕੀ ਹੋਈ ਹੈ, ਉਹਦੇ ਜਿਹੜੇ ਉਸ ਜਿਹਦੇ ਨਾਲ ਰੇਪ ਹੋਇਆ ਉਹਦੀ ਪ੍ਰਾਈਵਸੀ ਦੇ ਵਿੱਚ, ਉਹਦੀ ਨਿੱਜਤਾ ਦੇ ਵਿੱਚ ਜਿਹੜਾ ਉਹਦਾ ਉਤਪੀੜਨ ਕੀਤਾ ਗਿਆ, ਉਹਦੇ ਨਾਲ ਅਸੋਲਟ ਕੀਤਾ ਗਿਆ। ਇਹ ਇੱਕ ਰੇਪ ਦੀ ਡੈਫੀਨੇਸ਼ਨ ਸੀ। ਮੈਂ ਜਿੰਨੀ ਇੱਕ ਮੋਡੈਸਟ ਲੈਂਗੁਏਜ 'ਚ ਇਹ ਗੱਲ ਕਰ ਸਕਦਾ ਉੱਨੀ ਕੁ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਤੇ ਉਸ ਦਰਮਿਆਨ 2012 ਦੇ ਵਿੱਚ ਤੁਹਾਡੇ ਯਾਦ ਹੋਣਾ ਹੈ ਕਿ ਇੰਡੀਆ 'ਚ ਨਿਰਭਿਆ ਕਾਂਡ ਕਰਕੇ ਦੁਨੀਆ ਦੇ ਵਿੱਚ ਦਿੱਲੀ ਦਾ ਇੱਕ ਜਿਹੜਾ ਗੈਂਗ ਰੇਪ ਸੀ ਉਹ ਕਾਫੀ ਮਸ਼ਹੂਰ ਹੋਇਆ ਸੀ। ਉਸ ਨਿਰਭਿਆ ਰੇਪ ਕੇਸ ਦੇ ਵਿੱਚ ਜਿਹੜਾ ਅਦਾਲਤ ਨੇ ਫੈਸਲਾ ਦਿੱਤਾ ਸੀਗਾ, ਉਹਦੇ ਤੋਂ ਬਾਅਦ ਕੁਛ ਰੇਪ ਦੇ ਨਾਲ ਜੁੜੀਆਂ ਹੋਈਆਂ ਡੈਫੀਨੇਸ਼ਨਸ ਚੇਂਜ ਹੋਈਆਂ ਸੀ। ਜਿਹੜੀ ਤਰੁਣ ਤੇਜਪਾਲ ਨੇ ਜਿਸ ਕੁੜੀ ਦੇ ਨਾਲ ਰੇਪ ਕੀਤਾ ਉਹ ਐਗਜੈਕਟਲੀ ਨਿਰਭਿਆ ਕਾਂਡ ਦੇ ਨਾਲ ਮਿਲਦਾ ਜੁਲਦਾ ਨਹੀਂ ਸੀ, ਔਰ ਉਹ ਉਸ ਕਿਸਮ ਦੇ ਰੇਪਸ ਦੀ ਕੈਟਾਗਰੀ ਦੇ ਵਿੱਚ ਵੀ ਨਹੀਂ ਸੀ ਜਿਹਦੇ 'ਚ ਕਿਸੇ ਕੁੜੀ ਦੇ ਸਰੀਰ ਦੀ ਪ੍ਰਾਈਵੇਸੀ ਨੂੰ ਭੰਗ ਕੀਤਾ ਗਿਆ ਹੋਵੇ। ਪਰ ਇਸ ਕੇਸ ਦੇ ਵਿੱਚ ਰੇਪ ਸਰਵਾਈਵਰ ਉਹਨੂੰ ਕੁੜੀ ਨੂੰ ਕਿਹਾ ਜਾ ਰਿਹਾ, ਕਿਉਂਕਿ ਉਹਦਾ ਨਾਲ ਰੇਪ ਹੁੰਦੇ ਹੁੰਦੇ ਰਹਿ ਗਿਆ, ਬਟ ਸਟਿਲ ਉਹਦੇ ਨਾਲ ਜੋ ਤਰੁਣ ਤੇਜਪਾਲ ਨੇ ਕੀਤਾ ਉਸ 5-star ਹੋਟਲ ਦੀ ਲਿਫਟ ਦੇ ਵਿੱਚ, ਉਹਨੂੰ ਬਖਸ਼ਿਆ ਨਹੀਂ ਜਾ ਸਕਦਾ। ਉਹਦੇ 'ਤੇ ਧਾਰਾ 376 IPC ਦੀ ਬਟਾ 2 ਲੱਗੀ ਹੈ। ਦੋ ਅਲੱਗ ਅਲੱਗ ਕੇਸ ਉਹਨਾਂ ਦੇ ਖਿਲਾਫ਼ ਰਜਿਸਟਰ ਹੋਏ ਹੋਏ ਨੇ। ਪਰ 2021 ਦੇ ਵਿੱਚ ਜਦੋਂ ਇਹਨਾਂ ਨੂੰ ਬਰੀ ਕਰ ਦਿੱਤਾ, ਉਹਦੇ ਤੋਂ ਬਾਅਦ ਹੁਣ ਇਹ ਕੇਸ ਕਿਉਂ ਦੁਬਾਰਾ ਸੁਰਖੀਆਂ 'ਚ ਆਇਆ? ਹੁਣ ਇਹ ਪਤਾ ਚੱਲਿਆ ਹੈ ਕਿ ਇੰਡੀਆ ਦੇ ਵਿੱਚ ਹਰ ਰੋਜ਼ ਰੇਪ ਦੇ 86 ਕੇਸ ਰਿਕਾਰਡ ਹੁੰਦੇ ਨੇ। ਯਾਦ ਰਹੋ ਕਿ ਰੱਖਿਓ ਕਿ ਇਹ ਸਿਰਫ ਉਹ ਕੇਸਾਂ ਦੀ 86 ਕੇਸਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਪੁਲਿਸ ਤੱਕ ਪਹੁੰਚਦੇ ਨੇ। ਜ਼ਿਆਦਾਤਰ ਮਾਮਲਿਆਂ ਦੇ ਵਿੱਚ ਫਾਈਲਾਂ ਜਿਹੜੀਆਂ ਨੇ ਉਹ ਅਦਾਲਤਾਂ ਦੇ ਵਿੱਚ ਪਈਆਂ ਰਹਿੰਦੀਆਂ ਨੇ, ਔਰ ਅੰਕੜੇ ਦੱਸਦੇ ਨੇ NCRB ਜਿਹੜਾ ਇੰਡੀਆ ਦੇ ਨੈਸ਼ਨਲ ਰਜਿਸਟਰ ਹੈ ਰਿਕਾਰਡਸ ਦਾ, ਕ੍ਰਾਈਮ ਐਂਡ ਰਿਕਾਰਡ, ਉਹ ਕਹਿੰਦੇ ਨੇ ਕਿ 2012 ਤੋਂ 2022 ਦੇ ਦਰਮਿਆਨ ਬਲਾਤਕਾਰ ਦੇ ਸਿਰਫ 27% ਕੇਸਾਂ ਦੇ ਵਿੱਚ ਹੀ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ। ਯਾਨੀ ਕਿ ਜਦੋਂ ਇਹ ਐਗਜ਼ਾਮਪਲ ਸੈੱਟ ਕਰਦਾ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਕਿ ਰੇਪ ਕੇਸ ਦੇ ਵਿੱਚ ਜਿਹੜਾ ਵਿਕਟਮ ਹੈ ਉਹਨੂੰ ਇਨਸਾਫ ਤਾਂ ਕੀ ਮਿਲਣਾ, ਬਲਕਿ ਉਹਦੀ ਹਤਕ ਹੋ ਜਾਣੀ ਹੈ, ਉਹਦੇ ਨਾਲ ਚੰਗੀ ਇੱਕ ਬੇਇੱਜ਼ਤੀ ਹੋ ਜਾਣੀ ਹੈ, ਉਹਦਾ ਪਰਿਵਾਰ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਅਦਾਲਤ ਦੇ ਚੱਕਰਾਂ ਦੇ ਵਿੱਚ ਜਾਣ ਕਰਕੇ ਬਰਬਾਦ ਹੋ ਜੂਗਾ। ਇਸ ਕਰਕੇ ਕੇਸ ਰਿਕਾਰਡ ਹੀ ਨਹੀਂ ਹੁੰਦਾ ਨਾ, ਉਹ ਇਹ ਕੇਸ ਉਸ ਸਮੇਂ ਦੇ ਵਿੱਚ ਹੁਣ ਦੁਬਾਰਾ ਜਿਹੜਾ ਸੁਰਖੀਆਂ ਦੇ ਵਿੱਚ ਉੱਠਿਆ, ਜਦੋਂ ਇਹ ਕਿਹਾ ਜਾਂਦਾ ਹੈ ਕਿ ਇੰਡੀਆ ਦੇ ਵਿੱਚ ਵਿਮਨਸ ਇਨ ਨਿਊਜ਼ ਕਰਕੇ ਇਸ ਮੁੱਦੇ ਦੇ ਉੱਤੇ ਇੱਕ ਸ਼ੋਧ ਹੋਈ ਹੈ, ਇੱਕ ਸਟੱਡੀ ਹੋਈ ਹੈ, ਇੱਕ ਖੋਜ ਹੋਈ ਹੈ, ਜਿਹ 'ਚ ਦੱਸਿਆ ਜਾਂਦਾ ਕਿ ਮੀਡੀਆ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਨੋਨ ਲੋਕ ਹੀ ਜਿਹੜੇ ਨੇ ਉਹ ਰੇਪ ਕਰਦੇ ਨੇ। 41% ਮਹਿਲਾ ਪੱਤਰਕਾਰਾਂ ਦੇ ਨਾਲ ਜਾਂ ਤਾਂ ਜ਼ਬਾਨੀ ਜਾਂ ਫਿਰ ਸਰੀਰਕ ਤਰੀਕੇ ਦੇ ਨਾਲ ਸ਼ੋਸ਼ਣ ਹੋਏ ਨੇ, ਔਰ 5 'ਚੋਂ ਸਿਰਫ ਇੱਕ ਮਹਿਲਾ ਨੇ ਚਾਹੇ ਆਪਣੀ ਨੌਕਰੀ ਕੰਟੀਨਿਊ ਰੱਖਣ ਦੇ ਲਈ, ਚਾਹੇ ਆਪਣੇ ਪਰਿਵਾਰ ਨੂੰ ਸਿਕਿਓਰ ਕਰਨ ਦੇ ਲਈ, 5 'ਚੋਂ ਸਿਰਫ ਇੱਕ ਵੁਮੈਨ ਰਿਪੋਰਟ ਕਰਦੀ ਹੈ ਇੰਡੀਆ ਦੇ ਵਿੱਚ ਜਾ ਕੇ। 30% ਜਨਾਨੀਆਂ ਤਾਂ ਜਾਂ ਲੜਕੀਆਂ ਜਾਂ ਮਹਿਲਾਵਾਂ ਜਿਹੜੀਆਂ ਨੇ ਉਹ ਬੋਡੀਲੀ ਹਾਰਮ ਜਿਹੜੇ ਕਹਿੰਦੇ ਨੇ ਕਿ ਸਰੀਰਕ ਨੁਕਸਾਨ ਉਹਦਾ ਸਾਹਮਣਾ ਕਰ ਪੈਂਦੀਆਂ ਨੇ।
ਕਰ ਲੈਂਦੀਆਂ ਨੇ, ਉਹਨਾਂ ਦੇ ਨਾਲ ਸਰੀਰਕ ਸ਼ੋਸ਼ਣ ਹੁੰਦੇ ਨੇ ਔਰ ਉਹ ਫਿਰ ਰਿਪੋਰਟ ਵੀ ਨਹੀਂ ਕਰਦੀਆਂ ਹੈਗੀਆਂ। ਹੁਣ ਤਾਜ਼ਾ ਖਬਰ ਇਸ ਮਾਮਲੇ 'ਚ ਇਹ ਹੈ ਕਿ ਇਸ ਕੇਸ ਨੂੰ ਤਰੁਣ ਤੇਜਪਾਲ ਦੇ ਖਿਲਾਫ ਇੱਕ ਵਾਰ ਫਿਰ ਤੋਂ ਜਿਹੜੀ ਹੈ 13 ਸਾਲ ਬਾਅਦ ਆਖਿਰਕਾਰ ਉਹਨਾਂ ਨੂੰ ਬਲਾਤਕਾਰ ਦਾ ਹੁਣ ਦੋਸ਼ੀ ਮੰਨਿਆ ਗਿਆ ਔਰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜ਼ਰੂਰੀ ਸੀਗੀ ਇਹ ਤਾਂ ਕਿ ਇੱਕ ਐਗਜ਼ਾਮਪਲ ਜਿਹੜੀ ਹੈ ਸੈੱਟ ਕੀਤੀ ਜਾ ਸਕੇ। ਬਹਿਰਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਲੱਗ ਅਲੱਗ 4 ਖਬਰਾਂ ਦੇ ਨਾਲ ਜੁੜਿਆ ਹੋਇਆ ਇਹ ਸ਼ੋਅ ਤੁਹਾਡੇ ਤੱਕ ਲੈ ਕੇ ਆਏ ਸੀਗੇ ਔਰ ਸੋਚਿਆ ਕਿ ਖਬਰਾਂ ਦੇ ਵਿੱਚ ਇਹ ਜ਼ਿਕਰ ਨਹੀਂ ਕਰ ਪਾਉਂਦੇ। ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਉਹ ਪੋਡਕਾਸਟ ਦੇ ਵਿੱਚ ਜਨਾਨੀਆਂ ਦੇ ਲਈ ਡੈਰੋਗੇਟਰੀ ਯਾਨੀ ਅਪਮਾਨਜਨਕ ਸ਼ਬਦ ਵਰਤਦੇ ਨੇ ਔਰ ਐਤਕੀ ਤਾਂ ਪ੍ਰਧਾਨ ਮੰਤਰੀ ਨੇ ਜਪਾਨ ਦੀ ਪ੍ਰਧਾਨ ਮੰਤਰੀ ਦੇ ਖਿਲਾਫ ਇਹ ਗੱਲ ਕਹੀ ਹੈਗੀ ਹੈ। ਅਸਲ ਦੇ ਵਿੱਚ ਜੇ ਉਹ ਪੋਡਕਾਸਟ ਦੇ ਉਸ ਸੈਗਮੈਂਟ ਨੂੰ ਸੁਣੋਗੇ ਉਹ ਰਿਮਾਰਕ ਡੈਫੀਨੇਟਲੀ ਡੈਰੋਗੇਟਰੀ ਹੈ, ਪਰ ਪ੍ਰਧਾਨ ਮੰਤਰੀ ਤੋਂ ਉਹ ਗੱਲ ਕਹਾਈ ਕਿੱਦਾਂ ਗਈ ਹੈ ਉਹ ਵੀ ਜਿਹੜੀ ਹੈ ਸੁਣਨ ਲਾਇਕ ਤਾਂ ਨਹੀਂ ਕਹੂੰਗਾ ਮੈਂ, ਪਰ ਉਹ ਵੀ ਇੱਕ ਤਰੀਕਾ ਹੈਗਾ ਕਿ ਜਿਹੜੇ ਐਸੇ ਵੀ ਪੋਲੀਟੀਸ਼ੀਅਨ ਹੁੰਦੇ ਨੇ ਅਤੇ ਉਹਨਾਂ ਨੂੰ ਕਿੱਦਾਂ ਗੱਲਾਂ ਦੇ ਵਿੱਚ ਲਿਆ ਜਾਂਦਾ। ਅੱਜ ਮੇਰੀ ਇੱਕ ਬੜੀ ਵਧੀਆ ਬੰਦੇ ਦੇ ਨਾਲ ਗੱਲਬਾਤ ਹੋਈ, ਉਹਨਾਂ ਨੇ ਇੱਕ ਬੜੀ ਵਧੀਆ ਟਿੱਪਣੀ ਕੀਤੀ, ਹਾਲਾਂਕਿ ਉਹਨਾਂ ਦਾ ਮੀਡੀਆ ਇੰਡਸਟਰੀ ਦੇ ਨਾਲ ਲੈਣਾ ਦੇਣਾ ਨਹੀਂ ਸੀ, ਬਟ ਉਹ ਟਿੱਪਣੀ ਬੜੀ ਐਪਰੋਪ੍ਰੀਏਟ ਜਿਹੜੀ ਇਹਦੇ 'ਤੇ ਲਾਗੂ ਹੁੰਦੀ ਹੈ ਐਂਥਨੀ ਐਲਬਨੀਜ਼ ਜਾਂ ਐਸੇ ਪੋਲੀਟੀਸ਼ੀਅਨਸ ਦੇ ਉੱਤੇ। ਉਹ ਕਹਿੰਦੇ ਕਿ ਆਮ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਜ਼ਿਆਦਾ ਬਹੁਤ ਜਿਵੇਂ ਆਪਾਂ ਕਹਿੰਦੇ ਨਾ ਕਿ 1% ਲੋਕ ਨੇ ਜਿਹੜੇ ਦੁਨੀਆ ਨੂੰ ਚਲਾ ਰਹੇ ਨੇ, ਉਹ 1% ਲੋਕ ਹੀ ਕਿਵੇਂ ਚਲਾ ਸਕਦੇ ਨੇ ਦੁਨੀਆ ਨੂੰ, ਉਹ 1% ਲੋਕ ਹੀ ਕਿਉਂ ਅਮੀਰ ਨੇ, ਉਹ ਕਿਉਂ ਕੰਟਰੋਲ ਰੱਖਦੇ ਨੇ, ਉਹ ਕਿਵੇਂ ਪੋਲਿਸੀ ਡਿਜ਼ਾਈਨ ਕਰਦੇ ਨੇ ਅਤੇ ਬਾਕੀ ਦੇ ਲੋਕਾਂ ਨੂੰ ਕਿਉਂ ਨਹੀਂ ਪਤਾ ਚੱਲਦਾ। ਉਹ ਕਹਿੰਦੇ ਕਿ ਇਸ ਕਰਕੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਦੁਨੀਆ ਦੇ ਜ਼ਿਆਦਾਤਰ ਲੋਕਾਂ ਨੂੰ ਤਾਂ ਦੁਨੀਆ ਦੀਆਂ ਸਰਕਾਰਾਂ ਨੇ ਇਸ ਗਧੀ ਗੇੜ 'ਚ ਉਲਝਾ ਰੱਖਿਆ ਕਿ ਆਪਣਾ ਕਮਾਓ 9 to 5 ਜਾਂ 5 to 12 ਜਾਂ ਜਿਵੇਂ ਮਰਜ਼ੀ, ਅਤੇ ਫਿਰ ਉਹਦੇ ਤੋਂ ਬਾਅਦ ਉਹੀ ਕਮਾਈ ਜਿਹੜੀ ਆਪਣੀਆਂ ਕਿਸ਼ਤਾਂ 'ਚ ਦਿਉ, ਆਪਣੇ ਘਰ ਪੂਰੇ ਕਰੋ, ਆਪਣੇ ਲੋਨ ਚੁਕਾਓ, ਆਪਣੇ ਅਤੇ ਆਪਣੇ ਪਰਿਵਾਰ ਦੇ ਕੰਮਾਂ ਦੇ ਵਿੱਚ ਲੱਗੇ ਰਹੋ। ਸੋ ਉਸ ਸਰਕਲ ਦੇ ਵਿੱਚ ਉਹ ਫਸੇ ਰਹਿੰਦੇ ਨੇ। ਮਿਡਲ ਕਲਾਸ ਜਿਹੜੀ ਅਪਰ ਮਿਡਲ ਕਲਾਸ ਹੈ ਉਹ ਇਸ ਕਰਕੇ ਠੀਕ ਰਹਿੰਦੀ ਹੈ ਵੀ ਨਹੀਂ ਸਾਡਾ ਬਾਕੀਆਂ ਦੇ ਨਾਲੋਂ ਤਾਂ ਬਿਹਤਰ ਹੈ, ਅਤੇ ਜਿਹੜੇ ਅਮੀਰ ਲੋਕ ਨੇ ਜਾਂ ਅਲਟਰਾ ਰਿਚ ਲੋਕ ਨੇ ਉਹ ਸਿਆਣੇ ਨੇ, ਉਹ ਸਮਝਦਾਰ ਨੇ, ਬਟ ਉਹ ਪੋਲੀਟਿਕਸ 'ਚ ਨਹੀਂ ਹੈਗੇ, ਕਿਉਂਕਿ ਉਹਨਾਂ ਨੂੰ ਪਤਾ ਦੀ ਮੂਵਮੈਂਟ ਦੇ ਵਿਲ ਕਮ ਇਨ ਟੂ ਦੀ ਪੋਲੀਟਿਕਸ, ਉਹ ਫਿਰ ਆਹ ਕਮਾਈਆਂ ਨਹੀਂ ਕਰ ਸਕਣਗੇ ਜਿੱਦਾਂ ਦੀਆਂ ਉਹਨਾਂ ਨੇ ਹੁਣ ਤੱਕ ਕੀਤੀਆਂ ਨੇ। ਸੋ ਪੋਲੀਟਿਕਸ ਦੇ ਵਿੱਚ ਜ਼ਿਆਦਾਤਰ ਐਵਰੇਜ ਲੋਕ ਅੱਗੇ ਆਉਂਦੇ ਨੇ। ਐਂਥਨੀ ਐਲਬਨੀਜ਼ ਵੀ ਉਹਨਾਂ ਦੇ ਵਿੱਚੋਂ ਹੀ ਕੁਛ ਐਵਰੇਜ ਲੋਕ ਨੇ, ਕੋਈ ਬਹੁਤ ਬ੍ਰਾਈਟ ਮਾਈਂਡ ਲੋਕ ਜਿਹੜੇ ਨੇ ਉਹ ਪੋਲੀਟਿਕਸ 'ਚ ਨਹੀਂ ਹੋਣਗੇ, ਜਿਨ੍ਹਾਂ ਨੂੰ ਕਹਿੰਦੇ ਹਾਂ ਕਿ ਬਹੁਤ ਸਿਆਣੇ ਨੇ, ਬਹੁਤ ਸਮਝਦਾਰ ਨੇ, ਬਹੁਤ ਜ਼ਿਆਦਾ ਸਿਆਣਾ ਸ਼ਾਰਪ ਮਾਈਂਡ ਬੰਦਾ ਜਿਹੜਾ ਉਹ ਪੋਲੀਟਿਕਸ 'ਚ ਨਹੀਂ ਹੁੰਦਾ ਹੈਗਾ। ਸੋ ਇਸ ਕਰਕੇ ਤਾਂ ਕਿ ਇਹ ਆਸਟ੍ਰੇਲੀਆ ਦਾ ਇੱਕ ਸਿਸਟਮ ਹੈ, ਇੰਡੀਆ ਦੇ ਵਿੱਚ ਬਿਲਕੁਲ ਇਹਦੇ ਤੋਂ ਉਲਟ ਵੀ ਹੋ ਸਕਦਾ ਹੈਗਾ। ਖੈਰ ਉਸ ਸਫ਼ਰ ਦੇ ਵਿੱਚ ਤਾਂ ਅਸੀਂ ਹੈ ਹੀ ਨਹੀਂ ਹੁਣ ਜਿਹੜਾ ਇੰਡੀਆ ਦੇ ਵਿੱਚ ਹੈਗਾ, ਅਤੇ ਜ਼ਿੰਦਗੀ ਦੇ ਸਫ਼ਰ ਤੋਂ ਅੱਜ ਦੇ ਸਫ਼ਰ ਫਿਲਮ ਦਾ ਉਹ ਗਾਣਾ ਸੀਗਾ, ਉਹਦੇ ਤੋਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਜ਼ਿੰਦਗੀ ਦੇ ਸਫ਼ਰ ਦੇ ਨਾਲ ਹੀ ਜੁੜੇ ਬਹੁਤ ਸਾਰੇ ਗਾਣੇ ਐਸੇ ਜਿਹੜੇ ਕਿਸ਼ੋਰ ਕੁਮਾਰ ਨੇ ਗਾਏ ਨੇ, ਜ਼ਿੰਦਗੀ ਕੇ ਸਫ਼ਰ ਮੇਂ ਗੁਜ਼ਰ ਜਾਤੇ ਹੈ ਜੋ ਮਕਾਮ, ਆਪਕੀ ਕਸਮ ਦਾ ਉਹ ਗਾਣਾ, ਫਿਰ ਪਵਿੱਤਰ ਪਾਪੀ ਦਾ ਤੇਰੀ ਦੁਨੀਆ ਸੇ ਮਜਬੂਰ ਹੋ ਕੇ ਚਲਾ, ਜਾਂ ਫਿਰ ਰਿਮ ਜਿਮ ਘਿਰੇ ਸਾਵਨ ਮੰਜ਼ਿਲ ਫਿਲਮ ਦਾ, ਜਾਂ ਫਿਰ ਚਲਤੇ ਚਲਤੇ ਦਾ ਚਲਤੇ ਚਲਤੇ ਮੇਰੇ ਇਹ ਗੀਤ ਯਾਦ ਰੱਖਣਾ, ਮੇਰੇ ਸਾਹਮਣੇ ਵਾਲੀ ਖਿੜਕੀ ਮੇਂ ਜ਼ਿੰਦਗੀ ਕਾ ਸਫ਼ਰ ਹੈ ਸੁਹਾਨਾ, ਵੋ ਸ਼ਾਮ ਕੁਛ ਅਜੀਬ ਥੀ ਰੋਤੇ ਹੋਏ ਆਤੇ ਹੈ ਹਬ, ਹਸਤਾ ਹੁਆ ਜੋ ਜਾਏਗਾ ਮੁਕੱਦਰ ਕਾ ਸਿਕੰਦਰ ਦਾ ਉਹ ਗਾਣਾ, ਜਾਂ ਫਿਰ ਇਹ ਆਖਰੀ ਗਾਣਾ ਮੁਸਾਫਿਰ ਹੋ ਯਾਰੋ ਪਰਿਚੇ ਫਿਲਮ ਦਾ। ਇਹ ਟੌਪ 10 ਸੌਂਗਸ ਕਿਸ਼ੋਰ ਕੁਮਾਰ ਸਾਹਿਬ ਦੇ ਨਾਲ ਜੁੜੇ ਹੋਏ ਤੁਹਾਡੇ ਨਾਲ ਸਾਂਝੇ ਕੀਤੇ ਸੀ। ਤੁਹਾਡਾ ਕਿਹੜਾ ਫੇਵਰੇਟ ਗਾਣਾ ਸਾਂਝਾ ਕਰਿਓ, ਹਮੇਸ਼ਾ ਇੰਨੀ ਭਾਰੀ ਭਰਕਮ ਰੱਖਣਾ ਹੁੰਦਾ ਇਸ ਸ਼ੋਅ ਨੂੰ, ਅੱਜ ਹਲਕਾ ਫੁਲਕਾ ਵੀ ਕਰਨਾ ਸੀ, ਇਸ ਕਰਕੇ ਟੌਪ ਅਤੇ ਟੇਲ ਹਲਕੇ ਜਿਹੇ ਰੱਖੇ ਨੇ। ਕਰੋ ਇੰਜੋਏ ਰੇਡੀਓ ਹਾਂਜੀ 1674 ਅੰਤੇ

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨਿਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ।
3: ਆਪਣੇ ਟੈਨਸ਼ਨ ਮਿੰਟਾਂ ਚ ਦੂਰ ਕੀਤੀ ਹੈ।
4: ਸਿੰਘ ਸਪੈਸ਼ਲ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-70-48 ਤੇ। ਸਿੰਘ ਸਪੈਸ਼ਲ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
7: ਸਮਿਥ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
5: ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
9: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
10: ਹਾਂਜੀ ਰੇਡੀਓ।
11: ਬਾਹਰ ਸੇ ਕੋਈ ਅੰਦਰ ਨਾ ਆ ਸਕੇ, ਅੰਦਰ ਸੇ ਕੋਈ ਬਾਹਰ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
3: Je tusi bimar ho ta AI kol nahi doctor kol janne ho, fir kanuni masle vich faisla khud kyun? Yaad rakho, delay in law is damage in life. Family issue, property da masla, koi immigration di samasya ya koi bhi kanuni matter, ikko naam jo kam tuhade layi karde ne, Bansal Lawyers. Tuhada bharosa, sada tajruba te jit apni. Call 422-905-860 or visit bansallawyers.com.au.
4: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: व्याह, खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन, हर स्टाइल ते हर ओकेजन ले जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 लॉन्सडेल स्ट्रीट डैंडीनोंग।
1: $15,000 ਆਫਰ 15 ਸਤੰਬਰ 2026 ਨੂੰ ਖਤਮ ਹੈ।
2: ਟੈਨਸ਼ਨ ਟੈਨਸ਼ਨ ਨਹੀਂ ਟੈਨਸ਼ਨ
3: ਕੀ ਹੋਇਆ
2: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-500
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY Immigration and Education Consultant,
2: ਹਰ ਕਦਮ ਤੁਹਾਡੇ ਨਾਲ।

0: ਜੀ ਬਿਲਕੁਲ ਜੀ, ਅਸੈਸਮੈਂਟ ਸਿੱਧੀ ਪੀ ਆਰ ਬੱਸ ਤਾਂ ਆ ਕਿਉਂਕਿ ਇੱਥੇ ਪੱਕੇ ਓਨਲੀ ਸਕਿੱਲ ਅਸੈਸਮੈਂਟ ਦੀ ਲੋੜ ਹੁੰਦੀ ਆ, ਅਤੇ ਉਹ ਸਕਿੱਲ ਅਸੈਸਮੈਂਟ ਜਿਹੜੀ ਆ ਪਹਿਲਾਂ ਪੜ੍ਹਾਈ ਤੋਂ ਕਰਨ ਤੋਂ ਬਾਅਦ ਫਿਰ ਉਹ ਹੁੰਦੀ ਆ, ਅਤੇ ਜਿੰਨੇ ਵੀ ਤਰੀਕੇ ਨੇ ਉਹ ਸਾਰੇ ਬਾਂਸਲ ਇਮੀਗ੍ਰੇਸ਼ਨ ਦੇ ਉੱਤੇ ਜਾ ਕੇ ਕਹਿੰਦੇ ਨੇ ਕਿ ਹੱਲ ਹੁੰਦੇ ਨੇ, ਪੀ ਆਰਾਂ ਜਿਹੜੀਆਂ ਨੇ ਸਟੂਡੈਂਟਸ ਦੀਆਂ ਉੱਥੋਂ ਹੁੰਦੀਆਂ ਨੇ, ਜਾਂ ਫਿਰ ਪੀ ਆਰ ਤੋਂ ਬਾਅਦ ਵੀ ਜੇ ਆਪਾਂ ਗਾਂਹ ਪੇਰੈਂਟਸ ਨੂੰ ਸੱਦਣਾ ਵਾ ਜਾਂ ਕੋਈ ਹੋਰ ਆਪਣਾ ਰਿਸ਼ਤੇਦਾਰ ਜਾਂ ਹੋਰ ਕਿਸੇ ਕੈਟੇਗਰੀ ਦਾ ਕੋਈ ਵੀਜ਼ਾ ਲਵਾਉਣਾ ਵਾ, ਅਤੇ ਫਿਰ ਵੀ ਜਾ ਕੇ ਇਹਨਾਂ ਦੀ ਜਿਹੜੀ ਉਹ ਹੈਲਪ ਆ ਉਹ ਤੁਹਾਨੂੰ ਲੈਣੀ ਪੈਂਦੀ ਆ, ਅਤੇ ਤੁਸੀਂ ਇਹਨਾਂ ਦਾ ਤੁਹਾਨੂੰ ਪਤਾ ਹੈ ਕਿ ਔਫਿਸ ਜਿਹੜਾ ਉਹ ਸਿਟੀ ਦੇ ਵੀ ਵਿੱਚ ਆ ਅਤੇ ਜਾਂ ਫਿਰ ਸਿਡਨੀ ਐਡੀਲੇਡ ਦੇ ਵਿੱਚ ਵੀ ਆ, ਤੁਸੀਂ ਕਾਲ ਵੀ ਕਰ ਸਕਦੇ ਹੋ, ਕਾਲ ਕਰਕੇ ਤੁਸੀਂ ਅਪੁਆਇੰਟਮੈਂਟ ਬਣਾ ਸਕਦੇ ਹੋ, ਕਾਲ ਕਰਨ ਦੇ ਲਈ ਨੰਬਰ ਜਿਹੜਾ ਵਾ ਉਹ ਤੁਸੀਂ ਬਾਂਸਲ ਇਮੀਗ੍ਰੇਸ਼ਨ ਸਰਚ ਕਰਨਾ ਆਪਣੀ ਸਫਾਰੀ ਕਰੋਮ ਜਿਹੜਾ ਵੀ ਤੁਸੀਂ ਯੂਜ਼ ਕਰਦੇ ਹੋ ਉਹਦੇ ਉੱਤੇ, ਅਤੇ ਤੁਹਾਨੂੰ ਸਿੱਧਾ ਜਾ ਕੇ ਨੰਬਰ ਮਿਲ ਜੂਗਾ, ਅਤੇ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਔਨੇਅਰ ਕਰਦੇ ਹਾਂ। ਸਾਡੇ ਨਾਲ ਅੱਜ ਅਰੁਣ ਜੀ ਨੇ ਬਾਂਸਲ ਇਮੀਗ੍ਰੇਸ਼ਨ ਤੋਂ। ਜੀ ਅਰੁਣ ਜੀ, ਤੁਸੀਂ ਔਨੇਅਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਸਤਿ ਸ਼੍ਰੀ ਅਕਾਲ ਬਲਕੇਸ਼ ਵੀਰੇ, ਧੰਨਵਾਦ ਸਾਡੇ ਸਰੋਤਿਆਂ ਦਾ ਜਿਹੜਾ ਆਪਣਾ ਸਮੇਂ ਚੋਂ ਸਮਾਂ ਕੱਢ ਕੇ ਜਿਹੜੇ ਸਾਡੇ ਨਾਲ ਗੱਲਬਾਤ ਕਰਦੇ ਨੇ ਤੇ ਸਾਡਾ ਜਿਹੜਾ ਇਹ ਸ਼ੋਅ ਆ ਉਹ ਸੁਣਦੇ ਨੇ ਤੇ ਆਪਣਾ ਫੀਡਬੈਕ ਦਿੰਦੇ ਨੇ।
0: ਜੀ ਬਿਲਕੁਲ ਜੀ, ਕਿਉਂਕਿ ਸਮਾਂ ਕੱਢਣਾ ਬੜਾ ਔਖਾ, ਤੁਹਾਡੀ ਗੱਲ ਸਹੀ ਹੈ। ਵੈਸੇ ਉਹ ਕਹਿੰਦੇ ਨੇ ਕਿ ਪੈਸੇ ਔਖੇ ਨਹੀਂ ਆ ਇੱਥੇ, ਜਿੱਦਾਂ ਜ਼ਿਆਦਾ ਜਿਹੜਾ ਔਖਾ ਆ ਉਹ ਇਹ ਆ ਕਿ ਸਮਾਂ ਕਿਸੇ ਨੂੰ ਦੇਣਾ ਜਾਂ ਤੁਸੀਂ ਜਿਹੜਾ ਤੁਹਾਡਾ ਸਮਾਂ ਆ ਉਹ ਪੈਸੇ ਨਾਲੋਂ ਵੀ ਜ਼ਿਆਦਾ ਮਹਿੰਗਾ ਵਾ ਇੱਥੇ। ਬਿਲਕੁਲ, ਅਤੇ ਧੰਨਵਾਦ ਜੀ। ਅਤੇ ਆਪਾਂ ਗੱਲ ਬਾਤ ਜਿਹੜੀ ਆ ਉਹ ਅੱਜ, ਕਿਉਂਕਿ ਮੈਂ ਰੀਸੈਂਟਲੀ ਵੀ ਵੇਖ ਰਿਹਾ ਸੀ ਕਾਫੀ ਸਾਰੀਆਂ ਨਿਊਜ਼ ਚੱਲ ਰਹੀਆਂ ਸੀ, ਵੈਸੇ ਤਾਂ ਚਲੋ ਕਈ ਨਾਮੀ ਕਲਾਕਾਰਾਂ ਦੇ ਵੀ ਵੀਜ਼ੇ ਡਿਲੇ ਹੋਏ ਨੇ, ਉਸ ਪਾਸੇ ਨੂੰ ਆਪਾਂ ਨਹੀਂ ਜਾਂਦੇ, ਪਰ ਉਸ ਤੋਂ ਪਹਿਲਾਂ ਦੀ ਇੱਕ ਨਿਊਜ਼ ਜਿਹੜੀ ਉਹ ਆਈ ਸੀਗੀ ਕਿ ਇਹਨਾਂ ਨੇ ਇਮੀਗ੍ਰੇਸ਼ਨ ਨੇ ਕੋਈ ਚੇਂਜਸ ਕੀਤੇ ਆ ਜਾਂ ਕੋਈ ਨਵੀਂ ਅਪਡੇਟਸ ਲੈ ਕੇ ਆ ਰਹੇ ਨੇ ਪੇਰੈਂਟਸ ਵੀਜ਼ੇ ਨੂੰ ਲੈ ਕੇ, ਕਿ ਜਿਹੜੇ ਮਾਪੇ ਆਪਾਂ ਇੱਥੇ ਸੱਦਦੇ ਹਾਂ ਪੱਕੇ ਹੋਣ ਤੋਂ ਬਾਅਦ ਜਾਂ ਕਹਿ ਲਓ ਜੇ ਆਪਾਂ ਟੀ ਆਰ 'ਤੇ ਹਾਂ ਤਾਂ ਵੀ ਜੇ ਕਿਸੇ ਨੂੰ ਸੱਦਣਾ ਵਾ, ਅਤੇ ਉਹ ਮੈਂ ਚਾਹੂੰਗਾ ਕਿ ਅੱਜ ਦੀ ਜਿਹੜੀ ਗੱਲਬਾਤ ਆ ਆਪਾਂ ਸਰੋਤਿਆਂ ਨੂੰ ਇਹ ਦੱਸੀਏ ਕਿ ਉਹ ਪੇਰੈਂਟ ਵੀਜ਼ਾ ਜਿਹੜਾ ਉਹਦੇ 'ਚ ਕਿਹੜੀਆਂ ਕਿਹੜੀਆਂ ਕੈਟੇਗਰੀਜ਼ ਹੁੰਦੀਆਂ ਨੇ ਜਾਂ ਫਿਰ ਕਿੱਦਾਂ ਉਹ ਵਰਕ ਕਰਦਾ ਵਾ, ਕਿਹੜੀ ਕੈਟੇਗਰੀ ਕਿੱਦਾਂ ਵਰਕ ਕਰਦੀ ਆ, ਉਹ ਸਾਰੀ ਜਾਣਕਾਰੀ।
1: ਬਿਲਕੁਲ, ਬਲਕਿ ਤੁਹਾਡੀ ਗੱਲ ਤੋਂ ਇੱਕ ਇਜਾਜ਼ਤ ਆ ਗਈ, ਕਹਿੰਦੇ ਕਿ ਉਹ ਮੁੰਡਾ ਚੋਰ ਆ, ਪਰ ਆਪਾਂ ਚਲੋ ਚੋਰੀ ਦੀ ਗੱਲ ਨਹੀਂ ਕਰਦੇ ਆਪਾਂ, ਪਰ ਆਪਾਂ ਵੈਸੇ ਗੱਲ ਕਰਦੇ ਹਾਂ। ਇੱਕ ਕਹਾਵਤ ਮੇਰੀ ਮੰਮੀ ਕਹਿੰਦੀ ਹੁੰਦੀ ਆ, ਕਹਿੰਦੇ ਸਰਸੇ ਨੀ ਤੂੰ ਗੱਲ ਸੁਣ, ਨੂਹੇ ਨੀ ਤੂੰ ਕੰਨ ਕਰ, ਹੈਨਾ, ਕੀ ਮਤਲਬ ਕਹਿਣਾ, ਕੁਛ ਕਹਿਣਾ ਕਿਸੇ ਨੂੰ ਤਾਂ ਤਰੀਕੇ ਨਾਲ ਕਹਿਣਾ ਹੈ, ਉਹੀ ਤੁਹਾਡਾ ਤੁਸੀਂ ਵੈਸੇ ਹੈ ਹੀ, ਤੁਸੀਂ ਰੇਡੀ ਵਾਲੇ ਕਰ ਲੈਂਦੇ ਸਭ ਕੁਛ, ਤਰੀਕਾ ਤਰੀਕਾ ਤੁਹਾਡੇ ਸਾਰੇ ਤੁਹਾਡੇ ਕੋਲ
0: ਹੋ ਜਾਣੇ ਚਲੋ।
1: ਹਾਂਜੀ, ਤੇ ਬਲਕਿ ਅੱਜ ਆਪਾਂ ਗੱਲ ਕਰਾਂਗੇ ਤੁਸੀਂ ਆਪਣੇ ਮਾਪੇ ਆਸਟ੍ਰੇਲੀਆ ਕਿਵੇਂ ਬੁਲਾ ਸਕਦੇ ਹੋ, ਜਿਹੜੇ ਸਾਡੇ ਭੈਣ ਭਰਾ ਆਸਟ੍ਰੇਲੀਆ ਦੇ ਵਿੱਚ ਕੱਚੇ ਨੇ, ਪੱਕੇ ਨੇ, ਸਿਟੀਜ਼ਨ ਨੇ
0: ਜੀ,
1: ਜਾਂ ਪੱਕੇ ਹੋਣ ਵਾਲੇ ਨੇ, ਅਜੇ ਕੱਚੇ ਨੇ, ਸਹੇਲੀਆਂ ਨਾਲ ਪੱਕੇ ਹੋ ਜਾਣਗੇ ਜਾਂ ਹੋ ਚੁੱਕੇ ਹੋਣੇ, ਉਹ ਆਪਣੇ ਘਰ ਨੂੰ ਕਿਵੇਂ ਆਸਟ੍ਰੇਲੀਆ ਬੁਲਾ ਸਕਦੇ ਨੇ।
0: ਬਿਲਕੁਲ
1: ਠੀਕ ਹੈ ਜੀ, ਕਿਉਂਕਿ ਅੱਜ ਕੱਲ੍ਹ ਜਿਹੜਾ ਵੀ ਦੇਖਣ ਦੇ ਵਿੱਚ ਕੀ ਆ, ਪਿਛਲੇ 10 ਦਿਨਾਂ ਤੋਂ ਸਾਰੀ ਜਿਹੜੀ ਵੀ ਗਾਜ ਆ ਉਹ ਸਾਰੇ ਪੇਰੈਂਟਸ ਉੱਤੇ ਸਿੱਟੇ ਨੇ, ਇਹ ਪੇਰੈਂਟਸ ਨੇ ਐਵੇਂ ਕਰਤਾ, ਪੇਰੈਂਟਸ ਦੇ ਵੀਜ਼ੇ ਘਟਾ ਦੇ, ਪਾਰਟਨਰ ਨੂੰ ਪ੍ਰਾਇਓਰਟੀਆਂ ਤੇ ਮਾਪਿਆਂ ਨੂੰ ਲੈਸ ਪ੍ਰਾਇਓਰਟੀ, ਇਹ ਗਲਤ ਚੀਜ਼ ਹੈ।
0: ਇੱਕ ਚੀਜ਼ ਹੈ, ਸੌਰੀ ਮੈਂ ਤੁਹਾਡੀ ਗੱਲ, ਸੌਰੀ ਤੁਹਾਡੀ ਗੱਲ ਕੱਟਣ ਦਿਆਂ, ਤੁਸੀਂ ਗੱਲ ਕੀਤੀ ਨਾ ਵੀ ਸਹੇਲੀਆਂ ਨਾਲ ਪੱਕੇ ਹੋ ਜਾਣਗੇ, ਉੱਥੋਂ ਮੈਨੂੰ ਯਾਦ ਆਇਆ ਮੇਰੇ ਵੀ ਇੱਕ ਦੋ ਫਰੈਂਡ ਸੀਗੇ, ਹੁਣ ਤੇ ਚਲੋ ਨਹੀਂ ਘੱਟ ਗੱਲਬਾਤ ਹੁੰਦੀ ਆ, ਉਹਨਾਂ ਦਾ ਵੀ ਇੱਦਾਂ ਹੀ ਚੱਕਰ ਸੀਗਾ ਕਿ ਫਰੈਂਡਸ ਸੀਗੇ, ਫਿਰ ਉਹਨਾਂ ਦਾ ਰਿਲੇਸ਼ਨ ਹੋ ਗਿਆ ਅਤੇ ਫਿਰ ਉਹਨਾਂ ਨੇ ਮਤਲਬ ਦੂਜਾ ਵੀਜ਼ਾ, ਮੈਨੂੰ ਪਤਾ ਨਹੀਂ ਉਹਨੂੰ ਕਿਹੜਾ ਵੀਜ਼ਾ ਕਹਿੰਦੇ, ਉਹਨਾਂ ਨੇ ਉਹ ਪਾਇਆ ਸੀ ਅਤੇ ਉਹ ਵਿੱਚੇ, ਪਰ ਉਹ ਰਿਲੇਸ਼ਨ 'ਚ ਕੋਈ ਫਿੱਕ ਪੈ ਗਈ ਆ, ਅਤੇ ਉਹ ਵਿਚਾਰੇ ਕਿਹੜੇ ਪਾਸੇ ਨੂੰ ਜਾਣ, ਉਹਦੇ 'ਤੇ ਵੀ ਆਪਾਂ ਅਗਲਾ ਪ੍ਰੋਗਰਾਮ ਕਰਨਾ ਜੇ, ਮੈਂ
1: ਨਹੀਂ
0: ਦੂਜੇ ਪਾਸੇ ਨੂੰ ਤੁਸੀਂ ਲੈ ਗਏ ਜੀ,
1: ਸਾਡੇ ਸਰੋਤਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਵੀ ਬਲਕਿ ਜ਼ਿੰਮੇਵਾਰੀ ਹੋਰ ਵੀ ਪੈ ਚੁੱਕੀਆਂ ਨੇ,
0: ਹਨਾ, ਸਹੀ ਗੱਲ ਆ, ਨਿੱਕੀਆਂ ਨੇ ਜਿੰਨਾ ਜ਼ਿੰਮੇਵਾਰੀਆਂ ਨੇ।
1: ਗੁੱਡ, ਹੁਣ ਆਪਾਂ ਵੀਰੇ ਦੇਖੋ ਜਿਹੜੀ ਇਹਦੇ ਵਿੱਚ ਕਾਫੀ ਸਾਨੂੰ ਕੁਐਰੀ ਆਉਂਦੀ ਸੀ ਕਿ ਭਾਜੀ ਅਸੀਂ ਆਪਣੇ ਮਾਪਿਆਂ ਨੂੰ ਕਿਵੇਂ ਬੁਲਾਈ ਜਾਂ ਕੀ ਆਪਸ਼ਨਾਂ ਨੇ, ਠੀਕ ਹੈ, ਹੁਣ ਉਹਦੇ ਵਾਸਤੇ ਕੀ ਹੁੰਦਾ ਸੀ, ਕਈ ਵਾਰ ਸਾਡੀ ਅਪੁਆਇੰਟਮੈਂਟ ਲੈਂਦਾ ਬੰਦਾ ਜਾਂ ਕਿਸੇ ਹੋਰ ਦੀ ਅਪੁਆਇੰਟਮੈਂਟ ਲੈਂਦਾ, ਕਈ ਵਾਰ ਪੇਡ ਅਪੁਆਇੰਟਮੈਂਟ ਲੈਂਦਾ ਚਾਹੇ ਸਾਡੀ ਜਾਂ ਕਿਸੇ ਹੋਰ ਦੀ
0: ਜੀ ਜੀ।
1: ਅੱਜ ਕੁਝ ਚ ਸਮੁੰਦਰ ਸਮਾਨ ਦੀ ਕੋਸ਼ਿਸ਼ ਕਰਾਂਗੇ ਜਿਹਦੇ ਵਿੱਚ ਕੀ ਹੋਊਗਾ ਕਿ ਜਿੰਨੀ ਕੁ ਇਨਫੋਰਮੇਸ਼ਨ ਆਪਾਂ ਦੇ ਸਕਾਂਗੇ ਇਸ ਸ਼ੋਅ ਦੇ ਵਿੱਚ, ਉਨੀ ਕੁ ਮੈਂ ਡੈਫੀਨੇਟ ਦਊਂਗਾ ਕਿ ਤੁਹਾਨੂੰ, ਤਾਂ ਕਿ ਤੁਹਾਨੂੰ ਯਾਨੀ ਕਿ ਤੈਨੂੰ ਵੀ ਨਾਲੇ ਪਤਾ ਲੱਗ ਜੂ ਵੀਰੇ, ਤੇ ਜਿਹੜੇ ਸਾਡੇ ਸਰੋਤੇ ਨੇ ਉਹਨੂੰ ਵੀ ਥੋੜੀ ਬੇਸਿਕ ਇਨਫੋਰਮੇਸ਼ਨ ਹੋ ਜੂ ਕਿ ਵੀ ਇਹ ਵੀਜ਼ੇ ਘਰਦੇ ਨੂੰ ਬੁਲਾਉਣ ਦੇ ਕਿਹੜੇ ਕਿਹੜੇ ਆਪਸ਼ਨ ਨੇ, ਕਿਹੜੇ ਕਿਹੜੇ ਵੀਜ਼ਾ ਸਬ ਕਲਾਸ ਨੇ, ਕੀ ਰਿਕੁਆਇਰਮੈਂਟਾਂ ਨੇ, ਕਿੰਨੀ ਫੀਸ ਆ, ਕਿੰਨਾ ਪ੍ਰੋਸੈਸਿੰਗ ਟਾਈਮ ਆ
0: ਜੀ,
1: ਇਹ ਸਾਰਾ ਕੁਛ ਅੱਜ ਆਪਾਂ ਯਾਨੀ ਡਿਸਕਸ ਕਰਾਂਗੇ ਆਪਾਂ।
0: ਡਨ ਹੋ ਗਿਆ।
1: ਤਾਂ ਇਹ ਅੱਜ ਵਾਲਾ ਜਿਹੜਾ ਹੈਗਾ ਬਹੁਤ ਵਧੀਆ ਯਾਨੀ ਕਿ ਜਾਏਗਾ ਚੱਲ ਮੇਰੇ ਹਿਸਾਬ ਨਾਲ, ਕਿਉਂਕਿ ਇਹਦੇ ਉੱਤੇ ਆਪਾਂ ਮੈਂ ਕਦੇ ਪਰਸਨਲੀ ਮੈਂ ਡਿਟੇਲ ਦੇ ਵਿੱਚ ਕਦੇ ਇੰਟਰਵਿਊ ਨਹੀਂ ਕੀਤੀ ਆਪਣੇ ਨਾਲ, ਸ਼ਾਇਦ ਪਹਿਲਾਂ ਅਜੇ ਭਾਈ ਨੇ ਕੀਤੀ ਹੋਵੇ ਮੈਨੂੰ ਪਤਾ ਨਹੀਂ, ਲੇਕਿਨ ਮੈਨੇ ਨਹੀਂ ਕੀਤੀ
0: ਜੀ।
1: ਤਾਂ ਹੁਣ ਆਪਾਂ ਸਟਾਰਟ ਕਰਦੇ ਕਿ ਘਰ ਦੇ ਕਿਹੜੇ ਕਿਹੜੇ ਵੀਜ਼ੇ ਤੇ ਆਸਟ੍ਰੇਲੀਆ ਆ ਸਕਦੇ ਨੇ। ਠੀਕ ਹੈ ਵੀਰੇ, ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਵਿਜ਼ਟਰ ਵੀਜ਼ਾ।
0: ਓਕੇ,
1: ਅਸੀਂ ਕੀ ਆ, ਅਸੀਂ ਆਪਣੇ ਘਰਦਿਆਂ ਨੂੰ ਘੁੰਮਣ ਵਾਸਤੇ ਆਸਟ੍ਰੇਲੀਆ ਬੁਲਾਉਂਦੇ ਹਾਂ, ਉਹ ਵੀਜ਼ਾ ਸਬ ਕਲਾਸ 600।
0: ਓਕੇ,
1: ਠੀਕ ਹੈ। ਹੁਣ ਇਹਦੇ ਵਿੱਚ ਵੀਰੇ ਕੀ ਹੁੰਦਾ, ਇਹ ਚ 3 ਮਹੀਨੇ ਤੋਂ 12 ਮਹੀਨੇ ਸਟੇ ਮਿਲਦੀ ਸੀ ਪਹਿਲਾਂ
0: ਜੀ,
1: ਤੇ $250 ਦੇ ਕਰੀਬ ਫੀਸ ਆ, ਤੇ ਇੱਕ ਹਫ਼ਤੇ ਤੋਂ ਲੈ ਕੇ 1 ਮਹੀਨੇ ਦੇ ਵਿੱਚ ਪ੍ਰੋਸੈਸ ਹੋ ਜਾਂਦਾ ਫਾਈਲ।
0: ਓਕੇ,
1: ਅੰਟਿਲ ਆਨਲੈਸ ਕਿ ਤੁਸੀਂ ਅਰਜੈਂਟ ਚਲਾਈਏ ਤਾਂ ਇੱਕ ਵਿਦ ਇਨ 24 ਆਵਰ ਵਰਕਿੰਗ ਡੇ ਚ ਆ ਜਾਂਦੀ ਆ
0: ਜੀ।
1: ਬਟ 28 ਜੁਲਾਈ ਨੂੰ ਕੀ ਹੋਇਆ, 22 ਜੁਲਾਈ ਇੱਕ ਨਵਾਂ ਇੱਕ ਇਹਨਾਂ ਨੇ ਡੈਕਸ਼ਨ ਇਸ਼ੂ ਕੀਤੀ ਕਿ ਵੀ ਪੇਰੈਂਟਸ ਵੀਜ਼ਾ ਨੂੰ ਅਸੀਂ ਯਾਨੀ ਕਿ ਕਿਉਂਕਿ ਕਾਫੀ ਜਿਹੜੇ ਸਾਡੇ ਭੈਣ ਭਰਾ 3 ਸਾਲ ਦਾ ਵੀਜ਼ਾ ਜਿਹਨਾਂ ਨੂੰ ਘਰਦਿਆਂ ਨੂੰ ਮਿਲ ਗਿਆ ਸੀਗਾ, ਉਹ ਕਾਫੀ ਟਾਈਮ ਤੋਂ ਰਿਸਟੇ ਕਰਦੇ ਸੀਗੇ ਕੰਟੀਨਿਊਸਲੀ, ਮੋਰ ਦੈਨ 1 ਈਅਰ, ਕੋਈ 18 ਮਹੀਨੇ ਤੱਕ ਜਾਂ ਸਾਲ ਦੀ ਸਟੇ ਆ, ਫਿਰ ਨਾਲ ਦੇ 6 ਮਹੀਨੇ ਫੇਰ ਲਾ ਕੇ ਫਿਰ ਸਾਲ ਦੀ ਸਟੇ ਕਰ ਜਾਂਦੇ ਸੀਗੇ
0: ਜੀ ਜੀ।
1: ਡਿਪਾਰਟਮੈਂਟ ਨੇ ਕੀ ਕੀਤਾ, ਉਹਨੂੰ ਨੋ ਫਰਸਟ ਸਟੇ ਕੰਡੀਸ਼ਨ ਲਾ ਕੇ 6 ਮਹੀਨੇ ਦਾ ਵੀਜ਼ਾ ਗ੍ਰਾਂਟ ਕਰਦਾ ਮਲਟੀਪਲ ਐਂਟਰੀ ਨਾਲ। ਮਤਲਬ ਹੁਣ ਇਹਦਾ ਮਤਲਬ ਕੀ ਹੋਇਆ ਕਿ ਵੀ ਜਿਹੜੀ ਵੀ ਵੀਜ਼ਾ ਆਊਗਾ ਵਿਜ਼ਟਰ ਵੀਜ਼ਾ, ਉਹ ਹੋਰ ਕੋਈ ਹੋਰ ਵੀਜ਼ਾ ਅਪਲਾਈ ਨਹੀਂ ਕਰ ਸਕਦਾ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ। ਠੀਕ ਹੈ, ਨੋ ਫਰਦਰ ਸਟੇ ਮੀਨਸ ਤੁਸੀਂ ਕੋਈ ਹੋਰ ਕਿਸੇ ਵੀ ਤਰੀਕੇ ਨਾਲ ਆਸਟ੍ਰੇਲੀਆ ਰਹਿ ਨਹੀਂ ਸਕਦੇ। ਦੇ ਆਰ ਸਮ ਐਕਸੈਪਸ਼ਨ, ਬਟ ਉਹ ਐਪਲੀਕੇ ਜਿਹੜੀ ਸਹੀ ਤਰੀਕੇ ਨਹੀਂ ਹੁੰਦੀਆਂ ਤਾਂ ਉਹ ਉੱਥੋਂ ਛੱਡ ਕੇ ਰਹਿ ਨਹੀਂ ਸਕਦੇ
0: ਜੀ।
1: ਠੀਕ ਹੈ ਜੀ, ਇਹ ਸਾਰਿਆਂ ਨੂੰ ਪਤਾ, ਤੁਹਾਨੂੰ ਵੀ ਪਤਾ, ਸਾਡੇ ਸਰੋਤਿਆਂ ਨੂੰ ਪਤਾ, ਮੋਸਟਲੀ ਸਾਰੇ ਬੰਦੇ ਇਹੀ ਪ੍ਰੋਸੈਸ ਕਰਦੇ ਸੀਗੇ। ਬਟ
0: ਇੱਥੇ ਆ ਕੇ ਜਿਹੜਾ ਵੀਜ਼ਾ ਬਦਲ ਲੈਂਦੇ ਸੀ,
1: ਬਦਲ ਲੈਂਦੇ ਸੀ ਜਾਂ ਐਕਸਟੈਂਸ਼ਨ ਪਾ ਲੈਂਦੇ ਸੀ,
0: ਐਕਸਟੈਂਸ਼ਨ ਜੀ,
1: ਕਿਉਂਕਿ ਮੋਸਟਲੀ ਲੋਕ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਸੀਗੇ ਮੋਸਟਲੀ, ਤਾਂ ਟਿਕਾਊ ਤੇ ਵਧੀਆ
0: ਜੀ ਜੀ।
1: ਹੁਣ ਆਪਾਂ ਸੈਕਿੰਡ ਜਿਹੜੀ ਟੈਕਨੀਕਲੀ ਜਿਹੜੀ ਸਾਰੇ ਬੰਦਿਆਂ ਨੂੰ ਆਪਣੇ ਪੇਰੈਂਟਸ ਵਾਸਤੇ ਅਪਲਾਈ ਕਰਨੀ ਚਾਹੀਦੀ ਸੀ, ਉਹ ਵੀਜ਼ਾ ਸਭ ਕੁਲਸ ਹੈਗੀ ਆ 870।
0: ਓਕੇ,
1: 870 ਜਿਹਨੂੰ ਕਹਿੰਦੇ ਲੌਂਗ ਟਰਮ ਟੈਂਪਰੇਰੀ ਸਟੇ, ਯਾਨੀ ਲੌਂਗ ਟਰਮ ਸਟੇ ਹੁੰਦੀ ਹੈ
0: ਜੀ,
1: ਜੇ ਜੇ 3 ਸਾਲ ਤੋਂ ਲੈ ਕੇ 3 ਸਾਲ ਜਾਂ 5 ਸਾਲ ਇੰਨੀ ਲੰਬੀ ਸਟੇ ਮਿਲ ਸਕਦੀ ਆ ਆਪਣੇ ਪੇਰੈਂਟਸ ਨੂੰ।
0: ਓਕੇ,
1: ਠੀਕ ਹੈ ਜੀ। ਬਟ ਜਿਹੜੀ ਇਹਦੀ ਫੀਸ ਆ
0: ਜੀ,
1: ਉਹ ਘੱਟੋ ਘੱਟ ਯਾਨੀ ਕਿ ਉਹ $6,370 ਆ 3 ਸਾਲ ਦੇ ਲਈ, 5 ਸਾਲ ਦੇ ਲਈ ਹੈਗੀ ਆ $12,440।
0: ਓਕੇ,
1: ਯਾਨੀ ਕਿ ਜੇ ਘਰਦੇ ਨੂੰ ਰੱਖਣਾ ਤਾਂ ਤੁਹਾਨੂੰ ਸ਼ਾਇਦ ਥੋੜਾ ਜਿਆਦਾ ਖਰਚਾ ਪੇ ਕਰਨਾ ਪੈ ਸਕਦਾ।
0: ਮੈਂ ਬਿਲਕੁਲ ਸਮਝ ਗਿਆ ਜੀ ਇਹਨਾਂ ਦਾ ਚੇਂਜ ਕਿਉਂ ਹੋਇਆ ਵਾ, ਕਿਉਂਕਿ ਜੇ 250 ਦੇ ਕੇ 3 ਸਾਲ ਰਹਿਣ ਦਿਆ ਸੀ ਉਹਨੂੰ, ਹੁਣ 6,370 ਦੇ ਕੇ ਰਹਿਣਾ ਪੈਣਾ।
1: ਬਿਲਕੁਲ, ਹੁਣ ਇਹ ਚ ਕੀ ਹੋਊਗਾ, ਜਦੋਂ ਤੁਸੀਂ 6 ਮਹੀਨੇ ਵਾਸਤੇ ਜਿਹੜਾ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਸੀ, ਉਹ 6 ਮਹੀਨੇ ਦੇਣ ਲੱਗ ਗਏ ਤਾਂ 3 ਸਾਲ ਦਾ ਗ੍ਰਾਂਟ ਹੁੰਦਾ ਤਾਂ ਬੰਦਾ $250 ਚ 3 ਸਾਲ ਮਾਪੇ ਦੇ ਨਾਲ ਰਹਿ ਸਕਦਾ ਸੀਗਾ
0: ਜੀ,
1: ਵਿੱਚੋਂ 6 ਮਹੀਨੇ ਚ ਕੱਢ ਕੇ। ਪਰ 870 ਜੇ ਵੀਜ਼ਾ ਪਾਉਂਦੇ ਹੋ ਤੁਸੀਂ ਆਫਸ਼ੋਰ ਤੋਂ, ਕਿਉਂਕਿ ਵੀਜ਼ਾ ਆਫਸ਼ੋਰ ਤੋਂ ਪੈਂਦਾ, ਤਾਂ ਤੁਸੀਂ $12,440 ਪੇ ਕਰਦੇ ਹੋ। ਜਦਕਿ ਦੂਜੇ ਪਾਸੇ ਯਾਨੀ ਕਿ ਇਹ ਪੈਂਦਾ ਸੀਗਾ ਆਪਾਂ ਨੂੰ ਸਿਰਫ ਔਰ ਸਿਰਫ ਯਾਨੀ ਕਿ ਤੁਹਾਨੂੰ $2,500 ਦਾ, ਜੇ ਹੁਣ $250 ਆਪਾਂ 6 ਮਹੀਨੇ ਵੀਜ਼ਾ ਲਾਈਏ, 6-6 ਮਹੀਨੇ ਵੀਜ਼ਾ ਪਾਉਂਦੇ, ਇਟਸ ਵੈਰੀ ਯਾਨੀ ਕਿ ਸਰਕਾਰ ਨੂੰ ਫਾਇਦਾ ਇਹਦਾ, ਤੇ ਚਲੋ ਆਪਣੇ ਸਾਡੇ ਭੈਣ ਭਰਾਵਾਂ ਨੂੰ ਫਾਇਦਾ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਖਰਚਾ ਜ਼ਿਆਦਾ ਆ ਰਿਹਾ, ਇਹਦਾ ਪ੍ਰੋਸੈਸਿੰਗ ਟਾਈਮ ਵੀ ਥੋੜਾ ਜ਼ਿਆਦਾ ਵੀਰੇ।
0: ਕਿੰਨਾ ਜੀ?
1: ਉੱਥੇ 7 ਦਿਨ ਸੀਗਾ, ਉਰੇ 7 ਮਹੀਨੇ ਆ।
0: ਓ ਓਕੇ,
1: ਜੇ ਹੁਣ ਤੁਸੀਂ ਆਪਣੇ ਘਰ ਦੇ ਨੂੰ ਬੁਲਾਉਣਾ ਚਾਹੁੰਦੇ ਹੋ, ਤੁਸੀਂ ਪਹਿਲਾਂ ਉਹਨਾਂ ਦਾ ਵਿਜ਼ਟ ਵੀਜ਼ਾ ਅਪਲਾਈ ਕਰ ਦਿਓ, ਤੇ ਉਰੇ ਆ ਕੇ ਜਦੋਂ ਵਾਪਸ ਜਾਣਗੇ ਫਿਰ 870 ਵੀਜ਼ਾ ਪਾ ਦਿਓ। ਠੀਕ ਹੈ, ਤਾਂ ਉਹ 6-7 ਮਹੀਨੇ ਚ ਗ੍ਰਾਂਟ ਹੋ ਜਾਏਗਾ, ਫਿਰ ਘਰ ਦੇ ਉਰੇ 5 ਸਾਲ ਵਾਸਤੇ 3 ਸਾਲ ਵਾਸਤੇ ਆ ਸਕਦੇ ਨੇ, ਜਿਵੇਂ ਤੁਹਾਨੂੰ ਠੀਕ ਲੱਗਦਾ ਉਸ ਤਰੀਕੇ ਨਾਲ
0: ਜੀ।
1: ਠੀਕ ਹੈ, ਹੁਣ ਇਹਦੇ ਵਿੱਚ ਇੱਕ ਚੀਜ਼ ਆ ਵੀਰੇ, ਆ ਹੁਣ ਮੈਂ ਯਾਨੀ ਕਿ ਨਾ ਹੁਣ ਆਪਾਂ ਵਿਜ਼ਟਰ ਵੀਜ਼ਾ ਤੇ 870 ਦੀ ਆਪਾਂ ਡਿਫਰੈਂਸ਼ੀਏਟ ਕਰਦੇ ਹਾਂ ਕਿ ਵੀ ਕੀ ਕੀ ਇਹਨਾਂ ਚ ਸਿਮਿਲੈਰਿਟੀ ਤੇ ਕੀ ਕੀ ਖਾਮੀਆਂ ਨੇ, ਯਾਨੀ ਕਿ ਇਹ ਚ ਕੀ ਕੀ ਆਪਾਂ ਫਾਇਦੇ ਨੁਕਸਾਨ ਨੇ
0: ਜੀ। ਬਿਲਕੁਲ,
1: ਹੁਣ ਜਿਹੜਾ ਵਿਜ਼ਟਰ ਵੀਜ਼ਾ ਵੀਰੇ, $250 ਫੀਸ, 3, 6, 12 ਮਹੀਨੇ ਤੱਕ ਸਟੇ ਮਿਲਦੀ ਸੀ, ਵਰਕਿੰਗ ਰਾਈਟ ਕੋਈ ਨੀ ਮਿਲਦੇ, ਸਟੱਡੀ ਰਾਈਟ ਜਿਹੜੇ ਮਿਲਦੇ 3 ਮਹੀਨੇ ਦੇ, ਨੋ ਮੈਡੀਕੇਅਰ।
0: ਓਕੇ,
1: ਠੀਕ ਹੈ, ਸਿਰਫ ਔਰ ਸਿਰਫ ਜੇਕਰ ਯੂਕੇ ਸਿਟੀਜਨ ਦਾ ਬੰਦਾ ਤਾਂ ਉਹਨਾਂ ਨੂੰ ਯਾਨੀ ਕਿ ਰੈਸੀਪ੍ਰੋਕਲ ਹੈਲਥ ਐਗਰੀਮੈਂਟ ਹੈਗੇ ਨੇ ਕਈ ਕੰਟਰੀ ਨਾਲ, ਉਹ ਤੁਸੀਂ ਚੈੱਕ ਕਰ ਸਕਦੇ ਹੋ,
0: ਜੀ
1: ਠੀਕ ਹੈ, ਤੇ ਤੁਹਾਡੇ ਪੇਰੈਂਟਸ ਆਸਟ੍ਰੇਲੀਆ ਆ ਕੇ ਟੈਂਪਰੇਰੀ ਰਹਿ ਸਕਦੇ ਨੇ, ਇਹ ਵਿਜ਼ਟਰ ਵੀਜ਼ਾ ਦਾ ਸਿੰਪਲ ਜਿਹਾ ਕਨਸੈਪਟ ਆ। ਬਟ ਔਨ ਦੀ ਅਦਰ ਸਾਈਡ ਜਿਹੜਾ ਆਪਣਾ 870 ਸਪੋਂਸਰਡ ਪੇਰੈਂਟ ਟੈਂਪਰੇਰੀ ਵੀਜ਼ਾ
0: ਜੀ,
1: ਜਿਹਦੀ ਕੋਸਟ ਹੈਗੀ ਵੀਰੇ ਨੇ ਬਣ, ਯਾਨੀ ਕਿ 5,000 ਤੋਂ ਲੈ ਕੇ ਆਪਾਂ 3,000 ਗੱਲ ਕੀਤੀ ਆਪਾਂ ਨੇ, ਠੀਕ ਹੈ, ਉਹਦੇ ਵਿੱਚ ਕੀ ਹੋਊਗਾ ਤੁਹਾਡਾ ਪਹਿਲਾਂ ਤੁਹਾਡਾ ਇਨਕਮ ਟੈਸਟ ਵੀ ਹੋਊਗਾ ਉਹ ਚ। ਹੁਣ ਇਹਦਾ ਮਤਲਬ ਕੀ ਹੋਇਆ ਵੀਰੇ, ਮੈਂ ਤੁਹਾਨੂੰ ਕਹਿ ਦਾ ਵੀਰੇ ਤੁਸੀਂ ਆਪਣੇ ਘਰਦੇ ਦਾ ਵੀਜ਼ਾ ਪਾ ਲਓ 870 ਇੰਸਟੈਡ ਆਫ 600, ਤੁਸੀਂ ਕੀ ਕੀਤਾ ਤੁਸੀਂ ਭਾਜੀ ਮੈਂ ਪਾਤਾ, ਪਰ ਤੁਹਾਡੀ ਜਿਹੜੀ ਇਨਕਮ ਸੀ ਉਹ 83,000 ਤੋਂ ਘੱਟ ਸੀਗੀ ਕੰਬਾਈਨ ਜਾਂ ਇਕੱਲੇ, ਠੀਕ ਹੈ, ਤਾਂ ਫਿਰ ਤੁਸੀਂ ਉਹ ਐਲੀਜੀਬਲ ਨਹੀਂ ਹੈਗੇ। ਤੁਹਾਡੀ ਇਨਕਮ ਟੈਕਸੇਬਲ $83,454.80 ਹੋਣੀ ਚਾਹੀਦੀ ਆ
0: ਮਿਨੀਮਮ।
1: ਹਾਂਜੀ ਮਿਨੀਮਮ
0: ਜੀ,
1: ਠੀਕ ਹੈ। ਹੁਣ ਇਹਦੇ ਵਿੱਚ ਆਏ ਦੋ ਭਰਾ ਹੋ, ਭੈਣ ਭਰਾ ਹੋ, ਹਸਬੈਂਡ ਵਾਈਫ ਹੋ, ਤੁਸੀਂ ਕਰ ਸਕਦੇ ਹੋ।
0: ਓਕੇ, ਯਾਨੀ ਦੋ ਬੰਦਿਆਂ ਦੀ ਕੰਬਾਈਨ ਕਰਕੇ ਹੋਣੀ ਚਾਹੀਦੀ ਹੈ, ਨਹੀਂ ਕਿ ਸਿੰਗਲ ਬੰਦੇ ਦੀ,
1: ਚਾਹੇ ਸਿੰਗਲ ਚਾਹੇ ਕੰਬਾਈਨ।
0: ਓਕੇ, ਇੰਨੀ ਹੋਣੀ ਚਾਹੀਦੀ ਹੈ। ਹਾਂ
1: ਠੀਕ ਹੈ। ਤਾਂ ਹੁਣ ਜਿਹੜੇ ਇਹਦੇ ਵਿੱਚ ਕੀ ਹੁੰਦਾ, ਬਟ ਇਹਦੇ ਵਿੱਚ ਕੀ ਆ ਕਿ ਤੁਹਾਨੂੰ ਪਹਿਲਾਂ ਅਪਰੂਵਲ ਲੈਣੀ ਪਊਗੀ ਸਪੋਂਸਰਸ਼ਿਪ ਦੀ, ਉਦੋਂ ਬਾਅਦ ਦੋ ਹੀ ਪੇਰੈਂਟ ਸਪੋਂਸਰ ਕਰ ਸਕਦੇ ਇੱਕ ਵਾਰ ਤੁਸੀਂ, ਔਰ ਕੱਲ ਨੂੰ ਜੇ ਤੁਸੀਂ ਆਪਣੇ ਘਰਦੇ ਨੂੰ ਬੁਲਾ ਲਿਆ ਕੱਲ ਨੂੰ, ਪਰ ਜਾਏਗਾ ਮੈਂ ਵੀ ਸਪੋਂਸਰ ਕਰਨਾ, ਫਿਰ ਉਹ ਔਖਾ ਹੋ ਜਾਊਗਾ। ਠੀਕ ਹੈ ਵੀਰੇ। ਤੇ ਇਹਦੇ ਵਿੱਚ ਵੀਰੇ ਇੱਕ ਚੀਜ਼ ਨਾ ਇਹ ਹੋਰ ਹੁੰਦੀ ਆ, ਫੈਮਿਲੀ ਬੈਲੈਂਸ ਟੈਸਟ।
0: ਓਕੇ,
1: ਠੀਕ ਹੈ। ਇਹ ਕੀ ਹੁੰਦਾ ਕਿ ਵੀ ਜਿਹੜੇ ਫੈਮਿਲੀ ਬੈਲੈਂਸ ਟੈਸਟ ਕੀ ਹੁੰਦਾ ਕਿ ਵੀ ਤੁਹਾਡਾ 50% ਜਾਂ ਉਸ ਤੋਂ ਜ਼ਿਆਦਾ ਤੁਹਾਡੇ ਜਿਹੜੇ ਇਹ ਆਫ ਸਪਰਿੰਗ ਨੇ ਯਾਨੀ ਬੱਚੇ ਨੇ ਆਸਟ੍ਰੇਲੀਆ 'ਚ ਹੋਣੇ ਚਾਹੀਦੇ ਨੇ, ਮਤਲਬ ਬੰਦਾ ਜਿਹੜਾ ਖੁਦ ਹੈਗਾ। ਇਹ ਚੋ ਕਨੈਕਸ਼ਨ ਲੱਗਦੀ ਨੀ, ਮੈਂ ਅੱਗੇ ਐਕਸਪਲੇਨ ਕਰੂੰਗਾ ਸਾਡੇ ਸਰੋਤਿਆਂ ਨੂੰ
0: ਜੀ ਜੀ ਜੀ
1: ਕਿਵੇਂ ਕੀ ਹੁੰਦਾ ਉਹ, ਕਿ ਕਿਹੜੇ ਵੀਜ਼ੇ 'ਚ ਇਹਦੀ ਲੋੜ ਪੈਂਦੀ ਆ। ਠੀਕ ਹੈ। ਹੁਣ ਵੀਰ ਆਪਾਂ ਕੀ ਕੀਤਾ, ਸਾਡੇ ਸਰੋਤਿਆਂ ਨੇ ਸਾਨੂੰ ਸੁਣ ਕੇ ਆਪਾਂ ਨੂੰ, ਉਹਨਾਂ ਨੇ ਵੀਜ਼ਾ ਪਾ ਲਿਆ, ਉਹਨਾਂ ਦਾ ਕੀ ਹੋਇਆ, ਹੁਣ ਇਹ ਕਿੰਨੇ ਟਾਈਮ ਵਾਸਤੇ ਪਾ ਸਕਦਾ, ਯਾਨੀ ਕਿ ਸਪੋਜ਼ ਕਰੋ ਆ ਤੁਸੀਂ 5 ਸਾਲ ਦਾ ਵੀਜ਼ਾ ਪਾ ਲਿਆ ਮੰਮੀ ਪਾਪਾ ਦਾ,

0: ਜਿਹੜੀ ਵਿਜ਼ਟਰ ਵੀਜ਼ਾ ਉਹ ਚ ਇੰਸ਼ੋਰੈਂਸ ਆਪਾਂ ਨੂੰ ਮੈਂਡੇਟਰੀ ਨੇ, ਥੋੜੀ ਮਰਜ਼ੀ ਆ ਰੱਖਣੀ ਰੱਖੋ ਨਹੀਂ ਰੱਖਣੀ ਨਾ ਰੱਖੋ, ਬਟ ਇਹ ਤੁਹਾਨੂੰ ਮੈਡੀਕੇਅਰ ਰੱਖਣਾ ਹੀ ਪੈਣਾ ਹੈਲਥ ਇੰਸ਼ੋਰੈਂਸ,
1: ਓਕੇ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਜੀ,
0: ਹਾਂ ਪ੍ਰਾਈਵੇਟ ਹੈਲਥ ਤੁਹਾਨੂੰ ਰੱਖਣਾ ਹੀ ਪੈਣਾ
1: ਜੀ,
0: ਤੇ ਪੈਸੇ ਦਾ ਮੈਂ ਦੱਸ ਦਿੱਤਾ ਕਿਉਂਕਿ ਉਹਦਾ ਸੱਤ ਦਿਨਾਂ ਦਾ, ਇਹਦਾ ਸੱਤ ਮਹੀਨੇ ਤੋਂ ਦਸ ਮਹੀਨੇ ਤੱਕ ਹੋ ਜਾਂਦਾ,
1: ਓਕੇ
0: ਠੀਕ ਹੈ, ਇਹ ਹੋ ਗਏ ਤੁਹਾਡੇ ਆਪਣਾ ਕੀ ਵੀ ਵਿਜ਼ਟਰ ਵੀਜ਼ਾ ਤੇ 870 ਦੇ ਵਿੱਚ ਕੀ ਕੀ ਫਰਕ ਤੇ ਕੀ ਕੀ ਫਾਇਦੇ ਤੇ ਕੌਣ ਕੌਣ ਪਾ ਸਕਦਾ ਕੌਣ ਕੌਣ ਨਹੀਂ ਪਾ ਸਕਦਾ, ਜਿਹਨਾਂ ਦੀ ਇਨਕਮ ਘੱਟ ਆ ਤਾਂ ਦੇ ਕੈਨ ਗੋ ਵਿਦ ਦਾ ਵਿਜ਼ਟਰ ਵੀਜ਼ਾ, ਬਟ ਲੇਕਿਨ ਤੁਹਾਨੂੰ ਉਹਦੇ ਵੀ ਦਿਖਾਉਣਾ ਪੈਣਾ ਕਿ ਵੀ ਉਹ ਇਹ ਘੁੰਮਣ ਵਾਸਤੇ ਆ ਰਿਹਾ ਹੋਵੇ,
1: ਜੀ
0: ਹਾਂ ਇਹ ਸਿੱਧੀ ਆ ਨਾ ਕਿ ਮੈਂ ਪੇਰੈਂਟਸ ਨੇ ਮੇਰੇ ਆਈ ਵਾਂਟ ਟੂ ਇਨਵਾਈਟ ਦੈਮ ਹੇਅਰ, ਹੁਣ ਵੀਰੇ ਜਿਹੜਾ ਸਭ ਤੋਂ ਜ਼ਿਆਦਾ ਇਹ ਜਿਹੜਾ ਪੁੱਛਿਆ ਜਾਂਦਾ ਭਾਜੀ ਇੱਕ ਸ਼ਾਇਦ ਤੁਹਾਨੂੰ ਵੀ ਸੁਣਿਆ ਕਿ $1,00,000 ਲੈ ਕੇ PR ਹੋ ਜੂ, $50,000 ਦੇ ਕੇ PR ਹੋ ਜੂ, ਹੁਣ ਇਹ ਅੱਗੇ ਆ ਗਏ ਦੋ ਕੈਟਾਗਰੀਆਂ, ਇੱਕ ਆ ਗਿਆ ਇਹ ਹੁਣ ਜਿਹੜੇ ਉਹ ਸੀ ਟੈਂਪਰੇਰੀ ਵੀਜ਼ਾ ਸੀ ਪਹਿਲਾਂ ਵਾਲੇ
1: ਜੀ,
0: ਵੀਜ਼ਾ ਸਰਕੂਲਰ 600 ਵੀਜ਼ਾ ਸਰਕੂਲਰ 870
1: ਹਾਂਜੀ
0: ਉਹ ਸੀ ਟੈਂਪਰੇਰੀ,
1: ਓਕੇ
0: ਹੁਣ ਆਪਾਂ ਗੱਲ ਕਰਦੇ ਹਾਂ PR ਦੀ,
1: ਓਕੇ ਪਰਮਾਨੈਂਟ ਦੀ,
0: ਹੁਣ ਜਿਹੜੀ ਵੀਰੇ ਪਰਮਾਨੈਂਟ ਜਿਹੜੇ ਹੈਗੇ ਨੇ ਇਹ ਦੋ ਤਰੀਕੇ ਹੁੰਦੇ, ਇੱਕ ਹੁੰਦਾ ਨੋਨ ਕੰਟਰੀਬਿਊਟਰੀ, ਇੱਕ ਹੁੰਦਾ ਕੰਟਰੀਬਿਊਟਰੀ,
1: ਓਕੇ
0: ਹੁਣ ਜਿਹੜਾ ਵੀਰੇ ਨੋਨ ਕੰਟਰੀਬਿਊਟਰੀ ਆ ਹੁਣ ਇਹ ਵੀ ਦੋ ਤਰੀਕੇ ਦਾ ਅੱਗੇ ਵੰਡਿਆ ਹੋਇਆ,
1: ਓਕੇ
0: ਜੀ ਚ ਹੈਗਾ 103 ਤੇ 804,
1: ਓਕੇ
0: ਹੁਣ ਜਦੋਂ ਵੀ ਆਪਾਂ ਕੋਈ ਵੀਜ਼ਾ ਪਾਉਂਦੇ ਹਾਂ ਜਿਵੇਂ ਆਪਾਂ ਗੱਲ ਕੀਤੀ ਆ ਪਹਿਲਾਂ ਵਿਜ਼ਟਰ ਵੀਜ਼ਾ ਹੋ ਗਿਆ ਜਾਂ 870 ਹੋ ਗਿਆ, ਜਿਹੜਾ 870 ਉਹ ਆਫਸ਼ੋਰ ਤੋਂ ਪੈਂਦਾ ਹਮੇਸ਼ਾ,
1: ਓਕੇ
0: ਜਿਹੜਾ ਵਿਜ਼ਟਰ ਵੀਜ਼ਾ ਯੂ ਕੈਨ ਅਪਲਾਈ ਆਨਸ਼ੋਰ ਐਸ ਵੈਲ, ਠੀਕ ਹੈ ਆਸਟ੍ਰੇਲੀਆ ਆ ਕੇ ਨਵਾਂ ਵੀਜ਼ਾ ਅਪਲਾਈ ਕਰ ਸਕਦੇ ਹੋ, ਵਿਜ਼ਟਰ ਵੀਜ਼ਾ ਦੇ ਨੋ ਸੱਚ ਇਸ਼ੂ,
1: ਜੇ ਉੱਤੇ ਨੋ ਫਰਦਰ ਸਟੇ ਹੋਵੇ ਤਾਂ ਵੀ
0: ਨਾ ਇਹਦਾ ਕਹਿ ਨਹੀਂ ਸਕਦੇ,
1: ਓਕੇ
0: ਗੁੱਡ ਕੁਐਸਚਨ, ਇਹ ਜੀ ਸਹੀ ਗੱਲ ਹੈ, ਤੂੰ ਵੀ ਬਣ ਗਿਆ ਵੈਸੇ ਇਹ 50-60% ਮਾਰਾ ਏਜੰਟ, ਪਰ ਇਹ ਜੀ ਗੱਲਾਂ ਤੁਹਾਡੇ ਨਾਲ ਕਹਿ ਦੋ ਵਾਸਤੇ ਤੁਸੀਂ ਕਈ ਬੰਦੇ ਝੋਲਾ ਛਾਪ ਏਜੰਟ ਬਣ ਜਾਂਦੇ ਕਿ ਭਾਈ ਸਾਨੂੰ ਸਭ ਨੂੰ ਪਤਾ,
1: ਮੈਂ ਸਵੇਰੇ ਅਪਾਇੰਟਮੈਂਟਾਂ ਲੈਣੀਆਂ ਸ਼ੁਰੂ ਕਰਦਾ ਫਿਰ,
0: ਤਾਂ ਕਿ ਤੇ ਹੁਣ ਹੁੰਦਾ ਕੀ ਹੈ ਵੀਰੇ ਇਹ ਚ ਜਿਹੜਾ ਨੋਨ ਕੰਟਰੀਬਿਊਟਰ ਇਹ ਚ ਦੋ ਸਬ ਕਲਾਸ ਆਫਸ਼ੋਰ ਤੇ ਆਨਸ਼ੋਰ ਚ 103 ਤੇ 804
1: ਜੀ,
0: ਜਿਹੜੀ 103 ਵੀਜ਼ਾ ਪੈਂਦਾ ਨੋਨ ਕੰਟਰੀਬਿਊਟਰ ਜਿਹੜਾ ਬਿਨਾਂ ਪੈਸੇ ਯਾਨੀ ਕਿ ਬਿਨਾਂ $50 ਖਰਚੇ ਉਹ ਪੈਂਦਾ ਹਮੇਸ਼ਾ ਆਫਸ਼ੋਰ ਤੋਂ,
1: ਓਕੇ
0: ਤੁਸੀਂ ਦੋ ਇੰਸਟਾਲਮੈਂਟ ਚ ਪੈਸੇ ਪੇ ਕਰਨੇ ਹੁੰਦੇ $8,600 ਦੇ ਕਰੀਬ ਤੁਹਾਡਾ ਯਾਨੀ ਕਿ ਇਹ ਜੇ ਤੁਹਾਡੇ ਘਰ ਦੇ ਇੰਡੀਆ ਨੇ ਯੂ ਕੈਨ ਅਪਲਾਈ ਇਟ, ਠੀਕ
1: ਹੈ ਜੀ,
0: ਬਟ ਉਹਦੇ ਚ ਇੱਕ ਇਸ਼ੂ ਕੀ ਆਊਗਾ ਕਿ ਤੁਹਾਡੀ ਜਿਹੜੀ ਏਜ ਆ ਤੁਹਾਡੇ ਪੇਰੈਂਟਸ 67 ਸਾਲ ਤੋਂ ਪਲੱਸ ਹੋਣੀ ਚਾਹੀਦੀ ਆ,
1: ਓਕੇ
0: ਤੇ ਉਦੋਂ ਬਾਅਦ ਜੇ ਤੁਹਾਡੇ ਘਰ ਦੇ ਆਸਟ੍ਰੇਲੀਆ ਆ ਗਏ ਤਾਂ ਤੁਸੀਂ ਫਿਰ 804 ਵੀਜ਼ਾ ਅਪਲਾਈ ਕਰ ਸਕਦੇ ਹੋ ਆਨਸ਼ੋਰ
1: ਜੀ,
0: ਠੀਕ ਹੈ ਵੀਰੇ ਹੁਣ ਇਹ ਵੀ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਸਭ ਤੋਂ ਮੇਨ ਚੀਜ਼ ਆ, 33 ਸਾਲ ਦਾ ਚੱਲ ਰਿਹਾ ਅੱਜ ਦੇ ਟਾਈਮ ਚ,
1: 33 ਸਾਲ
0: ਯੈਸ 33 ਸਾਲ
1: ਸੈਡ ਕਿਉਂਕਿ 33 ਸਾਲ ਤੇ ਮਤਲਬ ਇੱਥੇ 3 ਦਿਨਾਂ ਦਾ ਕਹਿਣਾ ਔਖਾ ਆ ਵੀ ਅਗਲੇ 3 ਦਿਨਾਂ ਦੇ ਵਿੱਚ ਕੀ ਹੋਊਗਾ, ਪਰ 33 ਸਾਲ
0: ਟੈਕਨੀਕਲੀ ਉਹ ਸਾਲ ਦੇ ਹੋਣਗੇ ਜਦੋਂ ਘਰ ਦੇ ਜਦੋਂ PR ਆਉਗੇ,
1: ਯਾਨੀ ਜੇ ਮੰਨ ਲਓ 67 ਮਿਨੀਮਮ ਸਾਲ ਹੈ ਨਾ ਜਦੋਂ ਇੰਨੀ ਏਜ ਹੋਣੀ ਚਾਹੀਦੀ ਆ ਤੇ ਉਹਦੇ ਵਿੱਚ 33 ਪਲੱਸ ਕਰ ਦੋ,
0: ਬਿਲਕੁਲ ਤਾਂ ਹੀ ਇਹ ਗੱਲ ਹੈ 100 ਹੀ ਹੋਗੀ ਨਾ,
1: 100 ਸਾਲ ਦੀ ਉਮਰ ਹੋਊਗੀ ਜੇ ਪੇਰੈਂਟਸ ਦੀ ਤੇ ਫੇਰ ਹੀ ਆਸਟ੍ਰੇਲੀਆ ਆ ਸਕੂਗਾ,
0: ਜਦੋਂ PR ਨਹੀਂ ਆ ਪਹਿਲਾਂ ਜਾਣਗੇ ਪਰ PR ਉਦੋਂ ਆਉਂਗੇ,
1: ਅੱਛਾ ਮਤਲਬ ਆ ਸਕਦੇ ਆ ਆ ਫਿਰ ਇਹ ਵੀਜ਼ੇ ਤੇ ਨਹੀਂ, ਮਤਲਬ ਇਹ ਵੀਜ਼ੇ ਤੇ ਨਹੀਂ ਆ ਸਕਦੇ ਨਾ, ਆ ਤੇ ਕੀ ਹੋਰ ਵੀਜ਼ੇ ਤੇ ਆਉਣਗੇ ਨਾ,
0: ਹਾਂ
1: ਇਹਦੇ ਇਹ ਵੀਜ਼ੇ ਤੇ ਤਾਂ ਹੀ ਆਉਣਗੇ ਜਦੋਂ ਮਤਲਬ ਗ੍ਰਾਂਟ ਹੋਊਗਾ ਤੇ ਗ੍ਰਾਂਟ PR ਸਮੇਤ ਹੋਊਗਾ ਤੇ ਗ੍ਰਾਂਟ ਜਾ ਕੇ ਫਿਰ ਜੇ 67 ਤੋਂ ਪਾਓਗੇ ਤੇ 100 ਤੇ ਜਾ ਕੇ ਗ੍ਰਾਂਟ ਹੋਊਗਾ ਤੇ ਫਿਰ ਆ ਸਕਦੇ ਨੇ, ਅੰਟੀ ਰਣਲਸ ਤਾਂ ਹੀ ਹੋਰ ਕੋਈ ਵੀਜ਼ਾ ਜੇ ਨਹੀਂ ਪਾ ਕੇ ਬੁਲਾਇਆ ਤੇ,
0: ਹਾਂ ਬਿਲਕੁਲ ਹੁਣ ਸੈਕਿੰਡ ਚੀਜ਼ ਕੀ ਹੋ ਗਈ ਆਪਾਂ ਇਹ ਗੱਲ ਕੀਤੀ ਆਫਸ਼ੋਰ 103 ਦੀ,
1: ਹਾਂਜੀ
0: ਠੀਕ ਹੈ ਜੇ ਹੁਣ ਆਪਾਂ ਸਪੋਜ਼ ਕਰੋ ਤੁਸੀਂ ਕਿਹਾ ਮੈਂ ਨੋਨ ਕੰਟਰੀਬਿਊਟਿਵ ਵੀਜ਼ਾ ਪਾਣਾ ਭਾਜੀ ਮੇਰੇ ਘਰ ਦੇ ਆਸਟ੍ਰੇਲੀਆ ਆ ਗਏ ਤੇ 67 ਪਲੱਸ ਨੇ ਤਾਂ ਫਿਰ ਆਪਾਂ 804 ਵੀਜ਼ਾ ਅਪਲਾਈ ਕਰ ਸਕਦੇ ਆਨਸ਼ੋਰ ਲੈ ਕੇ ਦੇ ਵਿਲ ਗੈਟ ਅ ਬ੍ਰੀਜ਼ੀ ਵੀਜ਼ਾ ਏ,
1: ਓਕੇ
0: ਠੀਕ ਹੈ ਹੁਣ ਇਹ ਚ ਕੀ ਹੋਊਗਾ ਕਿ ਉਹ ਆਸਟ੍ਰੇਲੀਆ ਚ ਰਹਿ ਸਕਦੇ ਜਦੋਂ ਤੱਕ ਉਹਨਾਂ ਦਾ ਵੀਜ਼ਾ ਪ੍ਰੋਸੈਸ ਨਹੀਂ ਹੁੰਦਾ,
1: 33 ਸਾਲ ਇਹਨੂੰ ਵੀ ਲੱਗਣਗੇ
0: ਬਾਈ ਸੇਮ ਹੀ ਆ,
1: ਓਕੇ ਸੇਮ ਹੈ

0: ਤੇ ਇਹ ਪੈਸੇ ਇਹਦੇ ਵੀ ਦੋ ਇੰਸਟਾਲਮੈਂਟਸ ਜਾਣਗੇ 4804
1: ਸਭ ਕੁਝ ਸੇਮ ਸਭ ਕੁਝ ਸੇਮ ਬਸ ਔਨਸ਼ੋਰ ਲੈ ਕੇ 804 ਪਊਗਾ ਔਫਸ਼ੋਰ ਲੈ ਕੇ ਪਊਗਾ 103
0: ਓਕੇ ਇਹ ਦੋਵੇਂ ਕੈਟਾਗਰੀ ਹੋ ਗਿਆ ਨਾਨ ਕੰਟਰੀਬਿਊਟਰੀ ਦੀਆਂ
1: ਹਾਂਜੀ
0: ਓਕੇ ਜੀ
1: ਠੀਕ ਹੈ ਹੁਣ ਆਪਾਂ ਦੁਬਾਰਾ ਜੇ ਆਪਾਂ ਰਿਵਾਈਜ਼ ਕਰਾਈਏ ਸਾਡੇ ਸੁਰਤ ਨੂੰ ਉਹਨੂੰ ਕੀ ਹੋਊਗਾ ਪਹਿਲਾਂ ਵਿਜ਼ਟਰ ਵੀਜ਼ਾ ਫਿਰ 870 ਫਿਰ ਨਾਨ ਕੰਟਰੀਬਿਊਟਰੀ ਪਰਮਾਨੈਂਟ
0: ਹਾਂਜੀ ਬਿਲਕੁਲ
1: ਹੁਣ ਆ ਗਏ ਪਰਮਾਨੈਂਟ ਕੰਟਰੀਬਿਊਟਰੀ
0: ਓਕੇ
1: ਕਈਆਂ ਬਣਾਏ ਹੁੰਦੇ ਨਾ ਸਵੀਟ 147
0: ਇੰਸਟਾਗ੍ਰਾਮ ਪੇਜ
1: ਸਾਰੀ
0: ਗੱਲ ਬਾਤ
1: ਅਸੀਂ ਹੈਗੇ ਆ ਔਰਕੁਟ ਵਾਲੇ ਜਦੋਂ ਔਰਕੁਟ ਚੱਲ ਸੀ ਅਸੀਂ ਉਹਲੇ ਆ ਔਰਕੁਟ ਵਾਲੇ ਤੇ ਹੁਣ ਇਹਦੇ ਵਿੱਚ ਵੀ ਕੀ ਆ ਪਰਮਾਨੈਂਟ ਕੰਟਰੀਬਿਊਟਰੀ ਦੇ ਵਿੱਚ ਕੀ ਆ ਦੋ ਸਬ ਕਲਾਸ 143864
0: ਜੀ
1: ਇਹ ਦੋਨੇ ਪੀਆਰ ਉਹੀ ਇਹਦੇ ਵਿੱਚ ਵੀ ਅੱਗੇ ਦੋ ਭਾਗਾਂ 'ਚ ਵੰਡਿਆ ਹੋਇਆ ਕਿਉਂਕਿ ਇੱਕ ਪੈਂਦੀ ਆ ਆਫਸ਼ੋਰ ਤੋਂ ਇੱਕ ਪੈਂਦੀ ਆ ਔਨਸ਼ੋਰ ਤੋਂ
0: ਓਕੇ
1: ਇਹ ਜੇ ਟਾਈਮ ਫਰੇਮ ਆਲਮੋਸਟ ਹਾਫ ਹੋ ਜਾਂਦਾ ਜਿਹੜੀ ਨਾਨ ਕੰਟਰੀਬਿਊਟਰੀ ਨਾਲੋਂ ਬਟ ਖਰਚਾ ਥੋੜਾ ਜ਼ਿਆਦਾ ਹੋ ਜਾਂਦਾ
0: ਓਕੇ
1: ਉਹਦਾ ਮਤਲਬ ਯਾਨੀ ਕਿ 5 ਗੁਣਾ 6 ਗੁਣਾ
0: ਓਕੇ
1: ਇਟਸ ਅ ਫੈਕਟ ਬਾਈ ਦੇਖੋ ਹੁਣ ਜੇ ਹੁਣ ਇਹ ਜੇ ਦੋ ਸਬ ਕਲਾਸ ਆ ਗਏ ਨਾ ਹੁਣ ਇਹ ਚ ਆਪਾਂ ਕੀ ਗੱਲ ਕਰਾਂ ਸਭ ਤੋਂ ਪਹਿਲਾਂ ਜੇ 143 ਆ ਸਬ ਕਲਾਸ ਇਹ ਔਫਸ਼ੋਰ ਲੈ ਕੇ ਪੈਂਦਾ ਇਹ ਸਿੱਧੀ ਪੀਆਰ ਇਹਨੂੰ ਕਹਿੰਦੇ ਜਦੋਂ ਗ੍ਰਾਂਟ ਹੁੰਦੀ ਹੈ ਪੀਆਰ ਹੁੰਦੀ ਹੈ ਇਹ ਤੁਸੀਂ ਜਿਹੜੀ ਇੰਸਟਾਲਮੈਂਟ ਚ ਪੈਸੇ ਦੇਣੇ ਪਹਿਲਾਂ $300 ਪੇ ਕਰੋਗੇ ਫਿਰ ਤੁਸੀਂ ਪੇ ਕਰੋਗੇ $43,600 ਪਰ ਐਪਲੀਕੈਂਟ ਯਾਨੀ ਬੇਬੇ ਬਾਪੂ ਨੂੰ ਮਿਲਾ ਕੇ ਤਾਂ 95,000 ਦੇ ਕਰੀਬ ਖਰਚਾ ਬਣ ਜਾਂਦਾ ਜਦੋਂ ਗ੍ਰਾਂਟ ਉਦੋਂ ਪੇ ਕਰਨੇ ਨੇ ਹੁਣ ਇਹ ਗੱਲ ਸੁਣ ਕੇ ਤੁਸੀਂ ਕਹੋਗੇ ਭਾਜੀ ਮੈਂ ਵੀ ਆਪਣੇ ਘਰ ਦੇ ਵੀਜ਼ਾ ਅਪਲਾਈ ਕਰਨਾ ਸਿੱਧਾ 143 ਪਾਲਣਾ ਕਿ ਵੀ 67+15 72 ਸਾਲ ਦਾ ਗ੍ਰਾਂਟ ਹੋ ਜੂਗਾ ਠੀਕ ਹੈ ਵੀਰੇ
0: ਜੀ
1: ਬਟ ਦੇਰ ਇਜ਼ ਅ ਬੈਲੈਂਸ ਆਫ ਫੈਮਿਲੀ ਟੈਸਟ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਫੈਮਿਲੀ ਟੈਸਟ ਮੀਟ ਕਰਨ ਦੀ ਲੋੜ ਨਹੀਂ ਪੈਂਦੀ 870 ਦੇ ਵਿੱਚ
0: ਓਕੇ
1: ਹੁਣ ਫੈਮਿਲੀ ਟੈਸਟ ਹੁੰਦਾ ਕੀ ਆ ਇਹੋ ਜਿਹਾ ਕਿਹੜਾ ਟੈਸਟ ਆ ਇਹੋ ਜਿਹਾ ਕਿਹੜਾ PTIELTS ਆ ਇਹ ਜਿਹੜਾ ਟੈਸਟ ਕਿਵੇਂ ਪਾਸ ਕਰਾਂਗੇ ਕਿਵੇਂ ਚੈੱਕ ਕਰਨੀ ਇਹਨੂੰ ਵੀਰੇ ਕੀ ਚੈੱਕ ਕਰਨਾ ਕਿ ਤੁਹਾਡਾ ਜਿਹੜਾ ਭਾਈ ਭੈਣ ਹੈਗੇ ਜਿਹਨੇ ਵੀ ਉਹਦੇ ਬੱਚੇ ਨੇ ਬੰਦੇ ਦੇ ਜਿਹਦੇ ਪੇਰੈਂਟਸ ਤੁਸੀਂ ਐਪਲੀਕੈਂਟ ਬਣਾ ਰਹੇ ਹੋ ਜਿਹੜੇ ਹੈਗੇ ਨੇ ਉਹਨਾਂ ਦੇ 50% ਤੋਂ ਜ਼ਿਆਦਾ 50% ਜਾਂ ਉਸ ਤੋਂ ਵੱਧ ਬੱਚੇ ਆਸਟ੍ਰੇਲੀਆ 'ਚ ਰਹਿੰਦੇ ਹੋਣੇ ਚਾਹੀਦੇ ਨੇ
0: ਓਕੇ ਯਾਨੀ ਕਿੰਨੇ ਭੈਣ ਭਰਾ ਆ ਜੇ 50% ਤੋਂ ਵੱਧ ਰਹਿੰਦੇ ਆ ਤੇ ਫੇਰ ਹੀ ਇਹ ਕੰਡੀਸ਼ਨ ਅਪਲਾਈ ਹੋਗੀ ਨਹੀਂ ਤੇ ਫਿਰ ਨਹੀਂ ਆ ਸਕਦੇ ਹੈ
1: ਹਾਂ ਯਾਨੀ ਕਿ ਪੀਆਰ ਹੋਣੇ ਚਾਹੀਦੇ ਨੇ
0: ਓਕੇ
1: ਉਹ 'ਚ ਵੀਰੇ ਕੀ ਹੋਊਗਾ ਜੇ ਤੁਸੀਂ ਦੋ ਭੈਣ ਭਰਾ ਹੋ
0: ਜੀ
1: ਇੱਕ ਭਰਾ ਉਰੇ ਆ ਇੱਕ ਭੈਣ ਇੰਡੀਆ ਤਾਂ ਤੁਸੀਂ ਅਪਲਾਈ ਕਰ ਸਕਦੇ ਕੋਈ ਤੁਹਾਡਾ 50% ਤੁਹਾਡਾ ਇੱਕ ਬੱਚਾ ਉਰੇ ਹੈਗਾ
0: ਜੀ
1: ਜੇ ਤੁਸੀਂ 3 ਭੈਣ ਭਰਾ ਹੋ 2 ਇੰਡੀਆ 1 ਉਰੇ ਫਿਰ ਤੁਸੀਂ ਕਰ ਨਹੀਂ ਸਕਦੇ
0: ਓਕੇ
1: ਠੀਕ ਹੈ ਵੀਰੇ ਤਾਂ ਇਹ ਚੀਜ਼ ਧਿਆਨ ਰੱਖਣੀ
0: ਆਪਾਂ ਤੇ ਹੁਣੇ ਵੀ ਜਿਹੜੇ 2 ਆ ਜਿਹੜੇ ਇੱਥੇ ਜਾਂ 1 ਆ ਉਹ ਹੁਣੇ ਵੀ ਪਰਮਨੈਂਟ ਰੈਜ਼ੀਡੈਂਸ ਚਾਹੀਦੇ ਨੇ
1: ਹਾਂ
0: ਓਕੇ
1: ਠੀਕ ਹੈ ਵੀਰੇ ਉਦੋਂ ਬਾਅਦ ਚ ਕੀ ਹੋਊਗਾ ਇਹ ਜਿਹੜਾ ਇਹਦਾ ਪ੍ਰੋਸੈਸਿੰਗ ਟਾਈਮ ਉਹ ਹੈਗਾ 15 ਸਾਲ ਦਾ
0: ਓਕੇ
1: ਇਹ ਪੈਂਦਾ ਆਫਸ਼ੋਰ ਤੋਂ ਇੱਕ ਆ ਗਿਆ ਅੱਗੇ 1 ਇੱਕ ਆ ਗਿਆ ਦੇ ਵਿੱਚ ਆ 864
0: ਓਕੇ
1: ਜਿਹੜਾ ਆਪਾਂ ਗੱਲ ਕੀਤੀ ਸੀ
0: ਹਾਂਜੀ
1: ਠੀਕ ਹੈ
0: ਕੰਟਰੀਬਿਊਟਰੀ ਦੀ
1: 864 ਯੈਸ ਕੰਟਰੀਬਿਊਟਰੀ ਦੇ ਵਿੱਚ
0: ਜੀ
1: ਕੰਟਰੀਬਿਊਟਰੀ ਏਜਡ ਪੇਰੈਂਟ ਇਹ ਆਨਸ਼ੋਰ ਲੈ ਕੇ ਅਪਲਾਈ ਕਰ ਸਕਦੇ ਆਪਾਂ ਇਹਦੀ ਫੀਸ ਸਭ ਕੁਝ ਸੇਮ ਆ ਯੂ ਵਿਲ ਗੈਟ ਅ ਬ੍ਰਿਜਿੰਗ ਵੀਜ਼ਾ ਏ ਬਾਕੀ ਸਭ ਕੁਝ ਸੇਮ
0: ਓਕੇ ਬਾਕੀ ਸਭ ਕੁਝ ਠੀਕ ਹੈ ਜੀ
1: ਇਹ ਆਨਸ਼ੋਰ ਲੈ ਕੇ ਪਾਸ ਹੋ ਸੀ
0: ਤੇ ਹੁਣ ਬੇਸਿਕਲੀ ਮੈਨੂੰ ਇਹ ਦੱਸੋ ਕਿ ਜਿਹੜੀਆਂ ਤੁਸੀਂ ਪਹਿਲਾਂ ਦੋ ਕੰਡੀਸ਼ਨਸ ਨਹੀਂ ਸਬ ਕਲਾਸ ਕਹਾਂਗੇ 103 ਤੇ 804 ਜਿਹੜੀ ਕਿ ਨਾਨ ਕੰਟਰੀਬਿਊਟਰੀ ਦੇ ਥੱਲੇ ਹੀ ਹੈ ਫਿਰ ਆਉਂਦੀਆਂ ਕੰਟਰੀਬਿਊਟਰੀ ਦੀਆਂ ਜਿਹਦੇ ਵਿੱਚ 143 ਤੇ 864 ਨੇ ਜਿਨ੍ਹਾਂ ਦੇ ਵਿੱਚ ਇੱਕ ਆਫਸ਼ੋਰ ਤੇ ਇੱਕ ਆਨਸ਼ੋਰ ਹੈ ਨਾ ਦੋਵਾਂ ਦੀਆਂ ਹੀ ਤੇ ਇਹਨਾਂ ਦੇ ਵਿੱਚ ਕੰਟਰੀਬਿਊਟਰੀ ਤੇ ਨਾਨ ਕੰਟਰੀਬਿਊਟਰੀ ਦਾ ਮੇਨ ਡਿਫਰੈਂਸ ਕੀ ਆ ਜਸਟ ਪੈਸਾ ਤੇ ਟਾਈਮ ਫਰੇਮ ਬਸ ਇਹੀ ਦੋ ਚੀਜ਼ਾਂ ਦਾ ਡਿਫਰੈਂਸ
1: ਇੱਕ ਹੋਰ ਸਬ ਕਲਾਸ ਹੈਗੀ ਆ ਸ਼ਾਇਦ ਸਾਡੇ ਕਈ ਭਰਾ ਨੂੰ ਪਤਾ ਪਰਮਾਨੈਂਟ ਸਟੇਜ ਜਿਹੜੀ ਹੁੰਦੀ ਹੈ, ਇਹ 173 ਵਾਲੀ ਹੁੰਦੀਆਂ ਨੇ ਜੀ, ਇਹ ਅੱਗੇ ਇਹ ਵੀ ਸੇਮ ਚੀਜ਼ ਆ। 173 ਵੀਜ਼ਾ ਤੋਂ ਆਪਾਂ 143 ਪਾ ਸਕਦੇ ਹਾਂ, 884 ਪਾ ਸਕਦੇ ਪਹਿਲਾਂ, ਜਿਵੇਂ ਆਪਾਂ 491 ਤੋਂ 191 ਪਾਉਂਦੇ
0: ਹਾਂ, ਉਹ ਵੀ
1: 173 ਤੋਂ 884 ਪਾ ਸਕਦੇ ਹਾਂ।
0: ਤੁਹਾਨੂੰ
1: ਥੋੜਾ ਟਾਈਮ ਮਿਲ ਜਾਂਦਾ, ਇਕੱਠੇ ਪੈਸੇ ਤੁਹਾਡੇ ਵਰਕ ਫਾਈਨੈਂਸ਼ੀਅਲ ਬਰਡਨ ਨਹੀਂ ਪੈਂਦਾ।
0: ਓਕੇ,
1: ਠੀਕ ਹੈ। ਹੁਣ ਜਿਹੜੀ ਸਭ ਤੋਂ ਮੇਨ ਚੀਜ਼ ਆਪਣਾ, ਹੁਣ ਵੀਰੇ ਕੀ ਹੋਇਆ, ਇਹ ਜਦੋਂ ਤੁਸੀਂ ਆਪਣੀ ਕੰਟਰੀਬਿਊਟਰੀ ਪੇਨ ਵੀਜ਼ਾ ਪਾਇਆ, ਸਾਨੂੰ ਜਿਹੜੀ ਮੈਂ ਗੱਲ ਤੁਹਾਨੂੰ ਮੈਂ ਅੱਜ ਆਪਾਂ ਗੱਲ ਕਰ ਰਹੇ ਹਾਂ, ਇਹ ਸਾਨੂੰ ਸਭ ਤੋਂ ਕੋਮਨ ਪੁੱਛੇ ਜਾਣ ਵਾਲੇ ਕੁਐਸਚਨ ਨੇ, ਜਿਹੜੇ ਸਾਡੇ ਭੈਣ ਭਰਾ ਜਿਹੜੇ ਪੱਕੇ ਹੋ ਗਏ, ਜਿਹੜੇ ਚਾਹੁੰਦੇ ਨੇ ਕਿ ਅਸੀਂ ਆਪਣੇ ਘਰ ਨੂੰ ਬੁਲਾਈਏ।
0: ਜੀ ਜੀ,
1: ਜੇ ਕਿਸੇ ਦੇ ਮਦਰ ਫਾਦਰ ਹੂ ਆਰ ਨੋਟ ਫਿਜ਼ੀਕਲੀ ਵੈਲ, ਹੈਲਥ ਵਾਈਜ਼ ਵੈਲ ਨਹੀਂ ਹੈਗੇ, ਤਾਂ ਉਹ ਇਹ ਵੀਜ਼ਾ ਸਪਲਾਈ ਕੰਟਰੀਬਿਊਟਰੀ ਵਿੱਚ ਨਾ ਜਾਣ, ਕਿਉਂਕਿ ਇਹਦੇ ਵਿੱਚ ਕੀ ਹੁੰਦਾ, ਦੋ ਤਰੀਕੇ ਦੇ ਹੁੰਦੇ ਨੇ ਡਿਸੀਜਨ ਹਮੇਸ਼ਾ, ਇੱਕ ਹੁੰਦਾ ਐਟ ਦੀ ਟਾਈਮ ਆਫ ਡਿਸੀਜਨ ਕ੍ਰਾਈਟੀਰੀਆ, ਇੱਕ ਹੁੰਦਾ ਐਟ ਦੀ ਟਾਈਮ ਆਫ ਐਪਲੀਕੇਸ਼ਨ ਕ੍ਰਾਈਟੀਰੀਆ। ਇਹ ਚ ਇੱਕ ਹੈਲਥ ਮੈਂਡੇਟਰੀ ਹੁੰਦਾ, ਜਿਹੜਾ ਹੈਲਥ ਚੈੱਕਅਪ ਥੋੜਾ ਮੈਡੀਕਲ ਹੋਣਾ ਬਹੁਤ ਮੈਂਡੇਟਰੀ ਆ ਕੰਟਰੀਬਿਊਟਰੀ ਵਿੱਚ, ਉਹ ਇਹ ਚ ਹੁੰਦਾ ਜਦੋਂ ਐਟ ਦੀ ਟਾਈਮ ਆਫ ਪ੍ਰੋਸੈਸਿੰਗ ਡਿਸੀਜਨ। ਹੁਣ ਤੁਹਾਨੂੰ 67 ਸਾਲ ਦੀ ਉਮਰ ਦੇ ਵਿੱਚ ਉਹਨੇ 143 ਵੀਜ਼ਾ ਅਪਲਾਈ ਕਰ ਲਿਆ, ਇਟ ਮੀਨ ਕਿ ਤੁਹਾਡਾ 73 ਸਾਲ ਦੀ ਉਮਰ ਦੇ ਵਿੱਚ ਆ ਕੇ ਮੈਡੀਕਲ ਹੋਏਗਾ।
0: ਜੀ,
1: ਹੁਣ ਜੇ ਮੇਰੇ ਮਦਰ ਫਾਦਰ ਜੇ ਅੱਜ ਮੈਡੀਕਲੀ ਫਿਟ ਨਹੀਂ ਹੈਗੇ, ਤਾਂ ਮੇਰੇ ਹਿਸਾਬ ਨਾਲ 143 ਇਜ਼ ਨੋਟ ਗੁੱਡ ਫੋਰ ਦੈਮ, ਕਿਉਂਕਿ ਅੱਜ ਹੀ ਮੈਡੀਕਲ ਫਿਟ ਨਹੀਂ ਤਾਂ ਕੱਲ ਨੂੰ ਮੈਡੀਕਲ ਦੇ ਵਿੱਚ ਫੇਰ ਜਾਣਗੇ, ਤਾਂ ਆਪਾਂ ਇੰਨਾ ਵੇਟ ਕਰਨ ਦੇ ਬਾਵਜੂਦ, ਪੈਸੇ ਖਰਚਣ ਦੇ ਬਾਵਜੂਦ ਤੁਹਾਡਾ ਕੋਈ ਫਾਇਦਾ ਨਹੀਂ
0: ਹੋਣਾ। ਬਿਲਕੁਲ
1: ਠੀਕ ਹੈ ਵੀਰੇ, ਤਾਂ ਉਹ ਚੀਜ਼ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਵੀ ਤੁਹਾਨੂੰ ਹੈਲਥ ਤੇ ਕਰੈਕਟਰ ਤੁਹਾਨੂੰ ਦੋਨੇ ਚੈੱਕ ਕਰਨੇ ਨੇ ਆਪਣੇ ਘਰਦਿਆਂ ਦੇ, ਯੂ ਕੈਨ ਕੰਸਲਟ ਵਿਦ ਯੋਰ ਏਜੰਟ
0: ਜੀ,
1: ਤੇ ਇਹਦਾ ਕੀ ਕੀ ਪ੍ਰੋਸੈਸ ਆ
0: ਜੀ।
1: ਹਾਂਜੀ,
0: ਤੇ ਇਧਰ ਇਹ ਦੋਵਾਂ ਤੇ ਲਾਗੂ ਹੁੰਦਾ ਨਾ, ਕੰਟਰੀ ਤੇ ਨਾਨ ਕੰਟਰੀਬਿਊਟਰੀ ਤੇ ਹੈਲਥ ਵਾਲਾ ਇਸ਼ੂ।
1: ਹਾਂ ਬਿਲਕੁਲ, ਯੈਸ।
0: ਤੇ ਜੇ ਉਹ ਅਨਸ਼ੋਰ ਨੇ ਤਾਂ ਵੀ ਉਹ ਲਾਗੂ ਹੋਊਗਾ? ਜੀ ਹੈਲੋ, ਮੈਂ ਕਿਹਾ ਜੇ ਉਹ ਅਨਸ਼ੋਰ ਆਲਰੇਡੀ ਪਹਿਲਾਂ ਕਿਸੇ ਹੋਰ ਵੀਜ਼ੇ ਤੇ ਆ ਚੁੱਕੇ ਨੇ ਇੱਥੇ, ਤੇ ਹੁਣ ਉਹਨਾਂ ਨੇ ਅਨਸ਼ੋਰ ਵਾਲੀ ਕੈਟੇਗਰੀ ਪਾਉਣੀ ਆ, ਜਿੱਦਾਂ ਦੋਵਾਂ ਦੇ ਵਿੱਚ ਹੈਗੀ ਆ ਨਾ ਅਨਸ਼ੋਰ ਵਾਲੀਆਂ, ਉਹ ਵਾਲੀ ਕੈਟੇਗਰੀ ਜੇ ਪਾਉਣੀ ਆ ਤਾਂ ਵੀ ਫਿਰ ਮੈਡੀਕਲ ਹੋਊਗਾ, ਮਤਲਬ ਇੱਥੇ ਵੀ ਮੈਡੀਕਲ ਦੁਬਾਰਾ ਕੀਤੇ ਕਰਨਗੇ ਅਨਸ਼ੋਰ ਹੋਣਗੇ ਜੇ?
1: ਹਾਂਜੀ ਹਾਂਜੀ, ਕਿਉਂਕਿ ਦੇਖੋ ਨਾ ਇੱਕ ਸਿੰਪਲ ਚੀਜ਼, ਜਦੋਂ ਆਪਾਂ ਕਈ ਵਾਰੀ ਸਟੂਡੈਂਟ ਵੀਜ਼ੇ ਦਾ 485 ਪਾਉਂਦੇ ਆ, ਤਾਂ ਮੈਡੀਕਲ ਕਈ ਵਾਰ ਮੰਗ ਹੀ ਲੈਂਦਾ ਨਾ ਬਾਬੂ।
0: ਹਾਂਜੀ ਹਾਂਜੀ ਹਾਂਜੀ, ਯਾਨੀ ਮਤਲਬ ਇਹ ਭਾਵੇਂ ਅਨਸ਼ੋਰ ਭਾਵੇਂ ਆਫਸ਼ੋਰ ਦੋਵਾਂ 'ਚ ਧਿਆਨ ਰੱਖਣ ਦੀ ਲੋੜ ਆ।
1: ਹਾਂ, ਥੋੜ੍ਹਾ ਧਿਆਨ ਰੱਖੀ ਲੋੜ ਹੈ। ਹੁਣ ਅੱਗੇ ਆਪਾਂ ਦੇਖੀਏ ਕਿ ਵੀ ਇਸ ਟਾਈਮ ਚੱਲ ਕੀ ਰਿਹਾ, ਹੁਣ ਮੈਨੇ ਕਹਿ ਦਿੱਤਾ ਕਿ ਵੀ 33 ਸਾਲ ਜਾਂ 15 ਸਾਲ ਪ੍ਰੋਸੈਸਿੰਗ ਟਾਈਮ ਆ, ਇਹ ਮੈਨੂੰ ਕਿੱਥੋਂ ਪਤਾ ਲੱਗਿਆ? ਹੁਣ ਕੀ ਪਤਾ 1 ਸਾਲ ਹੋਵੇ ਮੈਂ 33 ਸਾਲ ਕਹਿ ਰਿਹਾ ਵਾਂ, ਹਾਉ ਵੀ ਕੈਨ ਚੈੱਕ। ਇਹਨਾਂ ਦਾ ਵੀਰੇ ਹੁੰਦਾ ਕੀ ਆ, ਇਹ ਡਿਪਾਰਟਮੈਂਟ ਉਹ ਨਾ ਆਸਟ੍ਰੇਲੀਆ 'ਚ ਹਰ ਇੱਕ ਡਾਟੇ ਮੁਤਾਬਿਕ ਚੱਲਦੇ, ਤੇ ਦੇ ਆਰ ਟ੍ਰਾਈ ਟੂ ਪਬਲਿਸ਼ ਆਲ ਦੀ ਥਿੰਗਸ,
0: ਓਕੇ,
1: ਜਿੰਨੇ ਵੀ ਅੰਦਾਜ਼ਨੇ ਕੀ ਵੀ ਇਨਫੋਰਮੇਸ਼ਨ ਹੋਣੀ ਚਾਹੀਦੀ ਪਬਲਿਕ ਨੂੰ
0: ਜੀ।
1: ਹੁਣ ਇਹਨਾਂ ਨੇ ਕੀ ਕੀਤਾ ਵੀਰੇ, ਇਹਨਾਂ ਯਾਨੀ ਕਿ 2024 ਚ 8500 ਬੰਦੇ ਜਿਹੜੇ ਪੇਂਟ ਸੀ ਉਹਨਾਂ ਨੂੰ ਪ੍ਰੋਸੈਸ ਕੀਤਾ ਸੀਗਾ, 2025 ਚ 85 ਸੇਮ ਸੀਗਾ, ਇਸ ਸਾਲ ਇਹਨਾਂ ਨੇ ਕਰਤੇ 760, ਯਾਨੀ ਕਿ ਇਹਨਾਂ ਨੇ 1500 ਦੇ ਕਰੀਬ ਇਹਨਾਂ ਨੇ ਘਟਾ ਤੇ
0: ਜੀ।
1: ਤੇ ਬਟ ਜਿਹੜੇ ਇਹ ਪ੍ਰੋਸੈਸ ਕਰ ਰਹੇ ਨੇ, ਯਾਨੀ ਕਿ ਇਹ ਹਾਰਡਲੀ 7 ਗਿਆ ਹਰ ਸਾਲ ਪ੍ਰੋਸੈਸ ਕਰ ਰਹੇ ਨੇ ਫਾਈਲਾਂ
0: ਜੀ,
1: ਬਟ ਜੇ ਲੋਜਮੈਂਟ ਹੋ ਰਹੀ ਹੈ ਕਰੀਬ 9000 ਦੇ ਕਰੀਬ ਹੋ ਰਹੀ ਹੈ ਹਰ ਸਾਲ।
0: ਓਕੇ, ਕਿੰਨੀਆਂ ਫਾਈਲਾਂ ਜਿਹੜੀਆਂ ਨੇ ਉਹ ਬੈਕਲੌਗ ਜਾਂ ਹੋਲਡ ਦੇ ਉੱਤੇ ਪਈਆਂ ਨੇ?
1: ਹਾਂਜੀ ਹਾਂਜੀ, ਸਾਰੀ ਪਈਆਂ ਨੇ। ਇਹ ਦੇਖੋ ਇਸ ਟਾਈਮ 1,57,000 ਫਾਈਲਾਂ ਪੈਂਡਿੰਗ ਪਈਆਂ ਨੇ ਡਿਪਾਰਟਮੈਂਟ ਕੋਲ।
0: 1,57,000, ਓਕੇ। ਤੇ ਜੇ ਸਾਲ ਦੀਆਂ ਮੰਨ ਲਓ ਜੇ 7-8 ਹਜ਼ਾਰ ਵੀ ਜੇ ਗ੍ਰਾਂਟ ਕਰਨਗੇ ਤੇ ਕਿੰਨੇ ਸਾਲਾਂ ਜਾ ਕੇ ਪੂਰੀ ਹੋਊਗੀ?
1: ਯੈਸ, ਤਾਂ ਹੀ ਤਾਂ ਆਪਾਂ ਕਹਿ ਰਹੇ ਹਾਂ।
0: ਉਹ ਤਾਂ ਹੀ ਫਿਰ ਜਿਹੜਾ 33 ਸਾਲ ਜਾਂ 15 ਸਾਲ ਦਾ ਪ੍ਰੋਸੈਸਿੰਗ ਟਾਈਮ ਉਹ ਇਸੇ ਕਰਕੇ ਆ ਕੇ ਫਿਰ। ਜੀ
1: ਨਹੀਂ, ਹੁਣ ਅੱਗੇ ਇੱਕ ਇਸ਼ੂ ਹੋਰ ਦੇਖੋ ਸੀ, ਹੁਣ ਜਿਹੜਾ ਡਿਪਾਰਟਮੈਂਟ ਨੇ ਇੱਕ ਡਾਟਾ ਪਬਲਿਸ਼ ਕੀਤਾ ਸੀਗਾ, ਕਿਹੜੀ ਡੇਟਾ ਦੀਆਂ ਫਾਈਲਾਂ ਪ੍ਰੋਸੈਸ ਕਰ ਰਹੇ ਨੇ 31 ਮਈ 2026 ਨੂੰ
0: ਜੀ।
1: ਹੁਣ ਜਿਹੜੀ 143 ਕੰਟਰੀਬਿਊਟਰੀ ਆ ਉਹ ਇਸ ਟਾਈਮ 2 ਨਵੰਬਰ 2018 ਲਈ ਫਾਈਲਾਂ ਪ੍ਰੋਸੈਸ ਕਰ ਰਹੇ ਨੇ।
0: ਓਕੇ,
1: ਠੀਕ ਹੈ। ਉਦੋਂ ਬਾਅਦ ਚੋਂ ਯਾਨੀ ਕਿ ਜਿਹੜੀ ਇਹਨਾਂ ਦੀ 173 ਆ ਉਹ ਵੀ ਨਵੰਬਰ 2018, ਤਾਂ ਸਾਰੀ ਮੋਸਟਲੀ ਨਵੰਬਰ 2018 ਦੀ ਕਰ ਰਹੇ ਨੇ। ਬਟ ਜਿਹੜੀ 103 ਵਾਲੀ ਸੀਗੀ ਜਿਹਦੇ ਚ ਆਪਾਂ ਯਾਨੀ ਬਿਨਾਂ ਪੈਸੇ ਘੱਟ ਪੈਸੇ ਪੇ ਕੀਤੇ ਕਰਦੇ ਉਹ 2014 ਦੀ ਫਾਈਨਲ ਲੱਗੀ ਹੋਈ ਨੇ
0: ਜੀ ਉਹ ਜਿਹੜੀ ਨਾਨ ਕੰਟਰੀਬਿਊਟਰੀ ਵਾਲੀ ਚਾਹੁੰਦੀ ਇੰਸਟਾਲਮੈਂਟ ਚ ਜਿਹਦੇ ਪੈਸੇ ਦੇਣੇ ਹਾਂ
1: ਹਾਂ ਤਾਂ 12 ਸਾਲ ਬਾਅਦ ਫਾਈਨਲ ਪ੍ਰੋਸੈਸ ਹੋ ਰਹੀ ਹੈ
0: ਸੈਡ
1: ਤਾਂ ਇਹ ਤੋਂ ਥੋੜਾ ਆਈਡੀਆ ਹੋ ਜਾਂਦਾ ਕਿ ਵੀ ਆਪਾਂ ਕਿੰਨੇ ਤੁਸੀਂ ਯਾਨੀ ਕਿ ਜੇ ਅੱਜ ਕੋਈ ਫਾਈਲ ਪਾਉਂਦੇ ਹੋ ਤਾਂ 12 ਸਾਲ ਪਿੱਛੇ ਹੋ ਗਏ
0: ਜੀ
1: ਉਦੋਂ ਫਾਈਲਾਂ ਘੱਟ ਪੈਂਦੀਆਂ ਸੀਗੀਆਂ ਹੁਣ ਜਿੰਨੇ ਬੰਦੇ ਪੱਕੇ ਉਹਨੇ ਐਡ ਹੋਈ ਗਏ
0: ਜੀ ਤਾਂ ਵੀ ਫਿਰ 1,57,000 ਤੇ ਪਹੁੰਚਿਆ ਨਾ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇੰਨਾ ਬੈਕਲੌਗ ਪਿਆ
1: ਹਾਂਜੀ ਵੀਰੇ
0: ਜੀ ਬਿਲਕੁਲ ਤੇ ਇਸ ਤੋਂ ਇਲਾਵਾ ਕੁਛ ਹੋਰ ਵੀ ਚੇਂਜਿਸ ਆਏ ਨੇ ਇਹਨਾਂ ਨੂੰ ਪੇਰੈਂਟਸ ਵੀਜ਼ਾ ਨੂੰ ਲੈ ਕੇ
1: ਵੀਰੇ ਬਸ ਇਹ ਨੇ ਇੱਕ ਤਾਂ ਇਹਨਾਂ ਦੀ ਜੇ ਪੇਰੈਂਟਸ ਦੀ ਪ੍ਰੇਸ ਜੋ ਕੱਟ ਕਰਤੀ 85-60 ਕਰਤੀ ਇਹਨਾਂ ਨੇ 17% ਦੇ ਕਰੀਬ ਰਿਡਕਸ਼ਨ ਕਰਤੀ ਇਹਨਾਂ ਨੇ ਯਾਨੀ ਕਿ ਇਹ ਗੋਰੇ ਕਹਿੰਦੇ ਜਿਹੜੇ ਆਸਟ੍ਰੇਲੀਅਨ ਸਰਕਾਰਾਂ ਕਹਿੰਦੀਆਂ ਕਿ ਸਾਨੂੰ ਪੇਰੈਂਟਸ ਨਹੀਂ ਅਸੀਂ ਬੁਲਾਉਣੇ ਉਰੇ ਸੈਕਿੰਡਲੀ ਵੀਰੇ ਜਿਹੜੀ ਗੱਲ ਕੀਤੀ ਮਿਨਿਸਟਰ ਡਾਇਰੈਕਸ਼ਨ 117-25 July ਨੂੰ ਜਿਹੜੀ ਇੰਪਲੀਮੈਂਟ ਹੋ ਗਈ ਉਹਦੇ ਵਿੱਚ ਇਹਨਾਂ ਨੇ ਇਹੀ ਗੱਲ ਕਹੀ ਆ ਦੇਖਾਂਗੇ ਕਿ ਇਹਨੂੰ ਕੀ ਪ੍ਰੋਸੈਸ ਕਰਨਾ ਤੇ ਦੇ ਆਰ ਵੈਰੀ ਸਟ੍ਰਿਕਟ ਵਿਦ ਦੀਸ ਪੇਰੈਂਟਸ ਵੀਜ਼ਾਸ ਠੀਕ ਹੈ ਤੇ ਮੇਨ ਚੀਜ਼ ਤਾਂ ਇਹੀ ਨੇ ਬਾਕੀ ਹੁਣ ਦੇਖੋ ਕਿ ਵੀ ਅੱਗੇ ਜਿਹੜੇ ਨਵੇਂ ਰੂਲ ਆ ਨੇ ਉਹ ਵੀ ਪੇਰੈਂਟਸ ਵੀਜ਼ਾ ਦੇ ਖਿਲਾਫ ਹੀ ਹੋਣਗੇ ਜਿਸ ਨਾਲ ਹਾਲਾ ਚੱਲੇ ਨੇ
0: ਜੀ ਬਿਲਕੁਲ ਫਿੰਗਰ ਕ੍ਰੋਸਡ ਹੋਪ ਫਾਰ ਦਾ ਬੈਸਟ ਮਤਲਬ ਮੋਟਾ ਮੋਟਾ ਜੇ ਵੇਖੀਏ ਤੇ ਕੋਈ ਸੌਖਾ ਨਹੀਂ ਆ ਪੇਰੈਂਟਸ ਨੂੰ ਹੁਣ ਇੱਥੇ ਬੁਲਾਉਣਾ ਮਤਲਬ ਇਹਨਾਂ ਦੇ ਆ ਡਾਟੇ ਦੇ ਹਿਸਾਬ ਨਾਲ ਜਾਂ ਰੂਲਾਂ ਦੇ ਹਿਸਾਬ ਨਾਲ ਜਿਸ ਹਿਸਾਬ ਨਾਲ ਬੈਕਲੌਗ ਪਿਆ ਮਤਲਬ ਪੈਸੇ ਦੇ ਕੇ ਵੀ ਇੰਨੇ ਇੰਨਾ ਟਾਈਮ ਤੁਹਾਨੂੰ ਲੱਗ ਰਿਹਾ ਪਰ ਇਹ ਵੀ ਕੋਈ ਵੱਡੀ ਗੱਲ ਨਹੀਂ ਹੋ ਸਕਦਾ ਆਉਣ ਵਾਲੇ ਸਾਲਾਂ ਦੇ ਵਿੱਚ ਪੈਸੇ ਹੋਰ ਵਧਾ ਦਿੰਦੇ ਪ੍ਰੋਸੈਸਿੰਗ ਟਾਈਮ ਘਟਾ ਦੇਣ ਪਰ ਤੁਹਾਨੂੰ ਮਤਲਬ ਸੋਚਣ ਵਾਲੀ ਚੀਜ਼ ਤੇ ਹੁਣ ਇਹਦੇ ਵਿੱਚ ਇਹ ਆ ਨਾ ਵੀ ਅਰਨ ਜੀ ਕਿ ਤੁਸੀਂ ਮੰਨ ਲਓ 50,000 ਅੱਜ ਦੀ ਡੇਟ 'ਚ ਜੇ ਤੁਸੀਂ ਦੇ ਰਹੇ ਹੋ 50,000 ਅਪਰੋਕਸੀਮੇਟਲੀ ਲਾ ਲਓ ਹੈ ਨਾ ਤੁਸੀਂ ਇੱਕ ਪੇਰੈਂਟ ਨੂੰ ਪੱਕਾ ਕਰਾਉਣ ਲਈ 50,000 ਰੁਪਈਆ ਸੋਰੀ ਡਾਲਰ ਤੁਸੀਂ 50,000 ਖਰਚਤਾ ਅਤੇ ਉਹ ਵਰਥ ਇੱਟ ਹੈਗਾ ਵਾ ਕਿ ਤੁਸੀਂ 67 ਸਾਲ 'ਚ ਮੁੜ ਕੇ 100 ਸਾਲ ਮਤਲਬ ਉਹ ਚੀਜ਼ਾਂ ਵੇਖਣੀਆਂ ਪੈਣਗੀਆਂ ਮਤਲਬ ਤੁਹਾਡੇ ਪੁਆਇੰਟ ਆਫ ਵਿਊ ਦੇ ਹਿਸਾਬ ਨਾਲ ਇਜ਼ ਇਟ ਵਰਥ ਇੱਟ
1: ਦੇਖੋ ਵੀਰੇ ਮੈਂ ਤੁਹਾਨੂੰ ਸਹੀ ਮੈਂ ਤਾਂ ਆਪਣੇ ਮਦਰ ਫਾਦਰ ਅਸੀਂ 2017 ਚ ਪਾਇਆ ਸੀ 2016-17 ਚ
0: ਜੀ
1: ਉਹਨਾਂ 2 ਸਾਲ ਪਹਿਲਾਂ ਪ੍ਰੋਸੈਸ ਹੋ ਗਈ ਸੀ ਫਾਈਲਾਂ ਠੀਕ ਹੈ ਉਦੋਂ ਘੱਟ ਪੈਂਦੀਆਂ ਸੀਗੀਆਂ
0: ਜੀ
1: ਲਾਈਕ ਮਾਈ ਮਦਰ ਮੇਰੇ ਮਦਰ ਫਾਦਰ ਸ਼ੀ ਕੈਨ ਐਨਜੋਏ ਮੇਰੀ ਮਦਰ ਸਿਟੀਜ਼ਨ ਹੋ ਚੁੱਕੀ ਹੈ ਨਾ ਤਾਂ ਸ਼ੀ ਕੈਨ ਐਨਜੋਏ ਮੈਡੀਕਲ ਹੈਗਾ ਉਹਦੇ ਕੋਲ ਪਾਸਪੋਰਟ ਆਸਟ੍ਰੇਲੀਅਨ ਹੈਗਾ ਤਾਂ ਯਾਨੀ ਕਿ ਇੱਕ ਡਿਫਰੈਂਟ ਚੀਜ਼ ਹੁੰਦੀ ਹੈ ਕਿ ਵੀ ਹਾਏ ਕਿ ਵੀ ਅਸੀਂ ਮੇਰੇ ਮਦਰ ਫਾਦਰ ਉਰੇ ਆਏ ਉਹ ਸਿਟੀਜ਼ਨ ਹੋ ਗਿਆ ਨਾ ਜਵਾਕਾਂ ਕਰਕੇ ਉਹ ਇੱਕ ਫੀਲਿੰਗ ਵਧੀਆ ਡਿਫਰੈਂਟ ਹੁੰਦੀ ਆ ਆਪਣੇ ਆਪਣੇ ਤਰੀਕਾ ਹੁੰਦਾ ਆਪਣਾ ਆਪਣੇ ਸਿਸਟਮ ਹੁੰਦਾ ਫਾਈਨੈਂਸ਼ੀਅਲੀ ਜੇ ਤੁਸੀਂ ਇਫ ਯੂ ਕੈਨ ਅਫੋਰਡ ਇਟ ਦੈਨ ਮੇਰੇ ਹਿਸਾਬ ਨਾਲ ਤੁਹਾਨੂੰ ਕੰਟਰੀਬਿਊਟਰੀ ਵੀਜ਼ਾ ਹੀ ਅਪਲਾਈ ਕਰਨਾ ਚਾਹੀਦਾ ਤਾਂ ਕਿ ਤੁਸੀਂ ਕਮ ਸੇ ਕਮ ਕਿਊ ਦੇ ਵਿੱਚ ਲੱਗ ਜਾਓ ਜੇ ਕਿਸੇ ਸਰਕਾਰ ਨੂੰ ਆਪਣੇ ਪੰਜਾਬੀ ਭਾਈਚਾਰੇ ਜੇ ਕੋਈ ਬੰਦਾ ਸਰਕਾਰ ਚ ਐਮਪੀ ਓਮਪੀ ਜੋ ਕੋਈ ਇਹ ਇਮੀਗ੍ਰੇਸ਼ਨ ਮਿਨਿਸਟਰ ਬਣ ਗਿਆ ਉਹਨੇ ਸੀਟ 20,000-50,000 ਕਰਤੀਆਂ ਚਲ ਆਪਣੇ ਘਰ ਦੇ ਨਿਕਲ ਜਾਣਗੇ
0: ਨਹੀਂ ਬਿਲਕੁਲ ਮੇਕ ਸੈਂਸ
1: ਇਹ ਚੀਜ਼ ਗੱਲ
0: ਹੈ ਇਹ ਫਾਇਦਾ ਹੈ ਕਿ ਤੁਸੀਂ ਐਟਲੀਸਟ ਜੇ ਅਫੋਰਡ ਕਰਦੇ ਹੋ ਤੇ ਤੁਸੀਂ ਇੱਕ ਵਾਰੀ ਜਿਹੜਾ ਲੌਜ ਕਰਕੇ ਰੱਖੀ ਹੋਊਗੀ ਤੇ ਜਿਹੜੀ ਜੀ ਜੀ ਤੇ ਜਿਹੜਾ ਕੰਮ ਦਾ ਆ ਵਰਕ ਦਾ ਰਾਈਟਸ ਹੋ ਗਏ ਜਾਂ ਮੈਡੀਕੇਅਰ ਹੋ ਗਿਆ ਇਹ ਤੇ ਜਿਹੜੇ ਪਰਮਾਨੈਂਟ ਵੀਜ਼ੇ ਨੇ ਉਹਨਾਂ ਨੂੰ ਹੀ ਮਿਲਣਗੇ ਨਾ ਕੰਮ ਦੇ ਰਾਈਟਸ ਵੀ
1: ਜਦੋਂ ਗ੍ਰਾਂਟ ਹੋ ਗਏ
0: ਓਕੇ ਮਤਲਬ ਜਦੋਂ ਤੁਹਾਡਾ ਪਰਮਾਨੈਂਟ ਵੀਜ਼ਾ ਗ੍ਰਾਂਟ ਹੋ ਗਿਆ ਉਦੋਂ ਭਾਵੇਂ ਤੁਸੀਂ ਔਨਸ਼ੋਰ ਹੋ ਕਿਸੇ ਹੋਰ ਵੀਜ਼ੇ ਤੇ ਵੀ ਹੋ ਤੇ
1: ਬੱਚੇ ਸੀਗੇ ਯਾਨੀ ਜਿਹੜੇ 50-55 ਸਾਲ ਦੇ ਸੀਗੇ ਜਿਹੜੇ ਪੇਰੈਂਟ ਸੀਗੇ ਅਸੀਂ ਸ਼ੁਰੂ ਵੀਜ਼ਾ ਪਾਏ ਸ਼ੁਰੂ ਵੀਜ਼ਾ ਗ੍ਰਾਂਟ ਹੋ ਗਏ TR ਪਾਏ TR ਗ੍ਰਾਂਟ ਹੋ ਗਏ ਉਹਨਾਂ ਨੂੰ ਉਦੋਂ ਬੱਚੇ PR ਹੋ ਗਏ ਉਹਨਾਂ ਦੇ ਤਾਂ ਜਦੋਂ ਬੱਚੇ ਉਹਨਾਂ ਦੇ ਬੇਸ ਆਪਣਾ ਕੋਈ ਵੀ ਕੰਟਰੀਬਿਊਟਿਵ ਵੀਜ਼ਾ ਪਾਣਗੇ ਔਨਸ਼ੋਰ ਲੈ ਕੇ ਉਹਨਾਂ ਦਾ ਤਾਂ ਉਹਨੂੰ ਬ੍ਰਿਜ ਵੀਜ਼ਾ ਮਿਲ ਜੂਗਾ ਦੇ ਵਿਲ ਹੈਵ ਦੀ ਸੇਮ ਵਰਕ ਐਟ ਕਿਉਂਕਿ ਉਹਨਾਂ ਪਹਿਲਾ ਵਰਕਰ ਸੀਗੇ
0: ਉਹੀ ਕੰਟੀਨਿਊ ਰਹਿਣਗੇ ਜੀ ਬਿਲਕੁਲ ਮਤਲਬ ਜਿਹੜੇ ਇੱਧਰ ਇੱਕ ਕਹਿੰਦੇ ਨੇ ਜੀ ਮੇਰੇ ਮਦਰ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਨੇ ਵਿਸਟਰ ਵੀਜ਼ੇ ਦਿੱਤੇ ਤੇ 68 ਈਅਰ ਦੇ ਹੋ ਚੁੱਕੇ ਨੇ ਤੇ ਉਹ ਔਨ 에ਅਰ ਔਨ ਓਕੇ ਔਨ ਸ਼ੋਰ ਅਪਲਾਈ ਕਰਨਾ ਉਹਨਾਂ ਦੇ ਲਈ ਪੋਸੀਬਲ ਹੈਗਾ ਹੁਣ ਔਨ ਸ਼ੋਰ ਵਾਲੀ ਕੈਟਾਗਰੀ ਜਿਹੜੀ ਆ ਪਰਮਾਨੈਂਟ ਨੂੰ?
1: ਹਾਂਜੀ ਬਿਲਕੁਲ ਜੀ ਹਾਂ। ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਪਊਗਾ, ਪਹਿਲੀ ਗੱਲ ਤਾਂ ਉਹਨਾਂ ਜਿਹੜੀ ਏਜ ਆ ਬਿਲਕੁਲ ਸਹੀ ਹੈ 68 ਹੈਗੇ ਨੇ, ਉਹਨਾਂ ਦੇ ਕੰਡੀਸ਼ਨ ਆ ਕੋਈ ਵੀ ਹੋਵੇ ਨੋ ਫਰਸਟ ਸਟੇ ਵਾਲੀ
0: ਓਕੇ ਉਹਨਾਂ ਦੇ ਵੀਜ਼ੇ ਦੇ ਉੱਤੇ ਵਿਜ਼ਟ ਵੀਜ਼ੇ ਦੇ ਉੱਤੇ
1: ਹਾਂ
0: ਜਿਹੜੀ ਕਿ ਇਹਨਾਂ ਦੀ ਰਿਕੁਆਇਰਮੈਂਟ ਆ ਓਨੇ ਦਾ ਹੋਣਾ ਚਾਹੀਦਾ, ਉਦੋਂ ਫਿਰ ਪੇਰੈਂਟ ਦਾ ਵਿਸਟ ਵੀਜ਼ਾ ਲਵਾ ਕੇ ਤੇ ਉਹਨੂੰ ਇੱਥੇ ਸੱਦ ਕੇ ਫਿਰ ਔਨ ਸ਼ੋਰ ਜਿਹੜਾ ਉਹ ਪੱਕਾ ਵੀਜ਼ਾ ਜਿਹੜਾ ਪਾਇਆ ਜਾਵੇ। ਉਹਦੇ ਵਿੱਚ ਵੀ ਇਹ ਸੋਚ ਸਕਦੇ ਨੇ, ਮਤਲਬ ਉਹਦੇ ਵਿੱਚ ਰੁਕਾਵਟ ਆ ਸਕਦੀ ਆ ਵਿਸਟ ਵੀਜ਼ਾ ਦੇਣ ਚ ਕਿ ਆਲਰੇਡੀ
1: ਪੇਰੈਂਟਸ ਨੂੰ ਵਿਸਟ ਵੀਜ਼ਾ ਦਿੱਤੇ ਨਾ ਹੈ? ਓਕੇ
0: ਏਜ ਦਾ ਮੈਟਰ ਨਹੀਂ ਕਰਦਾ,
1: ਨਹੀਂ ਦਿੱਕਤ ਨਹੀਂ ਆਉਂਦੀ ਕੋਈ ਦਿੱਕਤ ਲੱਗ ਸਕਦਾ?
0: ਓਕੇ ਜੀ ਜੀ, ਵਧੇਰੇ ਕੁਐਸਚਨਸ ਨੇ ਜਿਹੜੇ ਉਹ ਆਪਾਂ ਮਾਫ਼ੀ ਚਾਹਵਾਂਗੇ ਜੀ, ਕਿਉਂਕਿ ਸਮਾਂ ਜਿਹੜਾ ਆਲਰੇਡੀ ਕਾਫ਼ੀ ਹੋ ਚੁੱਕਾ, ਕਿਉਂਕਿ ਡਿਟੇਲਡ ਇਨਫੋਰਮੇਸ਼ਨ ਸੀਗੀ ਅਤੇ ਉਹਦੇ ਉੱਤੇ ਬਹੁਤ ਬਹੁਤ ਧੰਨਵਾਦ ਅਰਨ ਜੀ ਕਿ ਤੁਸੀਂ ਇੰਨਾ ਸੋਹਣਾ ਜਿਹੜਾ ਉਹ ਐਕਸਪਲੇਨ ਕੀਤਾ, ਕਿਉਂਕਿ ਹਰ ਇੱਕ ਨੂੰ ਹੁੰਦਾ ਆ ਕਿ ਮਾਂ ਪਿਓ ਜਿਹੜੇ ਉਹ ਨਾਲ ਰਹਿਣ, ਵੱਖਰਾ ਰਹਿਣਾ ਔਖਾ ਹੋ ਜਾਂਦਾ ਉਹਨਾਂ ਲਈ ਵੀ, ਉੱਥੇ ਥੋੜ੍ਹੀ ਉਮਰ ਜਦੋਂ ਵੱਧ ਜਾਂਦੀ ਆ ਫਿਰ ਇਕੱਲਾ ਰਹਿਣਾ ਔਖਾ ਹੋ ਜਾਂਦਾ, ਅਤੇ ਅਲਟੀਮੇਟਲੀ ਵੇਖਿਆ ਜਾਵੇ ਤਾਂ ਹਰ ਕਿਸੇ ਦੇ ਮਾਂ ਬਾਪ ਨੇ ਇੱਥੇ ਆਉਣਾ ਹੀ ਆ। ਹਾਂ ਹੋ ਸਕਦਾ ਸੋਚੋ ਦੋ ਤਿੰਨ ਜਾਣੇ ਜਿਹੜੇ ਆ ਉਹ ਇੱਥੋਂ ਆਪ ਉੱਥੇ ਚੱਲ ਜਾਣ, ਪਰ ਉਹ ਚਾਂਸਿਸ ਬਹੁਤ ਘੱਟ ਹੁੰਦੇ ਨੇ, ਜ਼ਿਆਦਾਤਰ ਮਾਪਿਆਂ ਨੇ ਹੀ ਇੱਥੇ ਆਉਣਾ ਹੁੰਦਾ, ਅਤੇ ਉਹਦੇ ਲਈ ਫਿਰ ਇਹ ਚੀਜ਼ਾਂ ਜਾਣਨੀਆਂ ਬਹੁਤ ਜ਼ਰੂਰੀ ਹੋ ਜਾਂਦੀਆਂ ਕਿ ਕਿਹੜੀ ਕੈਟੇਗਰੀ ਦੇ ਵਿੱਚ ਪਾਉਣਾ ਆ, ਕਦੋਂ ਪਾਉਣਾ, ਕਿੱਦਾਂ ਪਾਉਣਾ, ਕਿ ਪੈਸਾ ਵੀ ਬਚਾਉਣਾ ਹੁੰਦਾ ਆਪਾਂ, ਸਮਾਂ ਵੀ ਘੱਟ ਲੱਗੇ, ਆਪਾਂ ਨੂੰ ਚਾਹੀਦਾ ਹੁੰਦਾ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਡੇ ਪੱਕੀ ਹੋਣ। ਪਰ ਕਿਤੇ ਨਾ ਕਿਤੇ ਇਹ ਵੀ ਠੀਕ ਨੇ, ਕਿਉਂਕਿ ਹੁਣ ਇੰਨਾ ਇੰਨਾ ਜਿਹੜਾ ਉਹ ਬੈਕਲੋਗ ਹੈ ਉਹ ਵੀ ਤਾਂ ਕਿਤੇ ਜਾ ਕੇ ਇਹਨਾਂ ਨੇ ਜਿਹੜਾ ਉਹ ਕੱਢਣਾ ਆ, ਬਾਕੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਵੀ ਗਲਤੀ ਕਹਿ ਲਓ ਜਾਂ ਸ਼ੋਰਟ ਸਟਾਫ ਕਹਿ ਲਓ ਕਿ ਜਿਹੜਾ ਇੰਨਾ ਇੰਨਾ ਬੈਕਲੋਗ ਜਿਹੜਾ ਉਹ ਇਕੱਠਾ ਕਰੀ ਗਏ ਆ, ਕਿਉਂਕਿ ਜੇ ਹੁਣ ਅਰੁਣ ਜੀ ਇਹਨਾਂ ਨੇ ਕੱਟ ਕਰਕੇ 20% ਸੋਰੀ 18-19% ਤੁਸੀਂ ਕਹਿਣ ਦੇ ਘਟਾਤੇ ਆ ਇਸ ਸਾਲ ਤੋਂ, ਅਤੇ ਕਰਨ ਨੂੰ ਤਾਂ ਪਹਿਲਾਂ ਵੀ ਕਰ ਹੀ ਸਕਦੇ ਸੀ ਨਾ, ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਹੁਣ ਕੰਮ ਜਿਹੜਾ ਉਹ ਹੱਥੋਂ ਨਿਕਲਦਾ ਜਾਣ ਡਿਆ, ਉਹ ਡਿਸੀਜ਼ਨ ਜਿਹੜੇ ਨੇ ਉਹ ਟਾਈਮਲੀ ਵੀ ਆਈ ਥਿੰਕ ਸੋ ਲਏ ਜਾ ਸਕਦੇ।
1: ਪਤਾ ਕੀ ਇਹਨਾਂ ਨੇ ਕੀ ਕੀਤਾ ਨਾ, ਬਿਕੋਜ਼ ਇਹਨਾਂ ਨੇ ਇੱਕ ਪਾਰਟੀਕੂਲਰ ਦੇ ਰੱਖੇ ਸੀ ਇੰਨੀ ਫਾਈਲ ਤੋਂ ਬਾਅਦ ਉਹ ਪ੍ਰੋਸੈਸ ਨਹੀਂ ਕਰਨਾ।
0: ਓਕੇ
1: ਤਾਂ ਇਟਸ ਨੋਟ ਇਨ ਦੀ ਪ੍ਰਾਇਓਰਟੀ ਲਿਸਟ ਕਿ ਉਹ ਪੇਰੈਂਟਸ ਵੀਜ਼ਾ ਨੂੰ ਪ੍ਰੋਸੈਸ ਕਰਨ, ਕਿਉਂਕਿ ਇਹਨਾਂ ਲੱਗਦਾ ਕਿ ਵੀ ਇਹ ਸਾਡੇ ਕੋਲ ਜਾ ਕੇ ਬਰਡਨ ਨਹੀਂ ਪੈਣੀ, ਕਿਉਂਕਿ ਜਿੰਨੇ ਵੀਜ਼ੇ ਗ੍ਰਾਂਟ ਹੋਣਗੇ ਉਹਨਾਂ ਨੂੰ ਹੈਲਥ ਕੇਅਰ ਦੇਣਾ ਪਊਗਾ, ਉਹਨਾਂ ਉੱਤੇ ਹੋਸਪਿਟਲਾਈਜ਼ ਸਾਰਾ ਕਰਨਾ ਪਊਗਾ, ਇਹ ਸਾਰੀ ਚੀਜ਼ ਕੰਸਿਡਰ ਕਰਦੇ ਹਾਂ ਤਾਂ ਕਿ ਸਲੋ ਸਲੋ ਪ੍ਰੋਸੈਸ ਕਰਨ ਇਹ।
0: ਜੀ ਬਿਲਕੁਲ ਜੀ, ਹਸਪਤਾਲਾਂ ਦੇ ਉੱਤੇ ਆਲਰੇਡੀ ਮਤਲਬ ਇੰਨਾ ਕੁ ਰਾਸ਼ੀ ਕਹਿ ਲਓ ਕਿ 7-7, 8-8, 12-12 ਘੰਟੇ ਕਿਸੇ ਵੇਲੇ ਐਮਰਜੈਂਸੀ 'ਚ ਲੰਘ ਜਾਂਦੇ ਨੇ ਜੇ ਤੁਸੀਂ ਚਲ ਜਾਓ ਕੋਈ ਇਲਾਜ ਕਰਾਉਣ। ਅਤੇ ਜਾਂਦੇ ਜਾਂਦੇ ਅਰੁਣ ਜੀ ਕੋਈ ਐਡਵਾਈਸ ਦੇਣਾ ਚਾਹੋਗੇ ਪੇਰੈਂਟ ਵੀਜ਼ੇ ਨੂੰ ਲੈ ਕੇ?
1: ਬਸ ਪਰ ਮੈਂ ਤਾਂ ਇਹੀ ਗੱਲ ਕਹੂੰਗਾ, ਜਿਹੜੇ ਸਾਡੇ ਭੈਣ ਭਰਾ ਬੁਲਾਉਣਾ ਚਾਹੁੰਦੇ ਨੇ ਆਪਣੇ ਘਰ ਦੇ ਨੂੰ ਆਸਟ੍ਰੇਲੀਆ ਦੇ ਵਿੱਚ ਪੱਕੇ ਤੌਰ 'ਤੇ, ਉਹ ਜਲਦੀ ਪ੍ਰੋਸੈਸ ਕਰ ਦੇਣ, ਕਿਉਂਕਿ ਇਹਨਾਂ ਨੂੰ ਕੁਛ ਨਹੀਂ ਪਤਾ ਕਿ ਕਿਹੜੇ ਰੂਲਸ ਨੇ, ਕੀ ਨਵੇਂ ਚੇਂਜ ਕਰਨਗੇ
0: ਜੀ।
1: ਮੋਸਟਲੀ ਯਾਨੀ ਕਿ ਜਿਹੜੇ ਪੁਰਾਣੇ ਰੂਲਾਂ 'ਚ ਪੈਸੇ ਪੈ ਰਹੇ, ਕੱਲ੍ਹ ਉਹਨੇ 50,000 ਤੋਂ ਵਧਾ ਕੇ $1,00,000 ਕਰਤਾ, ਇਹ ਵੀ ਕਰਨੇ ਪਊ ਤੁਹਾਨੂੰ, ਤਾਂ ਬੈਟਰ ਹੈ ਕਿ ਜੇ ਤੁਸੀਂ ਕੰਸਿਡਰ ਕਰ ਦਿੱਤਾ ਵਿਦਿਨ ਅ ਵੀਕ, ਜਸਟ ਡਿਸਾਈਡਿਡ ਕਿ ਤੁਸੀਂ ਕਿਹੜੀ ਅਪਲਾਈ ਸਬ ਕਲਾਸ ਦੇ ਵਿੱਚ ਕਰਨਾ ਚਾਹੁੰਦੇ ਹੋ
0: ਜੀ, ਤੇ ਉਹਦੇ ਲਈ ਤੁਹਾਨੂੰ ਜੇ ਕੰਸਲਟੇਸ਼ਨ ਦੀ ਲੋੜ ਹੈ ਤੇ ਉਹ ਤੁਸੀਂ ਫਿਰ ਬਾਂਸਲ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ, ਅਰੁਣ ਜੀ ਨੂੰ ਕੰਟੈਕਟ ਕਰ ਸਕਦੇ ਹੋ, ਉਹਦੇ ਲਈ ਤੁਸੀਂ ਨੈਟ ਤੇ ਬਾਂਸਲ ਇਮੀਗ੍ਰੇਸ਼ਨ ਲਿਖਣਾ ਤੇ ਸਾਰੀ ਡਿਟੇਲ ਜਿਹੜੀ ਆ ਉਹ ਤੁਹਾਡੇ ਸਾਹਮਣੇ ਆ ਜੂਗੀ। ਬਹੁਤ ਬਹੁਤ ਸਵਾਗਤ ਤੁਹਾਡਾ ਅਰੁਣ ਜੀ, ਸਮਾਂ ਦੇਣ ਦੇ ਲਈ, ਕੋਈ ਇੰਪੋਰਟੈਂਟ ਇਨਫੋਰਮੇਸ਼ਨ ਰਹਿ ਤਾਂ ਨਹੀਂ ਗਈ?
1: ਨਹੀਂ, ਧੰਨਵਾਦ ਵੀਰੇ, ਥੈਂਕ ਯੂ ਸੋ ਮਚ ਤੁਹਾਡਾ ਸਾਨੂੰ ਦੇਣ ਵਾਸਤੇ ਮੌਕਾ।
0: ਜੀ ਜੀ ਬਿਲਕੁਲ, ਧੰਨਵਾਦ ਜੀ, ਆਪਾਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪ੍ਰੋਪਰ ਆਪਾਂ ਵੀਡੀਓ ਬਣਾ ਕੇ ਵੀ ਜਿਹੜਾ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰੀਏ ਤੁਹਾਡੇ ਨਾਲ। ਜੀ ਬਹੁਤ ਬਹੁਤ ਧੰਨਵਾਦ ਅਰੁਣ ਜੀ ਸਮਾਂ ਦੇਣ ਦੇ ਲਈ। ਜੀ ਇਹ ਸਨ ਜੀ ਅਰੁਣ ਜੀ ਬਾਂਸਲ ਇਮੀਗ੍ਰੇਸ਼ਨ ਤੋਂ, ਅਤੇ ਆਪਾਂ ਲੈਂਦੇ ਹਾਂ ਜੀ ਤੁਹਾਡੇ ਕੋਲੋਂ ਇਜਾਜ਼ਤ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674।
2: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 04332802522 ਤੇ ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮਿਲਟਨ
3: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ ਮੋਰਟਗੇਜ ਰੀਫਾਈਨਾਂਸ ਕਰਵਾਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ ਲੋ ਕ੍ਰੈਡਿਟ ਸਕੋਰ ਵੈਲਕਮ ਕਾਲ ਰਾਜ 04947637000 ਔਰ ਵਟਸਐਪ 2FOLD ਲੈਂਡਿੰਗ

0: सोना चाहिदा,
1: भरोसा चाहिदा,
0: क्वालिटी ते बाईबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
2: किथे वज गई तेरी गड्डी?
3: गड्डी ता ठीक हो जू, पर इंश्योरेंस वालिया नू, लीगल वालिया नू एथे प्रदेश विच समझाऊंगा किवे?
2: तेरे वांग किन्ने ही अपने भैन भरावां दी टेंशन मिंटां च दूर कीती है। सिंह स्मैश रिपेयर वालिया ने इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथोराइज्ड काम ते। फ्री लीगल एडवाइस लई कॉल करो 0383857748 ते। सिंह स्मैश रिपेयर, 8 ग्रेस वे, रेवन हॉल।
4: यार तू इत्थे इन्नी छेती आके पक्का वे हो गया, की जुगाड़ लाया है?
3: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
6: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
7: ਹਾਂਜੀ ਹਾਂਜੀ
8: ਬੜੇ ਬੇਹਿਸਾਬ ਰਹੇ ਹਾਂ ਦੁਨੀਆਦਾਰੀ 'ਚ।

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
2: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ 54,990 ਡਾਲਰ, BYD C-Line 8 ਡਾਇਨਾਮਿਕ FWD ਸਿਰਫ 56,990 ਡਾਲਰ ਤੇ BYD Shark 6 ਪ੍ਰੀਮੀਅਮ ਸਿਰਫ 57,900 ਡਾਲਰ। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ। Conditions apply.
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ 15 ਅਗਸਤ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਸ਼ੁਰੂਆਤ। ਵਾਈਟ ਹਾਊਸ ਨੇ ਵੀਰਵਾਰ ਦੇ ਦਿਨ ਜਾਰੀ ਇੱਕ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਹੈ ਕਿ ਭਾਰਤ ਸਣੇ 40 ਤੋਂ ਜ਼ਿਆਦਾ ਦੇਸ਼ਾਂ ਨੇ ਚੀਨ ਨੂੰ ਅਮਰੀਕੀ ਟੈਰਿਫ ਤੋਂ ਰਾਹਤ ਦੇਣ ਦੇ ਵਿੱਚ ਰਾਹਤ ਟੈਰਿਫ ਤੋਂ ਬਚਣ ਦੇ ਵਿੱਚ ਮਦਦ ਕੀਤੀ ਸੀ, ਜਿਸ ਦੇ ਲਈ ਚੀਨੀ ਸਮਾਨ ਨੂੰ ਅਜਿਹੇ ਦੇਸ਼ਾਂ 'ਚ ਰਸਤੇ ਦੇ ਵਿੱਚ ਹੀ ਅਮਰੀਕਾ ਦੇ ਵਿੱਚ ਭੇਜ ਦਿੱਤਾ ਗਿਆ। ਇਸ ਅਜਿਹੇ ਦੇਸ਼ਾਂ ਦੇ ਰਸਤੇ ਤੋਂ ਜ਼ਰੀਏ ਅਮਰੀਕਾ ਭੇਜਿਆ ਗਿਆ, ਜਿੱਥੇ ਕਿ ਟੈਰਿਫ ਬਹੁਤ ਘੱਟ। ਰਿਪੋਰਟ ਦੇ ਵਿੱਚ ਕੈਨੇਡਾ, ਭਾਰਤ, ਮੈਕਸੀਕੋ, ਜਾਪਾਨ ਅਤੇ ਸਾਊਥ ਕੋਰੀਆ ਸਣੇ ਕਈ ਦੇਸ਼ਾਂ ਦਾ ਨਾਂ ਲਿਆ ਗਿਆ। ਵਾਈਟ ਹਾਊਸ ਦੇ ਮੁਤਾਬਕ ਇਹਨਾਂ ਦੇਸ਼ਾਂ ਦੇ ਜ਼ਰੀਏ ਚੀਨ ਨੇ ਅਰਬਾਂ ਡਾਲਰ ਦੇ ਅਮਰੀਕੀ ਟੈਰਿਫ ਤੋਂ ਬਚਣ ਦੀ ਕੋਸ਼ਿਸ਼ ਕੀਤੀ ਸੀ। ਉੱਥੇ ਵਾਸ਼ਿੰਗਟਨ ਸਥਿਤ ਚੀਨੀ ਸਫਾਰਤਖਾਨੇ ਦੇ ਬੁਲਾਰੇ ਨੇ ਦੱਸਿਆ ਹੈ ਕਿ ਅਮਰੀਕਾ ਦੇ ਵਿੱਚ ਟ੍ਰੇਡ ਵਾਰ ਦੇ ਅੰਦਰ ਕਿਸੇ ਦੀ ਜਿੱਤ ਨਹੀਂ ਹੋਏਗੀ। ਉਹਨਾਂ ਨੇ ਅਮਰੀਕਾ ਦੇ ਦੁਆਰਾ ਟੈਰਿਫ ਲਗਾਏ ਜਾਣ ਦੇ ਤਹਿਤ ਚੀਨੀ ਕੰਪਨੀਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਵਿਰੋਧ ਵੀ ਕੀਤਾ। ਇਹ ਰਿਪੋਰਟ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਅਮਰੀਕਾ ਅਤੇ ਚੀਨ ਦੇ ਦਰਮਿਆਨ ਟੈਰਿਫ ਅਤੇ ਪਾਬੰਦੀਆਂ ਨੂੰ ਲੈ ਕੇ ਤਣਾਅ ਫਿਲਹਾਲ ਬਣਿਆ ਹੋਇਆ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਦੇ ਦਿਨ ਅਪਾਹਜ ਲੋਕਾਂ ਨੂੰ ਲੈ ਕੇ ਇੰਡੀਆਜ਼ ਗੋਟ ਲੇਟੈਂਟ ਸ਼ੋਅ ਦੇ ਵਿੱਚ ਕੀਤੀ ਗਈ ਅਸੰਵੇਦਨਸ਼ੀਲ ਟਿੱਪਣੀਆਂ ਦੇ ਮਾਮਲੇ 'ਚ ਕਾਮੇਡੀਅਨ ਸਮੇ ਰੈਨਾ ਅਤੇ 4 ਹੋਰਨਾਂ ਕਾਮੇਡੀਅਨਸ ਦੇ ਖਿਲਾਫ ਅਪਰਾਧਕ ਮਾਮਲਿਆਂ ਨੂੰ ਹੁਣ ਰੱਦ ਕਰ ਦਿੱਤਾ। ਬਾਰ ਐਂਡ ਬੈਂਚ ਵੈਬਸਾਈਟ ਦੇ ਮੁਤਾਬਕ ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜਮੇਲੀਆ ਬਾਗਚੀ ਅਤੇ ਵੀ ਮੋਹੰਨਾ ਦੀ ਬੈਂਚ ਨੇ ਇਹ ਹੁਕਮ ਦਿੱਤਾ। ਸਮੇ ਰੈਨਾ ਦੇ ਇਲਾਵਾ ਇਸ ਮਾਮਲੇ 'ਚ ਰਾਹਤ ਪਾਉਣ ਵਾਲੇ ਹੋਰਨਾਂ ਲੋਕਾਂ 'ਚ ਵਿਪੁਲ ਗੋਇਲ, ਬਲਰਾਜ, ਪਰਮਜੀਤ ਸਿੰਘ ਗਈ, ਸੋਨਾਲੀ ਠੱਕਰ ਉਲਫ ਸੋਨਾਲੀ, ਆਦਿਤਿਆ ਦਸਾਈ ਅਤੇ ਨਿਸ਼ਾਂਤ ਜਗਦੀਸ਼ ਤੰਵਰ ਸ਼ਾਮਲ ਨੇ। ਲਾਈਵਲਾ ਦੇ ਮੁਤਾਬਕ ਸੁਪਰੀਮ ਕੋਰਟ ਨੇ ਅਪਾਹਜ ਲੋਕਾਂ ਦੇ ਖਿਲਾਫ ਅਸੰਵੇਦਨਸ਼ੀਲ ਟਿੱਪਣੀਆਂ ਕਰਨ ਨੂੰ ਲੈ ਕੇ ਉਹਨਾਂ 'ਤੇ ਦਰਜ FIR ਨੂੰ ਵੀ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਜਾਂਚ ਦੇ ਦਾਇਰੇ ਦੇ ਵਿੱਚ ਇੰਡੀਆਜ਼ ਗੋਟ ਲੇਟੈਂਟ ਦਾ ਵਿਵਾਦਤ ਐਪੀਸੋਡ, ਜਿਹੜਾ 14 ਨਵੰਬਰ 2024 ਨੂੰ ਹੈਬੀਟਾਟ ਦੇ ਵਿੱਚ ਸ਼ੂਟ ਕੀਤਾ ਗਿਆ ਸੀ, ਬਾਅਦ 'ਚ ਪ੍ਰਸਾਰਿਤ ਵੀ ਹੋਇਆ ਸੀ, ਉਸ ਤੋਂ ਬਾਅਦ ਇਹ ਗੱਲ ਕਹੀ ਕਿ ਦੋਹਾਂ ਨੇ ਅਸਲ ਦੇ ਵਿੱਚ ਮਾਫ ਕਰਨਾ ਸਮੇਂ ਰਹਿਣਾ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਫਾਊਂਡੇਸ਼ਨ ਬਣਾਈ ਹੈ ਉਸ ਨੂੰ ਲੈ ਕੇ ਅਪਾਹਜ ਲੋਕਾਂ ਦੇ ਇਲਾਜ ਦੇ ਲਈ ਜਿਹੜਾ ਧਨ ਇਕੱਠਾ ਕੀਤਾ ਔਰ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ 2 ਪ੍ਰੋਗਰਾਮ ਆਯੋਜਿਤ ਕੀਤੇ ਨੇ, ਉਸ ਦੇ ਤਹਿਤ ਉਹਨਾਂ ਦੀ ਸਰਾਹਨਾ ਕੀਤੀ ਜਾਂਦੀ ਹੈ। ਉੱਥੇ ਕਾਂਗਰਸ ਪਾਰਟੀ ਨੇ ਜਾਤੀ ਜਨਗਣਨਾ ਦੇ ਲੈ ਕੇ ਪੁੱਛੇ ਗਏ ਸਵਾਲਾਂ ਦੇ ਮਾਮਲੇ ਦੇ ਵਿੱਚ ਸ਼ੱਕ ਜਤਾਇਆ। ਪਾਰਟੀ ਨੇ ਦੋਸ਼ ਮੜਿਆ ਕਿ ਕੇਂਦਰ ਸਰਕਾਰ ਨੇ ਇਸ ਦੇ ਲਈ ਸਿਆਸੀ ਦਲਾਂ ਦੇ ਨਾਲ ਕੋਈ ਚਰਚਾ ਹੀ ਨਹੀਂ ਕੀਤੀ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਐਕਸ ਦੇ ਉੱਤੇ ਲਿਖਿਆ ਕਿ 6 ਮਈ 2025 ਨੂੰ ਜਾਤੀ ਜਨਗਣਨਾ ਦੇ ਸੰਬੰਧ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਕਾਂਗਰਸ ਦੇ ਪ੍ਰਮੁੱਖ ਨੇ ਇੱਕ ਪੱਤਰ ਲਿਖਿਆ ਸੀ। ਸਭ ਤੋਂ ਪਹਿਲੇ ਅਤੇ ਸਭ ਤੋਂ ਬੁਨਿਆਦੀ ਸੁਝਾਅ ਨੂੰ ਪੂਰੀ ਤਰ੍ਹਾਂ ਦੇ ਨਾਲ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਨਾਲ ਹੀ ਖੜਗੇ ਜੀ ਦੀ ਮੰਗ ਦੇ ਮੁਤਾਬਕ ਸਿਆਸੀ ਦਲਾਂ ਦੇ ਨਾਲ ਕੋਈ ਚਰਚਾ ਵੀ ਨਹੀਂ ਕੀਤੀ ਗਈ। ਜੈਰਾਮ ਰਮੇਸ਼ ਨੇ ਮਲਕਾਰਜਨ ਖੜਗੇ ਦੇ ਉਸ ਚਿੱਠੀ ਨੂੰ ਐਕਸ ਦੇ ਉੱਤੇ ਸਾਂਝਾ ਵੀ ਕੀਤਾ। ਖੜਗੇ ਜੀ ਦੇ ਚਿੱਠੀ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਦਿਆਂ ਲਿਖਿਆ ਸੀ ਕਿ 16 ਅਪ੍ਰੈਲ 2023 ਨੂੰ ਤੁਹਾਨੂੰ ਪੱਤਰ ਲਿਖ ਕੇ ਕਾਂਗਰਸ ਦੀ ਤਰਫ ਤੋਂ ਜਾਤੀ ਜਨਗਣਨਾ ਕਰਵਾਉਣ ਦੀ ਮੰਗ ਤੁਹਾਡੇ ਸਾਹਮਣੇ ਰੱਖੀ ਹੈ। ਅਫਸੋਸ ਇਸ ਗੱਲ ਦਾ ਹੈ ਕਿ ਉਸ ਪੱਤਰ ਦਾ ਵੀ ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਇਸ ਕਰਕੇ ਹੁਣ ਸਾਡੀ ਪਾਰਟੀ ਦੇ ਨੇਤਾਵਾਂ ਦੀ ਤਰਫ ਤੋਂ ਲਗਾਤਾਰ ਇਸ ਮਸਲੇ ਦੇ ਉੱਤੇ ਤੁਹਾਡੇ ਤੋਂ ਮੰਗ ਕੀਤੀ ਜਾ ਰਹੀ ਹੈ। ਦੱਸ ਦਈਏ ਇਸ ਤੋਂ ਪਹਿਲਾਂ ਇੱਕ ਗਜ਼ਟ ਨੋਟੀਫਿਕੇਸ਼ਨ ਦੇ ਜ਼ਰੀਏ ਗ੍ਰਹਿ ਮੰਤਰਾਲੇ ਨੇ ਰਜਿਸਟਰਾਰ ਜਨਰਲ ਦੇ ਦਫ਼ਤਰ ਨੂੰ ਦੱਸਿਆ ਸੀ ਕਿ ਸਾਲ 2027 ਦੇ ਲਈ ਹੋ ਰਹੀ ਮਰਦਮਸ਼ੁਮਾਰੀ ਦੇ ਸੰਬੰਧ ਦੇ ਵਿੱਚ ਅਧਿਕਾਰੀ ਲੋਕਾਂ ਤੋਂ 40 ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਨੇ। ਇਸ ਦੇ ਵਿੱਚ ਧਰਮ, ਨਾਮ, ਵਿਵਾਹਕ ਸਥਿਤੀ, ਜਨਮ ਸਥਾਨ, ਸਥਾਨਕ ਨਿਵਾਸ, ਬੈਂਕ ਦੇ ਖਾਤਿਆਂ ਦੀ ਕੁੱਲ ਗਿਣਤੀ, ਮੋਬਾਈਲ ਨੰਬਰ ਆਦਿ ਸਵਾਲ ਸ਼ਾਮਲ ਨੇ। ਉੱਥੇ ਹੀ ਆਖਰੀ ਖਬਰ ਦੀ ਭਾਰਤ ਦੇ ਹਵਾਲੇ ਦੇ ਨਾਲ ਸਾਂਝ ਪਾਈਏ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਉੱਤੇ ਹੋਏ ਹਮਲੇ ਦੇ ਮਾਮਲੇ 'ਚ ਹੁਣ ਉਹਨਾਂ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਹਨਾਂ ਕਿਹਾ ਹੈ ਕਿ ਹਮਲਾ ਕਰਨ ਵਾਲੇ ਦਾ ਮਕਸਦ ਪੰਜਾਬ ਦੇ ਵਿੱਚ ਹਾਲਾਤ ਨੂੰ ਕੰਟਰੋਲ 'ਚ ਲੈਣਾ ਸੀ ਅਤੇ ਸ਼ਾਂਤੀ ਭੰਗ ਕਰਨਾ ਸੀ। ਇਸ ਦੀ ਇਜਾਜ਼ਤ ਨਾ ਤਾਂ ਮੈਂ ਦੇਵਾਂਗਾ ਨਾ ਹੀ ਕਦੇ ਮੇਰੇ ਪਿਤਾ ਨੇ ਦਿੱਤੀ ਸੀ। ਉਹਨਾਂ ਕਿਹਾ ਕਿ ਦੋਵੇਂ ਵਾਰ ਮੇਰੇ ਉੱਤੇ ਪਵਿੱਤਰ ਸਥਾਨਾਂ ਦੇ ਉੱਤੇ ਹਮਲਾ ਕੀਤਾ ਗਿਆ। ਮੈਂ ਕਦੇ ਨਹੀਂ ਡਰਿਆ, ਹੁਣ ਵੀ ਨਹੀਂ ਡਰ ਰਿਹਾ। ਜਿਹਦੇ ਉੱਪਰ ਗੁਰੂ ਦੀ ਕਿਰਪਾ ਹੋਵੇ ਉਸ ਨੂੰ ਕੋਈ ਹੱਥ ਨਹੀਂ ਲਾ ਸਕਦਾ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਭਾਈਚਾਰੇ ਦੇ ਲਈ ਵਚਨਬੱਧ ਹੈ। ਸ਼੍ਰੋਮਣੀ ਅਕਾਲੀ ਦਲ ਕੋਈ ਵੀ ਕੁਰਬਾਨੀ ਦੇ ਸਕਦਾ, ਪੰਜਾਬ ਦੀ ਤਰੱਕੀ ਦੇ ਲਈ ਸਾਡੀ ਤਰਜੀਹ ਪਹਿਲਾਂ ਹੀ ਰਹੇਗੀ। ਦੱਸ ਦਈਏ ਕਿ ਪੰਜਾਬ ਤੋਂ ਨਾਂਦੇੜ ਪਹੁੰਚਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਬਾਦਲ ਮਾਤਾ ਸਾਹਿਬ ਕੌਰ ਗੁਰਦੁਆਰਾ ਦੇ ਕੋਲ ਹਮਲੇ ਦਾ ਪਹਿਲਾਂ ਵੀ ਸ਼ਿਕਾਰ ਹੋ ਚੁੱਕੇ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਅਨ ਖ਼ਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਵੈਸਟਰਨ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਖ਼ਬਰ, ਜਿੱਥੋਂ ਦੇ ਪ੍ਰੀਮੀਅਰ ਨੇ ਹੁਣ ਈਸਟਰਨ ਕਲਾਉਨਸ ਜਿਹੜੇ ਨੇ ਉਹ ਪੂਰਬੀ ਸੂਬਿਆਂ ਨੂੰ ਕਰਾਰ ਦਿੱਤਾ। ਅਸਲ 'ਚ ਇੱਕ ਕਿਸਮ ਦੀ ਖ਼ਬਰ ਤੁਹਾਡੇ ਨਾਲ ਸ਼ੁੱਕਰਵਾਰ ਦੇ ਦਿਨ ਵੀ ਸਾਂਝੀ ਕੀਤੀ ਸੀ ਕਿ ਜਿਹੜੀ ਪ੍ਰੋਡਕਟੀਵਿਟੀ ਕਮਿਸ਼ਨ ਦੀ ਨਵੀਂ ਰਿਪੋਰਟ ਆਈ ਹੈ, ਜਿਸ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ GST ਦੇ ਵਿੱਚ ਹੋਏ ਰਿਫੋਰਮ ਤੋਂ ਬਾਅਦ ਵੈਸਟਰਨ ਆਸਟ੍ਰੇਲੀਆ ਨੂੰ ਬੇਲੋੜਾ ਲਾਭ ਦਿੱਤਾ ਗਿਆ GST ਦੇ ਵਿੱਚੋਂ ਜਿਹੜਾ ਵੀ ਮੁਨਾਫਾ ਹੁੰਦਾ। ਅਸਲ 'ਚ GST ਦਾ ਪੈਸਾ ਜਿਹੜਾ ਉਹ ਫੈਡਰਲ ਪੂਲ ਦੇ ਵਿੱਚ ਇਕੱਠਾ ਹੁੰਦਾ, ਹਾਲਾਂਕਿ ਸੂਬਿਆਂ ਨੂੰ ਬਾਅਦ ਦੇ ਵਿੱਚ ਫੈਡਰਲ ਸਰਕਾਰ ਦੇ ਦੁਆਰਾ ਹੀ ਲਾਭ ਦਿੱਤੇ ਜਾਂਦੇ ਨੇ ਜਾਂ ਇਹ ਰਕਮ ਮੋੜੀ ਜਾਂਦੀ ਹੈ। ਪਰ 2018 ਤੋਂ ਬਾਅਦ ਨਿਊ ਸਾਊਥ ਵੇਲਜ਼, ਵਿਕਟੋਰੀਆ ਵਰਗੇ ਵੱਡੇ ਸੂਬੇ ਜਿਹੜੇ GST 'ਚ ਵੱਧ ਕਮਾਈ ਦਾ ਹਿੱਸਾ ਪਾਉਂਦੇ ਨੇ, ਉਹਨਾਂ ਨੂੰ ਘੱਟ ਪੈਸੇ ਦਿੱਤੇ ਗਏ ਨੇ ਜਾਂ ਬਣਦੀ ਰਕਮ ਉਹਨਾਂ ਦੀ ਨਹੀਂ ਦਿੱਤੀ ਗਈ। ਇਸੇ ਨੂੰ ਲੈ ਕੇ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੇ ਈਸਟ ਕੋਸਟ ਕਲਾਉਨਸ ਇਹਨਾਂ ਸਟੇਟਾਂ ਨੂੰ ਦੱਸਿਆ। ਉਹਨਾਂ ਕਿਹਾ ਕਿ ਸਾਰੇ ਹੀ ਹੁਣ ਗਿੱਧ ਦੀ ਤਰ੍ਹਾਂ ਵੈਸਟਰਨ ਆਸਟ੍ਰੇਲੀਆ ਨੂੰ ਪੈ ਗਏ ਨੇ। ਇਹਨਾਂ ਨੂੰ ਇੰਝ ਲੱਗਦਾ ਹੈ ਕਿ ਇਹਨਾਂ ਦੇ ਹੱਕ ਦਾ ਪੈਸਾ ਜਿਹੜਾ ਉਹ ਵੈਸਟਰਨ ਆਸਟ੍ਰੇਲੀਆ ਨੇ ਖਾਇਆ, ਅਸਲ ਦੇ ਵਿੱਚ ਇਹ ਸਹੀ ਨਹੀਂ ਹੈ। ਐਂਥਨੀ ਅਲਬਨੀ ਸਰਕਾਰ ਨੇ ਆਪਣੀਆਂ ਪਿਛਲੀਆਂ ਸਰਕਾਰਾਂ ਯਾਨੀ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਦੇ ਫੈਸਲੇ ਨੂੰ ਲਾਗੂ ਰੱਖਿਆ ਸੀ ਅਤੇ ਕਿਹਾ ਸੀ ਕਿ ਸਾਲ 2029 ਤੱਕ ਵੈਸਟਰਨ ਆਸਟ੍ਰੇਲੀਆ ਨੂੰ ਅਨੁਪਾਤ ਦੇ ਨਾਲੋਂ ਜ਼ਿਆਦਾ ਰਕਮ GST ਪੂਲ ਦੇ ਵਿੱਚੋਂ ਮਿਲਣੀ ਚਾਹੀਦੀ ਹੈ। ਪਹਿਲਾਂ NSW ਦੇ ਟ੍ਰੈਜਰ ਡੈਨੀਅਲ ਮੁਖੀ ਵੀ ਅਜਿਹਾ ਹੀ ਕਰਨ ਦੇ ਲਈ ਜਿਹੜਾ ਇਹ ਫੈਡਰਲ ਸਰਕਾਰ ਨੂੰ ਭੰਡ ਚੁੱਕੇ ਨੇ। ਉਸ ਤੋਂ ਬਾਅਦ ਕੱਲ੍ਹ ਦੇ ਦਿਨ ਵਿਕਟੋਰੀਆ ਦੇ ਨਵੇਂ ਬਣੇ ਪ੍ਰੀਮੀਅਰ ਦੀ ਤਰਫ ਤੋਂ ਵੀ ਇਸ ਕਿਸਮ ਦੀ ਟਿੱਪਣੀ ਸਾਹਮਣੇ ਆਈ, ਜਿਸ ਤੋਂ ਬਾਅਦ ਹੁਣ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੂੰ ਆਪਣੀ ਸਟੇਟ ਦੇ ਬਚਾਅ ਦੇ ਵਿੱਚ ਆਉਣਾ ਪਿਆ। ਦੱਸ ਦਈਏ ਕਿ ਸਾਲ 2024-25 ਵਿੱਤ ਵਰ੍ਹੇ ਦੇ ਦਰਮਿਆਨ GST ਪੂਲ ਦੇ ਵਿੱਚੋਂ ਕੁੱਲ 113% ਵੈਸਟਰਨ ਆਸਟ੍ਰੇਲੀਆ ਨੂੰ ਦਿੱਤਾ ਗਿਆ ਸੀ, ਜਦਕਿ 98% ਜਾਂ ਇਸ ਤੋਂ ਵੀ ਘੱਟ ਬਾਕੀ ਸਟੇਟਸ ਜਾਂ ਟੈਰੇਟਰੀਜ਼ ਨੂੰ ਦਿੱਤਾ ਗਿਆ ਸੀ ਜੋ NSW ਅਤੇ ਵਿਕਟੋਰੀਆ ਨੂੰ ਮਨਜ਼ੂਰ ਨਹੀਂ ਹੈ। ਉੱਥੇ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਜਿਹੜੇ ਟ੍ਰੇਨੀ ਅਧਿਆਪਕ ਨੇ ਉਹਨਾਂ ਦੇ ਆਪਣੇ ਲਿਟਰੇਸੀ ਸਕਿੱਲ ਕਿੱਥੇ ਖੜ੍ਹੇ ਹੁੰਦੇ ਨੇ, ਇਸ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ। ਦੱਸ ਦਈਏ ਕਿ ਸਕੂਲਾਂ ਦੇ ਵਿੱਚ ਅਧਿਆਪਕਾਂ ਤੋਂ ਇਲਾਵਾ ਜਿਹੜੇ ਟ੍ਰੇਨੀ ਅਧਿਆਪਕ ਹੁੰਦੇ ਨੇ ਯਾਨੀ ਕਿ ਜਿਹੜੇ ਟੀਚਿੰਗ ਸਟੂਡੈਂਟਸ ਵੀ ਕਹਿ ਲਿਆ ਜਾਂਦਾ, ਅਸਲ 'ਚ ਉਹ ਟੀਚਿੰਗ ਦੀ ਪੜ੍ਹਾਈ ਕਰ ਰਹੇ ਹੁੰਦੇ ਨੇ, ਪਰ ਇਸ ਦਰਮਿਆਨ ਉਹ ਨਵੇਂ ਅਧਿਆਪਕ ਬਣਨ ਦੀ ਟ੍ਰੇਨਿੰਗ ਵੀ ਹਾਸਲ ਕਰ ਰਹੇ ਹੁੰਦੇ ਨੇ। ਉਹਨਾਂ ਦੇ ਕੋਲ Year 9 ਦੇ ਸਟੈਂਡਰਡ ਦੇ ਸਕਿੱਲ ਵੀ ਮੌਜੂਦ ਨਹੀਂ ਨੇ। ਅਸਲ 'ਚ ਲਿਟਰੇਸੀ ਐਂਡ ਨਿਊਮਰੇਸੀ ਟੈਸਟ ਫੋਰ ਇਨੀਸ਼ੀਅਲ ਟੀਚਰ ਐਜੂਕੇਸ਼ਨ ਯਾਨੀ ਇਸ ਨੂੰ ਲੈਂਟਿਟ ਕਿਹਾ ਜਾਂਦਾ, ਇਸ ਟੈਸਟ ਦੇ ਦਰਮਿਆਨ 25,971 ਵਿਦਿਆਰਥੀ ਜਿਹੜੇ ਸੀ ਇਸ ਟੈਸਟ ਦੇ ਵਿੱਚ ਬੈਠੇ, ਕੇਵਲ 87% ਹੀ ਇਸ ਟੈਸਟ ਨੂੰ ਪਾਸ ਕਰ ਸਕੇ, ਔਰ 2018 ਤੋਂ ਬਾਅਦ ਇਹ ਸਭ ਤੋਂ ਲੋਐਸਟ ਪਰਸੈਂਟੇਜ ਜਿਹੜੀ ਦੱਸੀ ਗਈ ਹੈ। ਯਾਨੀ ਕਿ ਇਸ ਟੈਸਟ ਨੂੰ ਪਾਸ ਨਾ ਕਰ ਪਾਉਣ ਵਾਲਿਆਂ ਦੇ ਕੋਲ Year 9 ਦੇ ਵੀ ਸਟੈਂਡਰਡ ਮੌਜੂਦ ਨਹੀਂ ਨੇ। ਮਲਟੀਪਲ ਚੋਇਸ ਕੁਸ਼ਚਨ ਆਮ ਤੌਰ 'ਤੇ ਦਿੱਤੇ ਜਾਂਦੇ ਨੇ, ਪਰ ਉਹ ਅੰਗਰੇਜ਼ੀ, ਹਿਸਾਬ ਅਤੇ ਹੋਰਨਾਂ ਦੂਸਰੀਆਂ ਜਿਹੜੇ ਸਬਜੈਕਟ ਸੀ ਉਹਨਾਂ ਵਿਸ਼ਿਆਂ ਦੇ ਵਿੱਚ ਕਮਜ਼ੋਰ ਹੀ ਰਹੇ। ਵਿਕਟੋਰੀਆ ਦੀ ਸਾਬਕਾ ਪ੍ਰੀਮੀਅਰ ਜੈਸਿੰਟਾ ਐਲਨ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਹ ਐਲਾਨ ਕੀਤੇ ਜਾਣ ਤੋਂ ਬਾਅਦ ਕਿ ਉਹ ਇਸ ਸਾਲ ਚੋਣਾਂ ਨਹੀਂ ਲੜਨਗੇ, ਉਸ ਤੋਂ ਬਾਅਦ ਹੁਣ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ਛੁੱਟੀਆਂ ਕੱਟਣ ਦੀ ਖਬਰ ਸਾਹਮਣੇ ਆ ਰਹੀ ਹੈ। ਵਿਦੇਸ਼ ਜਾਣਗੇ ਉਹ ਹਾਲੇ ਇਸ ਵੀਕਐਂਡ ਦੇ ਦਰਮਿਆਨ ਨਹੀਂ, ਅਗਲੇ ਹਫ਼ਤੇ। ਪਰ ਹੈਰਾਲਸਨ ਦੀ ਤਰਫ ਤੋਂ ਲਗਾਈ ਗਈ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਜੈਸਿੰਟਾ ਐਲਨ ਆਪਣੇ ਪਤੀ ਯੋਰਿਕ ਪਾਈਪਰ ਅਤੇ ਆਪਣੇ ਦੋ ਬੱਚਿਆਂ ਪੈਗੀ ਅਤੇ ਕੌਰਮੈਕ ਦੇ ਨਾਲ ਵਿਦੇਸ਼ ਦੌਰੇ 'ਤੇ ਜਾਣ ਤੋਂ ਪਹਿਲਾਂ ਆਪਣੇ ਹਿੱਸੇ ਦੇ ਵਿੱਚੋਂ $2,00,000 ਲੇਬਰ ਪਾਰਟੀ ਨੂੰ ਡੋਨੇਟ ਕਰਕੇ ਜਾਣਾ ਚਾਹੁੰਦੇ ਨੇ। ਇਸ ਦਰਮਿਆਨ ਬੈਂਡੀਗੋ ਈਸਟ ਦੀ ਜਿਹੜੀ ਸੀਟ ਹੈ ਉੱਥੋਂ ਇਸ ਵਾਰ ਲੇਬਰ ਪਾਰਟੀ ਕਿਸ ਨੂੰ ਉਤਾਰਦੀ ਹੈ, ਇੱਕ ਵੱਡਾ ਸਵਾਲ ਪੈਦਾ ਹੋਏਗਾ। 1999 ਤੋਂ ਹੀ ਜੈਸਿੰਟਾ ਐਲਨ ਲੇਬਰ ਪਾਰਟੀ ਜਿਹੜੀ ਹੈ ਇਸ ਸੀਟ ਤੋਂ ਜਿੱਤਦੀ ਆਈ ਹੈ। ਇਸ ਦਰਮਿਆਨ ਜਿਹੜੇ ਨੈਸ਼ਨਲ ਪਾਰਟੀ ਦੇ ਤੋਂ ਉਮੀਦਵਾਰ ਨੇ ਐਂਡਰਿਊ ਲਿਥਲੇਨ, ਉਹਨਾਂ ਨੇ ਜੈਸਿੰਟਾ ਐਲਨ ਨੂੰ ਵਧਾਈ ਦਿੱਤੀ ਕਿ ਉਹ 25 ਸਾਲ ਦੇ ਆਪਣੇ ਸ਼ਾਨਦਾਰ ਸਿਆਸੀ ਸਫ਼ਰ ਨੂੰ ਅੰਜਾਮ ਦੇ ਕੇ ਹੁਣ ਰਿਟਾਇਰ ਹੋ ਗਏ ਨੇ। ਪਰ ਉਹਨਾਂ ਨੇ ਇਸ ਗੱਲ ਦੇ ਲਈ ਉਹਨਾਂ ਨੂੰ ਭੰਡਿਆ ਵੀ ਕਿ ਮਾੜੀ ਗੱਲ ਇਹ ਹੈ ਕਿ ਵਿਕਟੋਰੀਆ ਸੂਬੇ ਨੂੰ ਕਰਜ਼ ਦੇ ਹਾਲਾਤ ਦੇ ਵਿੱਚ ਛੱਡ ਕੇ ਉਹ ਜਾ ਰਹੇ ਨੇ। ਵਨ ਨੇਸ਼ਨ ਪਾਰਟੀ ਦੇ 3rd ਦੇ ਉਮੀਦਵਾਰ ਵੈਸਟਰਨ ਆਸਟ੍ਰੇਲੀਆ ਦੀ ਸੂਬਾਈ ਚੋਣਾਂ ਦੇ ਵਿੱਚ ਜਿਹੜੇ ਆਏ ਸੀ ਸੀਕਰਟ ਹਾਰਬਰ ਦੀ ਬਾਈ ਇਲੈਕਸ਼ਨ ਦੇ ਵਿੱਚ ਪੰਜਾਬੀ ਮੂਲ ਦੇ ਪਰਮਿੰਦਰ ਸਿੰਘ ਨੇ ਹੁਣ ਗੇ ਭਾਈਚਾਰੇ ਦੇ ਉੱਤੇ ਕੀਤੀ ਆਪਣੀ ਟਿੱਪਣੀ ਨੂੰ ਲੈ ਕੇ ਮਾਫ਼ੀ ਮੰਗੀ ਹੈ। ਦੱਸ ਦਈਏ ਕਿ ਮਿਸਟਰ ਸਿਕੰਤ ਦੇ ਨਾਮ ਦੇ ਨਾਲ ਮਸ਼ਹੂਰ ਯੂਟਿਊਬ ਕੰਟੈਂਟ ਕ੍ਰੀਏਟਰ ਦੇ ਇੱਕ ਪੋਡਕਾਸਟ ਦੇ ਵਿੱਚ ਪਰਮਿੰਦਰ ਸਿੰਘ ਨੇ ਗੇ ਭਾਈਚਾਰੇ ਨੂੰ ਦਿਮਾਗੀ ਤੌਰ 'ਤੇ ਬਿਮਾਰ ਭਾਈਚਾਰਾ ਦੱਸਿਆ ਸੀ। ਇਸ ਮਾਮਲੇ 'ਚ ਪੌਲਿਨ ਹੈਨਸਨ ਅਤੇ ਬਾਨਬੀ ਜੋਇਸ ਦੀ ਤਰਫ ਤੋਂ ਉਹਨਾਂ ਦੇ ਨਾਲੋਂ ਦੂਰੀ ਵੱਟ ਲਏ ਜਾਣ ਤੋਂ ਬਾਅਦ ਹੁਣ ਖੁਦ ਪਰਮਿੰਦਰ ਸਿੰਘ ਨੂੰ ਵੀ ਇਸ ਮਾਮਲੇ ਦੇ ਵਿੱਚ ਖੇਡ ਜਤਾ ਕੇ ਉਹਨਾਂ ਦੀ ਤਰਫ ਤੋਂ ਮਾਫ਼ੀ ਮੰਗੀ ਗਈ ਹੈ। ਚੇਤੇ ਕਰਵਾ ਦਈਏ ਕਿ ਵੈਸਟਰਨ ਆਸਟ੍ਰੇਲੀਆ ਦੀ ਲੈਜਿਸਲੇਟਿਵ ਕੌਂਸਲ ਦੀ ਸਾਲ 2025 'ਚ ਹੋਈਆਂ ਚੋਣਾਂ ਦੇ ਵਿੱਚ ਉਹ ਵਨ ਨੇਸ਼ਨ ਪਾਰਟੀ ਦੇ ਤੀਸਰੀ ਚੁਆਇਸ ਦੇ ਉਮੀਦਵਾਰ ਸੀ। ਉਧਰ ਆਖਰੀ ਖਬਰ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਬਨਾਮ ਬਾਂਗਲਾਦੇਸ਼ ਪਹਿਲੇ ਟੈਸਟ ਮੈਚ ਦੇ ਵਿੱਚ ਬਾਂਗਲਾਦੇਸ਼ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 6 ਵਿਕਟਾਂ ਦੇ ਨੁਕਸਾਨ ਤੇ 351 ਦੌੜਾਂ ਬਣਾ ਲਈਆਂ, ਯਾਨੀ ਆਸਟ੍ਰੇਲੀਆ ਦੇ ਨਾਲੋਂ ਪਹਿਲੀ ਪਾਰੀ ਦੇ ਵਿੱਚ 153 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਹਾਲਾਂਕਿ ਬਾਂਗਲਾਦੇਸ਼ ਦੇ ਸਾਰੇ ਬੱਲੇਬਾਜ਼ ਜਿਹੜੇ ਸੀ ਉਹ ਮੈਦਾਨ ਰਵਾਨਾ ਹੋ ਗਏ ਸੀ। ਤਨਜੀਦ ਹੁਸਨ ਨੇ 101 ਦੌੜਾਂ ਬਣਾਈਆਂ, ਕਪਤਾਨ ਨਜ਼ਮੁਲ ਹੁਸੈਨ ਸ਼ੰਤੋ ਨੇ 84 ਦੌੜਾਂ ਬਣਾਈਆਂ, ਮੋਇਮੁਲ ਹੱਕ ਨੇ 49, ਇਸ ਤੋਂ ਇਲਾਵਾ ਮੁਸ਼ਫਿਕੁਰ ਰਹੀਮ ਨੇ 36 ਦੌੜਾਂ ਬਣਾਈਆਂ, ਮਹਿਦੀ ਹਸਨ ਮਿਰਾਜ਼ 32 ਦੌੜਾਂ ਦੇ ਉੱਤੇ ਨਾਬਾਦ ਖੇਡ ਰਹੇ ਨੇ ਅਤੇ ਨਾਲ ਉਹਨਾਂ ਦੇ ਸਾਥ ਹਸਨ ਮਹਿਮੂਦ 13 ਦੌੜਾਂ ਦੇ ਉੱਤੇ ਦੇ ਰਹੇ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ ਤੁਹਾਨੂੰ।
2: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
3: 0433-280-252 ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਪ੍ਰੀਵਿਊ। ਹਾਂਜੀ BYD ਔਨ ਰੋਡਸ ਔਨ ਅਸ, ਕੰਡੀਸ਼ਨਸ ਅਪਲਾਈ।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
8: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
7: ਫਿਰ ਲਵਾਈਏ ਕਿੱਥੋਂ?
8: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
7: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
9: ਆ ਕਿੱਥੇ ਵੱਜ ਗਈ ਤੇਰੀ ਗੱਡੀ?
10: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਂਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਕ ਸਮੈਸ਼

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au। ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 04947637000 ਔਰ ਵਟਸਐਪ ਟੂਫੋਲਡ ਲੈਂਡਿੰਗ।
1: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
1: ਜਾਂ 9077973
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077973।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360422।

ਵੈਸੇ ਤਾਂ ਇਨਸਾਈਟ ਰਿਪੋਰਟ ਦੀ ਸ਼ੁਰੂਆਤ ਕਿਸੇ ਬਿਆਨ ਦੇ ਨਾਲ ਕਰ ਦਈਦੀ ਆਪਾਂ, ਕਿਸੇ ਸੀਰੀਅਸ ਗੱਲਬਾਤ ਦੇ ਨਾਲ ਕਰ ਦਈਦੀ ਹੈ, ਨਹੀਂ ਤਾਂ ਫਿਰ ਸਾਡੀ ਬੜੀ ਟ੍ਰੈਡੀਸ਼ਨਲ ਜੀ ਟੋਨ ਜਿਹੜੀ ਹੁੰਦੀ ਹੈ ਇਸ ਸ਼ੋਅ ਦੀ, ਉਹਦੇ ਨਾਲ ਕਰੀਦੀ ਹੈਗੀ ਹੈ। ਪਰ ਅੱਜ ਕਿਉਂ ਇਸ ਗੀਤ ਦੇ ਨਾਲ ਕੀਤੀ ਹੈ ਸ਼ੁਰੂਆਤ, ਕਿਉਂਕਿ ਅਗਸਤ ਦਾ ਮਹੀਨਾ ਜਿਹੜਾ ਉਹ ਕਿਸ਼ੋਰ ਕੁਮਾਰ ਸਾਹਿਬ ਦੇ ਜਨਮ ਦਿਨ ਦਾ ਮਹੀਨਾ ਹੈਗਾ। ਕਿਸ਼ੋਰ ਕੁਮਾਰ ਜਿਨ੍ਹਾਂ ਨੂੰ 97 ਸਾਲ ਹੋ ਗਏ ਨੇ, ਹੈਪੀ ਬਰਥਡੇ, 4 ਅਗਸਤ ਨੂੰ ਉਹਨਾਂ ਦਾ 1929 ਦੇ ਵਿੱਚ ਜਨਮ ਹੋਇਆ ਸੀ। ਔਰ ਵੈਸੇ ਤਾਂ ਬੰਗਾਲੀ ਪਰਿਵਾਰ ਤੋਂ ਸੀ, ਪਰ ਹਿੰਦੀ, ਮਰਾਠੀ, ਅਸਮੀਜ਼, ਗੁਜਰਾਤੀ, ਮੇਰੇ ਖਿਆਲ ਦੇ ਨਾਲ ਸ਼ਾਇਦ ਕੋਈ ਫੇਮਸ ਪਾਪੂਲਰ ਪੰਜਾਬੀ ਗਾਣਾ ਨਹੀਂ ਉਹਨਾਂ ਦਾ ਹੋਇਆ। ਜੇ ਹੋਇਆ ਤਾਂ ਤੁਸੀਂ ਮੈਨੂੰ ਦੱਸ ਦਿਓ। ਇਨਸਾਈਟ ਰਿਪੋਰਟ ਪ੍ਰੋਗਰਾਮ ਫਿਲਮਾਂ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਨਹੀਂ ਹੈਗਾ, ਪਰ ਫਿਰ ਵੀ ਮੈਨੂੰ ਇਹ ਲੱਗਿਆ ਕਿ ਅੱਜ ਥੋੜ੍ਹੀ ਜਿਹੀਆਂ ਵੇਰੀਅਸ ਜਿਹੀਆਂ ਅਲੱਗ ਅਲੱਗ ਖਬਰਾਂ ਦੇ ਉੱਤੇ ਗੱਲ ਕਰਨੀ ਹੈ, ਅਤੇ ਫਿਰ ਸ਼ੁਰੂਆਤ ਥੋੜ੍ਹੀ ਜਿਹੀ ਹਲਕੀ ਫੁਲਕੀ ਜੀ ਕਿਉਂ ਨਾ ਕਰ ਲਈਏ। ਕਿਸ਼ੋਰ ਕੁਮਾਰ ਸਾਹਿਬ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ 1940 ਤੋਂ ਲੈ ਕੇ 1987 ਦੇ ਦਰਮਿਆਨ ਉਹਨਾਂ ਨੇ 16,000 ਤੋਂ ਜ਼ਿਆਦਾ ਗਾਣੇ ਗਾਏ ਨੇ। ਹਾਲਾਂਕਿ ਇਹਦਾ ਕੋਈ ਔਫੀਸ਼ੀਅਲ ਰਿਕਾਰਡ ਨਹੀਂ ਹੈਗਾ, ਪਰ ਫਿਰ ਵੀ ਜਿਹੜੇ ਕਿਸ਼ੋਰ ਕੁਮਾਰ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਰਿਕਾਰਡ ਕੀਤੇ ਹੋਏ ਗਾਣੇ ਹੈਗੇ ਨੇ, ਉਹਨਾਂ ਦੀ ਤਾਂ ਇੱਕ ਬਹੁਤ ਵੱਡੀ ਫਹਿਰਿਸਤ ਅੱਜ ਦੇ ਪ੍ਰੋਗਰਾਮ 'ਚ ਅਖੀਰ 'ਚ ਚੱਲ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ। ਪਰ ਜਦੋਂ ਕਿਸ਼ੋਰ ਕੁਮਾਰ ਸਾਹਿਬ ਗਾ ਰਹੇ ਸੀ ਜਿਸ ਦੌਰ ਦੇ ਵਿੱਚ, ਉਹ ਦੌਰ ਮੁਹੰਮਦ ਰਫੀ ਦਾ ਵੀ ਸੀ, ਉਹ ਦੌਰ ਮੁਕੇਸ਼ ਦਾ ਵੀ ਸੀ, ਉਹ ਦੌਰ ਮੰਨਾ ਡੇ ਦਾ ਵੀ ਸੀ, ਉਹ ਤਲਤ ਮਹਿਮੂਦ ਦਾ ਵੀ ਸੀ, ਵੱਡੇ ਵੱਡੇ ਦਿੱਗਜ ਗਾਇਕਾਂ ਦਾ ਉਹ ਦੌਰ ਸੀਗਾ। ਔਰ ਇਹੋ ਜਿਹੇ ਦੌਰ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਜਿਹੜੇ ਸਿੱਖੇ ਹੋਏ ਗਵੱਈਏ ਨਹੀਂ ਸੀਗੇ, ਬਾਵਜੂਦ ਇਸ ਦੇ ਜਿਸ ਕਿਸਮ ਦੀ ਆਵਾਜ਼ ਦੇ ਵਿੱਚ ਉਹ ਗਾਉਂਦੇ ਸੀਗੇ, ਉਹਨੂੰ ਅੱਜ ਵੀ ਇੱਦਾਂ ਯਾਦ ਕੀਤਾ ਜਾਂਦਾ ਹੈ ਕਿ ਬੜੀ ਫੀਲਿੰਗ ਦੇ ਨਾਲ, ਬੜੀ ਕਮਾਲ ਦਾ ਜਿਹੜਾ ਉਹਨਾਂ ਦਾ ਗਾਣ ਦਾ ਇੱਕ ਤਰੀਕਾ ਹੁੰਦਾ ਸੀ। ਖੈਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹਾਂ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ 'ਚ ਚੱਲ ਕੇ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਇੱਕ ਗਾਣਾ ਉਹਨਾਂ ਦਾ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋਚ ਰਹੇ ਹਾਂ ਕਿ ਫਿਲਮੀ ਪ੍ਰੋਗਰਾਮ ਵੀ ਜਿਹੜਾ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਜਾਵੇ। ਬੜੀਆਂ ਸਾਰੀਆਂ ਡਿਮਾਂਡਸ ਵੀ ਆਉਂਦੀਆਂ ਨੇ ਅਤੇ ਮੈਨੂੰ ਵੀ ਪਰਸਨਲੀ ਵੀ ਪਸੰਦ ਹੈਗਾ, ਪਰ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਕੁਛ ਇੱਕ ਜਾਂ ਦੋ ਖਬਰਾਂ ਦੇ ਉੱਤੇ ਗੱਲਬਾਤ ਕਰਦੇ ਹਾਂ, ਉਹ ਖਬਰਾਂ ਜਿਹੜੀਆਂ ਖਬਰਾਂ ਦਾ ਹਿੱਸਾ ਨਹੀਂ ਬਣ ਸਕੀਆਂ ਜਾਂ ਜਿਹੜੀਆਂ ਬਣੀਆਂ ਸੀ ਪਰ ਉਹਨਾਂ ਦੇ ਉੱਤੇ ਵਿਸਤਾਰ ਦੇ ਵਿੱਚ ਗੱਲਬਾਤ ਨਹੀਂ ਹੋ ਸਕੀ। ਅੱਜ 4 ਅਲੱਗ ਅਲੱਗ ਖਬਰਾਂ ਦੇ ਉੱਤੇ ਗੱਲ ਕਰਨੀ ਹੈ। ਚਾਰਾਂ ਨੂੰ ਅਸੀਂ ਹੁਣ ਤੱਕ ਦੇ ਆਪਣੇ ਨਿਊਜ਼ ਬੁਲੇਟਿਨ ਦੇ ਵਿੱਚ ਸ਼ੇਅਰ ਨਹੀਂ ਕੀਤਾ ਹੈਗਾ, ਬਟ ਦੈਟ ਡਜ਼ਨਟ ਮੀਨ ਕਿ ਇਹ ਖਬਰਾਂ ਨਹੀਂ ਹੈਗੀਆਂ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਨਿਊਜ਼ ਨਹੀਂ ਹੈਗੀਆਂ। ਔਰ ਇਸੇ ਕਰਕੇ ਸੋਚਿਆ ਕਿ ਇਹ ਆਮ ਨਿਊਜ਼ ਬੁਲੇਟਿਨ ਦਾ, ਟ੍ਰੈਡੀਸ਼ਨਲ ਨਿਊਜ਼ ਬੁਲੇਟਿਨ ਦਾ ਹਿੱਸਾ ਨਹੀਂ ਬਣੀਆਂ, ਉਹਨਾਂ ਦੇ ਉੱਤੇ ਗੱਲ ਕਰ ਲਈਏ ਰਾਦਰ ਦੈਨ ਕਿਸੇ ਇੱਕ ਖਬਰ ਨੂੰ ਫੜ ਕੇ ਉਹਦੇ 'ਤੇ ਵਿਸ਼ਲੇਸ਼ਣ ਕਰੀਏ, ਉਹਦਾ ਐਨਾਲਿਸਿਸ ਕਰੀਏ, ਉਹ ਵੀ ਕਰਾਂਗੇ। ਪਰ ਕਦੇ ਕਦੇ ਆਪਣੇ ਆਪ ਹੀ ਬਦਲ ਦੇਣੀ ਚਾਹੀਦੀ ਹੈਗੀ, ਬੋਰੀਅਤ ਜੀ ਨਹੀਂ ਰਹਿੰਦੀ ਹੈਗੀ। ਸੋ ਇਸ ਕਰਕੇ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਡੀ ਸਾਰਿਆਂ ਦਾ ਇਸਤਕਬਾਲ ਕਰਦੇ ਹੋਏ, ਤੁਹਾਡੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਵੈਲਕਮ ਕਰਦੇ ਹੋਇਆਂ ਅੱਜ ਦੇ ਪ੍ਰੋਗਰਾਮ ਦੀ ਫਾਰਮਲ ਸ਼ੁਰੂਆਤ ਕਰਦੇ ਹਾਂ। 4 ਖਬਰਾਂ ਅੱਜ ਦੇ ਦਿਨ, ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਆਮਦਨ ਕਿੰਨੀ ਹੈ, ਰੂਸ ਨੂੰ ਹੁਣ ਇਸ ਚੱਲ ਰਹੀ ਯੂਕਰੇਨ ਦੇ ਨਾਲ ਜੰਗ 'ਚ ਸੋਨਾ ਕਿਉਂ ਵੇਚਣਾ ਪੈ ਰਿਹਾ, ਅਤੇ ਜੌਨਸਨ ਐਂਡ ਜੌਨਸਨ ਜਿਹਦੇ ਉੱਤੇ ਬੱਚਿਆਂ ਨੂੰ ਕੈਂਸਰ ਕਰਨ ਦੇ ਇਲਜ਼ਾਮ ਲੱਗਦੇ ਨੇ, ਉਸ ਕੰਪਨੀ ਦੀ ਤਰਫ ਤੋਂ ਹੁਣ ਬੇਬੀ ਪਾਊਡਰ ਦੇ ਨਾਂ ਦੇ ਉੱਤੇ ਲੋਕਾਂ ਨੂੰ ਚੁੱਪ ਕਰਵਾਉਣ ਦੇ ਲਈ $550 crore ਕਿਉਂ ਦਿੱਤਾ ਜਾ ਰਿਹਾ ਅਮੈਰੀਕਾ ਦੇ ਵਿੱਚ, ਪਰ ਬਾਕੀ ਦੁਨੀਆ ਦੇ ਲੋਕ ਕਿਉਂ ਨਹੀਂ ਸਮਝ ਰਹੇ। ਅਤੇ ਕਿਸੇ ਸਮੇਂ ਆਪਣੀਆਂ ਖਬਰਾਂ ਦੇ ਨਾਲ ਤਹਿਲਕਾ ਮਚਾ ਦੇਣ ਵਾਲੇ ਤਰੁਣ ਤੇਜਪਾਲ ਦੇ ਉੱਤੇ ਹੁਣ ਕਿਹੜਾ ਮਾਮਲਾ ਜਿਹੜਾ ਉਹ ਸ਼ੁਰੂ ਕੀਤਾ ਗਿਆ, ਦੁਬਾਰਾ ਤੋਂ ਇੱਕੋ ਹੀ ਮਾਮਲੇ ਦੇ ਵਿੱਚ ਉਹ ਫਿਰ ਤੋਂ ਫਸੇ ਨੇ। ਇਸ ਵਾਰ ਕਿਸੇ ਖਬਰ ਨੂੰ ਲੈ ਕੇ ਨਹੀਂ ਹੈ, ਬਲਕਿ ਉਹਨਾਂ ਦੇ ਆਚਰਣ ਨੂੰ ਲੈ ਕੇ, ਉਹਨਾਂ ਦੇ ਚਰਿੱਤਰ ਨੂੰ ਲੈ ਕੇ, ਕਰੈਕਟਰ ਨੂੰ ਲੈ ਕੇ ਹੈ। ਖਬਰਾਂ ਦੇ ਨਾਲ ਜੁੜੇ ਹੋਏ ਜਾਂ ਖਬਰਾਂ ਦੇ ਵਿਸ਼ਲੇਸ਼ਣ ਕਰਦੇ ਇਸ ਪ੍ਰੋਗਰਾਮ ਦੇ ਵਿੱਚ ਇਨਸਾਈਟ ਰਿਪੋਰਟ, ਯਾਨੀ ਅੰਦਰ ਦੀਆਂ ਗੱਲਾਂ, ਅੰਦਰੂਨੀ ਰਿਪੋਰਟਾਂ ਤੁਹਾਡੇ ਤੱਕ ਲੈ ਕੇ ਆਏ ਹੈਗੇ। ਆਓ ਫਿਰ ਕਰਦੇ ਹਾਂ ਸ਼ੁਰੂਆਤ।

ਬਰਤਾਨੀਆ ਦੇ ਕਿੰਗ ਚਾਰਲਸ ਪਹਿਲੇ ਰਾਜਾ ਨੇ ਜਿਨ੍ਹਾਂ ਨੇ ਇਹ ਦੱਸਿਆ ਹੈ ਕਿ ਉਹ ਟੈਕਸ ਦਿੰਦੇ ਨੇ ਕਿੰਨਾ ਦਿੰਦੇ ਨੇ ਇਹ ਅੱਜ ਦੀ ਖਬਰ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਨਹੀਂ ਅੱਜ ਤੱਕ ਤਾਂ ਸ਼ਾਹੀ ਖਾਨਦਾਨ ਜਾਂ ਰੋਇਲ ਫੈਮਿਲੀ ਜਿਹਨੂੰ ਬ੍ਰਿਟੇਨ ਦੀ ਕਿਹਾ ਜਾਂਦਾ ਹੈ ਉਹਨਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਸੀਗਾ ਕਿ ਕਿੰਨੀ ਕਮਾ ਰਹੇ ਨੇ ਕਿੰਨਾ ਦੇ ਰਹੇ ਨੇ ਟੈਕਸ ਤੋਂ ਇੱਕ ਅੰਦਾਜ਼ਾ ਲੱਗ ਜਾਂਦਾ ਹੈ ਕਿ ਫਲਾਣੀ ਇੰਨੀ ਕਮਾਈ ਹੈਗੀ ਹੈ ਪਰ ਜੇ ਟੈਕਸ ਦੇ ਰਹੇ ਨੇ ਇਹਦਾ ਮਤਲਬ ਕਮਾਈ ਵੀ ਕਰ ਰਹੇ ਨੇ ਬਰਤਾਨੀਆ ਦੇ ਆਲੀਸ਼ਾਨ ਮਹਿਲਾਂ ਦੇ ਵਿੱਚ ਰਹਿਣ ਵਾਲੇ ਇਹ ਲੋਕ ਵੈਸੇ ਤਾਂ ਬਹੁਤ ਸਾਰੀਆਂ ਖਬਰਾਂ ਅੱਗੇ ਵੀ ਬਹੁਤ ਵਾਰ ਸਾਂਝੀਆਂ ਕੀਤੀਆਂ ਨੇ ਇਹਨਾਂ ਦੀ ਸ਼ਾਨੋ ਸ਼ੌਕਤ ਇਹਨਾਂ ਦੇ ਕੋਲ ਜਿੰਨਾ ਧਨ ਹੈ ਔਰ ਹਾਲਾਂਕਿ ਉਹ ਥੋੜ੍ਹਾ ਜਿਹਾ ਕੰਪਲੈਕਸ ਸਿਸਟਮ ਹੈ ਉਹਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਜਾਣਕਾਰੀਆਂ ਹਾਸਲ ਨਹੀਂ ਕਰ ਸਕਦੇ ਫੋਰ ਐਗਜ਼ਾਮਪਲ ਜਿਵੇਂ ਇੰਡੀਆ ਦੇ ਵਿੱਚ ਰਾਈਟ ਟੂ ਇਨਫੋਰਮੇਸ਼ਨ ਹੈ ਆਸਟ੍ਰੇਲੀਆ ਦੇ ਵਿੱਚ ਫਰੀਡਮ ਆਫ ਇਨਫੋਰਮੇਸ਼ਨ ਹੈ ਇਸੇ ਤਰੀਕੇ ਦੇ ਨਾਲ ਜਾਣਕਾਰੀ ਹਾਸਲ ਕਰਨ ਦਾ ਜਿਹੜਾ ਇੱਕ ਕਾਨੂੰਨ ਹੈ ਉਹ ਬਰਤਾਨੀਆ ਦੇ ਵਿੱਚ ਵੀ ਹੈ ਪਰ ਸ਼ਾਹੀ ਖਾਨਦਾਨ ਦੇ ਕੋਲ ਕਿੰਨਾ ਪੈਸਾ ਕਿੰਨਾ ਉਹ ਬਣਾ ਰਹੇ ਨੇ ਪਹਿਲਾਂ ਕਿੰਨਾ ਟੈਕਸ ਇਹਦੀ ਕੋਈ ਜਾਣਕਾਰੀ ਤੁਸੀਂ ਹਾਸਲ ਕਿਉਂਕਿ ਉਹਨਾਂ ਨੂੰ ਇਸ ਕਾਨੂੰਨ ਦਾਇਰੇ ਤੋਂ ਬਾਹਰ ਰੱਖਿਆ ਗਿਆ ਸ਼ਾਹੀ ਪਰਿਵਾਰ ਦੇ ਮੈਂਬਰ ਕਦੇ ਵੀ ਆਪਣਾ ਖਰਚ ਜਿਹੜਾ ਨਹੀਂ ਦੱਸਦੇ ਇਹ ਕਿਹਾ ਜਾਂਦਾ ਹੈ ਕਿ ਕਾਮਨਵੈਲਥ ਕੰਟਰੀਜ਼ ਤਾਂ ਜਦੋਂ ਵੀ ਉਹ ਜਾਂਦੇ ਨੇ ਤਾਂ ਉਹ ਕੰਟਰੀਜ਼ ਦਾ ਖਰਚ ਹੁੰਦਾ ਫੋਰ ਐਗਜ਼ਾਮਪਲ ਜਦੋਂ ਇਹ ਰੋਇਲ ਫੈਮਿਲੀ ਦੇ ਲੋਕ ਜਾਂ ਜਿਵੇਂ ਕਿੰਗ ਚਾਰਲਸ ਤੀਸਰੇ ਨੇ ਜਾਂ ਉਹਨਾਂ ਦੀ ਰਾਣੀ ਹੈ ਕੈਮੀਲੀਆ ਉਹ ਜਦੋਂ ਆਸਟ੍ਰੇਲੀਆ ਆਉਣਗੇ ਤਾਂ ਆਸਟ੍ਰੇਲੀਆ ਦੀ ਸਰਕਾਰ ਖਰਚਾ ਚੁੱਕੂਗੀ ਇੰਡੀਆ ਜਾਣਗੇ ਤਾਂ ਇੰਡੀਆ ਦੀ ਸਰਕਾਰ ਚੁੱਕੂਗੀ ਨਿਊਜ਼ੀਲੈਂਡ ਜਾਣਗੇ ਨਿਊਜ਼ੀਲੈਂਡ ਦੀ ਕੈਨੇਡਾ ਜਾਣਗੇ ਕੈਨੇਡਾ ਦੀ ਇੰਗਲੈਂਡ ਦੇ ਵਿੱਚ ਰਹਿ ਰਹੇ ਨੇ ਤਾਂ ਇੰਗਲੈਂਡ ਦੀ ਹੀ ਸਰਕਾਰ ਚੁੱਕ ਰਹੀ ਹੈ ਪਰ ਟੈਕਸ ਜੇ ਉਹ ਭਰ ਰਹੇ ਨੇ ਤਾਂ ਫਿਰ ਖਰਚਾ ਚੁੱਕਣ ਦਾ ਕੀ ਮਤਲਬ ਬਣ ਗਿਆ ਦੋ ਅਲੱਗ ਅਲੱਗ ਸਵਾਲ ਆਪਣੇ ਆਪ ਦੇ ਵਿੱਚ ਹੋ ਸਕਦਾ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਵੀ ਮਿਲ ਜਾਣ ਬਰਤਾਨੀਆ ਦੇ ਕਿੰਗ ਖੁਦ ਨੂੰ ਹਾਲੇ ਵੀ ਕਾਮਨਵੈਲਥ ਦਾ ਚੀਫ ਦੱਸਦੇ ਨੇ ਕਾਮਨਵੈਲਥ ਉਹ ਮੁਲਕ ਜਿੱਥੇ ਬਰਤਾਨੀਆ ਨੇ ਕਦੇ ਰਾਜ ਕੀਤਾ ਸੀ ਕੀਤਾ ਵੀ ਆਪਣੀ ਮਰਜ਼ੀ ਦੇ ਨਾਲ ਹੀ ਸੀ ਛੱਡ ਕੇ ਵੀ ਆਪਣੀ ਮਰਜ਼ੀ ਦੇ ਨਾਲ ਹੀ ਗਏ ਸੀਗੇ ਪਰ ਫਿਰ ਵੀ ਇਹਨਾਂ ਦੇਸ਼ਾਂ ਨੂੰ ਕਾਮਨਵੈਲਥ ਕਹਿ ਲਿਆ ਜਾਂਦਾ ਪਿੱਛੇ ਜੇ ਖੇਡਾਂ ਵੀ ਹੋ ਕੇ ਹਟੀਆਂ ਨੇ ਹਰ ਸਾਲ ਰਾਜਾ ਜਿਹੜਾ ਉਹ ਸਰਕਾਰ ਨੂੰ ਇੱਕ ਤੈਅਸ਼ੁਦਾ ਰਕਮ ਦਿੰਦਾ ਬਰਤਾਨੀਆ ਦੀ ਸਰਕਾਰ ਇਹ ਰਕਮ ਰਾਜੇ ਅਤੇ ਉਹਨਾਂ ਦੇ ਪਰਿਵਾਰ ਦੀ ਅਧਿਕਾਰਕ ਜਿੰਨੀਆਂ ਵੀ ਆਫੀਸ਼ੀਅਲ ਜ਼ਿੰਮੇਦਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਰਹਿੰਦੀ ਹੈ ਪਰ ਮੈਨੂੰ ਹੁਣ ਤੱਕ ਫਰੈਂਕਲੀ ਸਪੀਕਿੰਗ ਮੈਨੂੰ ਪਰਸਨਲੀ ਹੁਣ ਤੱਕ ਇਹ ਨਹੀਂ ਸੀ ਪਤਾ ਕਿ ਰਾਜਾ ਨੂੰ ਸਰਕਾਰ ਦੀ ਤਰਫ ਤੋਂ ਜਿਹੜਾ ਪੈਸਾ ਇਹ ਕਿੰਨਾ ਦਿੱਤਾ ਜਾਂਦਾ ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਇਹ ਸ਼ੇਅਰ ਕਰਦੇ ਹਾਂ ਇਹ ਜਿਹੜਾ ਰਕਮ ਜਿਹੜੀ ਹੈ ਸਰਕਾਰ ਦਿੰਦੀ ਹੈ ਇੰਗਲੈਂਡ ਦੇ ਵਿੱਚ ਕਿ ਗੱਡੀਆਂ ਸ਼ੋਫਰ ਉਹਨਾਂ ਦੇ ਉਹਨਾਂ ਨੂੰ ਕਿੰਨਾ ਦੇਣਾ ਸ਼ਾਹੀ ਮਹਿਲ ਦੇ ਵਿੱਚ ਖਰਚੇ ਜਿਹੜੇ ਹੈਗੇ ਨੇ ਉਹ ਕਿੰਨੇ ਔਰ ਉਹਨਾਂ ਦਾ ਮਹਿੰਗਾਈ ਦੇ ਹਿਸਾਬ ਦੇ ਨਾਲ ਕਹਿੰਦੇ ਨੇ ਕਿ ਆਮ ਲੋਕਾਂ ਦੀਆਂ ਤਾਂ ਤਨਖਾਹਾਂ ਜਿਹੜੀਆਂ ਨੇ ਉਹ ਮਹਿੰਗਾਈ ਦੇ ਹਿਸਾਬ ਦੇ ਨਾਲ ਵੱਧਦੀਆਂ ਨੇ ਸ਼ਾਹੀ ਪਰਿਵਾਰ ਦੇ ਖਰਚੇ ਜਿਹੜੇ ਬਰਤਾਨੀਆ ਦੀ ਸਰਕਾਰ ਚੱਕਦੀ ਹੈ ਉਹਦਾ ਕੋਈ ਪੈਰਾਮੀਟਰ ਨਹੀਂ ਹੈ ਕੋਈ ਫਿਕਸ ਪੈਰਾਮੀਟਰ ਨਹੀਂ ਹੈ ਹਾਲਾਂਕਿ ਕੁਝ ਪ੍ਰਾਈਵੇਟ ਮੈਗਜ਼ੀਨਸ ਜਿਹੜੀਆਂ ਨੇ ਯੂਰਪ ਦੀਆਂ ਉਹ ਤਾਂ ਇਹ ਵੀ ਦਾਅਵੇ ਕਰਦੀਆਂ ਨੇ ਕਿ ਰੋਇਲ ਫੈਮਿਲੀ ਦੱਸਦੀ ਹੈ ਬਰਤਾਨੀਆ ਦੀ ਸਰਕਾਰ ਨੂੰ ਕਿ ਤੁਸੀਂ ਸਾਡੇ ਉੱਤੇ ਇੰਨਾ ਖਰਚ ਕਰਨਾ ਇਸ ਸਾਲ ਸਰਕਾਰ ਕੋਈ ਬਜਟ ਦੇ ਵਿੱਚ ਇਹਦਾ ਜਿਹੜਾ ਅਲੱਗ ਹਿੱਸਾ ਰੱਖਦੀ ਹੈ ਉਹਦੇ ਬਾਰੇ ਜਾਣਕਾਰੀ ਵੀ ਨਹੀਂ ਦਿੰਦੀ ਹੈਗੀ ਹਾਲਾਂਕਿ ਰੋਇਲ ਫੈਮਿਲੀ ਦੇ ਜਿਹੜੇ ਮੈਂਬਰਸ ਨੇ ਜਿਹੜੇ ਰਾਜੇ ਰਾਣੀ ਉਹਨਾਂ ਦੇ ਭਰਾ ਬੇਟੇ ਬੱਚੇ ਪੋਤੇ ਪੋਤੀਆਂ ਉਹਨਾਂ ਨੂੰ ਕੋਈ ਤਨਖਾਹ ਨਹੀਂ ਦਿੰਦੀ ਸਰਕਾਰ ਬਸ ਉਹਨਾਂ ਦੇ ਖਰਚੇ ਚੱਕਦੀ ਤਨਖਾਹ ਨਹੀਂ ਮਿਲਦੀ ਹੈਗੀ ਤਨਖਾਹ ਦੇ ਲਈ ਉਹ ਉਹਨਾਂ ਦੇ ਕੋਲ ਆਪਣੀ ਕਰਾਊਨ ਅਸਟੇਟ ਜਿਹਨੂੰ ਕਿਹਾ ਜਾਂਦਾ ਕਾਮਨਵੈਲਥ ਦੀਆਂ ਪ੍ਰੋਪਰਟੀਜ਼ ਨੇ ਇਹ ਕਿੰਨਾ ਹੋਊਗਾ ਇਹਦਾ ਅੰਦਾਜ਼ਾ ਹੀ ਕਰਾਊਨ ਅਸਟੇਟ ਦੇ ਮੁਨਾਫੇ ਤੋਂ ਮੁਨਾਫਾ ਵੀ ਅੱਜ ਤੱਕ ਕਦੇ ਸ਼ੇਅਰ ਨਹੀਂ ਹੋਇਆ ਹੈਗਾ ਸ਼ਾਹੀ ਪਰਿਵਾਰ ਦੇ ਕੋਲ ਜ਼ਮੀਨਾਂ ਨੇ ਜ਼ਮੀਨਾਂ ਛੱਡੋ ਆਮ ਬੰਦੇ ਕੋਲ ਹੁੰਦੀਆਂ ਨੇ ਜ਼ਮੀਨਾਂ ਸੋ ਇਹ ਸ਼ਾਹੀ ਕਾਹਦਾ ਹੋਇਆ ਪਰਿਵਾਰ ਜਿਹਦੇ ਕੋਲ ਜ਼ਮੀਨਾਂ ਹੋਣਗੀਆਂ ਇਹਨਾਂ ਦੇ ਆਪਣੇ ਸਮੁੰਦਰ ਨੇ ਇਹਨਾਂ ਦੇ ਆਪਣੇ ਜ਼ਖੀਰੇ ਨੇ ਸੋ ਉਹ ਸਮੁੰਦਰ ਦੇ ਅੰਦਰ ਵੀ ਜਿਹੜੇ ਟਾਪੂ ਨੇ ਜਾਂ ਉਹ ਹਿੱਸੇ ਨੇ ਜ਼ਮੀਨ ਦੇ ਉਹਨਾਂ ਤੋਂ ਵੀ ਜਿਹੜੀ ਆਮਦਨੀ ਹੁੰਦੀ ਹੈ ਉਹ ਇਹਨਾਂ ਦੀ ਹੀ ਹੈ ਕਾਨੂੰਨੀ ਰੂਪ ਦੇ ਵਿੱਚ ਕਰਾਊਨ ਐਸਟੇਟ ਇਹਨੂੰ ਕਹਿੰਦੇ ਔਰ ਇਹ ਐਸਟੇਟ ਸ਼ਾਹੀ ਪਰਿਵਾਰ ਦੀ ਮਲਕੀਅਤ 1760 ਤੋਂ ਚੱਲਦੀ ਆ ਰਹੀ ਹੈ ਉਹ ਤੋਂ ਪਹਿਲਾਂ ਵੀ ਆਮਦਨੀ ਹੁੰਦੀ ਸੀ ਪਰ 1760 ਤੋਂ ਬਾਅਦ ਰਾਜਾ ਨੇ ਇਹਦੀ ਇੱਕ ਮੁਸ਼ਤ ਜੀ ਆਮਦਨ ਜਿਹੜੀ ਸੀਗੀ ਉਦੋਂ ਤੈਅ ਕਰਤੀ ਸੀਗੀ ਔਰ ਉਦੋਂ ਤੋਂ ਹੀ ਇਹ ਮਿਲਦੀ ਆਉਂਦੀ ਹੈ ਸਰਕਾਰੀ ਫੰਡ ਜਿਹੜੇ ਨੇ ਇਹਨਾਂ ਸੰਪੱਤੀਆਂ ਤੋਂ ਜਿੰਨੀ ਵੀ ਆਮਦਨ ਹੁੰਦੀ ਹੈ ਉਹ ਆਮਦਨ ਦਾ ਕਰੀਬ 12% ਜਿਹੜਾ ਉਹ ਖਰਚ ਰੱਖਦੇ ਨੇ ਕਿ ਸ਼ਾਹੀ ਪਰਿਵਾਰ ਦੇ ਲਈ ਰੱਖਣਾ ਸੋ ਹਾਲੀਆ ਦਿਨਾਂ ਦੇ ਵਿੱਚ ਸਾਲ 2025-26 ਦਾ ਹੀ ਜੇਕਰ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ ਤਾਂ ਇਹਦੇ 'ਚ ਸ਼ਾਹੀ ਪਰਿਵਾਰ ਨੂੰ ਕਿਹਾ ਗਿਆ ਇੰਗਲੈਂਡ ਦੇ ਵਿੱਚ ਕਿ ਜਿੰਨੀਆਂ ਵੀ ਅਲੱਗ ਅਲੱਗ ਕੰਪਨੀਆਂ ਨੇ ਜਾਂ ਜਿੰਨੀਆਂ ਵੀ ਐਸਟੇਟਸ ਨੇ ਕਰਾਊਨ ਐਸਟੇਟਸ ਇਨਫੈਕਟ
ਇੱਕ ਮੈਂ ਚਲੋ ਥੋੜ੍ਹੀ ਜਿਹੀ ਵਿੱਚ ਲੱਗਦੀ ਇੱਕ ਜਾਣਕਾਰੀ ਹੋਰ ਵੀ ਦੇ ਦਿੰਦਾ ਕੁਛ ਇੱਕ ਛੋਟੇ ਮੋਟੇ ਟਾਪੂ ਦੇਸ਼ ਨੇ ਜਿੱਥੇ ਜਿਨ੍ਹਾਂ ਦੀਆਂ ਸਰਕਾਰਾਂ ਸ਼ਾਹੀ ਖਾਨਦਾਨ ਨੂੰ ਪੈਸੇ ਦਿੰਦੀਆਂ ਨੇ ਕਿਉਂ ਸਿਰਫ ਇੰਗਲੈਂਡ ਦੀ ਨਹੀਂ ਕਿਉਂਕਿ ਉਹਨਾਂ ਟਾਪੂ ਦੇਸ਼ਾਂ ਦੇ ਉੱਤੇ ਜਿਹੜੇ ਵਿੰਡ ਫਾਰਮ ਲੱਗੇ ਹੋਏ ਨੇ ਸਰਕਾਰ ਇਹ ਸ਼ਾਹੀ ਪਰਿਵਾਰ ਇਹ ਕਹਿੰਦਾ ਕਿ ਠੀਕ ਹੈ ਤੁਸੀਂ ਸਰਕਾਰ ਚਲਾਓ ਤੁਸੀਂ ਇੱਥੋਂ ਆਪਣੀ ਗੌਰਮੈਂਟ ਰੱਖੋ ਪਰ ਇਹ ਜ਼ਮੀਨ ਕਿਉਂਕਿ ਸਾਡੀ ਹੈ ਸੋ ਇੱਥੋਂ ਜਿਹੜੀ ਆਮਦਨੀ ਤੁਸੀਂ ਲੈਣੀ ਹੈ ਇੰਟਰਨੈਸ਼ਨਲੀ ਉਹਦੇ 'ਚੋਂ ਸਾਡਾ ਹਿੱਸਾ ਹੋਊਗਾ ਫੋਰ ਐਗਜ਼ਾਮਪਲ ਕੁਛ ਕੁ ਟਾਪੂ ਦੇਸ਼ ਨੇ ਉੱਥੇ ਵਿੰਡ ਫਾਰਮ ਤੋਂ ਜਿਹੜੀ ਇਲੈਕਟ੍ਰੀਸਿਟੀ ਜਨਰੇਟ ਹੁੰਦੀ ਹੈ ਉਹ ਦੂਜੇ ਦੇਸ਼ਾਂ ਨੂੰ ਜਦੋਂ ਵੇਚੀ ਜਾਂਦੀ ਹੈ ਤਾਂ ਉਹਦੇ ਤੋਂ ਜਿਹੜੀ ਕਮਾਈ ਹੁੰਦੀ ਹੈ ਉਹ ਕਮਾਈ ਦਾ ਇੱਕ ਹਿੱਸਾ ਸ਼ਾਹੀ ਪਰਿਵਾਰ ਨੂੰ ਮਿਲਦਾ ਲਗਭਗ 2025-26 ਦੇ ਵਿੱਚ 13 ਕਰੋੜ ਪਾਊਂਡ ਦੀ ਰਕਮ ਇਹਨਾਂ ਨੂੰ ਇੱਦਾਂ ਮਿਲੀ ਸੀਗੀ ਹਾਲਾਂਕਿ ਹੌਲੀ ਹੌਲੀ ਇਹ ਰਕਮ ਘਟੀ ਜਾਣੀ ਹੈ ਇਹ ਕਿਹਾ ਜਾ ਰਿਹਾ ਇੱਦਾਂ ਦਾ ਇੱਕ ਦਾਅਵਾ ਕੀਤਾ ਜਾ ਰਿਹਾ ਕਿਉਂਕਿ ਇਹ ਰਕਮ ਘਟਣੀ ਕਿਉਂ ਹੈ ਕਿਉਂਕਿ ਬਰਤਾਨੀਆ ਦੀ ਗਵਰਨਮੈਂਟ ਸ਼ਾਹੀ ਪਰਿਵਾਰ ਦਾ ਜਿਹੜਾ ਇੱਕ ਰਿਹਾਇਸ਼ ਕਹਿੰਦੇ ਆ ਬਕਿੰਗਮ ਪੈਲੇਸ ਉਹਦੇ 'ਤੇ ਬਹੁਤ ਭਾਰੀ ਭਰਕਮ ਰਕਮ ਖਰਚ ਕਰਨ ਜਾ ਰਹੀ ਹੈ 36 ਕਰੋੜ ਪਾਊਂਡ ਖਰਚ ਹੋਣੇ ਨੇ ਬਕਿੰਗਮ ਪੈਲੇਸ ਦੀ ਰੈਨੋਵੇਸ਼ਨ ਦੇ ਉੱਤੇ ਇਸ ਕਰਕੇ ਜਿਹੜੀ ਰਕਮ ਬਾਹਰਲਿਆਂ ਦੇਸ਼ਾਂ ਤੋਂ ਹਾਸਲ ਕਰਨੀ ਹੈ ਇਹਨਾਂ ਨੇ ਰੋਇਲ ਫੈਮਿਲੀ ਨੇ ਉਹਦੇ 'ਚੋਂ ਟੈਕਸ ਹੁਣ ਘੱਟ ਦੇਣਗੇ ਟੈਕਸ ਵੱਧ ਦੇਣਗੇ ਜਾਂ ਇੰਝ ਕਹਿ ਲਓ ਕਿ ਉਹ ਰਕਮ ਦਾ ਇੱਕ ਬਹੁਤ ਵੱਡਾ ਹਿੱਸਾ ਬਰਤਾਨੀਆ ਨੂੰ ਜਾਊਗਾ ਕਿਉਂਕਿ ਇਹਨਾਂ ਨੇ ਆਪਣਾ 36 ਕਰੋੜ ਪਾਊਂਡ ਦੇ ਵਿੱਚ ਬਕਿੰਗਮ ਪੈਲੇਸ ਰੈਨੋਵੇਟ ਕਰਵਾਉਣਾ ਵੈਸੇ ਇਹ ਜਿਹੜਾ ਸ਼ਾਹੀ ਪਰਿਵਾਰ ਹੈ ਇਹ 1760 ਤੋਂ ਨਹੀਂ ਹੈ ਇਹ ਤੋਂ ਕਿਤੇ ਪਹਿਲਾਂ ਤੋਂ ਹੈ ਉਹਨਾਂ ਦੀ ਪਰਿਵਾਰ ਦੀ ਜੇ ਹਿਸਟਰੀ ਮੰਨੀਏ ਤਾਂ ਉਹ ਤਾਂ ਇਹ ਕਹਿ ਰਹੇ ਨੇ ਕਿ ਸੰਨ 1400 ਤੋਂ ਅਸੀਂ ਉੱਥੇ ਹੀ ਹਾਂ 1400 ਤੋਂ ਜਿਹੜਾ ਇੰਗਲੈਂਡ ਦੇ ਵਿੱਚ ਸ਼ਾਹੀ ਪਰਿਵਾਰ ਰਾਜ ਨਹੀਂ ਕਰ ਰਿਹਾ ਪਰ ਉੱਥੇ ਰਹਿ ਰਿਹਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਹੌਲੀ ਹੌਲੀ ਰਾਜ ਕਰਨਾ ਉੱਥੇ ਸ਼ੁਰੂ ਕੀਤਾ ਐਸਟੇਟ ਜਿਹੜਾ ਇਸ ਵਕਤ 41,000 ਏਕੜ ਦੇ ਵਿੱਚ ਫੈਲਿਆ ਹੋਇਆ ਇਹ ਸਿਰਫ ਇੰਗਲੈਂਡ ਦੇ ਅੰਦਰ ਦੱਸ ਰਿਹਾ ਤੁਹਾਨੂੰ ਲੰਡਨ ਦੇ ਅੰਦਰ ਹੈ ਜਾਂ ਕੁਛ ਹੋਰ ਦੂਸਰੇ ਸ਼ਹਿਰ ਹੈਗੇ ਨੇ ਐਸਟੇਟ ਯਾਨੀ ਬਾਰ ਬਾਰ ਮੈਂ ਦੱਸ ਰਿਹਾ ਕਰਾਊਨ ਐਸਟੇਟ ਨੂੰ ਐਸਟੇਟ ਵੀ ਕਹਿ ਦਿੰਦੇ ਹਾਂ ਜਾਂ ਸ਼ਾਹੀ ਪਰਿਵਾਰ ਦੀ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਨੇ ਉਹਨੂੰ ਐਸਟੇਟ ਕਹਿ ਦਿੰਦੇ ਮਾਰਚ 2026 ਦੇ ਵਿੱਚ ਸਿਰਫ ਐਸਟੇਟ ਦੀ ਹੀ 68 ਕਰੋੜ ਪਾਊਂਡ ਦੀ ਆਮਦਨੀ ਜਿਹੜੀ ਸੀਗੀ ਇਹਨਾਂ ਨੇ ਵਸੂਲੀ ਸੀ ਹੁਣ ਉਹਦੇ 'ਚ ਅਲੱਗ ਅਲੱਗ ਸ਼ਹਿਰਾਂ 'ਚ ਇਮਾਰਤਾਂ ਵੀ ਨੇ ਉਹ ਇਮਾਰਤਾਂ ਤੋਂ ਜਿਹੜਾ ਰੈਂਟ ਆਉਂਦਾ ਜਾਂ ਜੋ ਵੀ ਕਮਾਈ ਹੁੰਦੀ ਹੈ ਜਾਂ ਕੋਈ ਤੇ ਜ਼ਮੀਨ ਮੈਨੂੰ ਪਤਾ

ਔਰ ਜਿਹੜੇ ਕਿੰਗ ਚਾਰਲਸ ਨੇ ਜਾਂ ਉਹਨਾਂ ਦਾ ਸ਼ਾਹੀ ਪਰਿਵਾਰ ਹੈ, ਉਹਨਾਂ ਨੇ ਟੈਕਸ ਕਿੰਨਾ ਭਰਿਆ, ਇਹਦਾ ਵੀ ਇੱਕ ਜ਼ਿਕਰ ਜਿਹੜਾ ਹੁਣ ਆਇਆ। 1993 ਦੇ ਵਿੱਚ ਪਹਿਲੀ ਵਾਰ ਕੁਈਨ ਐਲਿਜ਼ਾਬੈਥ ਹੁੰਦੀ ਸੀਗੀ ਸ਼ਾਹੀ ਪਰਿਵਾਰ ਦੀ ਤਰਫ ਤੋਂ, ਪਹਿਲੀ ਵਾਰ 1993 ਦੇ ਵਿੱਚ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਟੈਕਸ ਭਰਿਆ ਸੀ। ਉਸ ਤੋਂ ਪਹਿਲਾਂ ਤਾਂ ਸ਼ਾਹੀ ਪਰਿਵਾਰ ਨੇ ਕਦੇ ਟੈਕਸ ਵੀ ਨਹੀਂ ਸੀ ਭਰਿਆ। ਟੈਕਸੇਸ਼ਨ ਸਿਸਟਮ ਹਾਲਾਂਕਿ ਇੰਗਲੈਂਡ 'ਚ ਬਹੁਤ ਪੁਰਾਣਾ ਹੈਗਾ, ਪਰ ਉਦੋਂ ਪਹਿਲੀ ਵਾਰ ਸੀਗਾ। ਔਰ ਇਹ ਉਹੀ ਟਾਈਮ ਸੀਗਾ ਜਦੋਂ ਚਾਰਲਸ ਡਾਇਨਾ ਤੋਂ ਅੱਡ ਹੋਏ ਸੀਗੇ, ਪ੍ਰਿੰਸੈਸ ਡਾਇਨਾ ਤੋਂ। ਅਤੇ ਇਸ ਸਮੇਂ ਦੇ ਦਰਮਿਆਨ ਐਂਡਰਿਊ ਮਾਊਂਟਬੈਟਨ ਵਿੰਡਸਰ ਇਹ ਜਿਹੜੇ ਸੀਗੇ ਸਾਰਾ ਫਰਗੂਸਨ ਤੋਂ ਅੱਡ ਹੋਏ ਸੀਗੇ। ਐਂਡਰਿਊ ਮਾਊਂਟਬੈਟਨ ਵਿੰਡਸਰ ਉਹ ਨੇ ਜਿਨ੍ਹਾਂ ਦਾ ਨਾਮ ਹੁਣ ਐਪਸਟੀਨ ਫਾਈਲਾਂ 'ਚ ਆਇਆ। ਅਤੇ ਸਾਰਾ ਫਰਗੂਸਨ ਤੋਂ ਇਸ ਕਰਕੇ ਅੱਡ ਹੋਏ ਸੀ ਕਿਉਂਕਿ ਸਾਰਾ ਨੂੰ ਉਦੋਂ ਹੀ ਉਹਨਾਂ ਦੀਆਂ ਹਰਕਤਾਂ ਦਾ ਪਤਾ ਚੱਲ ਗਿਆ ਸੀ, ਅਤੇ ਉਦੋਂ ਹੀ ਉਹਨਾਂ ਨੇ ਆਪਣਾ ਤਲਾਕ ਲੈ ਲਿਆ ਸੀਗਾ ਮਾਊਂਟਬੈਟਨ ਤੋਂ। ਅਤੇ ਖੈਰ ਉਦੋਂ ਮਹਾਰਾਣੀ ਨੇ ਕਿਹਾ ਸੀਗਾ ਕਿ ਉਹ ਟੈਕਸ ਦੇਣਗੇ, ਪਰ ਕਿੰਨਾ ਦੇਣਗੇ? ਜਿਵੇਂ ਆਮ ਤੌਰ ਦੇ ਉੱਤੇ ਟੈਕਸ ਹੁੰਦਾ ਹੁੰਦਾ ਕਿ ਫੋਰ ਐਗਜ਼ਾਮਪਲ ਕਿ ਤੁਹਾਡੀ ਸਾਲਾਨਾ ਜਿੰਨੀ ਆਮਦਨ ਆ ਉਹਦਾ ਤੁਸੀਂ 25% ਦਿਓਗੇ, 30%, 35%, 40%, ਐਵੇਂ ਇਸ ਤਰੀਕੇ ਦੇ ਨਾਲ ਹੁੰਦਾ ਨਾ। ਪਰ ਉਹਨਾਂ ਨੇ ਕਿਸੇ ਸਲੈਬ ਦੇ ਵਿੱਚ ਨਹੀਂ ਸੀ ਦਿੱਤਾ, ਆਪਣੀ ਮਰਜ਼ੀ ਦੇ ਨਾਲ ਫਸਟ ਟਾਈਮ ਬਸ ਟੈਕਸ ਦੇਤਾ ਸੀ। ਉਹਦੀ ਕੀ ਵਜ੍ਹਾ ਰਹੀ ਹੋਊਗੀ, ਕਿਉਂ ਹੋਊਗਾ, ਉਹਦੀ ਵੀ ਕੋਈ ਗੱਲ ਨਹੀਂ ਕਹੀ ਜਾ ਸਕਦੀ ਹੈਗੀ। ਬਸ ਮਰਜ਼ੀ ਦੇ ਨਾਲ ਜਿਹੜਾ ਟੈਕਸ ਦਿੱਤਾ ਜਾ ਰਿਹਾ ਸੀ ਉਦੋਂ ਤੋਂ ਹੁਣ ਤੱਕ ਉਹੀ ਸੀ। ਹੁਣ ਸ਼ਾਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ 2024-25 ਦੇ ਵਿੱਚ ਇਹਨਾਂ ਨੇ 1,29,00,000 ਪਾਊਂਡ ਟੈਕਸ ਦਿੱਤਾ ਹੈਗਾ। 2023-24 ਦੇ ਵਿੱਚ ਉਹਨਾਂ ਨੇ ਇਹ ਤੋਂ ਥੋੜ੍ਹਾ ਜਿਹਾ ਘੱਟ ਦਿੱਤਾ ਸੀ, 1,17,00,000 ਪਾਊਂਡ ਦਿੱਤਾ ਸੀ। ਔਰ ਇੰਨਾ ਟੈਕਸ, ਮਤਲਬ ਬ੍ਰਿਟੇਨ ਦੀ ਅਰਥ ਵਿਵਸਥਾ 'ਚ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਜਿਹੜੇ ਟੌਪ 50 ਲੋਕ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਆ ਸਕਦਾ। ਪਰ ਕਿਉਂਕਿ ਇਜਾਜ਼ਤ ਨਹੀਂ ਹੁੰਦੀ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਜਦੋਂ ਲਿਸਟ ਜਾਰੀ ਹੁੰਦੀ ਹੈ ਨਾ, ਤੁਸੀਂ ਸੁਣਦੇ ਹੋਵੋਗੇ ਕਿ ਐਲਨ ਮਸਕ ਨੇ ਜਾਂ ਮਾਰਕ ਜ਼ਕਰਬਰਗ ਨੇ ਜਾਂ ਆਸਟ੍ਰੇਲੀਆ ਵਾਲੇ ਪਾਸੇ ਜੀਨਾ ਰਾਈਨਹਾਰਟ ਨੇ, ਉੱਧਰ ਮੁਕੇਸ਼ ਅੰਬਾਨੀ ਨੇ, ਅਲੱਗ ਅਲੱਗ ਨਾਮ ਤੁਸੀਂ ਦੁਨੀਆ ਭਰ 'ਚੋਂ ਸੁਣਦੇ ਹੋਵੋਗੇ। ਕਦੇ ਨਹੀਂ ਤੁਸੀਂ ਸੁਣਿਆ ਹੋਣਾ ਸ਼ਾਹੀ ਪਰਿਵਾਰ, ਕਿਉਂਕਿ ਨਾ ਤਾਂ ਇਹਨਾਂ ਦੀ ਆਮਦਨੀ ਦਾ ਕੋਈ ਜਨਤਕ ਰਿਕਾਰਡ ਆਇਆ, ਅਤੇ ਨਾ ਹੀ ਉਹ ਦੱਸਦੇ ਨੇ। ਸੋ ਨਾ ਹੀ ਉਹਨਾਂ ਨੂੰ ਲੋੜ ਹੈਗੀ ਹੈ, ਕਿਉਂਕਿ ਕੋਈ ਕਾਨੂੰਨ ਉਹਨਾਂ ਨੂੰ ਮਜਬੂਰੀ ਨਹੀਂ ਕਰਦਾ। ਸੋ ਹੋ ਸਕਦਾ ਹੈ ਕਿ ਐਲਨ ਮਸਕ ਦੇ ਕੋਲ ਜਿੰਨੀ ਜਾਇਦਾਦ ਹੈ, ਜਿਨ੍ਹਾਂ ਨੂੰ ਆਪਾਂ ਕਹਿ ਰਹੇ ਹਾਂ ਕਿ ਦੁਨੀਆ ਦੇ ਪਹਿਲੇ ਟ੍ਰਿਲੀਅਨਰ ਨੇ, ਆਈ ਡੋਂਟ ਨੋ, ਮੇ ਬੀ ਜ਼ਰੂਰੀ ਨਹੀਂ ਹੈਗਾ ਕਿ ਉਹ ਪਹਿਲੇ ਟ੍ਰਿਲੀਅਨਰ ਹੋਣ। ਹੋ ਸਕਦਾ ਦੁਨੀਆ ਦੇ ਪਹਿਲੇ ਟ੍ਰਿਲੀਅਨਰ ਤਾਂ ਕਾਫੀ ਪਹਿਲਾਂ ਮਿਲ ਗਏ ਹੋਣਗੇ ਦੁਨੀਆ ਨੂੰ, ਪਰ ਉਹ ਕਦੇ ਦੱਸੀ ਨਹੀਂ ਹੈਗੀ ਗੱਲ। ਐਂਡ ਇਟਸ ਨੋਟ ਪੋਸੀਬਲੀ ਓਨਲੀ ਦੀ ਰੋਇਲ ਫੈਮਿਲੀ ਇਨ ਦੀ ਬ੍ਰਿਟੇਨ, ਬਟ ਇਟ ਕੁੱਡ ਬੀ ਮੈਨੀ ਅਦਰ ਫੈਮਿਲੀਜ਼। ਹੋਰ ਬਹੁਤ ਸਾਰੇ ਪਰਿਵਾਰ, ਹੋਰ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਦਾ ਸਰਕਾਰੀ ਅੰਕੜਿਆਂ 'ਚ ਨਾਮ ਹੀ ਨਹੀਂ ਹੈਗਾ। ਐਨੀਵੇਜ਼, ਮੂਵਿੰਗ ਫਾਰਵਰਡ, ਪੈਸੇ ਦੀ ਗੱਲ ਹੋਈ ਹੈ, ਰੂਸ ਦੀ ਗੱਲ। ਰੂਸ ਨੇ 2026 'ਚ ਹੁਣ ਤੱਕ ਆਪਣੇ ਸੋਨੇ ਦੇ ਭੰਡਾਰ ਦਾ ਬਹੁਤ ਵੱਡਾ ਹਿੱਸਾ ਵੇਚ ਦਿੱਤਾ, ਕਿਉਂਕਿ ਸਰਕਾਰ ਬਜਟ ਦੇ ਵਿੱਚ ਘਾਟੇ ਦੇ ਅੰਦਰ ਚੱਲ ਰਹੀ ਹੈ। ਇੱਕ ਪਾਸੇ ਯੂਕਰੇਨ ਦੇ ਨਾਲ ਲੜਾਈ ਚੱਲ ਰਹੀ ਹੈ, ਦੂਜੇ ਪਾਸੇ ਤੇਲ ਜਿਹੜੀਆਂ ਨੇ ਵੇਚਣ ਦੀਆਂ ਪਾਬੰਦੀਆਂ ਲੱਗੀਆਂ। ਅੱਗੇ ਤਾਂ ਯੂਰਪ ਨੂੰ ਦੇਈ ਜਾਂਦੇ ਸੀਗੇ ਤੇਲ ਅਤੇ ਗੈਸ, ਹੁਣ ਉਹ ਵੀ ਨਹੀਂ ਦਿੱਤਾ ਜਾ ਰਿਹਾ ਹੈਗਾ। ਸੋ ਇਸ ਸਾਲ ਰੂਸ ਦੇ ਸੈਂਟਰਲ ਬੈਂਕ ਨੇ ਦੱਸਿਆ ਕਿ ਜੁਲਾਈ ਦੀ ਸ਼ੁਰੂਆਤ ਤੱਕ ਉਹਨਾਂ ਦੇ ਕੋਲ ਸੋਨੇ ਦਾ ਭੰਡਾਰ ਜਿਹੜਾ ਉਹ 73 ਮਿਲੀਅਨ ਟ੍ਰੋਏ ਔਂਸ, ਯਾਨੀ ਕਿ ਲਗਭਗ 2,200 ਮੀਟ੍ਰਿਕ ਟਨ ਸੀਗਾ। ਇੱਕ ਔਂਸ ਲਗਭਗ 28 ਗ੍ਰਾਮ ਦੇ ਬਰਾਬਰ ਹੁੰਦਾ। ਸੋ ਰੂਸ ਦੇ ਕੋਲ ਇਹ ਭੰਡਾਰ ਜਿਹੜਾ ਹੈ 2026 ਦੀ ਸ਼ੁਰੂਆਤ ਦੇ ਵਿੱਚ ਜਿਹੜਾ ਸੀਗਾ ਉਹਦੇ ਨਾਲੋਂ ਲਗਭਗ 43 ਮੀਟ੍ਰਿਕ ਟਨ ਘੱਟ ਗਿਆ। ਇਹਦਾ ਮਤਲਬ ਇਹ ਹੈ ਕਿ ਰੂਸ ਦੇ ਕੋਲ ਸੋਨੇ, ਇਹ ਨਹੀਂ ਕਿ ਉਹ ਐਕਸਪੋਰਟ ਕਰ ਰਹੇ ਨੇ, ਕੱਟ ਕੱਟ ਕੇ ਵੇਚ ਰਹੇ ਨੇ, ਬਸ ਉਹਨਾਂ ਨੂੰ ਇਹ ਕੱਢਣਾ ਪੈ ਰਿਹਾ। 2022 ਦੇ ਵਿੱਚ ਅਟੈਕ ਇਹਨਾਂ ਨੇ ਕੀਤਾ ਸੀ ਯੂਕਰੇਨ ਦੇ ਉੱਤੇ, ਉਹ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਸੀ। ਆ ਪਿਛਲੇ ਸਾਲ ਵੀ ਤੁਸੀਂ ਸੁਣਿਆ ਹੋਣਾ ਸੋਨੇ ਦੀਆਂ ਕੀਮਤਾਂ ਵਧੀਆਂ ਨੇ। ਪਹਿਲੇ 4 ਮਹੀਨਿਆਂ ਦੇ ਵਿੱਚ ਇਸ ਸਾਲ ਜਿਹੜੀ ਸੋਨੇ ਦੀ ਔਸਤ ਕੀਮਤ ਸੀ $4,800 US ਪ੍ਰਤੀ ਔਂਸ ਸੀਗੀ, ਬਾਅਦ ਦੇ ਵਿੱਚ ਇਹ ਡਿੱਗ ਕੇ $4,000 ਪ੍ਰਤੀ ਔਂਸ ਰਹਿ ਗਈ। ਔਰ ਮਾਸਕੋ ਨੇ ਲਗਭਗ, ਕਹਿੰਦੇ ਨੇ ਇਹ ਕਿਉਂ ਕੀਮਤਾਂ ਘਟੀਆਂ ਨੇ, ਕਿਉਂਕਿ ਮਾਸਕੋ ਸਸਤੀ ਕੀਮਤ ਦੇ ਉੱਤੇ ਸੋਨਾ ਬਾਜ਼ਾਰ ਦੇ ਵਿੱਚ ਦੇ ਰਿਹਾ ਸੀ, ਬਸ ਸੋਨਾ ਲੈ ਲਓ। ਹੁਣ ਇਹ ਕਿਹੜੇ ਕਿਹੜੇ ਦੇਸ਼ਾਂ ਨੇ ਖਰੀਦਿਆ ਇਹਦੀ ਕੋਈ ਜਾਣਕਾਰੀ ਨਹੀਂ ਹੈ ਹਾਲੇ ਤੱਕ, ਅੰਦਾਜ਼ੇ ਹੈਗੇ ਨੇ। ਜਿਵੇਂ ਹੁਣ ਤੱਕ ਤਾਂ ਇਹੀ ਖਬਰਾਂ ਸੀਗੀਆਂ ਕਿ ਇੰਡੀਆ ਨੇ ਕੱਚਾ ਤੇਲ ਲਿਆ ਰੂਸ ਤੋਂ ਸਸਤੀ ਕੀਮਤ 'ਤੇ, ਔਰ ਉਹਨੂੰ ਲੈ ਕੇ ਅੰਬਾਨੀ ਸਾਹਿਬ, ਅਡਾਨੀ ਸਾਹਿਬ ਆਪਣੀਆਂ ਰਿਫਾਇਨਰੀਆਂ 'ਚ ਰਿਫਾਈਨ ਕਰਕੇ ਮਹਿੰਗੀ ਕੀਮਤ ਦੇ ਉੱਤੇ ਯੂਰਪੀ ਦੇਸ਼ਾਂ ਨੂੰ ਵੇਚ ਰਹੇ ਹੈਗੇ ਨੇ। ਅਮੈਰੀਕਾ ਨੂੰ ਇਹ ਚੀਜ਼ ਗਵਾਰਾ ਨਹੀਂ ਸੀ ਹੋਈ, ਇਸ ਕਰਕੇ ਅਮੈਰੀਕਾ ਨੇ 50% ਟੈਰਿਫ ਇੰਡੀਆ 'ਤੇ ਲਗਾਤਾ ਸੀ ਕਿ ਇਹ ਤੇਲ ਜਿਹੜਾ ਪਹਿਲਾਂ ਸਾਨੂੰ ਮਿਲਣਾ ਸੀਗਾ ਹੁਣ

ਰਸ਼ੀਆ ਦੇ ਅਟੈਕ ਕਰਕੇ ਸਾਨੂੰ ਨਹੀਂ ਮਿਲ ਰਿਹਾ ਅਤੇ ਤੁਸੀਂ ਐਂ ਕੰਮ ਕਰ ਰਹੇ ਹੋ, ਕਿਉਂਕਿ ਅਮੈਰੀਕਾ ਤਾਂ ਆਪ ਪੈਸੇ ਇਕੱਠੇ ਕਰਨੇ ਚਾਹੁੰਦਾ ਹੈਗਾ। ਔਰ ਸਮੱਸਿਆ ਇਹ ਹੋਈ ਸੀਗੀ ਕਿ ਰੂਸ ਨੇ ਇਹ ਕੀਮਤਾਂ ਭਾਰਤ ਨੂੰ ਜਿਹੜਾ ਕੱਚਾ ਤੇਲ ਸੀ ਉਹ ਰੁਪੀਜ਼ ਦੇ ਵਿੱਚ ਵੀ ਦੇਣ ਲੱਗ ਗਏ ਸੀ, ਔਰ ਇੰਡੀਆ ਰੂਬਲ ਦੀ ਵਿੱਚ ਵੀ ਇਹ ਜਿਹੜਾ ਰੂਬਲ ਯਾਨੀ ਕਿ ਰਸ਼ੀਅਨ ਕਰੰਸੀ ਉਹਦੇ 'ਚ ਵੀ ਇਹ ਵਪਾਰ ਕਰਨ ਲੱਗ ਗਿਆ ਸੀ। ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਘਮਾਸਾਨ ਫੈਲਿਆ ਸੀਗਾ, ਇਰਾਨ 'ਤੇ ਅਟੈਕ, ਉੱਧਰ ਅਜ਼ਰਬੈਜ਼ਾਨ ਆਰਮੀਨੀਆ ਦੀ ਜੰਗ, ਫਲਾਣਾ ਧਿਮਕਾ, ਸਭ ਡਰਾਮੇ ਹੋਏ ਸੀਗੇ। ਖੈਰ ਐਨੀਵੇਜ਼, ਪੀਟਰਸਨ ਇੰਸਟੀਚਿਊਟ ਦੀ ਇੰਟਰਨੈਸ਼ਨਲ ਜਿਹੜੀ ਇਕਨੋਮਿਕ ਡਿਵੀਜ਼ਨ, ਉਹਨਾਂ ਨੇ ਇੱਕ ਰਿਪੋਰਟ ਕੱਢੀ ਹੈ, ਅੰਦਾਜ਼ੇ ਹੀ ਲਗਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਯੂਕਰੇਨ ਦੇ ਉੱਤੇ ਜਦੋਂ ਤੋਂ ਲੜਾਈ ਛੇੜੀ ਹੈ ਰੂਸ ਨੇ, ਉਦੋਂ ਤੋਂ ਜ਼ਾਹਰ ਜਿਹੀ ਗੱਲ ਹੈ ਕਿ ਉਹਨਾਂ ਨੂੰ ਹੋਰ ਹਥਿਆਰ ਖਰੀਦਣੇ ਨੇ, ਉਹਨਾਂ ਦਾ ਰੱਖਿਆ ਬਜਟ ਵਧਿਆ, ਉਹਨਾਂ ਦੀ ਅਰਥ ਵਿਵਸਥਾ 'ਤੇ ਭਾਰੀ ਦਬਾਅ ਪਿਆ। ਇਸ ਕਰਕੇ ਉਹਨਾਂ ਨੇ ਇਸ ਇੰਸਟੀਚਿਊਟ ਨੇ ਇੱਕ ਰਿਪੋਰਟ ਕਿਹੜਾ ਉਹ ਫਾਈਨੈਂਸ਼ੀਅਲ ਟਾਈਮਸ ਨਾਮ ਦਾ ਅਖਬਾਰ ਉਹਨਾਂ ਨੂੰ ਦਿੱਤੀ ਹੈ, ਅਤੇ ਫਾਈਨੈਂਸ਼ੀਅਲ ਟਾਈਮਸ ਨੇ ਇਹ ਖਬਰ ਲਿਖੀ ਹੈ ਕਿ 2026 ਦੇ ਵਿੱਚ ਜੰਗ ਦੇ ਉੱਤੇ ਰੂਸ ਲਗਭਗ $28 ਅਰਬ ਤੱਕ ਖਰਚ ਰਿਹਾ ਸੀਗਾ, ਔਰ 2027 ਅਤੇ ਉਸ ਤੋਂ ਬਾਅਦ 2028 ਅਗਲੇ 2 ਸਾਲਾਂ ਦੇ ਵਿੱਚ ਇਹ ਖਰਚ ਹੋਰ ਜ਼ਿਆਦਾ ਵੱਧ ਜਾਣਾ। ਜਦੋਂ ਇਹ ਜੰਗ ਸ਼ੁਰੂ ਨਹੀਂ ਸੀ ਹੋਈ, 2022 'ਚ ਰਸ਼ੀਆ ਨੇ ਅਟੈਕ ਕੀਤਾ ਪਹਿਲਾਂ ਯੂਕਰੇਨ ਦੇ ਉੱਤੇ, 2021 'ਚ ਯਾਨੀ ਉਹ ਤੋਂ 1 ਸਾਲ ਪਹਿਲਾਂ ਰੂਸ ਦਾ ਜਿੰਨਾ ਡਿਫੈਂਸ ਬਜਟ ਸੀਗਾ ਉਹਦੇ ਨਾਲੋਂ ਹੁਣ ਇਹ 4 ਗੁਣਾ ਹੋ ਗਿਆ। 2025 'ਚ 16 ਟ੍ਰਿਲੀਅਨ ਰੂਬਲ ਯਾਨੀ ਕਿ ਲਗਭਗ $200 ਅਰਬ ਤੱਕ ਜਿਹੜਾ ਸੀਗਾ ਇਹ ਹਥਿਆਰ ਹਥਿਊਰ ਜਿੰਨੇ ਖਰਚ ਖੁਰਚ ਹੋਰ $200 ਅਰਬ ਖਰਚ ਚੁੱਕਿਆ ਸੀ ਰਸ਼ੀਆ। $200 ਅਰਬ ਕਹਿਣ ਦੀ ਗੱਲ ਹੁੰਦੀ ਹੈ, ਔਰ ਇਹ $200 ਅਰਬ ਉਹਨਾਂ ਨੇ ਕਾਹਦੇ 'ਤੇ ਖਰਚੇ? ਹਥਿਆਰ ਖਰੀਦਣ 'ਤੇ। ਜ਼ਾਹਰ ਜੀ ਗੱਲ ਹੈ ਕਿ ਹਥਿਆਰ ਉਹਨਾਂ ਨੇ ਕਿਸੇ ਨਾ ਕਿਸੇ ਤੋਂ ਤਾਂ ਖਰੀਦੇ ਹੀ ਹੋਣਗੇ, ਇਕੱਲਾ ਰਸ਼ੀਆ ਤਾਂ ਇਹ ਬਣਾ ਨਹੀਂ ਰਿਹਾ ਹੈਗਾ ਹਥਿਆਰ, ਆਪਣੇ ਆਪ ਬਣਾ ਕੇ ਤਾਂ ਖਰੀਦਣੇ ਨਹੀਂ ਉਹਨਾਂ ਨੇ। ਉਹਨਾਂ ਨੇ ਇਹ ਨੌਰਥ ਕੋਰੀਆ ਤੋਂ ਖਰੀਦੇ, ਚਾਈਨਾ ਤੋਂ ਖਰੀਦੇ, ਇੰਡੀਆ ਤੋਂ ਖਰੀਦੇ, ਜਾਂ ਕੁਛ ਹੋਰ ਐਸੀਆਂ ਕੰਟਰੀ ਜਿਨ੍ਹਾਂ 'ਚ ਮੇ ਬੀ ਅਮੈਰੀਕਾ ਵੀ ਸ਼ਾਮਲ ਹੋਵੇ, ਇਹਨਾਂ ਕੰਟਰੀਜ਼ ਤੋਂ ਇਹਨਾਂ ਨੇ ਹਥਿਆਰ ਖਰੀਦੇ ਅਤੇ ਫਿਰ ਯੂਕਰੇਨ ਦੇ ਅਗੇਂਸਟ ਇਸਤੇਮਾਲ ਕੀਤੇ। ਖੈਰ ਸੋਨਾ ਵੀ ਜਿਹੜਾ ਹੈਗਾ, ਸੋਨਾ ਵੀ ਜਿੰਨਾ ਵੇਚਿਆ ਉਹ ਵੀ ਉੱਥੇ ਰਸ਼ੀਅਨ ਸੈਂਟਰਲ ਬੈਂਕ ਨੇ ਵੇਚਣ ਦੀ ਬਜਾਏ ਉੱਥੋਂ ਦਾ ਜਿਹੜਾ ਸਰਕਾਰ ਦਾ ਇੱਕ NWF ਫੰਡ ਹੈ ਉਹਦੇ ਜ਼ਰੀਏ, ਨੈਸ਼ਨਲ ਵੈਲਫੇਅਰ ਫੰਡ, ਉਹਦੇ ਜ਼ਰੀਏ ਵੇਚਿਆ। ਯਾਨੀ ਸਰਕਾਰ ਨੇ ਸੈਂਟਰਲ ਬੈਂਕ ਤੋਂ ਇਹ ਸੋਨਾ ਨਾ ਵਿਕਵਾ ਕੇ ਡਾਇਰੈਕਟ ਆਪਣੇ ਖਜ਼ਾਨੇ ਦੇ ਵਿੱਚੋਂ ਇਹ ਸੋਨਾ ਵਿਕਵਾਇਆ ਹੈਗਾ। ਔਰ ਇਹ ਸੋਨਾ ਜਿਹੜਾ ਇਹ ਕਿੱਥੇ ਗਿਆ, ਕਿਹਦੇ ਕੋਲ ਗਿਆ, ਨੋ ਆਈਡੀਆ, ਇਹਦੀ ਕੋਈ ਰਿਪੋਰਟ ਨਹੀਂ ਹੈਗੀ। ਬਟ ਦੁਨੀਆ ਦੇ ਵਿੱਚ ਕਿਹਦੇ ਕੋਲ ਕਿੰਨਾ ਸੋਨਾ ਹੈਗਾ ਉਹਦੇ ਨਾਲ ਜੁੜੀ ਇੱਕ ਰਿਪੋਰਟ ਵੀ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ। ਰਿਪੋਰਟ ਆਈ ਹੈ, ਕਹਿੰਦੇ ਅਮੈਰੀਕਾ ਦੇ ਕੋਲ ਦੁਨੀਆ ਦਾ ਸਭ ਤੋਂ ਵੱਧ ਗੋਲਡ ਮਾਈਨਸ ਦਾ ਭੰਡਾਰ ਹੈਗਾ। KGF ਵਾਲੇ ਯਸ਼ ਦੇ ਕੋਲ ਨਹੀਂ ਹੈਗਾ, ਇਹ ਹੈਗਾ ਅਮੈਰੀਕਾ ਦੇ ਕੋਲ 72%। ਜਿੰਨਾ ਸੋਨਾ ਦੁਨੀਆ 'ਚ ਉਹਦਾ 72% ਸਿਰਫ ਅਮੈਰੀਕਾ ਦੇ ਕੋਲ ਹੈ। 8,133 ਲਗਭਗ 8,133 ਟਨ ਸੋਨਾ ਅਮੈਰੀਕਾ ਦੇ ਕੋਲ ਹੈ ਅੱਜ ਦੀ ਕੀਮਤ 'ਚ। ਅੱਜ ਦੀ ਡੇਟ ਦੇ ਵਿੱਚ ਜੇ ਇਹਦੀ ਕੀਮਤ ਆਂਕੀ ਜਾਵੇ ਅਮੈਰੀਕਨ ਡਾਲਰ 'ਚ, ਦੱਸਣ ਲੱਗਿਆ ਤੁਹਾਨੂੰ, ਇਹ ਹੋ ਗਈ ਕੀਮਤ $60,95,278। $60 ਲੱਖ ਤੋਂ ਵੀ ਜ਼ਿਆਦਾ ਦਾ ਸੋਨਾ ਜਿਹੜਾ ਹੈ US ਡਾਲਰ ਦਾ ਸੋਨਾ ਉਹ ਅਮੈਰੀਕਾ ਦੇ ਕੋਲ ਪਿਆ। ਜਰਮਨੀ ਨੰਬਰ 2 ਦੇ ਉੱਤੇ ਆਉਂਦਾ ਦੁਨੀਆ 'ਚ, ਦੂਸਰੇ ਨੰਬਰ ਦਾ ਸਭ ਤੋਂ ਵੱਧ ਭੰਡਾਰ ਹੈਗਾ, ਔਰ ਇਹਨਾਂ ਦੇ ਕੋਲ 3,351 ਟਨ ਸੋਨਾ, ਔਰ ਇਹਦੀ ਕੀਮਤ ਲਗਭਗ $25,11,661 ਹੈ US ਡਾਲਰ। 25 ਲੱਖ ਜਰਮਨੀ ਦੇ ਕੋਲ ਔਰ $60 ਲੱਖ ਦਾ ਸੋਨਾ ਅਮਰੀਕਾ ਦੇ ਕੋਲ। ਅਮਰੀਕਾ ਦੇ ਕੋਲ ਲਗਭਗ 8,000 ਟਨ ਤੋਂ ਜ਼ਿਆਦਾ, ਜਰਮਨੀ ਦੇ ਕੋਲ 3,300 ਟਨ ਤੋਂ ਜ਼ਿਆਦਾ। ਦੁਨੀਆ ਦਾ ਛੋਟਾ ਦੇਸ਼ ਹੈ ਜੋਗ੍ਰਾਫੀ ਦੇ ਵਿੱਚ, ਖੇਤਰਫਲ ਦੇ ਮੁਕਾਬਲੇ ਇਟਲੀ, ਪਰ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ। ਹੋ ਸਕਦਾ ਮੋਦੀ ਸਾਹਿਬ ਇਸੇ ਕਰਕੇ ਆੜੀ ਪਾਈ ਬੈਠੇ ਹੋਣ ਇਟਲੀ ਦੇ ਨਾਲ। ਇਟਲੀ ਦੇ ਕੋਲ 2,400 ਟਨ ਸੋਨੇ ਦਾ ਭੰਡਾਰ ਹੈਗਾ, ਲਗਭਗ $18,37,000 US ਡਾਲਰ ਦੀ ਅੱਜ ਦੀ ਤਰੀਕ 'ਚ ਬਾਜ਼ਾਰੀ ਕੀਮਤ ਦਾ ਸੋਨਾ ਇਹਨਾਂ ਦੇ ਕੋਲ ਪਿਆ। ਔਰ ਫਰਾਂਸ ਦਾ ਹੀ ਇੱਕ ਹੋਰ ਦੇਸ਼, ਜਰਮਨੀ ਅਤੇ ਇਟਲੀ ਤੋਂ ਬਾਅਦ ਫਰਾਂਸ, ਸੋਰੀ ਯੂਰਪ ਦਾ ਇੱਕ ਹੋਰ ਦੇਸ਼, ਤੀਜਾ ਦੇਸ਼ ਹੈ ਯੂਰਪ ਦਾ, ਫਰਾਂਸ ਦੇ ਕੋਲ 2,400 ਟਨ ਸੋਨਾ ਪਿਆ, ਔਰ ਇਹਦੀ ਕੀਮਤ ਜਿਹੜੀ ਉਹ 18,26,000 US ਡਾਲਰ ਦੱਸੀ ਜਾਂਦੀ ਹੈ। ਅਤੇ ਰੂਸ
ਦੁਨੀਆ 'ਚ ਪੰਜਵੇਂ ਨੰਬਰ ਦਾ ਦੇਸ਼ ਬਣਦਾ ਜਿਹਦੇ ਕੋਲ ਸੋਨਾ ਹੈਗਾ ਜਿੱਦਾਂ ਦੱਸਿਆ ਕਿ ਹੁਣ ਲਗਭਗ 2100 ਟਨ ਸੋਨਾ ਉਹਨਾਂ ਦੇ ਕੋਲ ਬਚਿਆ ਹੋਣਾ ਹੈਗਾ ਔਰ ਹਾਲਾਂਕਿ ਰਸ਼ੀਆ ਉਹਦਾ ਪੂਰਾ ਇਸਤੇਮਾਲ ਵੀ ਨਹੀਂ ਕਰਦਾ ਰਸ਼ੀਆ ਆਪਣੇ ਅੰਦਰੂਨੀ ਬਾਜ਼ਾਰ ਦੇ ਵਿੱਚ ਇਹਦਾ ਇਸਤੇਮਾਲ ਵੀ ਨਹੀਂ ਕਰਦਾ ਹੈਗਾ ਲਗਭਗ 17.5 ਲੱਖ ਡਾਲਰ ਦਾ US ਡਾਲਰ ਦਾ ਸੋਨਾ ਰਸ਼ੀਆ ਦੇ ਕੋਲ ਪਿਆ ਔਰ ਉਸ ਤੋਂ ਬਾਅਦ ਚੀਨ ਹੈ ਚੀਨ ਦੇ ਕੋਲ ਵੀ 2200 ਟਨ ਸੋਨਾ ਹੈਗਾ ਲਗਭਗ 16 ਲੱਖ ਡਾਲਰ ਜਾਪਾਨ ਦੇ ਕੋਲ 845 ਟਨ ਸੋਨਾ ਲਗਭਗ 6,33,000 ਡਾਲਰ ਦਾ ਸੋਨਾ ਜਾਪਾਨ ਦੇ ਕੋਲ ਪਿਆ ਅਤੇ ਫਿਰ 8ਵੇਂ ਨੰਬਰ ਦੇ ਉੱਤੇ ਇੰਡੀਆ ਆਉਂਦਾ ਇੰਡੀਆ ਦੇ ਕੋਲ ਸੋਨੇ ਦਾ ਜਿਹੜਾ ਭੰਡਾਰ ਹੈ ਜ਼ਮੀਨ ਦੇ ਥੱਲੇ ਦੀ ਗੱਲ ਕਰ ਰਹੇ ਹਾਂ ਉਹ 840 ਟਨ ਸੋਨਾ ਹੈਗਾ ਔਰ ਇਹਦੀ ਕੀਮਤ ਤੁਸੀਂ ਕਹਿ ਲਓ ਕਿ 6,30,000 ਡਾਲਰ US ਡਾਲਰ ਜਿਹੜੀ ਉਹ ਇੰਡੀਆ ਦੇ ਕੋਲ ਬਣਦੀ ਹੈ ਉਹ ਤੋਂ ਬਾਅਦ ਫਿਰ ਨੈਦਰਲੈਂਡ ਟਰਕੀ ਆਸਟ੍ਰੇਲੀਆ ਇਹ ਸਾਰੀਆਂ ਕੰਟਰੀਜ਼ ਆ ਜਾਂਦੀਆਂ ਹੈਗੀਆਂ ਨੇ ਕੰਪੈਰੀਜ਼ਨ ਦੀ ਜਦੋਂ ਗੱਲ ਕਰਦੇ ਹੈਗੇ ਹੁਣ ਕ੍ਰੈਮਲਿਨ ਯਾਨੀ ਕਿ ਰੂਸੀ ਸਰਕਾਰ ਇਹ ਚਾਹੁੰਦੀ ਹੈ ਕਿ ਉਹਨਾਂ ਦੇ ਕੋਲ ਜੇ ਆਰਥਿਕ ਤੰਗੀ ਆਉਂਦੀ ਹੈ ਕਿਸੇ ਕਿਸਮ ਦੀ ਕਿਉਂਕਿ ਜ਼ਾਹਰ ਜੀ ਗੱਲ ਹੈ ਕਿ ਅਟੈਕ ਵਾਰ ਦੇ ਵਿੱਚੋਂ ਗੁਜ਼ਰ ਰਹੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਰੂਸ ਨੇ ਆਪਣਾ ਜਿਹੜਾ ਸੋਨਾ ਹੈਗਾ ਉਹ ਵੇਚਣਾ ਔਰ ਵੇਚ ਕੇ ਉਹ ਆਪਣਾ ਮੁਨਾਫਾ ਕਮਾਉਣਾ ਕਿਉਂਕਿ ਤੇਲ ਅਤੇ ਗੈਸ ਤੋਂ ਹੁਣ ਕਮਾਈ ਉਨੀ ਹੋ ਨਹੀਂ ਰਹੀ ਹੈਗੀ ਯੂਰਪੀਅਨ ਕੰਟਰੀਜ਼ ਵੀ ਨਹੀਂ ਡਾਇਰੈਕਟਲੀ ਲੈ ਰਹੀਆਂ ਹੈਗੀਆਂ ਯੂਰਪੀਅਨ ਕੰਟਰੀਜ਼ ਯੂਕਰੇਨ ਦੇ ਨਾਲ ਖੜੀਆਂ ਨੇ ਉਹ ਰੂਸ ਨੂੰ ਕੰਗਾਲ ਹੁੰਦੇ ਦੇਖਣਾ ਚਾਹੁੰਦੇ ਹੈਗੇ ਨੇ ਚਾਈਨਾ ਅਤੇ ਨੌਰਥ ਕੋਰੀਆ ਅਤੇ ਕੁਛ ਹੱਦ ਤੱਕ ਇੰਡੀਆ ਇੰਡੀਆ ਖੁੱਲ੍ਹ ਕੇ ਨਹੀਂ ਆਉਂਦਾ ਹੈਗਾ ਰਸ਼ੀਆ ਦੇ ਹੱਕ 'ਚ ਬਟ ਇੰਡੀਆ ਚਾਹੁੰਦਾ ਵੀ ਨਹੀਂ ਹੈਗਾ ਕਿ ਰਸ਼ੀਆ ਕੰਗਾਲ ਹੋਵੇ ਕਿਉਂਕਿ ਕਾਫੀ ਸਾਰੀਆਂ ਜ਼ਰੂਰਤਾਂ ਇੰਡੀਆ ਦੀਆਂ ਰੂਸ ਪੂਰੀਆਂ ਕਰ ਰਿਹਾ ਖੈਰ ਇੱਥੇ ਤੀਜੀ ਖਬਰ ਦੇ ਵੱਲ ਆਉਂਦੇ ਹਾਂ ਜੌਨਸਨ ਐਂਡ ਜੌਨਸਨ ਬੜੇ ਪਹਿਲਾਂ ਮੇਰੇ ਖਿਆਲ ਦੇ ਨਾਲ ਦੋ ਕੁ ਸਾਲ ਪਹਿਲਾਂ ਇੱਕ ਪੋਡਕਾਸਟ ਆਪਾਂ ਕੀਤਾ ਸੀ ਉਦੋਂ ਨਿਊਜ਼ ਐਂਡ ਵਿਊਜ਼ ਦੇ ਨਾਮ ਦੇ ਨਾਲ ਇਹ ਪ੍ਰੋਗਰਾਮ ਚੱਲਦਾ ਹੁੰਦਾ ਸੀ ਜੌਨਸਨ ਐਂਡ ਜੌਨਸਨ ਦੇ ਉੱਤੇ ਹਜ਼ਾਰਾਂ ਮੁਕੱਦਮੇ ਚੱਲ ਰਹੇ ਨੇ ਤੁਹਾਨੂੰ ਦੱਸਿਆ ਸੀਗਾ ਕਿ ਜੌਨਸਨ ਐਂਡ ਜੌਨਸਨ ਦਾ ਜਿਹੜਾ ਬੇਬੀ ਪਾਊਡਰ ਹੈ ਟੈਲਕਮ ਪਾਊਡਰ ਹੈ ਉਹਦੇ ਨਾਲ ਓਵੇਰੀਅਨ ਕੈਂਸਰ ਦੇ ਖਤਰੇ ਜਿਹੜੇ ਨੇ ਉਹ ਪੈਦਾ ਹੁੰਦੇ ਨੇ ਇਸ ਕਰਕੇ ਇਹ ਖਬਰਾਂ ਜਦੋਂ ਅਮਰੀਕਾ 'ਚ ਸਾਹਮਣੇ ਆਉਣ ਲੱਗੀਆਂ ਲੋਕਾਂ ਨੇ ਕੇਸ ਕੱਢਣੇ ਸ਼ੁਰੂ ਕਰਤੇ ਹਜ਼ਾਰਾਂ ਕੇਸ ਜੌਨਸਨ ਐਂਡ ਜੌਨਸਨ ਦੇ ਅਗੇਂਸਟ ਹੋਏ ਹੋਏ ਨੇ ਹੁਣ ਜੌਨਸਨ ਐਂਡ ਜੌਨਸਨ ਨੇ ਆਪ ਹੀ ਪੇਸ਼ਕਸ਼ ਇੱਕ ਕੀਤੀ ਹੈ ਕਿ ਜਿਹੜੇ ਜਿਹੜੇ ਲੋਕਾਂ ਨੇ ਉਹਨਾਂ ਦੇ ਉੱਤੇ ਕੇਸ ਕੀਤੇ ਨੇ ਟੋਟਲ ਰਕਮ ਉਹਨਾਂ ਨੂੰ ਭੁਗਤਾਨ ਦੇਣ ਦੇ ਲਈ ਉਹ ਤਿਆਰ ਨੇ ਟੋਟਲ ਰਕਮ ਜਿਹੜੀ ਬਣਦੀ ਹੈ ਜਿੰਨੇ ਵੀ ਲੋਕਾਂ ਨੇ ਕੇਸ ਕੀਤੇ ਨੇ ਸਿਰਫ ਅਮਰੀਕਾ ਅਮਰੀਕਾ ਦੀ ਉਹ ਗੱਲ ਕਰ ਰਹੇ ਕਿਉਂਕਿ ਉਹ ਤੋਂ ਬਾਹਰ ਜੌਨਸਨ ਐਂਡ ਜੌਨਸਨ ਲਾਇਬਲ ਵੀ ਨਹੀਂ ਹੈਗਾ ਆਪਣੀ ਟੈਰੇਟਰੀ ਤੋਂ ਬਾਹਰ ਜਿੱਥੇ ਉਹ ਪ੍ਰੋਡਿਊਸ ਕਰਦੇ ਨੇ ਇਸ ਪਾਊਡਰ ਨੂੰ ਉਹ ਅਮਰੀਕਾ ਅਮਰੀਕਾ ਹੀ ਉਹਨਾਂ ਦੀ ਟੈਰੇਟਰੀ ਹੈ ਉਹ ਤੋਂ ਬਾਹਰ ਉਹ ਜਿੱਥੇ ਵੀ ਪਾਊਡਰ ਵੇਚ ਰਹੇ ਨੇ ਉਹਦੇ ਲਈ ਉਹ ਲਾਇਬਲ ਨਹੀਂ ਹੈਗੇ ਨਾ ਹੀ ਉਹਨਾਂ ਨੇ ਕਿਸੇ ਨੂੰ ਇਹ ਪੈਸੇ ਦੇਣੇ ਨੇ ਨਾ ਹੀ ਕਿਸੇ ਹੋਰ ਕੰਟਰੀ 'ਚ ਜੇ ਕੋਈ ਕੈਂਸਰ ਦੇ ਕੇਸ ਆਉਂਦੇ ਨੇ ਤਾਂ ਜੌਨਸਨ ਐਂਡ ਜੌਨਸਨ ਨੇ ਕੋਈ ਉਲਝਣਾ ਵੀ ਹੈ ਕਾਨੂੰਨੀ ਲੜਾਈ ਲੜਨੀ ਹੈ ਪਰ ਸਿਰਫ ਅਮਰੀਕਾ ਅਮਰੀਕਾ 'ਚ ਉਹਨਾਂ ਨੇ ਲੋਕਾਂ ਨੂੰ ਵਾਅਦਾ ਕੀਤਾ ਕਿ ਤੁਸੀਂ ਕੇਸ ਨੂੰ ਵਿਦਡਰਾਓ ਕਰ ਲਓ ਤੁਹਾਨੂੰ ਅਸੀਂ ਕੁਛ ਰਕਮ ਜਿਹੜੀ ਹੈ ਮੁਆਵਜ਼ੇ ਦੇ ਤੌਰ 'ਤੇ ਦੇ ਦਿੰਦੇ ਇਹ ਹਜ਼ਾਰਾਂ ਕੇਸਿਸ ਦੇ ਵਿੱਚ ਲਗਭਗ 76,000 ਕੇਸ ਨੇ ਇਹਨਾਂ ਨੂੰ ਜੇ ਥੋੜ੍ਹਾ ਮੁਆਵਜ਼ਾ ਵੀ ਦਿੰਦਾ ਤਾਂ ਜੌਨਸਨ ਐਂਡ ਜੌਨਸਨ ਲਗਭਗ 550 ਕਰੋੜ US ਡਾਲਰ ਜਿਹੜਾ ਉਹ ਆਪਣੇ ਨਾ ਮਾਮਲਿਆਂ ਨੂੰ ਖਤਮ ਕਰਨ ਦੇ ਲਈ ਦੇ ਰਿਹਾ ਹੈਗਾ 330 ਕਰੋੜ ਡਾਲਰ ਦੀ ਤਾਂ ਪਹਿਲਾਂ ਹੀ ਰਕਮ ਆ ਗਈ ਸੀਗੀ ਔਰ ਜੌਨਸਨ ਐਂਡ ਜੌਨਸਨ ਨੇ ਕਿਹਾ ਸੀ ਕਿ 2028 ਤੱਕ ਉਹ ਸਾਰਿਆਂ ਨੂੰ ਭੁਗਤਾ ਦੇ ਦੇਣਗੇ ਉਹ ਤੋਂ ਬਾਅਦ ਕਿਸੇ ਨੂੰ ਕੋਈ ਨਵੇਂ ਸਿਰੇ ਤੋਂ ਕੋਈ ਭੁਗਤਾਨ ਨਹੀਂ ਕਰਨਗੇ ਅਤੇ ਜੇ ਕੋਈ ਕੇਸ ਵੀ ਕਰਦਾ ਤਾਂ ਉਸ ਕੇਸ ਨੂੰ ਉਹ ਜਿਹੜੀ ਹੈ ਅਦਾਲਤ ਉਹਨੂੰ ਸਵੀਕਾਰ ਵੀ ਨਾ ਕਰੇ ਔਰ ਫਿਲਹਾਲ ਅਮਰੀਕਾ ਦੇ ਵਿੱਚ ਇਹ ਲੜਾਈ ਚੱਲ ਰਹੀ ਹੈ ਪਰ ਮੇਰਾ ਸਵਾਲ ਔਰ ਮੈਨੂੰ ਇਤਰਾਜ਼ ਇਸ ਗੱਲ ਦਾ ਹੈਗਾ ਕਿ ਪਾਊਡਰ ਸਿਰਫ ਉੱਥੇ ਤਾਂ ਨਹੀਂ ਹੈਗਾ ਪਾਊਡਰ ਤਾਂ ਦੁਨੀਆ 'ਚ ਦੂਸਰੀਆਂ ਥਾਵਾਂ 'ਤੇ ਵੀ ਵਿਕਿਆ ਹੈਗਾ ਔਰ ਸਿਰਫ ਜੌਨਸਨ ਐਂਡ ਜੌਨਸਨ ਦੇ ਪਾਊਡਰ ਹੀ ਨਹੀਂ ਇਹਨਾਂ ਦੇ ਹੋਰ ਵੀ ਪ੍ਰੋਡਕਟ ਜਿੰਨੇ ਹੈਗੇ ਨੇ ਉਹਨਾਂ ਦੇ ਕਰਕੇ ਵੀ ਜਿਹੜੀਆਂ ਅਲੱਗ ਅਲੱਗ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਨੇ ਇਸੇ ਕਰਕੇ ਜੌਨਸਨ ਐਂਡ ਜੌਨਸਨ ਨੇ ਜਿਹੜਾ ਆਪਣਾ ਕੈਨਵਿਊ ਜਿਹਦੇ ਕੋਲ ਬੈਂਡੇਡ ਲਿਸਟਰੇਨ ਕੈਲਪੋਲ ਵਰਗੇ ਮਸ਼ਹੂਰ ਬ੍ਰਾਂਡ ਨੇ ਉਹ ਕੈਨਵਿਊ ਨੂੰ ਅੱਡ ਕਰਤਾ ਸੀਗਾ ਜੌਨਸਨ ਐਂਡ ਜੌਨਸਨ ਤੋਂ ਅੱਡ ਕਰਕੇ ਇੱਕ ਅਲੱਗ ਕੰਪਨੀ ਬਣਾਤੀ ਸੀ ਅਤੇ ਉਹ ਕੰਪਨੀ ਕਿਸੇ ਮਾਮਲੇ ਦੇ ਵਿੱਚ ਜਵਾਬਦੇਹ ਵੀ ਨਹੀਂ ਹੈਗੀ ਹੁਣ ਟੈਲਕਮ ਪਾਊਡਰ ਜਿਹੜਾ ਉਹ ਆਮ ਤੌਰ ਦੇ ਉੱਤੇ ਉਹਦੇ 'ਚ ਅਲੱਗ ਅਲੱਗ ਦਾਅਵਾ ਕੀਤਾ ਜਾਂਦਾ ਜੌਨਸਨ ਐਂਡ ਜੌਨਸਨ ਵੀ ਦਾਅਵਾ ਕਰਦਾ ਰਿਹਾ ਕਿ ਉਹ 'ਚ ਅਲੱਗ ਅਲੱਗ ਤੱਤ ਨੇ ਮਿਨਰਲਸ ਨੇ ਮੈਗਨੀਸ਼ੀਅਮ ਹੈ ਸਿਲੀਕੋਨ ਹੈ ਹਾਈਡਰੋਜਨ ਆਕਸੀਜਨ ਤੋਂ ਬਣਿਆ ਹੁੰਦਾ
ਔਰ ਸਾਬਣ ਵਰਗਾ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੰਪਨੀ ਨੇ ਕੰਜ਼ਿਊਮਰਸ ਨੂੰ ਇਹ ਗੱਲ ਕਹੀ ਹੈ ਕਿ ਜੇ ਇਹ ਟੈਲਕਮ ਲਗਾ ਕੇ, ਕਿਉਂਕਿ ਟੈਲਕਮ ਪਾਊਡਰ ਦੇ ਵਿੱਚ ਐਸਬੈਸਟੋਸ ਦੇ ਥੋੜ੍ਹੇ ਜਿਹੇ ਤੱਤ ਵੀ ਜਿਹੜੇ ਨੇ ਉਹ ਪਤਾ ਚੱਲੇ ਨੇ। ਹੁਣ ਐਸਬੈਸਟੋਸ ਨੂੰ ਲੈ ਕੇ ਅੱਗੇ ਵੀ ਬੜੀ ਵਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਐਸਬੈਸਟੋਸ ਜਿਹੜਾ ਆਮ ਤੌਰ ਦੇ ਉੱਤੇ ਇੱਕ ਇਹੋ ਜਿਹਾ ਪਦਾਰਥ ਹੁੰਦਾ ਜਿਹਦੇ ਕਾਰਨ ਸਿੱਧੇ ਤੌਰ ਦੇ ਉੱਤੇ ਕੈਂਸਰ ਪੈਦਾ ਹੁੰਦਾ। ਔਰ ਜੌਨਸਨ ਐਂਡ ਜੌਨਸਨ ਹਾਲਾਂਕਿ ਸ਼ੁਰੂ ਦੇ ਵਿੱਚ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਕਿ ਉਹਨਾਂ ਦੇ ਟੈਲਕਮ ਦੇ ਵਿੱਚ ਐਸਬੈਸਟੋਸ ਨਹੀਂ ਹੈਗਾ, ਨਹੀਂ ਹੈਗਾ। ਬਾਅਦ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਅਲੱਗ ਅਲੱਗ ਅਮੈਰੀਕਾ ਦੇ ਵਿੱਚੋਂ ਅਲੱਗ ਅਲੱਗ ਲੋਕਾਂ ਨੇ ਕੇਸ ਲਗਾਉਣੇ ਸ਼ੁਰੂ ਕੀਤੇ, ਬਹੁਤ ਸਾਰੀਆਂ ਥਿਊਰੀਜ਼ ਸਾਹਮਣੇ ਆਈਆਂ। ਫਿਰ ਇਹਨਾਂ ਨੇ ਅਮੈਰੀਕਾ ਦੇ ਵਿੱਚ ਆਪਣਾ ਜਿਹੜਾ ਪ੍ਰੋਡਕਸ਼ਨ ਜਾਰੀ ਰੱਖਿਆ, ਬਟ ਡਿਸਟ੍ਰੀਬਿਊਸ਼ਨ ਬੰਦ ਕਰਤੀ। ਫਿਰ ਕਹਿੰਦੇ ਕਿ ਅਸੀਂ ਨਹੀਂ ਆਪਣੇ ਟੈਲਕਮ ਪਾਊਡਰ ਦਾ ਤਰੀਕਾ ਬਦਲ ਦਿੱਤਾ ਬਣਾਉਣ ਦਾ। ਹੁਣ ਫਾਈਨਲੀ ਇਹ ਗੱਲ ਕਹੀ ਗਈ ਹੈ ਕਿ ਨਹੀਂ, ਆਪਾਂ ਜਿਹੜਾ ਉਹ ਪਾਊਡਰ ਦੇ ਜਿੱਦਾਂ ਮਰਜ਼ੀ ਦਾ ਹੋਵੇ ਉਹਦੇ ਨਾਲ ਜਿਹੜਾ ਤੁਹਾਨੂੰ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਤੁਹਾਨੂੰ ਦੇ ਦਿੰਦੇ ਹਾਂ। ਇਸ ਤਰੀਕੇ ਦੇ ਨਾਲ ਹੁਣ ਇਹ ਗੱਲ ਇੱਥੇ ਆ ਕੇ ਨਿਬੜੀ ਹੈਗੀ ਹੈ। ਮੁਆਵਜ਼ੇ ਦੀ ਗੱਲ ਤੋਂ ਆਖਰੀ ਖਬਰ ਅੱਜ ਦੇ ਦਿਨ ਤੁਹਾਡੇ ਨਾਲ ਸਾਂਝੀ ਕਰਨੀ ਹੈ। ਤਰੁਣ ਤੇਜਪਾਲ, ਇਹ ਖਬਰ ਜਿਹੜੀ ਇਹ ਪਾਵਰ ਅਤੇ ਪ੍ਰਿਵਿਲੇਜ ਦੀ ਲੜਾਈ ਦੀ ਖਬਰ ਹੈ। ਖਬਰ ਹੋ ਸਕਦਾ ਕਿ ਤੁਹਾਨੂੰ ਤੁਸੀਂ ਕੰਫਰਟੇਬਲ ਨਾ ਹੋਵੋ, ਸੋ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਇਸ ਸੈਗਮੈਂਟ ਨੂੰ ਸੁਣਨਾ ਚਾਹੁੰਦੇ, ਸੋ ਨਾ ਸੁਣਿਓ ਚਾਹੇ। ਇੰਡੀਆ ਦੀ ਅਦਾਲਤ ਦੇ ਵਿੱਚ ਇਹ ਕੇਸ ਜਿਹੜਾ ਹੈ 2021 ਦੇ ਵਿੱਚ ਤਰੁਣ ਤੇਜਪਾਲ ਨੂੰ ਗੋਆ ਦੀ ਇੱਕ ਸੈਸ਼ਨ ਕੋਰਟ ਨੇ ਬਲਾਤਕਾਰ ਦੇ ਦੋਸ਼ ਦੇ ਵਿੱਚੋਂ ਬਰੀ ਕਰਤਾ ਸੀ ਤਰੁਣ ਤੇਜਪਾਲ ਨੂੰ। ਪਰ ਹੁਣ ਔਰ ਇੱਕ ਇੱਕ ਟਿੱਪਣੀ ਵੀ ਕੀਤੀ ਸੀ ਅਦਾਲਤਾਂ, ਕੈਸੀ ਕੈਸੀ ਟਿੱਪਣੀਆਂ ਕਰ ਦਿੰਦੀਆਂ ਨੇ। ਇਹ ਵੀ ਬੜੀ ਇੱਕ ਅਜੀਬ ਘਟਨਾ ਹੈਗੀ ਇੰਡੀਆ ਦੀ। ਉਸ ਵਕਤ ਜਦੋਂ ਫੈਸਲਾ ਇਹ ਸੁਣਾਇਆ ਗਿਆ ਸੀ ਤਰੁਣ ਤੇਜਪਾਲ ਦਾ, ਹੈਰਾਨੀ ਦੀ ਗੱਲ ਇਹ ਹੈ ਕਿ ਗੋਆ ਦੀ ਸੈਸ਼ਨ ਕੋਰਟ ਦੀ ਜੱਜ ਇੱਕ ਫੀਮੇਲ ਸੀ। ਉਹਨਾਂ ਨੇ ਜਿਹੜੀ ਕੁੜੀ ਦੇ ਨਾਲ ਰੇਪ ਕੀਤਾ ਸੀ ਤਰੁਣ ਤੇਜਪਾਲ ਨੇ, ਉਹ ਕੁੜੀ ਦੀਆਂ ਕੁਝ ਫੋਟੋਆਂ ਦੇ ਉੱਤੇ ਆਪਣਾ ਆਖਰੀ ਫੈਸਲਾ ਦਿੱਤਾ ਉਹਨਾਂ ਨੇ। ਉਹ ਕਹਿੰਦੇ ਕਿ ਰੇਪ ਤੋਂ ਬਾਅਦ ਦੀਆਂ ਇਹ ਕੁਝ ਫੋਟੋਆਂ ਨੇ, ਫੋਟੋਆਂ ਦੇ ਵਿੱਚ ਜਿਹੜੀ ਕੁੜੀ ਜਿਹੜੀ ਰੇਪ ਸਰਵਾਈਵਰ ਹੈ ਉਹ ਚੰਗੇ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ, ਹੱਸ ਰਹੀ ਹੈ, ਖੁਸ਼ ਹੈ। ਉਹਦੇ ਵਿਵਹਾਰ ਤੋਂ ਇਹੋ ਜਿਹਾ ਕੁਛ ਦਿਖ ਨਹੀਂ ਰਿਹਾ ਕਿ ਉਹਦੇ ਨਾਲ ਰੇਪ ਹੋਇਆ ਹੋਊਗਾ। ਡਰੀ ਹੋਈ ਨਹੀਂ ਦਿਖ ਰਹੀ, ਘਬਰਾਈ ਹੋਈ ਨਹੀਂ ਦਿਖ ਰਹੀ। ਉਦੋਂ 527 ਪੇਜਾਂ ਦੇ ਇਸ ਫੈਸਲੇ ਦੇ ਵਿੱਚ ਤਰੁਣ ਤੇਜਪਾਲ ਦੇ ਨਾਲ ਕੀ ਕੀਤਾ ਜਾਵੇ, ਉਹਨਾਂ ਨੂੰ ਬਰੀ ਕਰ ਦਿੱਤਾ ਜਾਵੇ। ਪਰ ਉਸ ਫੈਸਲੇ ਦੇ ਨਾਲ ਜੁੜੀ ਉਹ ਜਿਹੜੀ ਸੁਣਵਾਈ ਆਈ ਸੀਗੀ ਉਹ ਹੁਣ ਅੱਜ ਦੀ ਤਰੀਕ ਦੇ ਵਿੱਚ ਐਗਜ਼ਾਮਪਲ ਬਣ ਚੁੱਕੀ ਹੈ। ਆਮ ਤੌਰ ਦੇ ਉੱਤੇ ਅਦਾਲਤਾਂ ਦੇ ਵਿੱਚ ਐਗਜ਼ਾਮਪਲ ਬਣਦੇ ਹੁੰਦੇ ਨੇ ਕੇਸ ਕਿ ਅੱਗੇ ਆ ਫਲਾਣੀ ਅਦਾਲਤ ਨੇ ਸਜ਼ਾ ਸੁਣਾਈ ਸੀਗੀ ਅਤੇ ਅੱਗੇ ਕੀ ਕਰਨਾ ਐਸੇ ਕੇਸਾਂ ਦੇ ਵਿੱਚ। ਇਹ ਇੱਕ ਇਕਲੌਤਾ ਐਸਾ ਕੇਸ ਹੈ ਜਿਹਦੇ 'ਚ ਅੱਗੇ ਕੀ ਨਹੀਂ ਕਰਨਾ ਅਦਾਲਤ ਨੇ, ਇਹ ਇੱਕ ਐਗਜ਼ਾਮਪਲ ਸੈੱਟ ਹੋਈ ਹੈ। ਅਸਲ 'ਚ ਕੇਸ 2013 ਦਾ ਹੈ। 2013 ਦੇ ਵਿੱਚ ਤਰੁਣ ਤੇਜਪਾਲ ਨੇ ਆਪਣੀ ਧੀ, ਉਹਨਾਂ ਦੀ ਆਪਣੀ ਸਗੀ ਧੀ ਦੀ ਇੱਕ ਸਹੇਲੀ ਸੀਗੀ, ਅਤੇ ਕਿਉਂਕਿ tehlka.com ਨਾਮ ਦੀ ਇਹ ਇੱਕ ਆਪਣੀ ਵੈਬਸਾਈਟ ਜਾਂ ਇੱਕ ਆਪਣਾ ਪੋਰਟਲ ਚਲਾਉਂਦੇ ਸੀਗੇ ਅਤੇ ਉਸ ਅਖਬਾਰੀ ਅਦਾਰੇ ਦੇ ਵਿੱਚ ਉਹਨਾਂ ਦੀ ਧੀ ਦੀ ਸਹੇਲੀ ਜਿਹੜੀ ਸੀਗੀ ਉਹਨਾਂ ਦੇ ਕੋਲ ਕੰਮ ਕਰਦੀ ਸੀ। ਉਸੇ ਦਰਮਿਆਨ ਤਰੁਣ ਤੇਜਪਾਲ ਨੇ ਉਸ ਕੁੜੀ ਦੇ ਨਾਲ ਇੱਕ 5-star ਹੋਟਲ ਦੇ ਵਿੱਚ ਕੁਛ ਐਸਾ ਕੀਤਾ ਜਿਹਦੇ ਬਾਰੇ, ਚਲੋ ਮੈਂ ਰੇਡੀਓ ਦੇ ਉੱਤੇ ਤਾਂ ਕੀ ਗੱਲ ਕਰਨੀ ਹੈਗੀ ਹੈ, ਬਟ ਉਹਨੂੰ ਰੇਪ ਕੈਟਾਗਰੀ ਦੇ ਵਿੱਚ ਹੀ ਰੱਖਿਆ ਜਾਣਾ ਚਾਹੀਦਾ। ਅੱਛਾ, ਇਹ 2013 ਦੇ ਵਿੱਚ ਇਹ ਖਬਰ ਆਈ ਸੀਗੀ। ਹੋ ਸਕਦਾ ਕਿ ਤੁਸੀਂ ਉਦੋਂ, ਕਿਉਂਕਿ ਰੇਪ ਸਰਵਾਈਵਰ ਸੀ, ਰੇਪ ਨੂੰ ਦੋ ਅਲੱਗ ਅਲੱਗ ਤਰੀਕਿਆਂ ਦੇ ਨਾਲ ਦੇਖ ਲਿਆ ਜਾਂਦਾ। ਦੂਜਾ ਤਰੀਕਾ ਜਿਹੜਾ ਹੈਗਾ ਉਹ ਹੁਣ ਇਸ ਕੇਸ ਤੋਂ ਦੇਖਿਆ ਜਾਊਗਾ। ਪਹਿਲਾ ਤਰੀਕਾ ਕੀ ਸੀਗਾ ਕਿ ਜਿਹਦੇ ਨਾਲ ਰੇਪ ਹੋਇਆ ਉਹਦੇ ਨਾਲ ਜਿਨਸੀ ਬਦਸਲੂਕੀ ਹੋਈ ਹੈ, ਉਹਦੇ ਜਿਹੜੇ ਉਸ ਜਿਹਦੇ ਨਾਲ ਰੇਪ ਹੋਇਆ ਉਹਦੀ ਪ੍ਰਾਈਵਸੀ ਦੇ ਵਿੱਚ, ਉਹਦੀ ਨਿੱਜਤਾ ਦੇ ਵਿੱਚ ਜਿਹੜਾ ਉਹਦਾ ਉਤਪੀੜਨ ਕੀਤਾ ਗਿਆ, ਉਹਦੇ ਨਾਲ ਅਸੋਲਟ ਕੀਤਾ ਗਿਆ। ਇਹ ਇੱਕ ਰੇਪ ਦੀ ਡੈਫੀਨੇਸ਼ਨ ਸੀ। ਮੈਂ ਜਿੰਨੀ ਇੱਕ ਮੋਡੈਸਟ ਲੈਂਗੁਏਜ 'ਚ ਇਹ ਗੱਲ ਕਰ ਸਕਦਾ ਉੱਨੀ ਕੁ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਤੇ ਉਸ ਦਰਮਿਆਨ 2012 ਦੇ ਵਿੱਚ ਤੁਹਾਡੇ ਯਾਦ ਹੋਣਾ ਕਿ ਇੰਡੀਆ 'ਚ ਨਿਰਭਿਆ ਕਾਂਡ ਕਰਕੇ
ਦੁਨੀਆ ਦੇ ਵਿੱਚ ਦਿੱਲੀ ਦਾ ਇੱਕ ਜਿਹੜਾ ਗੈਂਗ ਰੇਪ ਸੀ ਉਹ ਕਾਫੀ ਮਸ਼ਹੂਰ ਹੋਇਆ ਸੀ। ਉਸ ਨਿਰਭਿਆ ਰੇਪ ਕੇਸ ਦੇ ਵਿੱਚ ਜਿਹੜਾ ਅਦਾਲਤ ਨੇ ਫੈਸਲਾ ਦਿੱਤਾ ਸੀਗਾ ਉਹਦੇ ਤੋਂ ਬਾਅਦ ਕੁਝ ਰੇਪ ਦੇ ਨਾਲ ਜੁੜੀਆਂ ਹੋਈਆਂ ਡੈਫੀਨੇਸ਼ਨਸ ਚੇਂਜ ਹੋਈਆਂ ਸੀ। ਜਿਹੜੀ ਤਰੁਣ ਤੇਜਪਾਲ ਨੇ ਜਿਸ ਕੁੜੀ ਦੇ ਨਾਲ ਰੇਪ ਕੀਤਾ ਉਹ ਐਗਜੈਕਟਲੀ ਨਿਰਭਿਆ ਕਾਂਡ ਦੇ ਨਾਲ ਮਿਲਦਾ ਜੁਲਦਾ ਨਹੀਂ ਸੀ ਔਰ ਉਹ ਉਸ ਕਿਸਮ ਦੇ ਰੇਪਸ ਦੀ ਕੈਟਾਗਰੀ ਦੇ ਵਿੱਚ ਵੀ ਨਹੀਂ ਸੀ ਜਿਹਦੇ 'ਚ ਕਿਸੇ ਕੁੜੀ ਦੇ ਸਰੀਰ ਦੀ ਪ੍ਰਾਈਵੇਸੀ ਨੂੰ ਭੰਗ ਕੀਤਾ ਗਿਆ ਹੋਵੇ। ਪਰ ਇਸ ਕੇਸ ਦੇ ਵਿੱਚ ਰੇਪ ਸਰਵਾਈਵਰ ਉਹਨੂੰ ਕੁੜੀ ਨੂੰ ਕਿਹਾ ਜਾ ਰਿਹਾ ਕਿਉਂਕਿ ਉਹਦਾ ਨਾਲ ਰੇਪ ਹੁੰਦੇ ਹੁੰਦੇ ਰਹਿ ਗਿਆ ਬਟ ਸਟਿਲ ਉਹਦੇ ਨਾਲ ਜੋ ਤਰਨ ਤੇਜਪਾਲ ਨੇ ਕੀਤਾ ਉਸ 5-star ਹੋਟਲ ਦੀ ਲਿਫਟ ਦੇ ਵਿੱਚ ਉਹਨੂੰ ਬਖਸ਼ਿਆ ਨਹੀਂ ਜਾ ਸਕਦਾ। ਉਹਦੇ 'ਤੇ ਧਾਰਾ 376 IPC ਦੀ ਬਟਾ 2 ਲੱਗੀ ਹੈ। 2 ਅਲੱਗ ਅਲੱਗ ਕੇਸ ਉਹਨਾਂ ਦੇ ਖਿਲਾਫ ਰਜਿਸਟਰ ਹੋਏ ਹੋਏ ਨੇ। ਪਰ 2021 ਦੇ ਵਿੱਚ ਜਦੋਂ ਇਹਨਾਂ ਨੂੰ ਬਰੀ ਕਰ ਦਿੱਤਾ ਉਹਦੇ ਤੋਂ ਬਾਅਦ ਹੁਣ ਇਹ ਕੇਸ ਕਿਉਂ ਦੁਬਾਰਾ ਸੁਰਖੀਆਂ 'ਚ ਆਇਆ? ਹੁਣ ਇਹ ਪਤਾ ਚੱਲਿਆ ਹੈ ਕਿ ਇੰਡੀਆ ਦੇ ਵਿੱਚ ਹਰ ਰੋਜ਼ ਰੇਪ ਦੇ 86 ਕੇਸ ਰਿਕਾਰਡ ਹੁੰਦੇ ਨੇ। ਯਾਦ ਰਹੋ ਕਿ ਰੱਖਿਓ ਕਿ ਇਹ ਸਿਰਫ ਉਹ ਕੇਸਾਂ ਦੀ 86 ਕੇਸਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਪੁਲਿਸ ਤੱਕ ਪਹੁੰਚਦੇ ਨੇ। ਜ਼ਿਆਦਾਤਰ ਮਾਮਲਿਆਂ ਦੇ ਵਿੱਚ ਫਾਈਲਾਂ ਜਿਹੜੀਆਂ ਨੇ ਉਹ ਅਦਾਲਤਾਂ ਦੇ ਵਿੱਚ ਪਈਆਂ ਰਹਿੰਦੀਆਂ ਨੇ ਔਰ ਅੰਕੜੇ ਦੱਸਦੇ ਨੇ NCRB ਜਿਹੜਾ ਇੰਡੀਆ ਦੇ ਨੈਸ਼ਨਲ ਰਜਿਸਟਰ ਹੈ ਰਿਕਾਰਡਸ ਦਾ, ਕ੍ਰਾਈਮ ਐਂਡ ਰਿਕਾਰਡ, ਉਹ ਕਹਿੰਦੇ ਨੇ ਕਿ 2012 ਤੋਂ 2022 ਦੇ ਦਰਮਿਆਨ ਬਲਾਤਕਾਰ ਦੇ ਸਿਰਫ 27% ਕੇਸਾਂ ਦੇ ਵਿੱਚ ਹੀ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ। ਯਾਨੀ ਕਿ ਜਦੋਂ ਇਹ ਐਗਜ਼ਾਮਪਲ ਸੈੱਟ ਕਰਦਾ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਕਿ ਰੇਪ ਕੇਸ ਦੇ ਵਿੱਚ ਜਿਹੜਾ ਵਿਕਟਮ ਹੈ ਉਹਨੂੰ ਇਨਸਾਫ ਤਾਂ ਕੀ ਮਿਲਣਾ ਬਲਕਿ ਉਹ ਕਿ ਉਹਦੀ ਹਤਕ ਹੋ ਜਾਣੀ ਹੈ, ਉਹਦੇ ਨਾਲ ਚੰਗੀ ਇੱਕ ਬੇਇੱਜ਼ਤੀ ਹੋ ਜਾਣੀ ਹੈ, ਉਹਦਾ ਪਰਿਵਾਰ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਅਦਾਲਤ ਦੇ ਚੱਕਰਾਂ ਦੇ ਵਿੱਚ ਜਾਣ ਕਰਕੇ ਬਰਬਾਦ ਹੋ ਜੂਗਾ। ਇਸ ਕਰਕੇ ਕੇਸ ਰਿਕਾਰਡ ਹੀ ਨਹੀਂ ਹੁੰਦਾ ਨਾ ਉਹ ਇਹ ਕੇਸ ਉਸ ਸਮੇਂ ਦੇ ਵਿੱਚ ਹੁਣ ਦੁਬਾਰਾ ਜਿਹੜਾ ਸੁਰਖੀਆਂ ਦੇ ਵਿੱਚ ਉੱਠਿਆ ਜਦੋਂ ਇਹ ਕਿਹਾ ਜਾਂਦਾ ਹੈ ਕਿ ਇੰਡੀਆ ਦੇ ਵਿੱਚ ਵਿਮਨਸ ਨਿਊਜ਼ ਕਰਕੇ ਇਸ ਮੁੱਦੇ ਦੇ ਉੱਤੇ ਇੱਕ ਸ਼ੋਧ ਹੋਈ ਹੈ, ਇੱਕ ਸਟੱਡੀ ਹੋਈ ਹੈ, ਇੱਕ ਖੋਜ ਹੋਈ ਹੈ ਜਿਹ 'ਚ ਦੱਸਿਆ ਜਾਂਦਾ ਹੈ ਕਿ ਮੀਡੀਆ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਨੋਨ ਲੋਕ ਹੀ ਜਿਹੜੇ ਨੇ ਉਹ ਰੇਪ ਕਰਦੇ ਨੇ। 41% ਮਹਿਲਾ ਪੱਤਰਕਾਰਾਂ ਦੇ ਨਾਲ ਜਾਂ ਤਾਂ ਜ਼ਬਾਨੀ ਜਾਂ ਫਿਰ ਸਰੀਰਕ ਤਰੀਕੇ ਦੇ ਨਾਲ ਸ਼ੋਸ਼ਣ ਹੋਏ ਨੇ ਔਰ 5 'ਚੋਂ ਸਿਰਫ ਇੱਕ ਮਹਿਲਾ ਨੇ ਚਾਹੇ ਆਪਣੀ ਨੌਕਰੀ ਕੰਟੀਨਿਊ ਰੱਖਣ ਦੇ ਲਈ, ਚਾਹੇ ਆਪਣੇ ਪਰਿਵਾਰ ਨੂੰ ਸਿਕਿਓਰ ਕਰਨ ਦੇ ਲਈ, 5 'ਚੋਂ ਸਿਰਫ ਇੱਕ ਵੁਮੈਨ ਰਿਪੋਰਟ ਕਰਦੀ ਹੈ ਇੰਡੀਆ ਦੇ ਵਿੱਚ ਜਾ ਕੇ। 30% ਜਨਾਨੀਆਂ ਤਾਂ ਜਾਂ ਲੜਕੀਆਂ ਜਾਂ ਮਹਿਲਾਵਾਂ ਜਿਹੜੀਆਂ ਨੇ ਉਹ ਬੋਡੀਲੀ ਹਾਰਮ ਜਿਹੜੇ ਕਹਿੰਦੇ ਨੇ ਕਿ ਸਰੀਰਕ ਨੁਕਸਾਨ ਉਹਦਾ ਸਾਹਮਣਾ ਕਰ ਪੈਂਦੀਆਂ ਨੇ, ਕਰ ਲੈਂਦੀਆਂ ਨੇ, ਉਹਨਾਂ ਦੇ ਨਾਲ ਸਰੀਰਕ ਸ਼ੋਸ਼ਣ ਹੁੰਦੇ ਨੇ ਔਰ ਉਹ ਫਿਰ ਰਿਪੋਰਟ ਵੀ ਨਹੀਂ ਕਰਦੀਆਂ ਹੈਗੀਆਂ। ਹੁਣ ਤਾਜ਼ਾ ਖਬਰ ਇਸ ਮਾਮਲੇ 'ਚ ਇਹ ਹੈ ਕਿ ਇਸ ਕੇਸ ਨੂੰ ਤਰੁਣ ਤੇਜਪਾਲ ਦੇ ਖਿਲਾਫ ਇੱਕ ਵਾਰ ਫਿਰ ਤੋਂ ਜਿਹੜੀ ਹੈ 13 ਸਾਲ ਬਾਅਦ ਆਖਿਰਕਾਰ ਉਹਨਾਂ ਨੂੰ ਬਲਾਤਕਾਰ ਦਾ ਹੁਣ ਦੋਸ਼ੀ ਮੰਨਿਆ ਗਿਆ ਔਰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜ਼ਰੂਰੀ ਸੀਗੀ ਇਹ ਤਾਂ ਕਿ ਇੱਕ ਐਗਜ਼ਾਮਪਲ ਜਿਹੜੀ ਹੈ ਸੈੱਟ ਕੀਤੀ ਜਾ ਸਕੇ। ਬਹਿਰਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਹੀ ਅਲੱਗ ਅਲੱਗ 4 ਖਬਰਾਂ ਦੇ ਨਾਲ ਜੁੜਿਆ ਹੋਇਆ ਇਹ ਸ਼ੋਅ ਤੁਹਾਡੇ ਤੱਕ ਲੈ ਕੇ ਆਏ ਸੀਗੇ ਔਰ ਸੋਚਿਆ ਕਿ ਖਬਰਾਂ ਦੇ ਵਿੱਚ ਇਹ ਜ਼ਿਕਰ ਨਹੀਂ ਕਰ ਪਾਉਂਦੇ। ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਉਹ ਪੋਡਕਾਸਟ ਦੇ ਵਿੱਚ ਜਨਾਨੀਆਂ ਦੇ ਲਈ ਡੈਰੋਗੇਟਰੀ ਯਾਨੀ ਅਪਮਾਨਜਨਕ ਸ਼ਬਦ ਵਰਤਦੇ ਨੇ ਔਰ ਐਤਕੀ ਤਾਂ ਪ੍ਰਧਾਨ ਮੰਤਰੀ ਨੇ ਜਾਪਾਨ ਦੀ ਪ੍ਰਧਾਨ ਮੰਤਰੀ ਦੇ ਖਿਲਾਫ ਇਹ ਗੱਲ ਕਹੀ ਹੈਗੀ ਹੈ। ਅਸਲ ਦੇ ਵਿੱਚ ਜੇ ਉਹ ਪੋਡਕਾਸਟ ਦੇ ਉਸ ਸੈਗਮੈਂਟ ਨੂੰ ਸੁਣੋਗੇ ਉਹ ਰਿਮਾਰਕ ਡੈਫੀਨੇਟਲੀ ਡੈਰੋਗੇਟਰੀ ਹੈ, ਪਰ ਪ੍ਰਧਾਨ ਮੰਤਰੀ ਤੋਂ ਉਹ ਗੱਲ ਕਹਾਈ ਕਿੱਦਾਂ ਗਈ ਹੈ ਉਹ ਵੀ ਜਿਹੜੀ ਹੈ ਸੁਣਨ ਲਾਇਕ ਤਾਂ ਨਹੀਂ ਕਹੂੰਗਾ ਮੈਂ, ਪਰ ਉਹ ਵੀ ਇੱਕ ਤਰੀਕਾ ਹੈਗਾ ਕਿ ਜਿਹੜੇ ਐਸੇ ਵੀ ਪੋਲੀਟੀਸ਼ੀਅਨ ਹੁੰਦੇ ਨੇ ਅਤੇ ਉਹਨਾਂ ਨੂੰ ਕਿੱਦਾਂ ਗੱਲਾਂ ਦੇ ਵਿੱਚ ਲਿਆ ਜਾਂਦਾ। ਅੱਜ ਮੇਰੀ ਇੱਕ ਬੜੀ ਵਧੀਆ ਬੰਦੇ ਦੇ ਨਾਲ ਗੱਲਬਾਤ ਹੋਈ, ਉਹਨਾਂ ਨੇ ਇੱਕ ਬੜੀ ਵਧੀਆ ਟਿੱਪਣੀ ਕੀਤੀ, ਹਾਲਾਂਕਿ ਉਹਨਾਂ ਦਾ ਮੀਡੀਆ ਇੰਡਸਟਰੀ ਦੇ ਨਾਲ ਲੈਣਾ ਦੇਣਾ ਨਹੀਂ ਸੀ, ਬਟ ਉਹ ਟਿੱਪਣੀ ਬੜੀ ਐਪਰੋਪ੍ਰੀਏਟ ਜਿਹੜੀ ਇਹਦੇ 'ਤੇ ਲਾਗੂ ਹੁੰਦੀ ਹੈ ਐਂਥਨੀ ਐਲਬਨੀਜ਼ ਜਾਂ ਐਸੇ ਪੋਲੀਟੀਸ਼ੀਅਨਸ ਦੇ ਉੱਤੇ। ਉਹ ਕਹਿੰਦੇ ਕਿ ਆਮ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਜ਼ਿਆਦਾ ਬਹੁਤ ਜਿਵੇਂ ਆਪਾਂ ਕਹਿੰਦੇ ਨਾ ਕਿ 1% ਲੋਕ ਨੇ ਜਿਹੜੇ ਦੁਨੀਆ ਨੂੰ ਚਲਾ ਰਹੇ ਨੇ, ਉਹ 1% ਲੋਕ ਹੀ ਕਿਵੇਂ ਚਲਾ ਸਕਦੇ ਨੇ ਦੁਨੀਆ ਨੂੰ?
ਉਹ 1% ਲੋਕ ਹੀ ਕਿਉਂ ਅਮੀਰ ਨੇ, ਉਹ ਕਿਉਂ ਕੰਟਰੋਲ ਰੱਖਦੇ ਨੇ, ਉਹ ਕਿਵੇਂ ਪਾਲਿਸੀ ਡਿਜ਼ਾਈਨ ਕਰਦੇ ਨੇ ਅਤੇ ਬਾਕੀ ਦੇ ਲੋਕਾਂ ਨੂੰ ਕਿਉਂ ਨਹੀਂ ਪਤਾ ਚੱਲਦਾ। ਉਹ ਕਹਿੰਦੇ ਕਿ ਇਸ ਕਰਕੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਤਾਂ, ਦੁਨੀਆਂ ਦੇ ਜ਼ਿਆਦਾਤਰ ਲੋਕਾਂ ਨੂੰ ਤਾਂ ਦੁਨੀਆਂ ਦੀਆਂ ਸਰਕਾਰਾਂ ਨੇ ਇਸ ਗਧੀ ਗੇੜ 'ਚ ਉਲਝਾ ਰੱਖਿਆ ਕਿ ਆਪਣਾ ਕਮਾਓ 9 to 5 ਜਾਂ 5 to 12 ਜਾਂ ਜਿਵੇਂ ਮਰਜ਼ੀ, ਅਤੇ ਫਿਰ ਉਹਦੇ ਤੋਂ ਬਾਅਦ ਉਹੀ ਕਮਾਈ ਜਿਹੜੀ ਆਪਣੀਆਂ ਕਿਸ਼ਤਾਂ 'ਚ ਦਿਓ, ਆਪਣੇ ਘਰ ਪੂਰੇ ਕਰੋ, ਆਪਣੇ ਲੋਨ ਚੁਕਾਓ, ਆਪਣੇ ਅਤੇ ਆਪਣੇ ਪਰਿਵਾਰ ਦੇ ਕੰਮਾਂ ਦੇ ਵਿੱਚ ਲੱਗੇ ਰਹੋ। ਸੋ ਉਸ ਸਰਕਲ ਦੇ ਵਿੱਚ ਉਹ ਫਸੇ ਰਹਿੰਦੇ ਨੇ। ਮਿਡਲ ਕਲਾਸ, ਜਿਹੜੀ ਅਪਰ ਮਿਡਲ ਕਲਾਸ ਹੈ, ਉਹ ਇਸ ਕਰਕੇ ਠੀਕ ਰਹਿੰਦੀ ਹੈ ਵੀ ਨਹੀਂ ਸਾਡਾ ਬਾਕੀਆਂ ਦੇ ਨਾਲੋਂ ਤਾਂ ਬਿਹਤਰ ਹੈ, ਅਤੇ ਜਿਹੜੇ ਅਮੀਰ ਲੋਕ ਨੇ ਜਾਂ ਅਲਟਰਾ ਰਿਚ ਲੋਕ ਨੇ ਉਹ ਸਿਆਣੇ ਨੇ, ਉਹ ਸਮਝਦਾਰ ਨੇ, ਬਟ ਉਹ ਪੋਲੀਟਿਕਸ 'ਚ ਨਹੀਂ ਹੈਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਦੀ ਮੂਵਮੈਂਟ ਦੇ ਵਿਲ ਕਮ ਇਨ ਟੂ ਦੀ ਪੋਲੀਟਿਕਸ, ਉਹ ਫਿਰ ਆਹ ਕਮਾਈਆਂ ਨਹੀਂ ਕਰ ਸਕਣਗੇ ਜਿੱਦਾਂ ਦੀਆਂ ਉਹਨਾਂ ਨੇ ਹੁਣ ਤੱਕ ਕੀਤੀਆਂ ਨੇ। ਸੋ ਪੋਲੀਟਿਕਸ ਦੇ ਵਿੱਚ ਜ਼ਿਆਦਾਤਰ ਐਵਰੇਜ ਲੋਕ ਅੱਗੇ ਆਉਂਦੇ ਨੇ। ਐਂਥਨੀ ਅਲਬਨੀਜ਼ ਵੀ ਉਹਨਾਂ ਦੇ ਵਿੱਚੋਂ ਹੀ ਕੁਛ ਐਵਰੇਜ ਲੋਕ ਨੇ, ਕੋਈ ਬਹੁਤ ਬ੍ਰਾਈਟ ਮਾਈਂਡ ਲੋਕ ਜਿਹੜੇ ਨੇ ਉਹ ਪੋਲੀਟਿਕਸ 'ਚ ਨਹੀਂ ਹੋਣਗੇ, ਜਿਨ੍ਹਾਂ ਨੂੰ ਕਹਿੰਦੇ ਹਾਂ ਕਿ ਬਹੁਤ ਸਿਆਣੇ ਨੇ, ਬਹੁਤ ਸਮਝਦਾਰ ਨੇ, ਬਹੁਤ ਜ਼ਿਆਦਾ ਸਿਆਣਾ ਸ਼ਾਰਪ ਮਾਈਂਡ ਬੰਦਾ ਜਿਹੜਾ ਉਹ ਪੋਲੀਟਿਕਸ 'ਚ ਨਹੀਂ ਹੁੰਦਾ ਹੈਗਾ। ਸੋ ਇਸ ਕਰਕੇ ਤਾਂ ਕਿ ਇਹ ਆਸਟ੍ਰੇਲੀਆ ਦਾ ਇੱਕ ਸਿਸਟਮ ਹੈ, ਇੰਡੀਆ ਦੇ ਵਿੱਚ ਬਿਲਕੁਲ ਇਹਦੇ ਤੋਂ ਉਲਟ ਵੀ ਹੋ ਸਕਦਾ ਹੈਗਾ। ਖੈਰ ਉਸ ਸਫ਼ਰ ਦੇ ਵਿੱਚ ਤਾਂ ਅਸੀਂ ਹੈ ਹੀ ਨਹੀਂ ਹੁਣ ਜਿਹੜਾ ਇੰਡੀਆ ਦੇ ਵਿੱਚ ਹੈਗਾ, ਅਤੇ ਜ਼ਿੰਦਗੀ ਦੇ ਸਫ਼ਰ ਤੋਂ ਅੱਜ ਦੇ ਸਫ਼ਰ ਫਿਲਮ ਦਾ ਉਹ ਗਾਣਾ ਸੀਗਾ, ਉਹਦੇ ਤੋਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਜ਼ਿੰਦਗੀ ਦੇ ਸਫ਼ਰ ਦੇ ਨਾਲ ਹੀ ਜੁੜੇ ਬਹੁਤ ਸਾਰੇ ਗਾਣੇ ਐਸੇ ਜਿਹੜੇ ਕਿਸ਼ੋਰ ਕੁਮਾਰ ਨੇ ਗਾਏ ਨੇ, ਜ਼ਿੰਦਗੀ ਕੇ ਸਫ਼ਰ ਮੇਂ ਗੁਜ਼ਰ ਜਾਤੇ ਹੈ ਜੋ ਮੁਕਾਮ, ਆਪਕੀ ਕਸਮ ਦਾ ਉਹ ਗਾਣਾ, ਫਿਰ ਪਵਿੱਤਰ ਪਾਪੀ ਦਾ ਤੇਰੀ ਦੁਨੀਆ ਸੇ ਮਜਬੂਰ ਹੋ ਕੇ ਚਲਾ, ਜਾਂ ਫਿਰ ਰਿਮ ਜਿਮ ਘਿਰੇ ਸਾਵਨ ਮੰਜ਼ਿਲ ਫਿਲਮ ਦਾ, ਜਾਂ ਫਿਰ ਚਲਤੇ ਚਲਤੇ ਦਾ ਚਲਤੇ ਚਲਤੇ ਮੇਰੇ ਇਹ ਗੀਤ ਯਾਦ ਰੱਖਣਾ, ਮੇਰੇ ਸਾਹਮਣੇ ਵਾਲੀ ਖਿੜਕੀ ਮੇਂ ਜ਼ਿੰਦਗੀ ਕਾ ਸਫ਼ਰ ਹੈ ਸੁਹਾਨਾ, ਵੋ ਸ਼ਾਮ ਕੁਛ ਅਜੀਬ ਥੀ ਰੋਤੇ ਹੋਏ ਆਤੇ ਹੈ ਹਬ, ਹਸਤਾ ਹੁਆ ਜੋ ਜਾਏਗਾ ਮੁਕੱਦਰ ਕਾ ਸਿਕੰਦਰ ਦਾ ਉਹ ਗਾਣਾ, ਜਾਂ ਫਿਰ ਇਹ ਆਖਰੀ ਗਾਣਾ ਮੁਸਾਫਿਰ ਹੋ ਯਾਰੋ ਪਰਿਚੇ ਫਿਲਮ ਦਾ। ਇਹ ਟੋਪ 10 ਸੌਂਗਸ ਕਿਸ਼ੋਰ ਕੁਮਾਰ ਸਾਹਿਬ ਦੇ ਨਾਲ ਜੁੜੇ ਹੋਏ ਤੁਹਾਡੇ ਨਾਲ ਸਾਂਝੇ ਕੀਤੇ ਸੀ। ਤੁਹਾਡਾ ਕਿਹੜਾ ਫੇਵਰੇਟ ਗਾਣਾ ਸਾਂਝਾ ਕਰਿਓ, ਹਮੇਸ਼ਾ ਹੀ ਨਹੀਂ ਭਾਰੀ ਭਰਕਮ ਰੱਖਣਾ ਹੁੰਦਾ ਇਸ ਸ਼ੋਅ ਨੂੰ, ਅੱਜ ਹਲਕਾ ਫੁਲਕਾ ਵੀ ਕਰਨਾ ਸੀ, ਇਸ ਕਰਕੇ ਟੋਪ ਅਤੇ ਟੇਲ ਹਲਕੇ ਜਿਹੇ ਰੱਖੇ ਨੇ। ਕਰੋ ਇੰਜੋਏ ਰੇਡੀਓ ਹਾਂਜੀ 1674 AM 'ਤੇ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
2: Wow, teri sabzi di khushbu ate taste vich kuch ta kamal hai. Mainu vi dass de secret.
3: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
2: Tusi vi ajj hi buy karo Gold Leaf da pure New Zealand tea apne nede de Indian grocery store ton. Visit goldleafdairy.com.
4: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सुपनियां दा एक मजबूत कर। हाउस एंड लैंड एक्सपर्ट्स Orbit Homes अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो Orbit Homes डिस्प्ले सेंटर्स या कॉल करो हरपन चौहान नू 04332802552 ते 04332802522 ते।
5: हां जी हां जी, ओए हां जी हां जी,
6: हां जी रेडियो।
7: ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
8: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
9: ਫਿਰ ਲਵਾਈਏ ਕਿੱਥੋਂ?
8: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
9: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 04060212646 ਤੇ।
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
11: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
12: Smith's Lane by Movec ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ$30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvec.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਆਪਣੇ ਵਾਤਾਵਰਣ ਦੇ ਬਾਰੇ ਗੱਲਾਂ ਬਾਤਾਂ ਕਰਨ ਦਾ। ਸੋ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਕੈਨੇਡਾ ਤੋਂ ਪਾਉਂਦੇ ਨੇ ਸਾਂਝ ਹਰ ਵਾਰ ਦੀ ਤਰ੍ਹਾਂ। ਅੱਜ ਫਿਰ ਇੱਕ ਵਾਰੀ ਸਾਡੇ ਨਾਲ ਸਾਂਝ ਪਈ ਹੈ ਅਤੇ ਆਪਾਂ ਇਹਨਾਂ ਦੀ ਸਾਂਝ ਤੋਂ ਲਾਹਾ ਲੈਂਦੇ ਹਾਂ, ਜਾਣਦੇ ਹਾਂ ਕਿ ਕੀ ਖਾਸ ਅਪਡੇਟਸ ਨੇ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ ਰੇਡੀਓ ਹਾਂਜੀ ਅਤੇ ਸਵਾਗਤ ਤੁਹਾਡਾ।
1: ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ, ਅਤੇ ਤੁਹਾਡੀ ਟੀਮ ਨੂੰ, ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਅਤੇ ਨਮਸਕਾਰ ਅਤੇ ਆਦਾਬ
0: ਜੀ। ਭਾਈ ਕੀ ਚੱਲ ਰਿਹਾ ਨਵਾਂ ਤਾਜ਼ਾ ਤੁਹਾਡੇ ਵਾਲੇ ਪਾਸੇ ਯੂਰਪ ਦੇ ਵਿੱਚ ਕਿੱਦਾਂ?
1: ਸਾਡੇ ਇੱਧਰ ਬੜੀ ਗਰਮੀ ਪਈ ਹੋਈ ਹੈ ਜੀ। ਇਨਫੈਕਟ ਤੁਸੀਂ ਫੋਟੋ ਵੇਖਿਆ ਹੋਣੀਆਂ ਯੂਰਪ ਦੇ ਵਿੱਚ ਵੀ, ਜਿਵੇਂ ਸੀਗੀਆਂ ਲੰਡਨ ਦਾ ਇੱਕ ਪਾਰਕ ਹੈ ਹਾਈਡ ਪਾਰਕ, ਬਹੁਤ ਹੀ ਪੁਰਾਣਾ ਅਤੇ ਬਹੁਤ ਹੀ ਵੱਡਾ ਪਾਰਕ ਹੈ, ਉਹਦੀ ਫੋਟੋ ਛਪ ਰਹੀ ਹੈ ਤੋ ਇੰਜ ਲੱਗ ਰਿਹਾ ਜਿਵੇਂ ਉਹ ਕਿਸੇ ਮਾਰੂ ਥਲ ਦਾ ਹਿੱਸਾ ਹੋਵੇ। ਪੂਰਾ ਘਾਹ ਉਹਨਾਂ ਦਾ ਸੁੱਕਿਆ ਹੋਇਆ ਤੇ ਅੱਜ ਤੱਕ ਕਦੀ ਵੀ ਨਹੀਂ ਸੋਇਆ ਜਦੋਂ ਤੱਕ ਉਹ ਜਦੋਂ ਦਾ ਪਾਰਕ ਬਣਿਆ। ਤੇ ਇਵੇਂ ਹੀ ਸਾਡੇ ਕੈਨੇਡਾ ਦਾ ਪ੍ਰੋਵਿੰਸ ਹੈ ਇੱਕ ਬ੍ਰਿਟਿਸ਼ ਕੋਲੰਬੀਆ, ਤੇ ਉੱਥੇ ਬੜੀਆਂ ਅੱਗਾਂ ਲੱਗੀਆਂ ਹੋਈਆਂ ਨੇ। ਉੱਥੇ ਤਕਰੀਬਨ 20,000 ਤੋਂ ਵੱਧ ਬੰਦਾ ਜਿਹੜਾ ਉਹਨੂੰ ਇਵੈਕੂਏਟ ਕਰ ਚੁੱਕਿਆ ਉਹ, ਤੇ ਸਗੋਂ ਉੱਥੇ ਇੱਕ ਆਪਣੇ ਗੁਰੂ ਘਰ ਆ ਪੈਂਟਿੰਗਟਨ ਦੇ ਵਿੱਚ, ਉਹ ਬੜੀ ਉਹਨਾਂ ਨੇ ਸੇਵਾ ਕਰ ਰਹੇ ਉਹ। ਤੇ ਇਵੇਂ ਹੀ ਉੱਥੇ ਅਮੈਰੀਕਾ ਦੇ ਵਿੱਚ ਜਿਹੜੇ ਸ਼ਹਿਰ ਨੇ ਸੋ ਉਹਨਾਂ ਦੇ ਵਿੱਚ ਕਾਫੀ ਜਿਹੜੀਆਂ ਜੰਗਲ ਨੂੰ ਕਹਿੰਦੇ ਅੱਗਾਂ ਲੱਗੀਆਂ ਹੋਈਆਂ ਨੇ। ਤੇ ਸੋ ਇਹ ਸਾਰਾ ਜਿਹੜਾ ਮਤਲਬ ਤੰਤਰ ਹੈ ਇਹ ਜੁੜਿਆ ਹੋਇਆ, ਜਿਹਦੀ ਆਪਾਂ ਗੱਲ ਕਰਦੇ ਹਾਂ ਅਕਸਰ ਆਪਾਂ ਜਲਵਾਯੂ ਤਬਦੀਲੀ ਜਾਂ ਆਲਮੀ ਤਪਸ਼ ਦੀ। ਤੇ ਭਾਈ ਜੀ ਉਸ ਤਰ੍ਹਾਂ ਹੋ ਰਿਹਾ ਵੀ ਮੀਂਹ ਦੇ ਦਿਨਾਂ 'ਚ ਕਈ ਵਾਰੀ ਮੀਂਹ ਜ਼ਿਆਦਾ ਪੈ ਜਾਂਦਾ ਤੇ ਉਹਦੇ ਨਾਲ ਬਨਸਪਤੀ ਬਹੁਤ ਜ਼ਿਆਦਾ ਉੱਗ ਜਾਂਦੀ ਹੈ ਨਾ, ਘਾਹ ਉੱਗ ਗਿਆ ਹੋਰ ਇਸ ਤਰ੍ਹਾਂ। ਤੇ ਫਿਰ ਇੱਕਦਮ ਮੁੜ ਕੇ ਗਰਮੀ ਆ, ਉਹ ਗਰਮੀ ਜ਼ਿਆਦਾ ਪੈ ਜਾਂਦੀ ਤੇ ਉਹ ਸਾਰਾ ਘਾਹ ਸੜ ਜਾਂਦਾ ਤੇ ਜਿਹੜੇ ਰੁੱਖ ਵੀ ਨੇ ਉਹ ਵੀ ਫੜਨ ਲੱਗ ਜਾਂਦੇ ਆ, ਜਿਹੜਾ ਹਰਾ ਰੁੱਖ ਵੀ ਆ ਉਹ 'ਚ ਪਾਣੀ ਘੱਟ ਜਾਂਦਾ ਤੇ ਫਿਰ ਉਹ ਬਸ ਤੁਸੀਂ ਇਹ ਕਹਿ ਲਓ ਵੀ ਉਹ ਬਰੂਦ ਦੀ ਢੇਰੀ ਹੁੰਦਾ ਜੰਗਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਜੇ ਉੱਥੇ ਚੰਗਿਆੜੀ ਆ ਗਈ, ਜਿਹੜੀ ਬਿਜਲੀ ਪੈ ਗਈ, ਜਿਹੜੀ ਅਸਮਾਨੀ ਬਿਜਲੀ ਹੋ ਗਈ, ਜਾਂ ਕੋਈ ਕੈਂਪਿੰਗ ਕਰ ਰਹੇ ਲੋਕ ਉਹਨਾਂ ਦੀ ਜਿਹੜੀ ਫਾਇਰ ਪਲੇ ਫਾਇਰ ਪਿੱਟ ਹੈ ਉਹ 'ਚੋਂ ਚੰਗਿਆੜਾ ਨਿਕਲ ਗਿਆ ਉਹ ਕਿਸੇ ਵੀ ਤਰੀਕੇ ਦੇ ਨਾਲ, ਤੇ ਫਿਰ ਮੁੜ ਕੇ ਉਹ ਜਿਹੜੀ ਹੈ ਜਿਹੜੀ ਜੰਗਲ ਦੀ, ਇਹ ਤਾਂ ਆਪਣੀ ਕਹਾਵਤ ਹੈ ਵੀ ਉਹ ਗੱਲ ਜੰਗਲ ਦੀ ਅੱਗ ਵਾਂਗੂ ਫੈਲ ਗਈ, ਫਿਰ ਉਹ ਜੰਗਲ ਦੀ ਅੱਗ ਜਿਹੜੀ ਆ ਉਹਨੂੰ ਕਾਬੂ ਕਰਨਾ ਬਹੁਤ ਔਖਾ ਹੋ ਜਾਂਦਾ
0: ਜੀ। ਬਿਲਕੁਲ, ਇਹ ਸਮੱਸਿਆ ਜਿਹੜੀ ਆਸਟ੍ਰੇਲੀਆ ਦੇ ਵਿੱਚ ਵੀ ਚੱਲਦੀ ਰਹਿੰਦੀ ਹਾਲਤ, ਚਲੋ ਠੰਡ ਆ ਪਰ ਅੱਗੇ ਜਦੋਂ ਗਰਮੀ ਆਉਣੀ ਆ ਤੇ ਉਹਦੇ ਲਈ ਅਗਾਉਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ। ਇਹ ਮੰਨਿਆ ਜਾ ਰਿਹਾ ਕਿ ਪਿਛਲੇ ਜਿਹੜੇ 20 ਸਾਲਾਂ ਤੋਂ ਇਹ ਅੱਗਾਂ ਬਹੁਤ ਵੱਧ ਗਈਆਂ ਨੇ, ਹਾਲਾਂਕਿ ਦੁਨੀਆ ਦੇ ਚਲੋ ਕਈ ਹਿੱਸੇ ਜਿਨ੍ਹਾਂ 'ਚ ਇਹ ਕਿਹਾ ਜਾਂਦਾ ਵੀ ਲਗਾਤਾਰ ਸਾਰਾ ਸਾਲ ਹੀ ਅੱਗਾਂ ਜਿੱਥੇ ਲੱਗੀਆਂ ਰਹਿੰਦੀਆਂ ਅਤੇ ਉਹ ਪਾਰਟ ਆਫ ਕਹਿ ਲਓ ਵੀ ਉਹ ਕੁਦਰਤ ਦਾ ਫਿਨੋਮਨਾ, ਪਰ 20 ਸਾਲਾਂ ਦੇ ਕੰਪੈਰੀਜ਼ਨ ਦੇ ਵਿੱਚ ਕਹਿੰਦੇ ਕਿ ਵਧਿਆ ਵਾ ਕੰਮ, ਪਹਿਲਾਂ ਦੇ ਨਾਲੋਂ ਦੁੱਗਣਾ ਹੋ ਗਿਆ ਵਾ।
1: ਹਾਂਜੀ ਹਾਂਜੀ ਬਿਲਕੁਲ ਜੀ, ਜਿਹੜੇ ਸਾਡੇ ਪਿਛਲੇ 15 ਸਾਲ ਨੇ, ਜਿਹੜੇ ਬੀਤੇ 15 ਸਾਲ ਨੇ, ਉਹ ਪਿਛਲੇ 125,000 ਸਾਲਾਂ ਵਿੱਚ ਸਭ ਤੋਂ ਵੱਧ ਗਰਮੀ ਵਾਲੇ 15 ਸਾਲ ਨੇ। ਸੋ ਤੁਸੀਂ ਕਹਿ ਲਓ ਵੀ ਪਿਛਲੇ ਪਹਿਲਾਂ 1,24,000 ਤੇ 985 ਸਾਲ ਬਿਲਕੁਲ ਆਰਾਮ ਨਾਲ ਲੰਘ ਗਏ, ਤੇ ਉਹ ਤੋਂ ਬਾਅਦ ਜਿਹੜੇ 15 ਸਾਲ ਆਏ ਤੇ ਉਹਨਾਂ ਨੇ ਪਿਛਲੇ ਸਾਰੇ ਜਿਹੜੇ ਸੀ 1,24,000 ਸਾਲਾਂ ਦਾ ਜਿਹੜਾ ਸੀ ਰਿਕਾਰਡ ਤੋੜਤਾ। ਤੇ ਇਹ ਹੈ ਸਾਡੀ ਜਲਵਾਯੂ ਤਬਦੀਲੀ ਕਰਕੇ ਜਿਹੜੀ ਕਿ ਬੜੀ ਤੇਜ਼ੀ ਨਾਲ ਵਧੀ, ਤੇ ਉਹਦੇ ਨਾਲ ਜਿਹੜੀ ਜੰਗਲ ਦੀ ਗੱਲ ਹੈ ਉਹਦੇ ਕਈ ਕਾਰਨ ਹੋਰ ਵੀ ਨੇ। ਇੱਕ ਕਾਰਨ ਇਹ ਵੀ ਹੈ ਕਿ ਸਾਡੇ ਜਿਹੜੇ ਜੰਗਲ ਨੇ ਉਹਨਾਂ ਨੂੰ ਕੱਟਿਆ ਜਾਂਦਾ, ਕੱਟ ਕੇ ਉਹਨੂੰ ਫਿਰ ਉਹ ਮਤਲਬ ਜਿਹੜੀਆਂ ਮਿੱਲਾਂ ਨੇ ਉਹ ਗੱਤਾ ਬਣਾਉਣਾ, ਕਾਗਜ਼ ਬਣਾਉਣਾ, ਤੇ ਮੁੜ ਕੇ ਫਿਰ ਦੁਬਾਰਾ ਉਹਨੂੰ ਲਾਇਆ ਜਾਂਦਾ। ਤੇ ਜਿਹੜਾ ਜੰਗਲ ਹੁੰਦਾ ਆ ਕੁਦਰਤੀ ਜੰਗਲ ਆ, ਉਹਦੇ ਵਿੱਚ ਤਾਂ ਬਹੁਤ ਤਰ੍ਹਾਂ ਦੇ ਰੁੱਖ ਹੁੰਦੇ ਨੇ, ਵੱਖ ਵੱਖ ਤਰ੍ਹਾਂ ਦੇ ਰੁੱਖ ਨੇ, ਕੋਈ ਵੱਡਾ ਕੋਈ ਛੋਟਾ, ਕੋਈ ਪਤਲਾ ਕੋਈ ਮੋਟਾ, ਕੋਈ ਦੇ ਪੱਤੇ ਕਦੋਂ ਝੜਦੇ ਆ, ਕਿਸੇ ਦੇ ਪੱਤੇ ਕਦੋਂ ਝੜਦੇ ਆ, ਕਿਸੇ ਦੀ ਛਤਰੀ ਕਿੱਡੀ ਆ। ਪਰ ਜਦੋਂ ਮੁੜ ਕੇ ਕੰਪਨੀਆਂ ਫਿਰ ਉਹ ਜੰਗਲ ਕੱਟਣ ਤੋਂ ਬਾਅਦ ਨਵੇਂ ਲਾਉਂਦੀਆਂ ਨੇ, ਉਹ ਸਾਰੇ ਰੁੱਖ ਇੱਕੋ ਤਰ੍ਹਾਂ ਦੇ ਲਾ ਦਿੰਦੇ ਨੇ, ਤੇ ਉਹਨੂੰ ਕਹਿੰਦੇ ਮੋਨੋਕਲਚਰ। ਇਹਦਾ ਮਤਲਬ ਇਹ ਹੋਇਆ ਵੀ ਜੇ ਕਿਤੇ ਮਾੜੀ ਮੋਟੀ ਗਰਮੀ ਪੈ ਗਈ ਤੇ ਜਿਹੜੇ ਉਹ ਸਾਰੇ ਦੇ ਸਾਰੇ ਬੂਟੇ ਝੁਲਸਣੇ ਨੇ ਝੁਲਸ ਜਾਣਗੇ, ਜੇ ਉਹ ਕਿਤੇ ਬਿਲਕੁਲ ਜੰਗਲ ਵਾਂਗੂ ਕੁਦਰਤੀ ਤਰੀਕੇ ਵਾਂਗੂ ਲਾਇਆ ਹੁੰਦਾ ਜਾਂ ਹੁੰਦਾ, ਤੇ ਉਹਦੇ ਵਿੱਚ ਹੋ ਸਕਦਾ 2 ਰੁੱਖ ਜਿਹੜੇ ਨੇ ਸੁੱਕੇ ਨੇ, ਨਾਲ ਦੇ 2 ਰੁੱਖ ਹਰੇ ਰਹਿ ਜਾਣਗੇ, ਕਿਸੇ ਦੇ ਉੱਤੇ ਕੋਈ ਵੇਲ ਚੜੀ ਹੋਈ ਉਹ ਹਰੀ ਰਹਿ ਜਾਏਗੀ। ਸੋ ਉਹਦੇ ਕਰਕੇ ਇੱਕ ਤਾਂ ਜਿਹੜਾ ਉਹ ਸਾਰਾ ਮੋਨੋਕਲਚਰ ਹੋ ਗਿਆ, ਮਾੜਾ ਜਿਹਾ ਸ਼ੌਕ ਲੱਗਾ ਤੇ ਸਾਰੇ ਨੂੰ ਉਹ ਅੱਗ ਲੱਗ ਪੈ ਸਕਦੀ ਆ। ਦੂਜੀ ਗੱਲ ਜਿਹੜੀ ਆ ਖਾਸ ਕਰਕੇ ਉਹ ਹੈ ਵੀ ਜਦੋਂ ਜਦੋਂ ਗਰਮੀ ਵੱਧ ਰਹੀ ਆ ਤੇ ਰੁੱਖ ਸੱਚਮੁੱਚ ਫੜ ਰਹੇ ਨੇ, ਤੇ ਜਦੋਂ ਰੁੱਖ ਫੜ ਜਾਂਦੇ ਨੇ ਤੇ ਫਿਰ ਜਦੋਂ ਹੁਣ ਕਿਉਂਕਿ ਰੁੱਖ ਫੜ ਗਏ ਜਾਂ ਬਨਸਪਤੀ ਜ਼ਿਆਦਾ ਉੱਗ ਗਈ ਜਾਂ ਉਹ ਮੋਨੋਕਲਚਰ ਆ, ਹੁਣ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਅੱਗ ਨੇ ਸੌ ਏਕੜ ਚ ਰਹਿਣਾ ਸੀ, ਹਜ਼ਾਰ ਏਕੜ ਚ ਰਹਿਣਾ ਸੀ, ਹੁਣ ਉਹ ਇੱਕਦਮ 2,000 ਏਕੜ 4,000 ਏਕੜ ਤੱਕ ਪਹੁੰਚ ਜਾਂਦੀ ਹੈ। ਤੇ ਜਦੋਂ ਅੱਗ ਏਦਾਂ ਬਲਦੀ ਹੈ ਇੰਨੀ ਵੱਡੀ ਪੱਧਰ ਤੇ, ਤੇ ਉਹਦਾ ਇੱਕ ਆਪਣਾ ਈਕੋਲੋਜੀਕਲ ਸਿਸਟਮ ਬਣ ਜਾਂਦਾ, ਕਿਉਂਕਿ ਉੱਥੇ ਇੰਨੀ ਗਰਮੀ ਹੋ ਜਾਂਦੀ ਹੈ ਵੀ ਜਿਹੜੀ ਉਹ ਹਵਾ ਹੈ, ਹਵਾ ਵੀ ਗਰਮ ਹੋ ਜਾਂਦੀ ਹੈ, ਤੇ ਹਵਾ ਵੀ ਗਾਂ ਜਦੋਂ ਮੁੜ ਕੇ ਉਹ ਹਵਾ ਵਗਦੀ ਹੈ, ਤਾਂ ਫਿਰ ਜਿਹੜਾ ਹੋਰ ਜੰਗਲ ਹੁੰਦਾ ਜਿਹਨੂੰ ਅੱਗ ਨਹੀਂ ਲੱਗੀ, ਜੇ ਉੱਧਰ ਨੂੰ ਜਾਏਗੀ ਤਾਂ ਇੰਨੀ ਗਰਮ ਹਵਾ ਉਹ ਜੰਗਲ ਨੂੰ ਅੱਗ ਲਾ ਦੇਗੀ। ਸੋ ਤੇ ਉਹਦੇ ਨਾਲ ਜਦੋਂ ਗਰਮੀ ਪੈਂਦੀ ਹੈ ਤਾਂ ਉਹਦੇ ਨਾਲ ਲੋਅ ਪ੍ਰੈਸ਼ਰ ਹੋ ਜਾਂਦਾ, ਲੋਅ ਪ੍ਰੈਸ਼ਰ ਹੋਣ ਕਰਕੇ ਜਦੋਂ ਕਿਤੇ ਹਾਈ ਪ੍ਰੈਸ਼ਰ ਹੋਵੇ ਜਿੱਥੇ ਹਾਲੇ ਗਰਮੀ ਨਹੀਂ, ਉੱਥੋਂ ਬਹੁਤ ਹੀ ਬਿਨਾਂ ਹਨੇਰੀ ਚੱਲਦੀ ਹੈ। ਸੋ ਉਹ ਆਪਣੇ ਆਪ ਹਵਾ ਵਗਣ ਲਾਉਂਦੀ, ਤੇ ਜਦੋਂ ਹਨੇਰੀ ਵਗੇਗੀ ਫਿਰ ਅੱਗ ਫੈਲੇਗੀ।
0: ਬਿਲਕੁਲ।
1: ਸੋ ਇਹਦੇ ਬੜੀਆਂ ਪਰਤਾਂ ਨੇ, ਤੇ ਇਹ ਜੰਗਲ ਜਿਹੜੇ ਨੇ, ਕਿਉਂਕਿ ਦੂਜੀ ਆ ਵੀ ਮਨੁੱਖ ਹਰ ਸਾਲਾਂ ਦੇ ਵਿੱਚ ਸ਼ਹਿਰਾਂ ਤੋਂ ਦੂਰ ਹੁੰਦਾ ਹੁੰਦਾ ਜੰਗਲਾਂ ਦੇ ਵਿੱਚ ਚਲਾ ਗਿਆ, ਜੰਗਲਾਂ 'ਚ ਆਪਣੇ ਘਰ ਬਣਾਏ ਨੇ, ਸ਼ਹਿਰ ਬਣਾਏ ਨੇ, ਤੇ ਹੁਣ ਜਿਹੜੇ ਘਰ ਸ਼ਹਿਰ ਨੇ ਉਹ ਜੰਗਲ ਨਾਲ ਘਿਰੇ ਹੋਏ ਨੇ, ਤੇ ਜੇ ਜੰਗਲ ਨੂੰ ਅੱਗ ਪੈ ਗਈ ਉਹਨਾਂ ਦਾ ਕੋਈ ਬਚਾ ਨਹੀਂ ਹੈ। ਇੱਕ 3-4 ਸਾਲ ਪਹਿਲਾਂ ਦੀ ਗੱਲ ਹੈ, ਸਾਡੇ ਇੱਕ ਸ਼ਹਿਰ ਸੀਗਾ ਉਹ ਜਲ ਗਿਆ ਸੀ ਪੂਰਾ ਬੀਸੀ ਦੇ ਵਿੱਚ, ਤੇ ਉਦੋਂ 3-4 ਸਾਲ ਬਾਅਦ ਇੱਕ ਕੈਲੀਫੋਰਨੀਆ ਦਾ ਸ਼ਹਿਰ ਸੀ ਪੈਰਾਡਾਈਜ਼, ਉਹ ਜਲ ਗਿਆ। ਪਿਛਲੇ ਸਾਲ ਐਲੇ ਲੋਸ ਏਂਜਲਸ 'ਚ ਹੋਈ ਸੀ। ਸੋ ਜਿਹੜੇ ਵਿਗਿਆਨੀ ਨੇ ਉਹਨਾਂ ਦਾ ਕਹਿਣਾ ਹੈ ਕਿ ਅਗਲੇ 5-10 ਸਾਲਾਂ ਦੇ ਵਿੱਚ ਇੱਕ ਸ਼ਹਿਰ ਜਿਹੜਾ ਕਿ ਪਿੰਡ ਨਹੀਂ ਹੋਏਗਾ, ਛੋਟਾ ਜਿਹਾ ਸ਼ਹਿਰ ਨਹੀਂ ਹੋਏਗਾ, ਦਰਮਿਆਨਾ ਜਿਹਾ ਸ਼ਹਿਰ ਹੋਏਗਾ, ਪਰ ਵੱਡਾ ਵੀ ਨਹੀਂ, ਟੋਰਾਂਟੋ ਵਰਗਾ ਜਾਂ ਸਿਡਨੀ ਵਰਗਾ ਕੋਈ ਇੱਕ ਛੋਟਾ ਸ਼ਹਿਰ, ਉਹ ਪੂਰਾ ਚੜ ਕੇ ਰਾਖ ਹੋ ਜਾਏਗਾ। ਤੇ ਉਹ ਸ਼ਹਿਰ ਜਾਂ ਆਸਟ੍ਰੇਲੀਆ 'ਚ ਹੋਏਗਾ ਤੇ ਜਾਂ ਕੈਲੀਫੋਰਨੀਆ 'ਚ, ਤੇ ਉਹਦੇ ਟ੍ਰੈਂਡ ਆਪਾਂ ਨੂੰ ਪਹਿਲੇ ਦਿਖ ਰਹੇ ਨੇ ਕਿ ਇੱਥੇ ਫੋਰੈਸਟ ਫਾਇਰ ਜ਼ਿਆਦਾ ਲੱਗ ਰਹੀਆਂ ਨੇ ਆਸਟ੍ਰੇਲੀਆ ਕੈਲੀਫੋਰਨੀਆ, ਇੱਥੇ ਜਿਹੜੀ ਸਾਡੀ ਕਲਾਈਮੇਟ ਚੇਂਜ ਆ, ਕਿਉਂਕਿ ਉਹਨਾਂ ਦਾ ਕਈ ਕਾਰਨ ਨੇ। ਇੱਕ ਤਾਂ ਇਹ ਸਮੁੰਦਰ ਨਾਲ ਘਿਰੇ ਹੋਣ ਕਰਕੇ, ਤੇ ਸਮੁੰਦਰ 'ਚ ਸਭ ਤੋਂ ਵੱਧ ਫਰਕ ਪੈਂਦਾ, ਸੋ ਸਮੁੰਦਰ 'ਚ ਫਰਕ ਪੈਣ ਨਾਲ ਉੱਥੇ ਜ਼ਿਆਦਾ ਨਾਲ ਲੱਗਦੇ ਜਿਹੜੇ ਉਹਦੇ ਸਮੁੰਦਰ ਦੇ ਨਾਲ ਲੱਗਦੀਆਂ ਕੰਟਰੀਜ਼ ਨੂੰ ਉਹਨਾਂ 'ਤੇ ਪੈਂਦਾ। ਸੋ ਇਹ ਹੈ ਵੀ 5-10 ਸਾਲ ਦੇ ਵਿੱਚ ਵਿੱਚ ਇੱਕ ਸ਼ਹਿਰ ਦਰਮਿਆਨਾ ਜਾਂ ਕੋਈ ਨਾ ਕੋਈ ਜਲ ਕੇ ਰਾਖ ਹੋ ਜਾਏਗਾ।
0: ਜੀ। ਸੋ ਜਿੱਦਾਂ ਆਸਟ੍ਰੇਲੀਆ ਦੀ ਤੁਸੀਂ ਗੱਲ ਕਰ ਰਹੇ ਹੋ, ਤੇ ਇੱਥੇ ਕਾਫੀ ਇਸ ਸਮੱਸਿਆ ਦੇ ਨਾਲ ਜੂਝਣਾ ਪੈਂਦਾ। ਇੱਕ ਇਹ ਵੀ ਸਮੱਸਿਆ ਕਹਿੰਦੇ ਨੇ ਆਉਂਦੀ ਆ ਕਿ ਹੁਣ ਜਿੱਦਾਂ ਕਈ ਇਲਾਕਿਆਂ 'ਚ ਮੀਂਹ ਜਿਹੜੇ ਆ ਉਹ ਵੱਧ ਪੈਂਦੇ ਆ, ਕਈਆਂ 'ਚ ਬਿਲਕੁਲ ਹੀ ਨਹੀਂ ਪੈਂਦੇ, ਉਸ ਵਜ੍ਹਾ ਕਰਕੇ ਵੀ ਜ਼ਿਆਦਾ ਨੁਕਸਾਨ ਹੁੰਦਾ?
1: ਹਾਂ ਬਿਲਕੁਲ ਜੀ, ਬਿਲਕੁਲ। ਦੇਖੋ ਜੀ, ਪਹਿਲਾਂ ਮੀਂਹ ਜ਼ਿਆਦਾ ਪੈ ਗਿਆ, ਘਾਹ ਬਹੁਤ ਉੱਗ ਗਿਆ, ਜੇ ਨਾ ਮੀਂਹ ਪੈਂਦਾ ਘਾਹ ਨਹੀਂ ਉੱਗਣਾ ਨਹੀਂ ਸੀ। ਚਲੋ ਜੇ ਉੱਗ ਗਿਆ, ਉਸ ਤੋਂ ਬਾਅਦ ਇੱਕਦਮ ਗਰਮੀ ਪੈ ਗਈ, ਜਿਵੇਂ ਇੰਡੀਆ 'ਚ ਹੁੰਦਾ ਜਾਂ ਇੱਥੇ ਹੋਇਆ ਕੱਲ ਬੀਸੀ 'ਚ, ਇੱਦਾਂ ਹੀ ਹੁੰਦਾ। ਬੀਸੀ ਦੇ ਵਿੱਚ ਕਈ ਵਾਰੀ ਅਕਤੂਬਰ ਨਵੰਬਰ 'ਚ ਮੀਂਹ ਬਹੁਤ ਪੈ ਜਾਂਦਾ, ਤੇ ਜਦੋਂ ਉਹ ਪਈ ਗਰਮੀ ਉਹ ਸੁੱਕ ਗਿਆ, ਉਹ ਤੋਂ ਬਾਅਦ ਉਹਨੂੰ ਅੱਗ ਲੱਗ ਗਈ, ਅੱਗ ਲੱਗ ਕੇ ਸਾਰੀ ਬਨਸਪਤੀ ਜਲ ਗਈ। ਉਹ ਤੋਂ ਬਾਅਦ ਜਦੋਂ ਮੁੜ ਕੇ ਮੀਂਹ ਆਇਆ, ਉਹਦੇ ਨਾਲ ਹੜ ਬਣ ਗਏ, ਕਿਉਂਕਿ ਜਿੱਥੇ ਘਾਹ ਉੱਗਿਆ ਹੋਵੇ, ਦਰਖਤ ਹੋਣ, ਉਹ ਜਿਹੜੇ ਪਹਾੜ ਹੁੰਦੇ ਨੇ ਉਹ ਮੀਂਹ ਦੇ ਪਾਣੀ ਨੂੰ ਰੋਕ ਲੈਂਦੇ ਆ, ਉਹਨੂੰ ਸਾਰੇ ਨੂੰ ਜਾਣ ਨਹੀਂ ਦਿੰਦੇ। ਪਰ ਜਦੋਂ ਜੰਗਲ ਜਲ ਜਾਵੇ ਤੇ ਬਨਸਪਤੀ ਥੱਲੋਂ ਘਾਹ ਸਾਰੇ ਜਲ ਜਾਣ, ਤਾਂ ਫਿਰ ਤਾਂ ਉਹ ਮਿੱਟੀ ਦੇ ਢੇਰ ਨੇ। ਜੋ ਮੀਂਹ ਪਿਆ ਉਹਨੂੰ, ਮੀਂਹ ਨੂੰ ਜਜ਼ਬ ਕਰਨ ਵਾਲਾ, ਉਹਨੂੰ ਆਪਣੇ ਕੋਲ ਰੋਕਣ ਵਾਲਾ ਕੋਈ ਸਾਧਨ ਹੀ ਨਹੀਂ ਹੈ, ਤੇ ਉਹ ਫਿਰ ਸਾਰੀ ਜਿਹੜੀ ਮਿੱਟੀ 'ਚ ਜਦੋਂ ਮੀਂਹ ਰਚਿਆ, ਫਿਰ ਉਹ ਪਹਾੜ ਡਿੱਗਣ ਲੱਗ ਜਾਂਦੇ ਨੇ, ਉਹਦੇ ਨਾਲ ਹੜ੍ਹ ਆ ਜਾਂਦੇ ਨੇ, ਢਿੱਗਾਂ ਡਿੱਗਦੀਆਂ ਨੇ। ਸੋ ਉਹਦੇ ਨਾਲ ਸਗੋਂ ਹੋਰ ਨੁਕਸਾਨ ਹੁੰਦਾ ਉਹਦਾ, ਜਿਹੜੇ ਪਹਾੜ ਨੇ, ਜੰਗਲ ਨੇ, ਜੀਵ ਜੰਤੂ ਨੇ। ਸੋ ਇੱਕ ਬੜਾ ਵਿਸ਼ਵ ਜਿਹਾ ਸਾਈਕਲ ਬਣ ਜਾਂਦਾ, ਜਿਹਦੇ ਵਿੱਚ ਜਿਹੜੀ ਇੱਕ ਬਰਬਾਦੀ ਹੁੰਦੀ ਆ, ਉਹ ਬਰਬਾਦੀ ਅਗਾਂਹ ਲਈ ਉਦੋਂ ਵੀ ਵੱਡੀ ਬਰਬਾਦੀ ਦਾ ਰਾਹ ਤਿਆਰ ਕਰ ਦਿੰਦੀ।
0: ਜੀ। ਸੋ ਉਹ ਚੀਜ਼ਾਂ ਜਿਹੜੀਆਂ ਨੇ ਹੁਣ ਹੌਲੀ ਹੌਲੀ ਵੱਧ ਰਹੀਆਂ ਨੇ, ਜਿੱਦਾਂ ਮੈਂ ਆਸਟ੍ਰੇਲੀਆ ਦੇ ਵੀ ਵੇਖ ਰਿਹਾ ਅੰਕੜੇ, ਇਹ ਕਹਿੰਦੇ ਨੇ ਕਿ ਪਿਛਲੇ ਜੇਕਰ ਆਪਾਂ ਟੋਟਲ 10 ਸਾਲ ਵੇਖੀਏ ਉਹ ਵਾਲੇ ਜਿਨ੍ਹਾਂ ਦੇ ਵਿੱਚ ਸਭ ਤੋਂ ਵਧੇਰੇ ਜੰਗਲਾਂ ਦਾ ਨੁਕਸਾਨ ਹੋਇਆ, ਅਤੇ ਉਹਦੇ ਉਹਨਾਂ 10 ਦੇ ਵਿੱਚੋਂ ਜਿਹੜੇ 9 ਨੇ ਉਹ 2005 ਤੋਂ ਬਾਅਦ ਵਾਲੇ ਨੇ, ਯਾਨੀ ਕਿ ਰੀਸੈਂਟ ਸਮੇਂ ਦੇ ਵਿੱਚ ਇਹ ਚੀਜ਼ਾਂ ਹੋਰ ਖਤਰਨਾਕ ਹੋ ਗਈਆਂ।
1: ਹਾਂਜੀ ਬਿਲਕੁਲ। ਇੱਕ ਫਰਾਂਸ ਦਾ ਸ਼ਹਿਰ ਹੈ ਬੋਰਡੋ, ਜਿਹੜੇ ਲੋਕ ਪੀਂਦੇ ਹੁੰਦੇ ਨੇ ਵਾਈਨ ਵਗੈਰਾ ਪੀਂਦੇ ਨੇ, ਉਹਨੂੰ ਪਤਾ ਹੋਣਾ ਉਸ ਨਾਂ ਦੀ ਵਾਈਨ ਬਹੁਤ ਮਸ਼ਹੂਰ ਹੈ। ਤੇ ਉਹ ਸ਼ਹਿਰ ਦੇ ਵਿੱਚ ਜਿੰਨੇ ਦਿਨਾਂ 43 ਡਿਗਰੀ ਤੋਂ ਵੱਧ ਟੈਂਪਰੇਚਰ ਇਸ ਸਾਲ 'ਚ ਰਿਹਾ, 26 ਦੇ ਵਿੱਚ ਜਿੰਨੇ ਦਿਨ 43 ਡਿਗਰੀ ਤੋਂ ਵੱਧ ਰਿਹਾ, ਉਹਨਾਂ ਦਿਨਾਂ ਦੀ ਗਿਣਤੀ ਪਿਛਲੇ 115 ਸਾਲਾਂ ਵਿੱਚ 43 ਡਿਗਰੀ ਤੋਂ ਵੱਧ ਜਾਣ ਵਾਲੇ ਦਿਨਾਂ ਦੀ ਗਿਣਤੀ ਨਾਲ ਜ਼ਿਆਦਾ ਹੈ। ਸੋ ਇੱਕ ਪਾਸੇ ਤੱਕੜੀ ਦੇ 1 ਸਾਲ 26, ਤੇ ਦੂਜੇ ਪਾਸੇ 115 ਸਨ ਤੇ 26 ਦੇ ਵਿੱਚ ਜ਼ਿਆਦਾ ਦਿਨ ਆਏ ਜਿਹਨਾਂ 'ਚ ਇੰਨੀ ਗਰਮੀ ਪਈ ਜਿੰਨੇ ਕਿ ਪਿਛਲੇ 115 ਸਾਲਾਂ 'ਚ ਆਏ ਸੀ। ਹੁਣ ਤੁਸੀਂ ਅੰਦਾਜ਼ਾ ਲਗਾ ਲਓ ਸਾਡੀ ਧਰਤੀ ਇੱਕ ਅੱਧਾ ਗਰਮੀ ਦਾ ਦਿਨ ਆ ਗਿਆ, ਦੋ ਸਾਲਾਂ ਬਾਅਦ, ਚੌ ਸਾਲਾਂ ਬਾਅਦ ਤੇ ਉਹਨੂੰ ਚੱਲ ਜਾਂਦੀ ਆ, ਕੁਦਰਤ ਚੱਲ ਜਾਂਦੀ ਆ। ਪਰ ਜਦੋਂ 115 ਸਾਲਾਂ ਤੋਂ ਜ਼ਿਆਦਾ ਗਰਮੀ ਇੱਕ ਸਾਲ 'ਚ ਪੈ ਜਾਵੇ ਤੇ ਉਹਨੂੰ ਕੋਈ ਤੁਹਾਡਾ ਫਾਇਰ ਬ੍ਰਿਗੇਡ, ਉਹਨੂੰ ਕੋਈ ਫਾਇਰ ਫਾਈਟਿੰਗ ਟੂਲਸ, ਉਹਨੂੰ ਤੁਸੀਂ ਨਹੀਂ ਰੋਕ ਸਕਦੇ, ਉਹਦੇ ਜਲ ਕੇ ਰਾਖ ਕਰਨਾ ਹੀ ਕਰਨਾ।
0: ਸੋ ਇਹ ਜਦੋਂ ਹੁਣ ਫਿਰ ਜੰਗਲਾਂ ਦੀ ਅੱਗ ਲੱਗਦੀ ਆ ਉਸ ਸਮੇਂ ਕਹਿੰਦੇ ਨੇ ਕਿ ਬਹੁਤ ਸਾਰੇ ਜਿਹੜੇ ਰੁੱਖ ਨੇ ਉਹ ਪੂਰੀ ਦੀ ਪੂਰੀ ਕਈ ਪ੍ਰਜਾਤੀਆਂ ਹੀ ਨਸ਼ਟ ਹੋ ਜਾਂਦੀਆਂ ਨੇ ਜੋ ਜੰਗਲਾਂ ਲਈ ਜ਼ਰੂਰੀ ਹੁੰਦੀਆਂ। ਇਸੇ ਤਰ੍ਹਾਂ ਦੇ ਨਾਲ ਜਿਹੜੇ ਜੰਗਲੀ ਜੀਵ ਜੰਤੂ ਨੇ, ਪੰਛੀਆਂ ਦੇ ਬਾਰੇ ਆ 2019 'ਚ ਜਦੋਂ ਆਸਟ੍ਰੇਲੀਆ ਦੇ ਵਿੱਚ ਅੱਗਾਂ ਲੱਗੀਆਂ ਤਾਂ ਬੜੀ ਹਾਹਾਕਾਰ ਮੱਚੀ। ਉਹ ਤੋਂ ਬਾਅਦ 'ਚ ਫਿਰ ਰਿਪੋਰਟਾਂ ਆਈਆਂ ਕਿ ਵੱਡੀ ਗਿਣਤੀ ਦੇ ਵਿੱਚ ਇਹ ਜੀਵ ਪ੍ਰਭਾਵਿਤ ਹੋਏ ਨੇ। 300 ਕਰੋੜ ਜਾਨਵਰ ਉਦੋਂ ਬੇਘਰ ਹੋ ਗਏ ਸੀ ਜਾਂ ਮਾਰੇ ਗਏ ਸੀ ਅਤੇ ਇਹ ਖਬਰਾਂ ਆਮ ਆਸਟ੍ਰੇਲੀਆ ਦੇ ਵਿੱਚ ਚੱਲੀਆਂ ਸੀ ਕਿ ਇਹ ਮਤਲਬ ਵੱਡੀ ਗਿਣਤੀ ਦੇ ਵਿੱਚ ਉਹ ਕਈ ਪ੍ਰਜਾਤੀਆਂ ਨਸ਼ਟ ਹੋ ਗਈਆਂ ਨੇ।
1: ਬਿਲਕੁਲ ਜੀ ਬਿਲਕੁਲ, ਤੁਸੀਂ ਖੁਦ ਵੇਖੋ, ਚਲੋ ਬੰਦੇ ਨੂੰ ਤਾਂ ਪਤਾ ਲੱਗ ਜਾਂਦਾ ਹੁੰਦਾ, ਜਿਹੜਾ ਪਸ਼ੂ ਪੰਛੀ ਉਹਨੂੰ ਤਾਂ ਨੀ ਪਤਾ ਅੱਗ ਅੱਗ ਆ ਰਹੀ ਹੈ
0: ਜੀ।
1: ਤੇ ਦੂਜੀ ਗੱਲ, ਚਲੋ ਚਾਰੇ ਪਾਸੇ ਚ ਅੱਗ ਲੱਗ ਜਾਏ ਤੁਹਾਨੂੰ, ਜਿਹੜਾ ਹਿਰਨ ਹੈ ਜਿਹੜੇ ਹੋਰ ਨੇ ਉਹਨਾਂ ਨੂੰ ਤੇ ਵੀ ਨੀ ਪਤਾ ਕਿੱਦਾਂ ਭੱਜ ਕੇ ਜਾਣਾ। ਔਰ ਜਿਹੜੇ ਦੂਸਰੇ ਨੇ ਜਿਵੇਂ ਜਿਹੜੇ ਸਾਡੇ ਰੈਪਟਾਈਲਸ ਨੇ, ਜਿਹੜੇ ਨਿੱਕੇ ਨਿੱਕੇ ਕੀਟਾਣੂ ਨੇ, ਜਿਹੜੀਆਂ ਮੱਖਰ ਮੱਛੀ ਨੇ, ਜਾਂ ਈਵਨ ਸੱਪ ਨੇ, ਜਾਂ ਈਵਨ ਜਿਹੜੇ ਪੰਛੀ ਵੀ ਨੇ, ਪੂਰੇ ਜੰਗਲ ਨੂੰ ਅੱਗ ਲੱਗ ਗਈ। ਪੰਛੀ ਤੱਕ ਕਿ ਬਹੁਤ ਫਾਰਮਿਟ ਉੱਡ ਕੇ ਟਾਣੀ ਤੇ ਬਹਿਣਾ ਹੁੰਦਾ, ਉਹਨੇ
0: ਰੈਪਟਾਈਲ ਹੋ ਗਏ, ਡੱਡੂ
1: ਅੱਗ ਲੱਗੀ ਉਹ ਕਿੱਥੇ ਜਾਏ,
0: ਬਿਲਕੁਲ ਡੱਡੂ ਹੋ ਗਏ, ਮੈਮਲਸ ਹੋ ਗਏ,
1: ਸਾਰਾ ਮਲੀਆ ਮੇਟ ਹੋ ਜਾਂਦਾ। ਬਿਲਕੁਲ ਬਿਲਕੁਲ ਜੀ। ਔਰ ਇਹ ਜਿਹੜੇ ਸਾਰੇ ਜੀਵ ਜੰਤੂ ਨੇ ਨਾ, ਕੀੜੇ ਮਕੌੜੇ ਨੇ, ਇਹਨਾਂ ਦਾ ਸਾਡੀ ਸ੍ਰਿਸ਼ਟੀ ਨੂੰ ਚੱਲਦੇ ਰੱਖਣ ਦੇ ਵਿੱਚ ਬਹੁਤ ਵੱਡਾ ਹੱਥ ਹੈ। ਇੰਨਾ ਵੱਡਾ ਹੱਥ ਹੈ ਕਿ ਸਾਡੀ ਹਾਲੇ ਸਾਇੰਸ ਨੂੰ ਸਮਝ ਵੀ ਨਹੀਂ ਆਈ ਵੀ ਇਹ ਜੇ ਇਹਨਾਂ ਚੋਂ ਕੋਈ ਇੱਕ ਵੀ ਖਤਮ ਹੋ ਜਾਏ ਤਾਂ ਉਹਦਾ ਕੀ ਅਸਰ ਪਏਗਾ। ਸੋ ਅਸੀਂ ਇਹਨਾਂ ਨੂੰ ਸਿਰਫ ਕਿਉਂਕਿ ਅਸੀਂ ਇਹਨਾਂ ਨੂੰ ਜੀਵ ਜੰਤੂ ਕਹਿੰਦੇ ਹਾਂ, ਜਾਨਵਰ ਕਹਿੰਦੇ ਹਾਂ, ਕਿ ਕੀਟਾਣੂ ਕਹਿੰਦੇ ਹਾਂ, ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਬੜੇ ਬੇਕਾਰ ਚੀਜ਼ਾਂ ਨੇ, ਫਜ਼ੂਲ ਚੀਜ਼ਾਂ ਨੇ। ਇਹਨਾਂ ਦਾ ਹੋਣਾ ਸਾਡੀ ਕੁਦਰਤ ਲਈ, ਸਾਡੇ ਜੰਗਲਾਂ ਲਈ, ਸਾਡੇ ਜਿਹੜੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਉਹ ਬਹੁਤ ਅਹਿਮੀਅਤ ਰੱਖਦਾ। ਸੋ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਉਹਦੇ 'ਚ ਪੂਰੀਆਂ ਰੁੱਖਾਂ ਦੀਆਂ, ਬੜੇ ਰੁੱਖ ਨੇ ਜਿਹੜੇ ਕਿ ਖਾਸ ਇੱਕ ਜੰਗਲ 'ਚ ਹੀ ਹੁੰਦੇ ਨੇ, ਉਦੋਂ ਬਾਅਦ ਹੁੰਦੇ ਨਹੀਂ ਦੁਨੀਆਂ ਦੇ ਵਿੱਚ। ਜੋ ਉਸ ਜੰਗਲ ਨੂੰ ਅੱਗ ਲੱਗੀ ਉਹ ਰੁੱਖ ਜਲ ਗਏ, ਉਹਦੇ ਬੀਜ ਵੀ ਜਲ ਗਏ, ਉਹ ਜੰਗਲ ਮਨੁੱਖਤਾ ਦੇ ਇਤਿਹਾਸ ਤੋਂ

0: ਜਿਹਦੇ ਵਿੱਚੋਂ ਇੱਕ ਚੀਜ਼ ਹਿੱਲਣ ਦੇ ਨਾਲ ਕਈ ਹੋਰ ਚੀਜ਼ਾਂ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਨੇ।
1: ਜੀ ਉਹ ਕਹਿੰਦੇ ਨਾ ਕਿ ਜਿਹੜੇ ਕਹਿੰਦੇ ਸੀ ਵੀ ਅੱਗ ਤੋਂ ਜੀਵ ਜੰਤੂ ਬਾਅਦ 'ਚ ਬਚ ਵੀ ਜਾਂਦੇ ਨੇ ਕਿਉਂਕਿ ਖੁਰਾਕ ਦੀ ਘਾਟ ਹੋ ਜਾਂਦੀ, ਫਿਰ ਜਿਹੜਾ ਜਿਹੜੇ ਜਾਨਵਰਾਂ ਦਾ ਪੰਛੀਆਂ ਦਾ ਦੂਜਿਆਂ 'ਤੇ ਜ਼ੋਰ ਚੱਲਦਾ ਅਤੇ ਉਹ ਖਾ ਸਕਦੇ ਹੁੰਦੇ ਆ, ਉਹ ਫਿਰ ਉਹਨਾਂ ਨੂੰ ਬਾਅਦ 'ਚ ਵੀ ਖਾਂਦੇ ਰਹਿੰਦੇ ਆ ਵੀ ਅੱਗ ਜਦੋਂ ਹਟ ਵੀ ਜਾਂਦੀ ਹੈ ਤਾਂ ਵੀ ਉਹਨਾਂ ਦੇ ਲਈ ਖਤਰਾ ਉੱਦਾਂ ਹੀ ਬਣਿਆ।
0: ਹਾਂ ਬਿਲਕੁਲ, ਕਿਉਂਕਿ ਇੱਕ ਦੋ ਜਿਹੜੇ ਛੋਟੇ ਜਾਨਵਰ ਨੇ ਉਹਨਾਂ ਦੇ ਲੁਕਣ ਲਈ ਥਾਂ ਚਲੀ ਗਈ, ਦੂਜਾ ਉਹ ਜੇ ਬਚ ਵੀ ਗਏ ਉਹ ਭੁੱਖੇ ਨੇ ਦੌੜ ਨਹੀਂ ਸਕਦੇ, ਫਿਰ ਦੂਜਿਆਂ ਨੇ ਉਹਨਾਂ ਨੂੰ ਜਿਹੜੇ ਦੂਜਿਆਂ ਨੇ ਉਹਨਾਂ ਨੂੰ ਖਾ ਕੇ ਜਿਹਨਾਂ ਨੇ ਗੁਜ਼ਾਰਾ ਕਰਨਾ ਉਹਨੂੰ ਖਾ ਕੇ ਖਤਮ ਕਰ ਦੇਣਗੇ। ਬਿਲਕੁਲ ਬਿਲਕੁਲ, ਸੋ ਇਹ ਜਿਹੜਾ ਇਹ ਚੀਜ਼ ਹੈ ਇਹ ਹੈ ਜਿਹੜੀ ਸਾਡੀ ਜਿਹੜਾ ਜਲਵਾਯੂ ਤਬਦੀਲੀ ਦਾ ਸੰਕਟ ਹੈ, ਜਿਹੜੀ ਉਹਦੀ ਕਰੋਪੀ ਹੈ, ਬਰਬਾਦੀ ਹੈ, ਇਹ ਉਹਦਾ ਚਿਹਰਾ। ਤੇ ਮੁੜ ਕੇ ਫਿਰ ਸਵਾਲ ਉੱਠਦਾ ਹੈ ਕਿ ਅਸੀਂ ਕੀ ਕਰਨਾ, ਅਸੀਂ ਉਹਦੇ ਬਾਰੇ ਗੱਲਾਂ ਕਰਦੇ ਰਹਿੰਦੇ ਹਾਂ। ਆਪਾਂ ਕੁਝ ਪ੍ਰੋਗਰਾਮਾਂ 'ਚ ਪਹਿਲਾਂ ਕੀਤੀ ਸੀ, ਜਿਵੇਂ ਆਸਟ੍ਰੇਲੀਆ ਦੇ ਵਿੱਚ ਇੰਨਾ ਜ਼ਿਆਦਾ ਸੋਲਰ ਲੱਗਿਆ ਅਤੇ ਬੈਟਰੀ ਲੱਗੀ, ਵੀ ਮੇਰੇ ਖਿਆਲ ਆਸਟ੍ਰੇਲੀਆ 'ਚ ਹਰ 10 ਘਰਾਂ 'ਚੋਂ ਹੁਣ 4 ਘਰਾਂ ਦੇ ਉੱਤੇ ਸੋਲਰ ਪੈਨਲ ਲੱਗੇ ਨੇ ਅਤੇ 6 ਲੱਖ ਤੋਂ ਵੱਧ ਘਰਾਂ ਦੇ ਵਿੱਚ ਬੈਟਰੀਆਂ ਲੱਗੀਆਂ ਨੇ। ਸੋ ਜੇ ਤੁਸੀਂ ਇਹ ਲਵਾ ਸਕਦੇ ਹੋ, ਸਰਕਾਰ ਦੀਆਂ ਚੱਲ ਰਹੀਆਂ ਨੇ ਸਬਸਿਡੀ, ਉਹ ਲਵਾਓ। ਪਰ ਜ਼ਰੂਰੀ ਨਹੀਂ ਕਿ ਅਸੀਂ ਇੱਡੇ ਵੱਡੇ ਵੱਡੇ ਕੰਮ ਕਰਨੇ ਨੇ, ਕੋਈ ਕੋਈ ਬੰਦਾ ਰੈਂਟ 'ਤੇ ਰਹਿ ਸਕਦਾ। ਅਤੇ ਸਾਨੂੰ ਆਪਣੀ ਜਿਹੜੀ ਜ਼ਿੰਦਗੀ ਦੇ ਪਹਿਲੂ ਨੇ ਉਹਨਾਂ ਸਾਰਿਆਂ 'ਤੇ ਝਾਤ ਮਾਰਨ ਦੀ ਲੋੜ ਹੈ। ਅਤੇ ਉਹਦੇ ਵਿੱਚ ਜਿਹੜਾ ਸਾਡਾ ਖਾਣਾ, ਜਿਹੜਾ ਤੁਸੀਂ ਅੱਜ ਹਰੇਕ ਇੱਥੇ ਆਪਣੇ ਘਰਾਂ 'ਚ ਬੈਕ ਯਾਰਡ ਹੁੰਦਾ ਜਾਂ ਤੁਹਾਨੂੰ ਕੋਈ ਨਾ ਕੋਈ ਥਾਂ ਹੁੰਦੀ ਆ, ਪਰ ਜੇ ਤੁਸੀਂ ਆਪਣਾ ਖਾਣਾ ਵੀ ਪੈਦਾ ਕਰ ਸਕੋ ਥੋੜਾ ਬਹੁਤਾ, ਭਾਵੇਂ ਟਮਾਟਰਾਂ ਦੇ ਬੂਟੇ ਹੋਣ, ਮਿਰਚਾਂ ਦੇ ਬੂਟੇ ਹੋਣ, ਉਹਦੇ ਨਾਲ ਵੀ ਜਿਹੜਾ ਤੁਹਾਡਾ ਕਾਰਬਨ ਫੁੱਟਪ੍ਰਿੰਟ ਘਟੇਗਾ। ਤੇ ਜਦੋਂ ਤੱਕ ਅਸੀਂ ਕਾਰਬਨ ਮਿਸ਼ਨ ਵੀ ਨਹੀਂ ਘਟਾਉਂਦੇ, ਜਿੰਨੇ ਅਸੀਂ ਭਾਰਤ ਵਾਤਾਵਰਣ ਦੇ ਵਿੱਚ, ਉਹਨਾਂ ਚਿਰ ਜਿਹੜੀ ਬਰਬਾਦੀ ਹੁਣ ਚੱਲ ਰਹੀ ਹੈ, ਆਉਣ ਵਾਲੀ ਬਰਬਾਦੀ ਇਦੋਂ ਵੱਧ ਹੋਏਗੀ, ਘੱਟ ਨਹੀਂ। ਤੇ ਜੇ ਅਸੀਂ ਆਪਣੇ ਅਮਿਸ਼ਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਘੱਟੋ ਘੱਟ ਅਸੀਂ ਇਸ ਬਰਬਾਦੀ ਨੂੰ ਹੋਰ ਜ਼ਿਆਦਾ ਭਿਆਨਕ ਹੋਣ ਤੋਂ ਬਚਾ ਸਕਦੇ।
1: ਤੁਸੀਂ ਆਪਣਾ ਸਰਦਾ ਬੰਦਾ ਯੋਗਦਾਨ ਪਾ ਰਹੇ ਹੋ ਗਏ ਐਟਲੀਸਟ, ਨਾਲੇ ਵੈਸੇ ਤੁਹਾਡਾ ਡੇ ਟੂ ਡੇ ਵੀ ਤੇ ਫਾਇਦਾ ਹੈ ਨਾ।
0: ਬਿਲਕੁਲ ਜੀ, ਅੱਜ ਦੀ ਤਾਰੀਖ ਦੇ ਵਿੱਚ ਸਾਨੂੰ ਉਹ ਕਹਿੰਦੇ ਵੀ ਵਿਗਿਆਨੀ ਕਹਿੰਦੇ ਨੇ ਅੱਜ ਦੀ ਤਾਰੀਖ 'ਚ ਧਰਤੀ ਨੂੰ ਬਚਾਉਣਾ ਧਰਤੀ ਨੂੰ ਬਰਬਾਦ ਕਰਨ ਨਾਲੋਂ ਸਸਤਾ ਸੌਦਾ ਹੈ। ਸੋ ਤੁਸੀਂ ਧਰਤੀ ਵੀ ਬਚਾਓ ਤੇ ਆਪਣੇ ਪੈਸੇ ਵੀ ਬਚਾਓ। ਸੋ ਜਿਹੜੀਆਂ ਸਾਡੀਆਂ ਇਹ ਸਾਰੀਆਂ ਟੈਕਨੋਲੋਜੀਸ ਨੇ ਜਿਹਨਾਂ ਦਾ ਕਲਾਈਮੇਟ ਚੇਂਜ 'ਤੇ ਚੰਗਾ ਅਸਰ ਪੈਂਦਾ, ਉਹ ਤੁਹਾਨੂੰ ਪੈਸੇ ਵੀ ਬਚਾਉਂਦੀਆਂ ਨੇ।
1: ਬਹੁਤ ਸ਼ੁਕਰੀਆ ਤੁਹਾਡਾ ਭਾਈ ਸਮਾਂ ਦੇਣ ਦੇ ਲਈ।
0: ਹਾਂਜੀ ਬਾਈ ਜੀ, ਧੰਨਵਾਦ ਬਹੁਤ ਬਹੁਤ
1: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਸਾਡੇ ਨਾਲ ਹਰ ਹਫ਼ਤੇ ਸਾਂਝ ਪਾ ਕੇ ਅਤੇ ਸਾਨੂੰ ਦੱਸਦੇ ਨੇ ਕਿ ਕੀ ਆਪਾਂ ਕਰ ਸਕਦੇ ਹਾਂ, ਕੀ ਸਾਡੇ ਆਸ ਪਾਸ ਹੋ ਰਿਹਾ, ਜਿਹੜੀਆਂ ਚੀਜ਼ਾਂ ਨਾਲ ਸਾਡਾ ਕੋਈ ਸਿੱਧੇ ਤਰੀਕੇ ਦੇ ਨਾਲ ਧਿਆਨ ਨਹੀਂ ਹੁੰਦਾ, ਉਸ ਪਾਸੇ ਨੂੰ ਕੁਛ ਸੰਕੇਤ ਕਿ ਆਪਾਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ, ਧਰਤੀ ਕਿਹੜੇ ਪਾਸੇ ਨੂੰ ਜਾ ਰਹੀ ਹੈ, ਤਾਪਮਾਨ ਵਧਣ ਦੇ ਕਰਕੇ ਕੀ ਨੁਕਸਾਨ ਹੋ ਰਹੇ ਨੇ, ਆਪਾਂ ਉਹਦੇ ਵਿੱਚ ਕੀ ਘਰ ਬੈਠੇ ਯੋਗਦਾਨ ਪਾ ਸਕਦੇ ਹਾਂ। ਸੋ ਇਸ ਪ੍ਰੋਗਰਾਮ ਦੇ ਬਾਰੇ ਆਪਣੀ ਫੀਡਬੈਕ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਦਿਓ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਵਾਤਾਵਰਣ ਦਾ ਖਿਆਲ ਰੱਖੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ, ਸੁਣਦੇ ਰਹੋ ਰੇਡੀਓ ਹਾਂਜੀ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
3: ਔਨ ਰੋਡਸ ਆਨਰ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD ਸੀਲਾਇਨ 7 ਪ੍ਰੀਮੀਅਮ ਸਿਰਫ $54,990, BYD ਸੀਲਾਇਨ 8 ਡਾਇਨਾਮਿਕ FWD ਸਿਰਫ $56,990 ਤੇ BYD ਸ਼ਾਰਕ 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ
3: ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
4: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
3: ਜਾਂ 9077-9933
4: ਜਾਂ ਈਮੇਲ info@vivaimmigration.com.au
3: ਯਾਦ ਰੱਖੋ 9077-9733
4: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
3: ਹਰ ਕਦਮ ਤੁਹਾਡੇ ਨਾਲ

स्वागत है दोस्तों तुहाडा अज दी कहानी अज दे विचार दे विच। अज दी कहानी उन्हां कम्मां दी गल करदी जिहड़े आपां हमेशा कल परसों ते पा दिंदे, कोई ना देखी जाऊगी, ये कल नूं कर लांगे, ये परसों नूं कर लांगे। वो शायद काम इन्ना जरूरी भी नहीं हुंदा, तां करके तुसीं अग्गे पाया हुंदा। पर जिहड़ी दिमाग वाली लिस्ट है ना, उन्हें हमेशा उत्ते ही रख्या हुंदा, प्रायोरिटी ते। इदां ही अज दी कहानी है, एक साधु दी, एक स्टूडेंट दी। दस दिन एक चेला अपने गुरु दे नाल आश्रम दे विच रहिंदा सीगा। चेला कहिंदे बड़ा आलसी सीगा, ओह अज दा काम कल ते, कल दा परसों ते, इदां करके वो टालदा रहिंदा काफी काम। इसे हद करके उहदे सारे काम हौली हौली या कह लो देरी नाल पूरे हुंदे, फिर वो पछताउंदा रहिंदा। जिहड़ा गुरु सी वो इस आदत तो जाणू सी, चिंतित भी सी। एक दिन गुरु ने सोचा कि इसनू सबक जरूर दिता जावे। हुण गुरुकुल दा समा उत्थे तरीके ही वक् वक् हुंदे सन। गुरु ने चेले नू अपने कोल बुलाया ते एक काला पत्थर दिता ते क्या पत्थर रख ला तू अपने कोल, मैं दो दिनां लई बाहर शहर चलिया किसे काम वास्ते। पर ये पत्थर कोई आम पत्थर नहीं है, ये बड़ा तलिस्मी पत्थर है, जादुई पत्थर कह लो। इस पत्थर की खासियत है कि जे किसे लोहे नाल रगड़ेगा ना इनू, ये सोना बन जू। मैं काला पत्थर तेनू दे रहा, इहदे नाल तू जिन्ना सोना बनाउणा हो बना ली, पर मैं कल शाम तक वापस आ जाणा, उदों तक तू इहनूं रख सकदा। जदों तक मैं वापस नहीं आउंदा उदों तक ते पत्थर तेरा, पर कल शाम नूं तेनूं इह पत्थर मैनूं वापस करना पऊगा। गुरु तां चलिया गया, हुण जिहदे कोल पत्थर आया करन नूं तां की नहीं कर सकता सी, पर सीगा आलसी। सोचणी लग गया, कहिंदा वी हुण स्टोन तां आ गया, वो पत्थर तां आ गया, जिन्ना मर्जी सोना बनाई जावांगे। फिर बह के हिसाब जिहा लाउंदा वी कल शामा तक दा ते समा ही समा आ, बड़ा सोना बन जू। फिर सोचण लग जांदा कि इन्ना सोना मैं बनाऊंगा किदां। सोचता कि किसी मार्केट जाके कबाड़ी कोलों मैं लोहा लै लूंगा, उन्हूं फिर सोने च बदल लांगे। इदां सोचदा सोचदा उहदा सारा दिन लंघ जांदा। शामां हुंदियां ने सोचदा कि हुण की ही मैं मार्केट जाऊंगा, शहर नूं जाऊंगा, दिन ते ढल गया। वो अपना रात दा भोजन छकदा, फिर उन्हां ही सोचां सपनियां च गवा जांदा ते सौं जांदा। सवेरे उठ तां जल्दी जांदा, पर फिर इहो सोचदा कि शाम तक दा समां हले वी हैगा, पहलो नाश्ता करदे आं फिर बाजार जावांगे, फिर सोना ही सोना। पर गल ये बनती कि नाश्ता करन तो बाद फिर उन्हूं नींद आ जांदी। सोचता थोड़ा सुस्ता लिए, गर्मियां दे दिन ने, हमें कित्थे मैं धुप्पा खज्जल हुंदा जाऊंगा, खराब हुंदा जाऊंगा, कोई ना थोड़ा सौने आ, शाम पई हले, दोपहर नूं उठूंगा, फिर बाजार जावांगे, आराम नाल लोहा खरीदांगे ते सोना ते झट ही बन जाणा। सोचदिआं सोचदिआं फिर सौं गया।
ਜਦੋਂ ਅੱਖਾਂ ਖੁੱਲੀਆਂ ਤਾਂ ਦੇਖਿਆ ਕਿ ਸੂਰਜ ਤਾਂ ਡੁੱਬਣ ਵਾਲਾ, ਹੁਣ ਸ਼ਾਮਾਂ ਪੈ ਚੁੱਕੀਆਂ ਨੇ। ਤੁਰੰਤ ਥਾਪੜਾ ਦਫੜੀ ਦੇ ਵਿੱਚ ਉੱਠਿਆ, ਮਾਰਕੀਟ ਜਾਣ ਲਈ ਤਿਆਰ ਹੋਇਆ। ਜਿਵੇਂ ਹੀ ਆਸ਼ਰਮ ਚੋਂ ਬਾਹਰ ਨਿਕਲਦਾ ਤੇ ਦੇਖਦਾ ਵੀ ਗੁਰੂ ਜੀ ਤਾਂ ਵਾਪਸ ਆ ਗਏ ਨੇ। ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਹੁਣ ਕੀ ਕਰਾਂ, ਮੈਂ ਤੇ ਹਾਲੇ ਗਿਆ ਵੀ ਨਹੀਂ, ਇੱਕ ਵਾਰ ਵੀ ਸੋਨਾ ਬਣਾ ਕੇ ਦੇਖਿਆ ਤੱਕ ਨਹੀਂ। ਪਰ ਗੁਰੂ ਨੇ ਆਉਂਦੇ ਪੱਥਰ ਲੈ ਲਿਆ ਵੀ ਪੁੱਤ ਤੇਰਾ ਸਮਾਂ ਮੁੱਕ ਗਿਆ, ਇਹ ਪੱਥਰ ਹੁਣ ਵਾਪਸ ਕਰਦੇ। ਬਥੇਰੀ ਉਹਨੇ ਬੇਨਤੀ ਕੀਤੀ ਚੇਲੇ ਨੇ ਵੀ ਗੁਰੂ ਜੀ ਥੋੜ੍ਹਾ ਸਮਾਂ ਹੋਰ ਦੇ ਦਿਓ, ਮੈਨੂੰ ਬਸ ਇੱਕ ਗੇੜਾ ਲਾ ਆਉਣ ਦਿਓ, ਮੈਂ ਹੁਣੇ ਗਿਆ ਹੁਣੇ ਆਇਆ। ਪਰ ਨਾ, ਗੁਰੂ ਜੀ ਨੇ ਕਿਹਾ ਕਿ ਤੇਰੇ ਅਰਗਾਲ ਸੀ ਤਾਂ ਕੁਝ ਨਹੀਂ ਕਰ ਸਕਦਾ, ਤੈਨੂੰ 24 ਘੰਟੇ ਮਿਲੇ ਸੀ, ਤੂੰ ਜਿੰਨਾ ਸੋਨਾ ਬਣਾਉਣਾ ਚਾਹੁੰਦਾ ਸੀ ਤੂੰ ਬਣਾ ਸਕਦਾ ਸੀ, ਤੂੰ ਕਰਨ ਨੂੰ ਤਾਂ ਕੁਝ ਵੀ ਕਰ ਸਕਦਾ ਸੀ, ਕਰਨ ਨੂੰ ਸ਼ਾਇਦ ਹੁਣ ਵੀ ਕੁਝ ਕਰਦੇ। ਪਰ ਇੱਕ ਗੱਲ ਚੇਤਾ ਰੱਖੀ ਵੀ ਜਿਹੜਾ ਮਨੁੱਖ ਸਮੇਂ ਦੀ ਕਦਰ ਨਹੀਂ ਨਾ ਕਰਦਾ, ਉਹ ਜੀਵਨ 'ਚ ਕੁਝ ਨਹੀਂ ਕਰਦਾ। ਇਹ ਕਹਿ ਕੇ ਗੁਰੂ ਜੀ ਤਾਂ ਚਲੇ ਗਏ, ਪਰ ਉਹ ਸ਼ਰਮਿੰਦਾ ਖੜਾ ਸੀ। ਉਹਨੂੰ ਸ਼ਾਇਦ ਸਮਝ ਆ ਗਈ ਸੀ ਕਿ ਗੁਰੂ ਜੀ ਕੀ ਸਬਕ ਸਿਖਾਉਣਾ ਚਾਹੁੰਦੇ। ਇਹ ਤਾਂ ਰਹੀ ਉਹ ਚੇਲੇ ਦੀ ਗੱਲ। ਜੇ ਆਪਾਂ ਅੱਜ ਤੇ ਆ ਜਾਈਏ, ਕੋਈ ਪੱਥਰ ਨਹੀਂ ਹੈਗੇ ਆਪਣੇ ਕੋਲ ਜਿਹਨੂੰ ਕਸਾ ਕੇ ਸੋਨਾ ਬਣਾਉਣਾ, ਵੱਡੇ ਵੱਡੇ ਕੰਮ ਅਸੀਂ ਚਾਟੀ ਨੂੰ ਬੇੜ ਲੈਂਦੇ ਹਾਂ। ਇਹ ਮੇਰੀ ਜ਼ਿੰਦਗੀ ਦਾ ਵੱਡਾ ਗੋਲ ਹੈ, ਇਸ ਨੂੰ ਛੇਤੀ ਤੋਂ ਛੇਤੀ ਪੂਰਿਆਂ ਕੀਤਾ ਜਾਵੇ। ਪਰ ਕਈ ਵਾਰੀ ਅਸੀਂ ਛੋਟੇ ਛੋਟੇ ਕੰਮ ਟਾਲ ਜਾਂਦੇ ਹਾਂ, ਵੱਧਦੇ ਸਟ੍ਰੈਸ ਨਾਲ, ਤਣਾਅ ਦੇ ਨਾਲ, ਕੰਮਾਂ ਦੇ ਨਾਲ। ਕੁਝ ਹੋਰ ਪੋਟਲੀਆਂ ਬੰਨੀਆਂ ਹੁੰਦੀਆਂ ਆਪਾਂ ਛੋਟੇ ਛੋਟੇ ਕੰਮਾਂ ਦੀਆਂ, ਉਹ ਛੋਟੇ ਛੋਟੇ ਕੰਮ ਜਿਹੜੇ ਸਾਨੂੰ ਜ਼ਰੂਰੀ ਨਹੀਂ ਜਾਪਦੇ, ਅਤੇ ਹਾਂ ਕਈ ਵਾਰੀ ਉਹ ਜ਼ਰੂਰੀ ਹੁੰਦੇ ਵੀ ਨਹੀਂ, ਪਰ ਉਹਨੂੰ ਛੋਟਾ ਛੋਟੇ ਕੰਮ ਹੀ ਸਾਡੇ ਸਟ੍ਰੈਸ ਦਾ, ਸਾਡੀ ਚਿੰਤਾ ਦਾ, ਸਾਡੀ ਖਿੱਚ ਦਾ ਕਾਰਨ ਬਣਦੇ ਨੇ। ਕਦੀ ਆਪ ਮੁਹਾਰੇ ਨੋਟਿਸ ਕਰਨਾ ਕਿ ਖਿੱਚ ਕਈ ਵਾਰੀ ਵੱਧ ਆਉਂਦੀ ਹੈ, ਐਵੇਂ ਬਿਨਾਂ ਮਤਲਬ ਦਾ ਗੁੱਸਾ। ਉਹ ਸਾਡੀਆਂ ਛੋਟੀਆਂ ਛੋਟੀਆਂ ਪੋਟਲੀਆਂ ਜਿਹੜੀਆਂ ਅਸੀਂ ਬੰਨ ਕੇ ਰੱਖੀਆਂ, ਜਿਨ੍ਹਾਂ ਨੂੰ ਅਸੀਂ ਤਵੱਜੋ ਨਹੀਂ ਦਿੰਦੇ, ਖੋਲ੍ਹਣਾ ਹੀ ਨਹੀਂ ਚਾਹੁੰਦੇ, ਅਤੇ ਹਮੇਸ਼ਾ ਕਹਿੰਦੇ ਕੱਲ੍ਹ ਸਹੀ, ਪਰਸੋਂ ਸਹੀ, ਅਗਲੇ ਹਫ਼ਤੇ ਸਹੀ, ਇੰਨਾ ਜ਼ਰੂਰੀ ਨਹੀਂ। ਉਹ ਸ਼ਾਇਦ ਸਾਡੇ ਲਈ, ਸਾਡੇ ਕੰਮ ਲਈ, ਉਸ ਦਿਨ ਵਾਸਤੇ, ਉਸ ਜੌਬ ਲਈ ਜ਼ਰੂਰੀ ਨਹੀਂ ਹੁੰਦਾ। ਪਰ ਤੁਸੀਂ ਮਾਨਸਿਕ ਤਣਾਅ ਤੋਂ ਪਾਸੇ ਰਹਿ ਸਕੋ, ਉਸ ਲਈ ਬਹੁਤ ਜ਼ਰੂਰੀ ਹੁੰਦਾ। ਅਸੀਂ ਬਹੁਤ ਐਕਟਿਵ ਹਾਂ, ਹੋ ਗਏ ਹਾਂ ਕਹਿ ਲਓ ਸਮੇਂ ਨਾਲ, ਪਰ ਲੇਜ਼ੀ ਵੀ ਹੋ ਗਏ ਹਾਂ ਉਹਨਾਂ ਕੰਮਾਂ ਨੂੰ ਲੈ ਕੇ, ਉਹਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਨਿਤਮਾਰਾ ਦੀ ਜ਼ਿੰਦਗੀ ਦੀਆਂ ਹਿੱਸਾ ਸਨ, ਪਰ ਅਸੀਂ ਉਹ ਪੋਟਲੀ ਜੀ 'ਚ ਬੰਨ ਕੇ ਪਾਸੇ ਰੱਖ ਦਿੰਦੇ ਵੀ ਇਹ ਗੱਲਾਂ ਕਹਿਣ ਦੀ ਹਾਲੇ ਲੋੜ ਨਹੀਂ, ਇਹ ਕੰਮ ਕਰਨ ਦੀ ਹਾਲੇ ਲੋੜ ਨਹੀਂ, ਇਹ ਐਕਸਰਸਾਈਜ਼ ਹਾਲੇ ਕਰਨ ਦੀ ਲੋੜ ਨਹੀਂ। ਪਰ ਦਿਮਾਗ ਨੂੰ ਪਤਾ ਕਿ ਇਹਨੂੰ ਤੁਸੀਂ ਬੰਨ ਕੇ ਰੱਖਿਆ ਅਤੇ ਪੋਟਲੀ ਨੂੰ ਰੋਜ਼ ਪਾਸੇ ਕਰੀ ਜਾਂਦੇ ਹੋ, ਪਰ ਸਮੇਂ ਦਾ ਪਤਾ ਨਹੀਂ, ਜੋ ਮੁੱਕ ਸਕਦਾ ਉਹਨੂੰ ਮੁਕਾ ਲਈਏ। ਤੁਸੀਂ ਆਪਣੇ ਸਮੇਂ ਨਾਲ ਸਭ ਕੁਝ ਹਾਸਲ ਕਰ ਸਕਦੇ ਹੋ, ਪਰ ਆਪਣੇ ਸਭ ਕੁਝ ਦੇ ਕੇ ਵੀ ਸਮਾਂ ਵਾਪਸ ਨਹੀਂ ਲੈ ਸਕਦੇ। ਇਸ ਲਈ ਜੋ ਅੱਜ ਹੋ ਸਕਦਾ ਉਸਨੂੰ ਕੱਲ੍ਹ 'ਤੇ ਨਾ ਪਾਓ। ਜਿੱਦਾਂ ਛੋਟੇ ਹੁੰਦਿਆਂ ਹਿੰਦੀ ਦੀ ਕਿਤਾਬਾਂ 'ਚ ਨਹੀਂ ਪੜ੍ਹਿਆ, ਕੱਲ੍ਹ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲ ਮੇਂ ਪਰਲੇ ਹੋਏਗੀ ਫਿਰ ਕਰੇਗਾ ਕੱਪ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ 15 ਅਗਸਤ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦਾ ਸ਼ੁਰੂ। ਵਾਈਟ ਹਾਊਸ ਨੇ ਵੀਰਵਾਰ ਦੇ ਦਿਨ ਜਾਰੀ ਇੱਕ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਹੈ ਕਿ ਭਾਰਤ ਸਣੇ 40 ਤੋਂ ਜ਼ਿਆਦਾ ਦੇਸ਼ਾਂ ਨੇ ਚੀਨ ਨੂੰ ਅਮਰੀਕੀ ਟੈਰਿਫ ਤੋਂ ਰਾਹਤ ਦੇਣ ਦੇ ਵਿੱਚ ਟੈਰਿਫ ਤੋਂ ਬਚਣ ਦੇ ਵਿੱਚ ਮਦਦ ਕੀਤੀ ਸੀ, ਜਿਸ ਦੇ ਲਈ ਚੀਨੀ ਸਮਾਨ ਨੂੰ ਅਜਿਹੇ ਦੇਸ਼ਾਂ 'ਚ ਰਸਤੇ ਦੇ ਵਿੱਚ ਹੀ ਅਮਰੀਕਾ ਦੇ ਵਿੱਚ ਭੇਜ ਦਿੱਤਾ ਗਿਆ। ਇਸ ਅਜਿਹੇ ਦੇਸ਼ਾਂ ਦੇ ਰਸਤੇ ਤੋਂ ਜ਼ਰੀਏ ਅਮਰੀਕਾ ਭੇਜਿਆ ਗਿਆ, ਜਿੱਥੇ ਕਿ ਟੈਰਿਫ ਬਹੁਤ ਘੱਟ। ਰਿਪੋਰਟ ਦੇ ਵਿੱਚ ਕੈਨੇਡਾ, ਭਾਰਤ, ਮੈਕਸੀਕੋ, ਜਾਪਾਨ ਅਤੇ ਸਾਊਥ ਕੋਰੀਆ ਸਣੇ ਕਈ ਦੇਸ਼ਾਂ ਦਾ ਨਾਂ ਲਿਆ ਗਿਆ। ਵਾਈਟ ਹਾਊਸ ਦੇ ਮੁਤਾਬਕ ਇਹਨਾਂ ਦੇਸ਼ਾਂ ਦੇ ਜ਼ਰੀਏ ਚੀਨ ਨੇ ਅਰਬਾਂ ਡਾਲਰ ਦੇ ਅਮਰੀਕੀ ਟੈਰਿਫ ਤੋਂ ਬਚਣ ਦੀ ਕੋਸ਼ਿਸ਼ ਕੀਤੀ ਸੀ। ਉੱਥੇ ਵਾਸ਼ਿੰਗਟਨ ਸਥਿਤ ਚੀਨੀ ਸਫਾਰਤਖਾਨੇ ਦੇ ਬੁਲਾਰੇ ਨੇ ਦੱਸਿਆ ਹੈ ਕਿ ਅਮਰੀਕਾ ਦੇ ਵਿੱਚ ਟ੍ਰੇਡ ਵਾਰ ਦੇ ਅੰਦਰ ਕਿਸੇ ਦੀ ਜਿੱਤ ਨਹੀਂ ਹੋਏਗੀ। ਉਹਨਾਂ ਨੇ ਅਮਰੀਕਾ ਦੇ ਦੁਆਰਾ ਟੈਰਿਫ ਲਗਾਏ ਜਾਣ ਦੇ ਤਹਿਤ ਚੀਨੀ ਕੰਪਨੀਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਵਿਰੋਧ ਵੀ ਕੀਤਾ। ਇਹ ਰਿਪੋਰਟ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਅਮਰੀਕਾ ਅਤੇ ਚੀਨ ਦੇ ਦਰਮਿਆਨ ਟੈਰਿਫ ਅਤੇ ਪਾਬੰਦੀਆਂ ਨੂੰ ਲੈ ਕੇ ਤਣਾਅ ਫਿਲਹਾਲ ਬਣਿਆ ਹੋਇਆ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਦੇ ਦਿਨ ਅਪਾਹਜ ਲੋਕਾਂ ਨੂੰ ਲੈ ਕੇ ਇੰਡੀਆਜ਼ ਗੋਟ ਲੇਟੈਂਟ ਸ਼ੋਅ ਦੇ ਵਿੱਚ ਕੀਤੀ ਗਈ ਅਸੰਵੇਦਨਸ਼ੀਲ ਟਿੱਪਣੀਆਂ ਦੇ ਮਾਮਲੇ 'ਚ ਕਾਮੇਡੀਅਨ ਸਮੇ ਰੈਨਾ ਅਤੇ 4 ਹੋਰਨਾਂ ਕਾਮੇਡੀਅਨਸ ਦੇ ਖਿਲਾਫ ਅਪਰਾਧਕ ਮਾਮਲਿਆਂ ਨੂੰ ਹੁਣ ਰੱਦ ਕਰ ਦਿੱਤਾ ਹੈ। ਬਾਰ ਐਂਡ ਬੈਂਚ ਵੈਬਸਾਈਟ ਦੇ ਮੁਤਾਬਕ ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜਮੀਲੀਆ ਬਾਗਚੀ ਅਤੇ ਵੀ ਮੋਹੰਨਾ ਦੀ ਬੈਂਚ ਨੇ ਇਹ ਹੁਕਮ ਦਿੱਤਾ। ਸਮੇ ਰੈਨਾ ਦੇ ਇਲਾਵਾ ਇਸ ਮਾਮਲੇ 'ਚ ਰਾਹਤ ਪਾਉਣ ਵਾਲੇ ਹੋਰਨਾਂ ਲੋਕਾਂ 'ਚ ਵਿਪੁਲ ਗੋਇਲ, ਬਲਰਾਜ, ਪਰਮਜੀਤ ਸਿੰਘ ਗਈ, ਸੋਨਾਲੀ ਠੱਕਰ ਉਲਫ ਸੋਨਾਲੀ, ਆਦਿਤਿਆ ਦਸਾਈ ਅਤੇ ਨਿਸ਼ਾਂਤ ਜਗਦੀਸ਼ ਤਮਰ ਸ਼ਾਮਲ ਨੇ। ਲਾਈਵਲਾ ਦੇ ਮੁਤਾਬਕ ਸੁਪਰੀਮ ਕੋਰਟ ਨੇ ਅਪਾਹਜ ਲੋਕਾਂ ਦੇ ਖਿਲਾਫ ਅਸੰਵੇਦਨਸ਼ੀਲ ਟਿੱਪਣੀਆਂ ਕਰਨ ਨੂੰ ਲੈ ਕੇ ਉਹਨਾਂ 'ਤੇ ਦਰਜ FIR ਨੂੰ ਵੀ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਜਾਂਚ ਦੇ ਦਾਇਰੇ ਦੇ ਵਿੱਚ ਇੰਡੀਆਜ਼ ਗੋਟ ਲੇਟੈਂਟ ਦਾ ਵਿਵਾਦਤ ਐਪੀਸੋਡ, ਜਿਹੜਾ 14 ਨਵੰਬਰ 2024 ਨੂੰ ਹੈਬੀਟਾਟ ਦੇ ਵਿੱਚ ਸ਼ੂਟ ਕੀਤਾ ਗਿਆ ਸੀ, ਬਾਅਦ 'ਚ ਪ੍ਰਸਾਰਿਤ ਵੀ ਹੋਇਆ ਸੀ, ਉਸ ਤੋਂ ਬਾਅਦ ਇਹ ਗੱਲ ਕਹੀ ਕਿ ਦੋਹਾਂ ਨੇ ਅਸਲ ਦੇ ਵਿੱਚ ਮਾਫ਼ ਕਰਨਾ ਸਮੇਂ ਰਹਿਣਾ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਫਾਊਂਡੇਸ਼ਨ ਬਣਾਈ ਹੈ ਉਸ ਨੂੰ ਲੈ ਕੇ ਅਪਾਹਜ ਲੋਕਾਂ ਦੇ ਇਲਾਜ ਦੇ ਲਈ ਜਿਹੜਾ ਧਨ ਇਕੱਠਾ ਕੀਤਾ ਔਰ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ 2 ਪ੍ਰੋਗਰਾਮ ਆਯੋਜਿਤ ਕੀਤੇ ਨੇ, ਉਸ ਦੇ ਤਹਿਤ ਉਹਨਾਂ ਦੀ ਸਰਾਹਨਾ ਕੀਤੀ ਜਾਂਦੀ ਹੈ। ਉੱਥੇ ਕਾਂਗਰਸ ਪਾਰਟੀ ਨੇ ਜਾਤੀ ਜਨਗਣਨਾ ਦੇ ਲੈ ਕੇ ਪੁੱਛੇ ਗਏ ਸਵਾਲਾਂ ਦੇ ਮਾਮਲੇ ਦੇ ਵਿੱਚ ਸ਼ੱਕ ਜਤਾਇਆ। ਪਾਰਟੀ ਨੇ ਦੋਸ਼ ਮੜਿਆ ਕਿ ਕੇਂਦਰ ਸਰਕਾਰ ਨੇ ਇਸ ਦੇ ਲਈ ਸਿਆਸੀ ਦਲਾਂ ਦੇ ਨਾਲ ਕੋਈ ਚਰਚਾ ਹੀ ਨਹੀਂ ਕੀਤੀ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਐਕਸ ਦੇ ਉੱਤੇ ਲਿਖਿਆ ਕਿ 6 ਮਈ 2025 ਨੂੰ ਜਾਤੀ ਜਨਗਣਨਾ ਦੇ ਸੰਬੰਧ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਕਾਂਗਰਸ ਦੇ ਪ੍ਰਮੁੱਖ ਨੇ ਇੱਕ ਪੱਤਰ ਲਿਖਿਆ ਸੀ। ਸਭ ਤੋਂ ਪਹਿਲੇ ਅਤੇ ਸਭ ਤੋਂ ਬੁਨਿਆਦੀ ਸੁਝਾਅ ਨੂੰ ਪੂਰੀ ਤਰ੍ਹਾਂ ਦੇ ਨਾਲ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਨਾਲ ਹੀ ਖੜਗੇ ਜੀ ਦੀ ਮੰਗ ਦੇ ਮੁਤਾਬਕ ਸਿਆਸੀ ਦਲਾਂ ਦੇ ਨਾਲ ਕੋਈ ਚਰਚਾ ਵੀ ਨਹੀਂ ਕੀਤੀ ਗਈ। ਜੈਰਾਮ ਰਮੇਸ਼ ਨੇ ਮਲਕਾਰਜਨ ਖੜਗੇ ਦੇ ਉਸ ਚਿੱਠੀ ਨੂੰ ਐਕਸ ਦੇ ਉੱਤੇ ਸਾਂਝਾ ਵੀ ਕੀਤਾ। ਖੜਗੇ ਜੀ ਦੇ ਚਿੱਠੀ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਦਿਆਂ ਲਿਖਿਆ ਸੀ ਕਿ 16 ਅਪ੍ਰੈਲ 2023 ਨੂੰ ਤੁਹਾਨੂੰ ਪੱਤਰ ਲਿਖ ਕੇ ਕਾਂਗਰਸ ਦੀ ਤਰਫ ਤੋਂ ਜਾਤੀ ਜਨਗਣਨਾ ਕਰਵਾਉਣ ਦੀ ਮੰਗ ਤੁਹਾਡੇ ਸਾਹਮਣੇ ਰੱਖੀ ਹੈ। ਅਫਸੋਸ ਇਸ ਗੱਲ ਦਾ ਹੈ ਕਿ ਉਸ ਪੱਤਰ ਦਾ ਵੀ ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਇਸ ਕਰਕੇ ਹੁਣ ਸਾਡੀ ਪਾਰਟੀ ਦੇ ਨੇਤਾਵਾਂ ਦੀ ਤਰਫ ਤੋਂ ਲਗਾਤਾਰ ਇਸ ਮਸਲੇ ਦੇ ਉੱਤੇ ਤੁਹਾਡੇ ਤੋਂ ਮੰਗ ਕੀਤੀ ਜਾ ਰਹੀ ਹੈ। ਦੱਸ ਦਈਏ ਇਸ ਤੋਂ ਪਹਿਲਾਂ ਇੱਕ ਗਜ਼ਟ ਨੋਟੀਫਿਕੇਸ਼ਨ ਦੇ ਜ਼ਰੀਏ ਗ੍ਰਹਿ ਮੰਤਰਾਲੇ ਨੇ ਰਜਿਸਟਰਾਰ ਜਨਰਲ ਦੇ ਦਫ਼ਤਰ ਨੂੰ ਦੱਸਿਆ ਸੀ ਕਿ ਸਾਲ 2027 ਦੇ ਲਈ ਹੋ ਰਹੀ ਮਰਦਮਸ਼ੁਮਾਰੀ ਦੇ ਸੰਬੰਧ ਦੇ ਵਿੱਚ ਅਧਿਕਾਰੀ ਲੋਕਾਂ ਤੋਂ 40 ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਨੇ। ਇਸ ਦੇ ਵਿੱਚ ਧਰਮ, ਨਾਮ, ਵਿਵਾਹਕ ਸਥਿਤੀ, ਜਨਮ ਸਥਾਨ, ਸਥਾਨਕ ਨਿਵਾਸ, ਬੈਂਕ ਦੇ ਖਾਤਿਆਂ ਦੀ ਕੁੱਲ ਗਿਣਤੀ, ਮੋਬਾਈਲ ਨੰਬਰ ਆਦਿ ਸਵਾਲ ਸ਼ਾਮਲ ਨੇ। ਉੱਥੇ ਹੀ ਆਖਰੀ ਖਬਰ ਦੀ ਭਾਰਤ ਦੇ ਹਵਾਲੇ ਦੇ ਨਾਲ ਸਾਂਝ ਪਾਈਏ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਉੱਤੇ ਹੋਏ ਹਮਲੇ ਦੇ ਮਾਮਲੇ 'ਚ ਹੁਣ ਉਹਨਾਂ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਹਨਾਂ ਕਿਹਾ ਹੈ ਕਿ ਹਮਲਾ ਕਰਨ ਵਾਲੇ ਦਾ ਮਕਸਦ ਪੰਜਾਬ ਦੇ ਵਿੱਚ ਹਾਲਾਤ ਨੂੰ ਕੰਟਰੋਲ 'ਚ ਲੈਣਾ ਸੀ ਅਤੇ ਸ਼ਾਂਤੀ ਭੰਗ ਕਰਨਾ ਸੀ। ਇਸ ਦੀ ਇਜਾਜ਼ਤ ਨਾ ਤਾਂ ਮੈਂ ਦੇਵਾਂਗਾ, ਨਾ ਹੀ ਕਦੇ ਮੇਰੇ ਪਿਤਾ ਨੇ ਦਿੱਤੀ ਸੀ। ਉਹਨਾਂ ਕਿਹਾ ਕਿ ਦੋਵੇਂ ਵਾਰ ਮੇਰੇ ਉੱਤੇ ਪਵਿੱਤਰ ਸਥਾਨਾਂ ਦੇ ਉੱਤੇ ਹਮਲਾ ਕੀਤਾ ਗਿਆ। ਮੈਂ ਕਦੇ ਨਹੀਂ ਡਰਿਆ, ਹੁਣ ਵੀ ਨਹੀਂ ਡਰ ਰਿਹਾ। ਜਿਹਦੇ ਉੱਪਰ ਗੁਰੂ ਦੀ ਕਿਰਪਾ ਹੋਵੇ ਉਸ ਨੂੰ ਕੋਈ ਹੱਥ ਨਹੀਂ ਲਾ ਸਕਦਾ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਭਾਈਚਾਰੇ ਦੇ ਲਈ ਵਚਨਬੱਧ ਹੈ। ਸ਼੍ਰੋਮਣੀ ਅਕਾਲੀ ਦਲ ਕੋਈ ਵੀ ਕੁਰਬਾਨੀ ਦੇ ਸਕਦਾ, ਪੰਜਾਬ ਦੀ ਤਰੱਕੀ ਦੇ ਲਈ ਸਾਡੀ ਤਰਜੀਹ ਪਹਿਲਾਂ ਹੀ ਰਹੇਗੀ। ਦੱਸ ਦਈਏ ਕਿ ਪੰਜਾਬ ਤੋਂ ਨਾਂਦੇੜ ਪਹੁੰਚਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਬਾਦਲ ਮਾਤਾ ਸਾਹਿਬ ਕੌਰ ਗੁਰਦੁਆਰਾ ਦੇ ਕੋਲ ਹਮਲੇ ਦਾ ਪਹਿਲਾਂ ਵੀ ਸ਼ਿਕਾਰ ਹੋ ਚੁੱਕੇ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਅਨ ਖ਼ਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਵੈਸਟਰਨ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਖ਼ਬਰ, ਜਿੱਥੋਂ ਦੇ ਪ੍ਰੀਮੀਅਰ ਨੇ ਹੁਣ ਈਸਟਰਨ ਕਲਾਊਨਸ ਜਿਹੜੇ ਨੇ ਉਹ ਪੂਰਬੀ ਸੂਬਿਆਂ ਨੂੰ ਕਰਾਰ ਦਿੱਤਾ। ਅਸਲ 'ਚ ਇੱਕ ਕਿਸਮ ਦੀ ਖ਼ਬਰ ਤੁਹਾਡੇ ਨਾਲ ਸ਼ੁੱਕਰਵਾਰ ਦੇ ਦਿਨ ਵੀ ਸਾਂਝੀ ਕੀਤੀ ਸੀ ਕਿ ਜਿਹੜੀ ਪ੍ਰੋਡਕਟੀਵਿਟੀ ਕਮਿਸ਼ਨ ਦੀ ਨਵੀਂ ਰਿਪੋਰਟ ਆਈ ਹੈ, ਜਿਸ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਜੀ ਐਸ ਟੀ ਦੇ ਵਿੱਚ ਹੋਏ ਰਿਫੋਰਮ ਤੋਂ ਬਾਅਦ ਵੈਸਟਰਨ ਆਸਟ੍ਰੇਲੀਆ ਨੂੰ ਬੇਲੋੜਾ ਲਾਭ ਦਿੱਤਾ ਗਿਆ ਜੀ ਐਸ ਟੀ ਦੇ ਵਿੱਚੋਂ ਜਿਹੜਾ ਵੀ ਮੁਨਾਫਾ ਹੁੰਦਾ। ਅਸਲ 'ਚ ਜੀ ਐਸ ਟੀ ਦਾ ਪੈਸਾ ਜਿਹੜਾ ਉਹ ਫੈਡਰਲ ਪੂਲ ਦੇ ਵਿੱਚ ਇਕੱਠਾ ਹੁੰਦਾ, ਹਾਲਾਂਕਿ ਸੂਬਿਆਂ ਨੂੰ ਬਾਅਦ ਦੇ ਵਿੱਚ ਫੈਡਰਲ ਸਰਕਾਰ ਦੇ ਦੁਆਰਾ ਹੀ ਲਾਭ ਦਿੱਤੇ ਜਾਂਦੇ ਨੇ ਜਾਂ ਇਹ ਰਕਮ ਮੋੜੀ ਜਾਂਦੀ ਹੈ। ਪਰ 2018 ਤੋਂ ਬਾਅਦ ਨਿਊ ਸਾਊਥ ਵੇਲਜ਼, ਵਿਕਟੋਰੀਆ ਵਰਗੇ ਵੱਡੇ ਸੂਬੇ ਜਿਹੜੇ ਜੀ ਐਸ ਟੀ 'ਚ ਵੱਧ ਕਮਾਈ ਦਾ ਹਿੱਸਾ ਪਾਉਂਦੇ ਨੇ ਉਹਨਾਂ ਨੂੰ ਘੱਟ ਪੈਸੇ ਦਿੱਤੇ ਗਏ ਨੇ ਜਾਂ ਬਣਦੀ ਰਕਮ ਉਹਨਾਂ ਦੀ ਨਹੀਂ ਦਿੱਤੀ ਗਈ। ਇਸੇ ਨੂੰ ਲੈ ਕੇ ਵਿਕਟੋਰੀਆ ਦੇ ਮਾਫ ਕਰਨਾ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੇ ਈਸਟ ਕੋਸਟ ਕਲਾਊਨਸ ਇਹਨਾਂ ਸਟੇਟਾਂ ਨੂੰ ਦੱਸਿਆ। ਉਹਨਾਂ ਕਿਹਾ ਕਿ ਇਹ ਸਾਰੇ ਹੀ ਹੁਣ ਗਿੱਧ ਦੀ ਤਰ੍ਹਾਂ ਵੈਸਟਰਨ ਆਸਟ੍ਰੇਲੀਆ ਨੂੰ ਪੈ ਗਏ ਨੇ। ਇਹਨਾਂ ਨੂੰ ਇੰਝ ਲੱਗਦਾ ਹੈ ਕਿ ਇਹਨਾਂ ਦੇ ਹੱਕ ਦਾ ਪੈਸਾ ਜਿਹੜਾ ਉਹ ਵੈਸਟਰਨ ਆਸਟ੍ਰੇਲੀਆ ਨੇ ਖਾਇਆ, ਅਸਲ ਦੇ ਵਿੱਚ ਇਹ ਸਹੀ ਨਹੀਂ ਹੈ। ਐਂਥਨੀ ਅਲਬਨੀ ਸਰਕਾਰ ਨੇ ਆਪਣੀਆਂ ਪਿਛਲੀਆਂ ਸਰਕਾਰਾਂ ਯਾਨੀ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਦੇ ਫੈਸਲੇ ਨੂੰ ਲਾਗੂ ਰੱਖਿਆ ਸੀ ਅਤੇ ਕਿਹਾ ਸੀ ਕਿ ਸਾਲ 2029 ਤੱਕ ਵੈਸਟਰਨ ਆਸਟ੍ਰੇਲੀਆ ਨੂੰ ਅਨੁਪਾਤ ਦੇ ਨਾਲੋਂ ਜ਼ਿਆਦਾ ਰਕਮ ਜੀ ਐਸ ਟੀ ਪੂਲ ਦੇ ਵਿੱਚੋਂ ਮਿਲਣੀ ਚਾਹੀਦੀ ਹੈ। ਪਹਿਲਾਂ ਐਨ ਐਸ ਡਬਲਿਊ ਦੇ ਟ੍ਰੈਜਰ ਡੈਨੀਅਲ ਮੁਖੀ ਵੀ ਅਜਿਹਾ ਹੀ ਕਰਨ ਦੇ ਲਈ ਜਿਹੜਾ ਇਹ ਫੈਡਰਲ ਸਰਕਾਰ ਨੂੰ ਭੰਡ ਚੁੱਕੇ ਨੇ। ਉਸ ਤੋਂ ਬਾਅਦ ਕੱਲ੍ਹ ਦੇ ਦਿਨ ਵਿਕਟੋਰੀਆ ਦੇ ਨਵੇਂ ਬਣੇ ਪ੍ਰੀਮੀਅਰ ਦੀ ਤਰਫ ਤੋਂ ਵੀ ਇਸ ਕਿਸਮ ਦੀ ਟਿੱਪਣੀ ਸਾਹਮਣੇ ਆਈ, ਜਿਸ ਤੋਂ ਬਾਅਦ ਹੁਣ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੂੰ ਆਪਣੀ ਸਟੇਟ ਦੇ ਬਚਾਅ ਦੇ ਵਿੱਚ ਆਉਣਾ ਪਿਆ। ਦੱਸ ਦਈਏ ਕਿ ਸਾਲ 2024-25 ਵਿੱਤ ਵਰ੍ਹੇ ਦੇ ਦਰਮਿਆਨ ਜੀ ਐਸ ਟੀ ਪੂਲ ਦੇ ਵਿੱਚੋਂ ਕੁੱਲ 113% ਵੈਸਟਰਨ ਆਸਟ੍ਰੇਲੀਆ ਨੂੰ ਦਿੱਤਾ ਗਿਆ ਸੀ, ਜਦਕਿ 98% ਜਾਂ ਇਸ ਤੋਂ ਵੀ ਘੱਟ ਬਾਕੀ ਸਟੇਟਸ ਜਾਂ ਟੈਰੇਟਰੀਜ਼ ਨੂੰ ਦਿੱਤਾ ਗਿਆ ਸੀ ਜੋ ਐਨ ਐਸ ਡਬਲਿਊ ਅਤੇ ਵਿਕਟੋਰੀਆ ਨੂੰ ਮਨਜ਼ੂਰ ਨਹੀਂ ਹੈ। ਉੱਥੇ ਹੀ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਜਿਹੜੇ ਟ੍ਰੇਨੀ ਅਧਿਆਪਕ ਨੇ ਉਹਨਾਂ ਦੇ ਆਪਣੇ ਲਿਟਰੇਸੀ ਸਕਿੱਲ ਕਿੱਥੇ ਖੜ੍ਹੇ ਹੁੰਦੇ ਨੇ, ਇਸ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ। ਦੱਸ ਦਈਏ ਕਿ ਸਕੂਲਾਂ ਦੇ ਵਿੱਚ ਅਧਿਆਪਕਾਂ ਤੋਂ ਇਲਾਵਾ ਜਿਹੜੇ ਟ੍ਰੇਨੀ ਅਧਿਆਪਕ ਹੁੰਦੇ ਨੇ ਯਾਨੀ ਕਿ ਜਿਹੜੇ ਟੀਚਿੰਗ ਸਟੂਡੈਂਟਸ ਵੀ ਕਹਿ ਲਿਆ ਜਾਂਦਾ, ਅਸਲ 'ਚ ਉਹ ਟੀਚਿੰਗ ਦੀ ਪੜ੍ਹਾਈ ਕਰ ਰਹੇ ਹੁੰਦੇ ਨੇ ਪਰ ਇਸ ਦਰਮਿਆਨ ਉਹ ਨਵੇਂ ਅਧਿਆਪਕ ਬਣਨ ਦੀ ਟ੍ਰੇਨਿੰਗ ਵੀ ਹਾਸਲ ਕਰ ਰਹੇ ਹੁੰਦੇ ਨੇ। ਉਹਨਾਂ ਦੇ ਕੋਲ ਈਅਰ 9 ਦੇ ਸਟੈਂਡਰਡ ਦੇ ਸਕਿੱਲ ਵੀ ਮੌਜੂਦ ਨਹੀਂ ਨੇ। ਅਸਲ 'ਚ ਲਿਟਰੇਸੀ ਐਂਡ ਨਿਊਮਰੇਸੀ ਟੈਸਟ ਫੋਰ ਇਨੀਸ਼ੀਅਲ ਟੀਚਰ ਐਜੂਕੇਸ਼ਨ ਯਾਨੀ ਇਸ ਨੂੰ ਲੈਂਟਿਟ ਕਿਹਾ ਜਾਂਦਾ, ਇਸ ਟੈਸਟ ਦੇ ਦਰਮਿਆਨ 25,971 ਵਿਦਿਆਰਥੀ ਜਿਹੜੇ ਸੀ ਇਸ ਟੈਸਟ ਦੇ ਵਿੱਚ ਬੈਠੇ, ਕੇਵਲ 87% ਹੀ ਇਸ ਟੈਸਟ ਨੂੰ ਪਾਸ ਕਰ ਸਕੇ ਔਰ 2018 ਤੋਂ ਬਾਅਦ ਇਹ ਸਭ ਤੋਂ ਲੋਐਸਟ ਪਰਸੈਂਟੇਜ ਜਿਹੜੀ ਦੱਸੀ ਗਈ ਹੈ। ਯਾਨੀ ਕਿ ਇਸ ਟੈਸਟ ਨੂੰ ਪਾਸ ਨਾ ਕਰ ਪਾਉਣ ਵਾਲਿਆਂ ਦੇ ਕੋਲ ਈਅਰ 9 ਦੇ ਵੀ ਸਟੈਂਡਰਡ ਮੌਜੂਦ ਨਹੀਂ ਨੇ। ਮਲਟੀਪਲ ਚੋਇਸ ਕੁਸ਼ਚਨ ਆਮ ਤੌਰ 'ਤੇ ਦਿੱਤੇ ਜਾਂਦੇ ਨੇ ਪਰ ਉਹ ਅੰਗਰੇਜ਼ੀ, ਹਿਸਾਬ ਅਤੇ ਹੋਰਨਾਂ ਦੂਸਰੀਆਂ ਜਿਹੜੇ ਸਬਜੈਕਟ ਸੀ ਉਹਨਾਂ ਵਿਸ਼ਿਆਂ ਦੇ ਵਿੱਚ ਕਮਜ਼ੋਰ ਹੀ ਰਹੇ। ਵਿਕਟੋਰੀਆ ਦੀ ਸਾਬਕਾ ਪ੍ਰੀਮੀਅਰ ਜੈਸਿੰਟਾ ਐਲਨ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਹ ਐਲਾਨ ਕੀਤੇ ਜਾਣ ਤੋਂ ਬਾਅਦ ਕਿ ਉਹ ਇਸ ਸਾਲ ਚੋਣਾਂ ਨਹੀਂ ਲੜਨਗੇ, ਉਸ ਤੋਂ ਬਾਅਦ ਹੁਣ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ਛੁੱਟੀਆਂ ਕੱਟਣ ਦੀ ਖਬਰ ਸਾਹਮਣੇ ਆ ਰਹੀ ਹੈ। ਵਿਦੇਸ਼ ਜਾਣਗੇ ਉਹ ਹਾਲੇ ਇਸ ਵੀਕਐਂਡ ਦੇ ਦਰਮਿਆਨ ਨਹੀਂ, ਅਗਲੇ ਹਫ਼ਤੇ। ਪਰ ਹੈਰਾਲਸਨ ਦੀ ਤਰਫ ਤੋਂ ਲਗਾਈ ਗਈ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਜੈਸਿੰਟਾ ਐਲਨ ਆਪਣੇ ਪਤੀ ਯੋਰਿਕ ਪਾਈਪਰ ਅਤੇ ਆਪਣੇ ਦੋ ਬੱਚਿਆਂ ਪੈਗੀ ਅਤੇ ਕੌਰਮੈਕ ਦੇ ਨਾਲ ਵਿਦੇਸ਼ ਦੌਰੇ 'ਤੇ ਜਾਣ ਤੋਂ ਪਹਿਲਾਂ ਆਪਣੇ ਹਿੱਸੇ ਦੇ ਵਿੱਚੋਂ $2,00,000 ਲੇਬਰ ਪਾਰਟੀ ਨੂੰ ਡੋਨੇਟ ਕਰਕੇ ਜਾਣਾ ਚਾਹੁੰਦੇ ਨੇ। ਇਸ ਦਰਮਿਆਨ ਬੈਂਡੀਗੋ ਈਸਟ ਦੀ ਜਿਹੜੀ ਸੀਟ ਹੈ ਉੱਥੋਂ ਇਸ ਵਾਰ ਲੇਬਰ ਪਾਰਟੀ ਕਿਸ ਨੂੰ ਉਤਾਰਦੀ ਹੈ ਇੱਕ ਵੱਡਾ ਸਵਾਲ ਪੈਦਾ ਹੋਏਗਾ। 1999 ਤੋਂ ਹੀ ਜੈਸਿੰਟਾ ਐਲਨ ਮਾਫ ਕਰਨਾ ਲੇਬਰ ਪਾਰਟੀ ਜਿਹੜੀ ਹੈ ਇਸ ਸੀਟ ਤੋਂ ਜਿੱਤਦੀ ਆਈ ਹੈ। ਇਸ ਦਰਮਿਆਨ ਜਿਹੜੇ ਨੈਸ਼ਨਲ ਪਾਰਟੀ ਦੇ ਤੋਂ ਉਮੀਦਵਾਰ ਨੇ ਐਂਡਰਿਊ ਲਿਥਲੇਨ, ਉਹਨਾਂ ਨੇ ਜੈਸਿੰਟਾ ਐਲਨ ਨੂੰ ਵਧਾਈ ਦਿੱਤੀ ਕਿ ਉਹ 25 ਸਾਲ ਦੇ ਆਪਣੇ ਸ਼ਾਨਦਾਰ ਸਿਆਸੀ ਸਫ਼ਰ ਨੂੰ ਅੰਜਾਮ ਦੇ ਕੇ ਹੁਣ ਰਿਟਾਇਰ ਹੋ ਗਏ ਨੇ। ਪਰ ਉਹਨਾਂ ਨੇ ਇਸ ਗੱਲ ਦੇ ਲਈ ਉਹਨਾਂ ਨੂੰ ਭੰਡਿਆ ਵੀ ਕਿ ਮਾੜੀ ਗੱਲ ਇਹ ਹੈ

0: ਜਸਵਿੰਦਰ ਸਿੰਘ ਨੇ ਹੁਣ ਗਏ ਭਾਈਚਾਰੇ ਦੇ ਉੱਤੇ ਕੀਤੀ ਆਪਣੀ ਟਿੱਪਣੀ ਨੂੰ ਲੈ ਕੇ ਮਾਫ਼ੀ ਮੰਗੀ ਹੈ। ਦੱਸ ਦਈਏ ਕਿ ਮਿਸਟਰ ਸਿਕੰਤ ਦੇ ਨਾਮ ਦੇ ਨਾਲ ਮਸ਼ਹੂਰ ਯੂਟਿਊਬ ਕੰਟੈਂਟ ਕ੍ਰੀਏਟਰ ਦੇ ਇੱਕ ਪੋਡਕਾਸਟ ਦੇ ਵਿੱਚ ਪਰਮਿੰਦਰ ਸਿੰਘ ਨੇ ਗਏ ਭਾਈਚਾਰੇ ਨੂੰ ਦਿਮਾਗੀ ਤੌਰ 'ਤੇ ਬਿਮਾਰ ਭਾਈਚਾਰਾ ਦੱਸਿਆ ਸੀ। ਇਸ ਮਾਮਲੇ 'ਚ ਪੌਲਿਨ ਹੈਨਸਨ ਅਤੇ ਬਾਨਬੀ ਜੋਇਸ ਦੀ ਤਰਫ ਤੋਂ ਉਹਨਾਂ ਦੇ ਨਾਲੋਂ ਦੂਰੀ ਵੱਟ ਲਏ ਜਾਣ ਤੋਂ ਬਾਅਦ ਹੁਣ ਖੁਦ ਪਰਮਿੰਦਰ ਸਿੰਘ ਨੂੰ ਵੀ ਇਸ ਮਾਮਲੇ ਦੇ ਵਿੱਚ ਖੇਡ ਜਤਾ ਕੇ ਉਹਨਾਂ ਦੀ ਤਰਫ ਤੋਂ ਮਾਫ਼ੀ ਮੰਗੀ ਗਈ ਹੈ। ਚੇਤੇ ਕਰਵਾ ਦਈਏ ਕਿ ਵੈਸਟਰਨ ਆਸਟ੍ਰੇਲੀਆ ਦੀ ਲੈਜਿਸਲੇਟਿਵ ਕੌਂਸਲ ਦੀ ਸਾਲ 2025 'ਚ ਹੋਈਆਂ ਚੋਣਾਂ ਦੇ ਵਿੱਚ ਉਹ ਵਨ ਨੇਸ਼ਨ ਪਾਰਟੀ ਦੇ ਤੀਸਰੀ ਚੁਆਇਸ ਦੇ ਉਮੀਦਵਾਰ ਸੀ। ਉਧਰ ਆਖਰੀ ਖਬਰ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਬਨਾਮ ਬਾਂਗਲਾਦੇਸ਼ ਪਹਿਲੇ ਟੈਸਟ ਮੈਚ ਦੇ ਵਿੱਚ ਬਾਂਗਲਾਦੇਸ਼ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 6 ਵਿਕਟਾਂ ਦੇ ਨੁਕਸਾਨ ਤੇ 351 ਦੌੜਾਂ ਬਣਾ ਲਈਆਂ, ਯਾਨੀ ਆਸਟ੍ਰੇਲੀਆ ਦੇ ਨਾਲੋਂ ਪਹਿਲੀ ਪਾਰੀ ਦੇ ਵਿੱਚ 153 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਹਾਲਾਂਕਿ ਬਾਂਗਲਾਦੇਸ਼ ਦੇ ਸਾਰੇ ਬੱਲੇਬਾਜ਼ ਜਿਹੜੇ ਸੀ ਉਹ ਮੈਦਾਨ ਰਵਾਨਾ ਹੋ ਗਏ ਸੀ। ਤਨਜੀਦ ਹੁਸਨ ਨੇ 101 ਦੌੜਾਂ ਬਣਾਈਆਂ, ਕਪਤਾਨ ਨਜ਼ਮੁਲ ਹੁਸੈਨ ਸ਼ੰਤੋ ਨੇ 84 ਦੌੜਾਂ ਬਣਾਈਆਂ, ਮੋਇਮੁਲ ਹੱਕ ਨੇ 49, ਇਸ ਤੋਂ ਇਲਾਵਾ ਮੁਸ਼ਫਿਕੁਰ ਰਹੀਮ ਨੇ 36 ਦੌੜਾਂ ਬਣਾਈਆਂ, ਮਹਿਦੀ ਹਸਨ ਮਿਰਾਜ਼ 32 ਦੌੜਾਂ ਦੇ ਉੱਤੇ ਨਾਬਾਦ ਖੇਡ ਰਹੇ ਨੇ ਅਤੇ ਨਾਲ ਉਹਨਾਂ ਦੇ ਸਾਥ ਹਸਨ ਮਹਿਮੂਦ 13 ਦੌੜਾਂ ਦੇ ਉੱਤੇ ਦੇ ਰਹੇ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ।
1: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ, ਔਨ ਰੋਡਸ ਆਨਰ ਕੈਂਪੇਨ, ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Sea-Lion 7 ਪ੍ਰੀਮੀਅਮ ਸਿਰਫ $54,990, BYD Sea-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨਸ ਅਪਲਾਈ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tirefors.com.au।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
4: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
5: Wow, teri sabzi di khushbu ate taste vich kuch ta kamal hai. Mainu vi dass de secret.
6: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda

0: ਸਮਿਥਸ ਲੇਨ ਬਾਏ ਮੋਲੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।

0: ਪੰਜ ਸੱਤ ਚੀਜ਼ਾਂ ਹੋਣ ਤੇ ਵਿੱਚੋਂ ਇੱਕ ਐਲਵੀ ਦਾ ਲੀੜਾ ਹੋਵੇ
1: ਹੈ? ਤੁਹਾਨੂੰ ਇਹ ਗੱਲ ਪਤਾ ਵਾ
0: ਕੀ
1: ਕੁਝ ਕਰਨ ਦਾ ਅੰਦਰ ਜੇ ਕੀੜਾ ਹੋਵੇ?
0: ਇਹ ਗੱਲ ਸਹੀ ਆ,
1: ਇਹ ਜੱਟ ਥੋੜਾ ਚੀੜਾ ਹੋਵੇ ਫੇਰ ਹੀ ਹੁੰਦਾ।
0: ਕਿੱਦਾਂ ਚੀੜਿਆ? ਠੀਕ ਹੈ, ਸਵਾਗਤ ਹੈ ਤੇਰਾ।
1: ਮੀ ਸ਼ੁਕਰ ਆ ਤੂੰ ਮੇਰਾ ਸਵਾਗਤ ਕੀਤਾ ਭਰਾ।
0: ਠੀਕ ਹੈ,
1: ਵਧੀਆ ਵਧੀਆ ਡਾਇਰੈਕਟਰ।
0: ਹੋਰ ਸੁਣਾਓ ਕੀ ਚੱਲਦਾ ਪਿਆ? ਪਹਿਲਾਂ ਤਾਂ ਲੋਕਾਂ ਨੂੰ ਸਤਿ ਸ਼੍ਰੀ ਅਕਾਲ, ਆਦਾਬ ਕਹੋ।
1: ਲੋਕਾਂ ਦਾ ਸਵਾਗਤ ਹੈ ਯਾਰ।
0: ਹਾਂਜੀ, ਵੈਲਕਮ ਟੂ ਆਰ ਬਿਊਟੀਫੁਲ ਸ਼ੋ ਜਿਹਦੀ ਆਪਾਂ ਹਮੇਸ਼ਾ ਇੰਟਰੋਡਕਸ਼ਨ ਦੇਣੀ ਭੁੱਲ ਜਾਂਦੇ ਹਾਂ।
1: ਪ੍ਰੋਗਰਾਮ ਸੁਣ ਰਹੇ ਹੋ?
0: ਯੈਸ,
1: ਬੋਇਜ਼ ਮੀਟ ਆਪ
0: ਅਪ ਬਾਈ ਵਿਦ ਮੀ ਕ੍ਰਿਸ਼ਨਾ ਐਂਡ ਯੂ ਬਲਕੀਰਤ।
1: ਤੁਸੀਂ ਸੀਟ ਆਪਣੀ ਕੀਤੀ ਹੋਣੀ, ਬਕਲ ਅਪ
0: ਕੀਤੀ। ਹਾਂਜੀ, ਲੋਕਾਂ ਨੇ ਕੀਤੀ ਹੋਣੀ, ਉਹਨਾਂ ਨੂੰ ਪਤਾ ਕਿ ਗੱਲਾਂ ਬਾਤਾਂ ਹੋਣੀ ਉਤਲੇ ਲੈਵਲ ਦੀਆਂ।
1: ਹਾਂ ਹਾਂ,
0: ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ।
1: ਗੱਲਾਂ ਮੈਂ ਕਰਦੀ ਨੀ।
0: ਕਿਆ ਬਾਤ! ਅੱਛਾ, ਮੈਂ
1: ਗੱਲ ਜਦੋਂ ਹੋਗੀ ਉੱਚੀ ਹੋਗੀ।
0: ਮੈਂ ਬੋਲਿਆ ਤਾਂ ਉੱਚੀਆਂ ਗੱਲਾਂ ਤੇਰੇ ਯਾਰ ਦੀਆਂ, ਬੋਲਿਆ ਮੈਂ ਬੋਹੀਮੀਆ ਸਟਾਈਲ।
1: ਯਾਹ, ਫਿਰ ਤੁਹਾਡਾ
0: ਖਾਲੀ ਦੁਨਾਰੀ ਗੱਡੀ ਦੇ ਸ਼ੀਸ਼ੇ ਖਾਲੇ
1: ਮਿਕਸ ਵੀ ਕਰਨਾ ਹੁੰਦਾ ਨਾ
0: ਯਾਹ
1: ਤੀਜਾਂ ਨੂੰ।
0: ਕੁਛ
1: ਦਿਨ ਵਧੀਆ ਨਿਕਲੇ,
0: ਕੁਛ ਬਹੁਤ ਖਾਦ ਸੀ,
1: ਕਾਫੀ ਖਾਦ ਸੀ।
0: ਤੈਨੂੰ ਪਤਾ ਆਪਾਂ ਕਿਸ ਬਾਰੇ ਗੱਲ ਕਰਨੀ ਹੈ?
2: ਕਿਸ ਬਾਰੇ ਗੱਲ ਕਰਨੀ ਹੈ?
0: ਜਦੋਂ ਆਪਾਂ ਪਿਛਲੇ ਹਫਤੇ ਕਰਦੇ ਪਏ ਸੀਗੇ ਹੈਂਗ ਆਊਟ ਸਿਟੀ ਚ, ਆਪਾਂ ਫਿਰ ਨਿਕਲੇ ਮਾਲ ਦੇ ਬਾਹਰੋਂ, ਯਾਹ
2: ਓ ਯੇ
0: ਉੱਥੇ ਪਈ ਸੀਗੀ ਰੋਲੈਕਸ ਦੀ ਘੜੀ, ਯਾਹ
2: ਓ ਯੇ ਜਿਹੜੀ ਵੇਖ ਕੇ ਬਾਹਰੋਂ ਮੋੜਾ, ਯੇ
0: ਯਾਹ।
2: ਫਿਰ ਆਪਾਂ ਉਸ ਤੋਂ ਅੱਗੇ ਗਏ, ਫਿਰ ਆ ਗਿਆ ਲੂਈ ਵਿਚੋਨ ਦ ਸ਼ੋਰੂਮ,
0: ਉਹ ਵੀ ਵੇਖ ਕੇ ਬਾਹਰੋਂ ਵਾਪਸ ਆ ਗਏ, ਯਾਹ
2: ਉਹਦੀ ਬਾਹਰੋਂ ਇਦਾਂ ਨਿਕਲੇ ਜਿੱਦਾਂ
0: I don't know, yeah.
2: ਖਤਰਾ ਹੋਵੇ। ਫਿਰ ਅੱਗੇ ਗਏ,
0: ਉੱਥੇ ਗੁੱਚੀ ਦਾ ਸੀਗਾ ਸ਼ੋਰੂਮ, ਯਾਹ
2: ਯੇ ਜਦੋਂ ਤੁਸੀਂ ਪਿੱਛੇ ਵੇਖ ਕੇ ਆਵਾਜ਼ ਮਾਰੀ
0: ਕੇ ਦਾ ਗੁੱਚੀ ਸਾਡਾ ਕੰਮ ਹੈ ਲੂਚੀ, ਚਲੋ ਚੱਲਦੇ ਯਾਹ।
2: ਫਿਰ ਉਸ ਤੋਂ ਅੱਗੇ ਵੇਖਿਆ ਯੂਨੀਕਲੋ,
0: ਨਹੀਂ ਨਹੀਂ ਨਹੀਂ ਉਹ ਥੋੜਾ ਸੀਗਾ, ਕੀ ਹੋ ਗਿਆ?
2: ਨੋ
0: ਨੋ ਨੋ ਨੋ, ਫੇਸ ਸੀਗਾ DNG ਮੇਰੇ ਖਿਆਲ ਨਾਲ,
2: DNG ਯੇ
0: ਫੇਸ ਸੀਗਾ ਕ੍ਰਿਸਚੀਅਨ
1: ਡਿਓਰ
0: ਹਨਾ
2: ਯੇ।
0: ਫੇਰ ਬਾਅਦ ਚੋ ਚਿਕਨ ਚੁਕਨ ਵਾਲੀਆਂ ਦੁਕਾਨਾਂ ਸ਼ੁਰੂ ਹੋ ਗਈਆਂ ਮੇਰੇ ਖਿਆਲ ਨਾਲ, ਰੋਟੀ ਰੋਟੀ
2: ਵਾਲੀਆਂ। ਜਦੋਂ ਆਪਾਂ ਐਂਡ ਦੇ ਉੱਤੇ ਸ਼ਨੈਲ ਤੋਂ ਸੈਂਟ ਲਿਆ, ਯੇ
0: ਹਾਂ ਸੁਪਨਿਆਂ ਚ ਤੇ ਆ ਗਏ ਫਿਰ ਵਾਪਸ। ਜੀ ਹਾਂ, ਗੱਲਬਾਤ ਅੱਜ ਕਰਾਂਗੇ ਕਿ ਯਾਰ ਇਹ ਬ੍ਰਾਂਡ ਸ਼ਰੈਂਡ।
2: ਫਿਰ ਆਪਾਂ ਉਸ ਤੋਂ ਉੱਤੇ ਵਾਪਿਸ ਆ ਕੇ ਘਰ ਦੇ ਲਾਗੇ ਵਾਲੇ ਖੇਮਣ ਗਏ, ਯੇ
0: ਯਹਾਂ ਫਿਰ ਮੈਂ ਲਿੱਤੀ ਐਨਕੋ ਤੋਂ ਟੀ-ਸ਼ਰਟ, ਯਹਾਂ
2: ਓ ਯੇ
0: ਯਹਾਂ
2: ਤੇਰੇ ਫੇਵਰਿਟ ਬ੍ਰਾਂਡ ਐਂਕਰ ਬ੍ਰੋ, ਯੇ ਹੋ
0: $16 ਓਨਲੀ, ਯੇ 16 ਵੀ ਨਹੀਂ ਵੈਸੇ ਜ਼ਿਆਦਾ ਸਸਤੀਆਂ ਮਿਲ
2: ਜਾਂਦੀਆਂ। ਟੀ-ਸ਼ਰਟ ਇਜ਼ ਓਨਲੀ ਫॉर $4 ਬ੍ਰੋ, ਦ ਟੀਸ।
0: ਮੈਂ ਵੈਸੇ ਜਿਹੜੀ ਪਲੇਨ ਟੀ-ਸ਼ਰਟ ਲੈਣਾ ਨਾ ਇੱਥੇ ਜਦੋਂ ਵੀ ਬਹੁਤੀ ਵਾਰੀ ਨਹੀਂ ਲਿੱਤੀਆਂ, ਪਰ ਮੈਂ ਕੇਮਾਰਟ ਨਾਲੋਂ ਜ਼ਿਆਦਾ ਬੈਟਰ ਪ੍ਰੈਫਰ ਕਰਦਾ ਟਾਰਗੇਟ।
1: ਓਹੀ ਹੈ ਟਾਰਗੇਟ,
0: ਟਾਰਗੇਟ ਕੋਲ ਬੈਟਰ ਹੁੰਦੀਆਂ, ਖਾਸ ਕਰ ਜਿਹੜੀਆਂ ਉਹ ਵਾਲੀ ਹੋਣਾ ਕਿ ਨੋਰਮਲ ਬਸ ਥੱਲੇ ਪਾਉਣ ਨੂੰ, ਵਾਈਟਸ, ਬਲੈਕਸ, ਬੇਜ, ਗ੍ਰੀਨ, ਹਨਾ ਉਹ ਗੁੱਡ ਨੇ, ਹੰਡਦੀਆਂ।
1: ਹਾਂ ਨਾਈਸ ਆ, ਬਿਗ ਡਬਲਿਊ ਈਵਨ ਗੁੱਡ।
0: ਹਾਂ ਬਿਗ ਡਬਲਿਊ ਵੀ ਠੀਕ, ਬਿਗ ਡਬਲਿਊ ਵੀ ਗੁੱਡ। ਹਾਂ ਪਰ ਹਾਂ ਉਹੀ ਗੱਲ, ਜਿਸ ਤਰ੍ਹਾਂ ਮੈਨੂੰ ਥੋੜ੍ਹਾ ਈਜ਼ੀ ਲੱਗਦਾ ਜੇ ਮੈਂ ਜਾਣਾ ਹੋਵੇ ਟਾਰਗੇਟ, ਟਾਰਗੇਟ ਇਜ਼ ਈਜ਼ੀਅਰ ਫੋਰ ਮੀ।
1: ਹਾਂ ਟਾਰਗੇਟ ਥੋੜ੍ਹਾ ਬੈਟਰ ਕੁਆਲਿਟੀ ਆ, ਬੈਟਰ ਦੈਨ ਮਤਲਬ ਆਪਣਾ ਆਪਣਾ,
0: ਜਿਵੇਂ ਯੂ ਐਸ ਪੋਲੋ ਵਗੈਰਾ ਰੱਖਿਆ ਹੁੰਦਾ ਉਹਨਾਂ ਨੇ, ਜਿਸ ਇੰਡੀਆ ਚ ਤਾਂ ਯੂ ਐਸ ਪੋਲੋ ਕਾਫੀ ਮਹਿੰਗਾ ਮਤਲਬ।
1: ਹਾਂ ਚੰਗਾ
0: ਇੱਥੇ ਇੰਨੀ ਵੈਲਿਊ ਨਹੀਂ ਹੈ ਵਿਚਾਰੇ ਦੀ, ਪਰ ਉੱਥੇ। ਐਂਡ ਇੱਕ ਗੱਲ ਦੱਸਾਂ ਕਿਉਂ, ਇਹਦੇ ਪਿੱਛੇ ਕਾਰਨ ਇੱਕ ਮਾਇੰਡ ਸੈੱਟ ਆ, ਮੈਂ ਤੁਹਾਨੂੰ ਸਹੀ ਦੱਸਦਾ। ਮੈਂ ਨਾ ਜਦੋਂ ਮੈਨੂੰ ਜੇ ਆਪਣੀ ਮੈਂ ਕਦੀ ਗੱਲ ਕਰਾਂ, ਮੈਨੂੰ ਸ਼ੌਂਕ ਰਿਹਾ ਕਿ ਘੜੀਆਂ ਦਾ ਹਨਾ, ਪਰ ਅਗੇਨ ਹੁਣ ਜਦੋਂ ਮੈਂ ਘੜੀਆਂ ਦਾ ਸ਼ੌਂਕ ਕਹਿ ਦਿੱਤਾ, ਤੇ ਇਹ ਪਲੀਜ਼ ਸੁਣਨ ਵਾਲੇ ਗੱਲ ਨੂੰ ਸਮਝਣ,
1: ਸੁਣਨ ਵਾਲੇ ਘੜੀ ਨਾ ਲਿਆਇਓ ਕਿਤੇ ਕ੍ਰਿਸ਼ਨਾ ਜੀ ਦੀ।
0: ਨਹੀਂ ਨਹੀਂ ਉਹ ਤਾਂ ਚਲੋ ਲੈ ਆਇਓ, ਉਹਦੇ ਵੱਲੋਂ ਕੋਈ ਨਾ ਨਹੀਂ, ਪਰ ਇਹ ਕਿ ਤੁਹਾਡੀ ਦੁਨੀਆਂ ਉਹੀ ਹੈ ਜੋ ਤੁਸੀਂ ਦੇਖਿਆ, ਪਰਖਿਆ, ਸੁਣਿਆ ਹਨਾ। ਹੁਣ ਤੁਸੀਂ ਜਦੋਂ ਜਲੰਧਰ ਚਲ ਜਾਂਦੇ ਮਾਲ ਟਾਊਨ ਹਨਾ, ਉੱਥੇ ਵਧੀਆ ਸ਼ੋਰੂਮ ਹੈਗੇ ਆ ਹਨਾ, ਹੀਲੀਓਸ ਦਾ ਸ਼ੋਰੂਮ ਹਨਾ, ਉੱਥੇ ਚਲ ਗਏ ਤਾਂ ਉੱਥੇ ਮਾਈਕਲ ਕੋਰਸ ਦੀ ਘੜੀ ਇਜ਼ ਦਾ ਬੈਸਟ ਯੂ ਕੈਨ ਗੈਟ, ਕਿਉਂਕਿ ਉਹ ਹਜ਼ਾਰਾਂ 'ਚ ਤੁਹਾਨੂੰ ਇਸ ਤਰ੍ਹਾਂ ਫੀਲ ਹੁੰਦਾ ਯਾਰ ਅੱਛਾ 27,000 ਦੀ ਘੜੀ ਹੈ, 25,000 ਦੀ ਘੜੀ ਹਨਾ। ਗੈਸ, ਪੁਲਿਸ, ਹੋਰ ਕਿਹੜੇ ਬ੍ਰਾਂਡ ਹੈ ਯਾਰ ਇਸ ਰੇਂਜ 'ਚ, ਟੋਮੀ ਯੂਜ਼ ਟੂ ਬੀ ਅ ਗੁੱਡ ਬ੍ਰਾਂਡ ਹਨਾ, ਇਹ ਸਾਰੇ ਬ੍ਰਾਂਡਸ ਦੀਆਂ ਘੜੀਆਂ ਹਨਾ। ਫੋਸਲ ਦੀ ਘੜੀਆਂ ਹਮੇਸ਼ਾ ਵਧੀਆ ਗੁੱਡ ਕੁਆਲਿਟੀ ਹਨਾ, ਸੋਹਣੇ ਡਿਜ਼ਾਈਨ, 12,000-15,000-16,000 ਦੇ ਗੇੜੇ 'ਚ ਤੁਸੀਂ ਮਤਲਬ ਬੰਦਾ ਫਿਰ ਇੱਦਾਂ ਫੀਲ ਕਰਦਾ ਹੈ ਕਿ ਹਨਾ ਵੇਅਰਿੰਗ ਸਮਥਿੰਗ ਬੈਟਰ। ਜਦੋਂ ਤੁਸੀਂ ਇੱਥੇ ਆਉਣਾ, ਤੁਹਾਨੂੰ ਇੱਥੇ ਆ ਕੇ ਪਤਾ ਲੱਗਦਾ ਕਿ ਯਾਰ ਇਹ ਬਹੁਤ ਜ਼ਿਆਦਾ ਐਂਟਰੀ ਲੈਵਲ ਬ੍ਰਾਂਡ ਨੇ। ਬ੍ਰਾਂਡਿੰਗ ਉਹਨਾਂ ਦੀ ਵੀ ਉਸ ਤਰੀਕੇ ਦੀ ਹੈ ਤਗੜੀ, ਹੈ ਨਾ ਜਿਨ੍ਹਾਂ ਦਾ ਮੈਂ ਨਾਂ ਲਿੱਤਾ, ਪਰ ਇਹ ਐਂਟਰੀ ਲੈਵਲ ਬ੍ਰਾਂਡ ਨੇ ਜੇ ਤੁਸੀਂ ਸਿਰਫ ਘੜੀਆਂ ਦੀ ਗੱਲ ਕਰਦੇ ਹੋ ਹੈ ਨਾ, ਕਿਉਂਕਿ ਘੜੀ ਦਾ ਜਿਹੜੀ ਜੇ ਆਪਾਂ ਲਗਜ਼ਰੀ ਵਾਚ ਦੀ ਗੱਲ ਕਰਦੇ ਹਾਂ ਹੈ ਨਾ, ਆਪਾਂ ਐਕਚੁਅਲੀ ਗੱਲ ਕਰ ਰਹੇ ਹਾਈ ਐਂਡ ਬ੍ਰਾਂਡਸ ਅਤੇ ਲਗਜ਼ਰੀ ਦੀ, ਉਹਦੇ ਹਿਸਾਬ ਨਾਲ ਐਂਟਰੀ ਲੈਵਲ ਬ੍ਰਾਂਡ ਹੋ ਜਾਂਦਾ ਸੀਕੋ, ਗ੍ਰੈਂਡ ਸੀਕੋ, ਟਿਸੋ, ਤੇ ਉਹ ਮਤਲਬ ਇੱਥੇ ਦੇ ਗੇੜੇ ਦੇ ਹਿਸਾਬ ਨਾਲ ਹਜ਼ਾਰ ਬਾਰਾਂ ਸੌ ਤੇਰਾਂ ਸੌ ਡਾਲਰ ਦਾ ਤੁਹਾਡਾ ਖਰਚਾ, ਜਿਹਨੂੰ ਤੁਸੀਂ ਹੁਣ ਗੁਨਾਹ ਕਰ ਲਓ, ਅਤੇ ਅੱਜ ਦੇ ਹਿਸਾਬ ਨਾਲ ਅੱਸੀ ਪਚਾਸੀ ਨੱਬੇ ਹਜ਼ਾਰ ਰੁਪਏ ਦੀ ਇੰਡੀਆ ਦੇ ਹਿਸਾਬ ਦੀ ਘੜੀ। ਗੈਸ ਉਹੀ ਗੈਸ ਆਹੀ ਕਿਸੇ ਮੌਲ ਵਗੈਰਾ ਜਾਓ ਤੇ ਪਈਆਂ ਹੋਣ ਹੈ ਨਾ, ਅਤੇ ਉਹ ਡੇਢ ਸੌ ਦੋ ਸੌ ਦੀਆਂ ਲੱਗੀਆਂ ਹੁੰਦੀਆਂ ਘੜੀ ਤੁਹਾਡੀ ਨਜ਼ਰਾਂ 'ਚ, ਕਿਉਂਕਿ ਹਾਈ ਵੈਲਿਊ ਆਈਟਮ ਨਾਲ ਦੇ ਸ਼ੈਲਫ 'ਤੇ ਪਈ ਆ, ਤੁਸੀਂ ਆਟੋਮੈਟਿਕਲੀ ਇਹਨੂੰ ਡਾਊਨ ਸਮਝਣਾ ਸ਼ੁਰੂ ਕਰ ਦਿੰਦੇ ਹੋ। ਇਫੈਕਟ ਆ,
1: ਕੰਪੈਰੀਜ਼ਨ ਹੋ ਗਿਆ,
0: ਕੰਪੈਰੀਜ਼ਨ ਹੋ ਗਿਆ। ਅਰਮਾਨੀ ਐਕਸਚੇਂਜ ਦੀ ਘੜੀ ਦੀ ਵੈਲਿਊ ਹੁਣ ਨਹੀਂ ਲੱਗ ਰਹੀ, ਕਿਉਂ ਨਹੀਂ ਲੱਗ ਰਹੀ? ਕਿਉਂਕਿ ਜੋਰਜੀ ਅਰਮਾਨੀ ਦੀ ਸਾਈਡ 'ਤੇ ਪਈ ਹੋਈ ਆ ਓਬਵੀਅਸਲੀ,
1: ਅਤੇ ਉੱਤੋਂ ਕਰਨ ਨੇ ਆਰ ਐਮ ਦੀ ਪਾਈ ਆ,
0: ਉਹ ਫਿਰ ਤਾਂ ਹੁਣ ਜਦੋਂ ਤੁਸੀਂ ਉੱਧਰ ਚਲੇ ਜਾਓ ਤਾਂ ਗੱਲ ਹੀ ਮੁੱਕ ਜਾਂਦੀ। ਮੈਂ ਵਨ ਆਫ ਮਾਈ ਰਿਸ਼ਤੇਦਾਰ ਉਹਨਾਂ ਨੇ ਹੈ ਨਾ ਲਿੱਤੀ ਰੋਲੈਕਸ ਦੀ ਵਾਚ, ਰੋਲੈਕਸ ਦੀ, ਅਤੇ ਮੈਂ ਉਹਨਾਂ ਨਾਲ ਗਿਆ, ਜੋ ਐਕਸਪੀਰੀਅੰਸ ਉਹ ਲੋਕ ਦਿੰਦੇ ਹੈ ਨਾ, ਇਟਸ ਡਿਫਰੈਂਟ। ਹਾਂ, ਕਿ ਸਪਾਰਕਲਿੰਗ ਵਾਟਰ ਲਉਂਗੇ ਕਿ ਨਹੀਂ ਲਉਂਗੇ ਹੈ ਨਾ, ਕੌਫੀ ਸਰਵ ਕਰਦੇ ਆ, ਅੰਦਰ ਜਾਣਾ ਓਬਵੀਅਸਲੀ ਕਾਫੀ ਲੋਕ
1: ਉਹ ਵੀ ਜੋ ਸੁਣ ਰਹੇ ਆ 20% ਪੈਸੇ ਤੇ ਉਹਨਾਂ ਦੀ ਕਸਟਮਰ ਸਰਵਿਸ ਦੇ ਹੁੰਦੇ, ਇੱਕ ਸਿਕਿਉਰਿਟੀ ਗਾਰਡ ਰੱਖਿਆ ਹੁੰਦਾ ਉਹਨਾਂ ਨੇ, ਉਹਦੇ ਵੀ ਪੈਸੇ ਉੱਥੇ ਹੀ ਕੱਢਦੇ,
0: ਉਹਨੂੰ ਹੀ ਬਾਹਰ ਹੀ ਖੜਾ ਕਰਦਾ, ਪਹਿਲੇ ਖੜਾ ਕਰਦਾ ਤੁਹਾਡੀ ਅਪੁਆਇੰਟਮੈਂਟ ਹੈ ਕਿ ਨਹੀਂ ਹੈ ਨਾ, ਫਿਰ ਤੁਸੀਂ ਜਦੋਂ ਘੜੀ ਲੈਣੀ ਹੈ ਪਹਿਲੇ ਤੁਸੀਂ ਜਾ ਕੇ ਐਕਸਪ੍ਰੈਸ਼ਨ ਆਫ ਇੰਟਰਸਟ ਦਿਓ, ਫਿਰ ਉਹ ਕਹਿਣਗੇ ਕਿ ਹਾਂ ਯਾਰ ਇਹ ਘੜੀ ਤਾਂ ਦੋ ਸਾਲ ਦੀ ਵੇਟਿੰਗ ਹੈ, ਤਿੰਨ ਸਾਲ ਦੀ ਵੇਟਿੰਗ ਹੈ। ਫਿਰ ਬਾਕੀ ਉਹਨਾਂ ਦਾ ਸਾਲ ਬਾਅਦ ਫੋਨ ਆਇਆ ਕਿ ਸਾਡੇ ਇੱਕ ਗਾਹਕ ਨੇ ਲੈਣੀ ਸੀ, ਉਹ ਮੁੱਕਰ ਗਿਆ, ਨੈਕਸਟ ਇਨ ਲਾਈਨ ਤੂੰ ਆ ਮੈਲਬਨ 'ਚ, ਡੂ ਯੂ ਵਾਂਟ ਇਟ? He said yes, I want it. ਤੇ ਗਏ ਤੇ ਹੈ ਨਾ ਲੈ ਆਏ ਐਂਡ ਆਲ ਦੈਟ ਹੈ ਨਾ। ਸੇਮ ਇਜ਼ ਦਾ ਕੇਸ ਵਿੱਚ ਜੇ ਤੁਸੀਂ ਐਲ ਵੀ ਟਾਈਪ ਕਿਤੇ ਜਾ ਰਹੇ ਹੋ ਹੈ ਨਾ, ਉਹ ਵੀ ਪਹਿਲੇ ਬੰਦਾ ਬਾਹਰ ਖੜਾ ਕਰਦਾ ਤੁਹਾਨੂੰ ਕਿ ਰੁਕੋ ਬਾਈ 15 ਮਿੰਟ, ਅਸੀਂ ਪਰ ਪਰਸਨ ਉਹਨੇ ਕੁ ਬੰਦੇ ਨੂੰ ਅੰਦਰ ਜਾ ਰਹੇ ਹੋ, ਸ਼ੈਂਪੇਨ ਦੇ ਗਲਾਸ ਗਲੂਸ ਹੈ ਨਾ ਤੁਹਾਡੇ ਹੱਥ 'ਚ ਫੜਾਉਂਦੇ, ਹਾਂਜੀ ਵੇਖੋ ਜੀ ਕੀ ਵੇਖਣਾ, ਲਓ ਜੀ ਕੀ ਲੈਣਾ ਹੈ ਨਾ, ਕਿ ਕਸਟਮਰ ਐਕਸਪੀਰੀਅੰਸ ਨੂੰ ਇੰਨਾ ਐਨਹੈਂਸ ਕੀਤਾ ਹੁੰਦਾ, ਐਂਡ ਇੰਨੀ ਹੈਵੀ ਅਤੇ ਹਾਈ ਫੈਸ਼ਨ ਸਟਰੀਟਸ 'ਚ ਇਹ ਸਾਰੀਆਂ ਦੁਕਾਨਾਂ ਹੁੰਦੀਆਂ ਕਿ ਬਾਕੀ ਚੀਜ਼ਾਂ ਦੀ ਵੈਲਿਊ ਨਹੀਂ ਤੁਹਾਨੂੰ ਨਜ਼ਰ ਆਉਂਦੀ। ਇਹ ਫੈਕਟ ਆ, ਕੱਪੜਾ ਤਾਂ ਉਹੀ ਰਹਿੰਦਾ, ਕੱਪੜੇ ਦੀ ਸਟੱਫ ਦਾ ਥੋੜ੍ਹਾ ਨਾ ਕੋਈ ਫਰਕ ਆ।
1: ਹਾਂ, ਕਾਟਨ ਤੇ ਕਾਟਨ ਨਹੀਂ,
0: ਕਾਟਨ ਤੇ ਕਾਟਨ ਨਹੀਂ। ਹਾਂ, ਉਹ ਇਹ ਆ ਕਿ ਸ਼ਾਇਦ ਕਾਟਨ ਦੀ ਵੀ ਕੁਆਲਿਟੀਆਂ ਹੁੰਦੀਆਂ, ਪਰ ਉਹ ਵਾਲੀ ਜਿਹੜੀ ਕੁਆਲਿਟੀਆਂ ਦਾ ਫਰਕ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ ਕਿ $2500 ਦੀ ਕਮੀਜ਼ ਜਿਹੜੀ ਹੈ ਤਾਂ ਉਹਨਾਂ ਨੂੰ $1800 or $1900 ਦੀ ਪਈ ਹੋਣੀ ਹੈ, ਇੱਦਾਂ ਦੀ ਕਾਟਨ ਕੋਈ ਨਹੀਂ ਹੈ। ਇਟ ਇਜ਼ ਜਸਟ ਕਿ ਦ ਕਾਇੰਡ ਆਫ ਐਕਸਪੀਰੀਅੰਸ ਦੇ ਆਰ ਗਿਵਿੰਗ ਯੂ, ਪੁਆਇੰਟ ਨੰਬਰ 1। ਪੁਆਇੰਟ ਨੰਬਰ 2, ਤੁਹਾਨੂੰ ਕੀ ਕਹਿੰਦਾ ਫਲਫਿੰਗ, ਇਹਨੂੰ ਫਲਫਿੰਗ ਕਹਿੰਦਾ ਇਸ ਟਰਮ ਨੂੰ, ਕਿ ਤੁਹਾਡੀ ਜਿਹੜੀ ਸਟੇਟਸ ਹੈ ਨਾ ਉਹਨੂੰ ਆਪ ਹੀ ਕਹਿ ਰਿਹਾ ਯਾਰ ਤੂੰ ਤਾਂ ਬਹੁਤ ਘੈਂਟ, ਤੂੰ ਤਾਂ ਬਹੁਤ ਘੈਂਟ, ਤੂੰ ਸਾਡੀ ਚੀਜ਼ ਹੈ, ਤੂੰ ਬਹੁਤ ਘੈਂਟ ਹੈ। ਇੱਕ ਤਾਂ ਤੁਹਾਨੂੰ ਫਲਫ ਕਰਤਾ, ਠੀਕ ਹੈ, ਐਂਡ ਓਬਵੀਅਸਲੀ ਇਫ ਯੂ ਆਰ ਵੇਅਰਿੰਗ ਅ ਬ੍ਰਾਂਡ ਤੁਹਾਨੂੰ ਆਪਣੇ ਆਪ 'ਚ ਸੁਣਦਾ ਕਿ ਹਾਂ ਬਈ ਮੈਂ ਇਸ ਸਬਕੇ 'ਚ ਇਸ ਸਮਾਜ 'ਚ।
1: ਇੱਕ ਉਹਨਾਂ ਨੇ ਜਿੱਦਾਂ ਉਹਦੇ ਵਿੱਚ ਆਪਣਾ ਤਾਮਾ ਜਾਂ ਮਾਮੀ 'ਤੇ ਬਣਾਇਆ ਹੁੰਦਾ ਨਾ, ਹੁਣ ਨਾਮ ਬਣਾਉਣਾ ਇੱਕ ਨਿੱਕੀ ਗੱਲ ਥੋੜ੍ਹਾ ਵਾ, ਮੰਨ ਲਓ ਕੋਈ ਕਿਸੇ ਚੀਜ਼ ਦਾ ਨਾਮ ਬਣਾਉਣਾ ਤਾਂ ਹੋ ਸਕਦਾ ਤੁਹਾਡੀ ਸਾਰੀ ਉਮਰ ਲੱਗ ਜਾਵੇ, ਅਤੇ ਗਾਂਹ ਤੁਹਾਡੇ ਨਿਆਣੇ ਜਾ ਕੇ ਉਹ ਚੀਜ਼ ਦਾ ਕੈਸ਼ ਕਰ ਪਾਉਣ, ਤੁਸੀਂ ਨਾਮ ਬਣਾ ਕੇ ਗਏ। ਹੁਣ ਇਹੀ ਚੀਜ਼ਾਂ ਦਾ ਇਹਨਾਂ ਨੇ ਕੀਤਾ ਨਾ, ਹੁਣ ਜਿਹੜੇ ਵੱਡੇ ਬ੍ਰਾਂਡ ਆ, ਹੁਣ ਇਹਨਾਂ ਦੀ ਤੁਸੀਂ ਵੇਖੋ ਪਿੱਛੇ ਜਾ ਕੇ ਹਿਸਟਰੀਆਂ ਵੇਖੋ, ਤੇ ਅੱਜ ਦੇ ਥੋੜੀ ਨੇ ਕਿ ਇਹਨਾਂ ਨੇ ਨਾਮ ਬਣਾਉਣ ਦੇ ਉੱਤੇ ਵੀ ਤੇ ਕਿੰਨਾ ਟਾਈਮ,
0: ਬਹੁਤ ਸਮਾਂ ਲਾਇਆ। ਤੇ ਸਭ ਤੋਂ ਵੱਡੀ ਚੀਜ਼ ਆ ਸਬਰ, ਕਿ ਬਈ ਪਹਿਲੇ ਇਹ ਸਾਰੇ ਸਾਰੇ ਬ੍ਰਾਂਡ ਜਿਨ੍ਹਾਂ ਦੇ ਆਪਾਂ ਨਾਮ ਲਿੱਤੇ ਹਨਾ, ਕੋਕੋ ਸ਼ਨੈਲ ਹੋ ਜਾਣ, ਡੋਲਚੇ ਗਬਾਨਾ, ਲੂਈ ਵਿਟੋਨ, ਫਿਰ ਆ ਵਾਈ ਐਸ ਐਲ ਵਗੈਰਾ ਬਹੁਤ ਚੱਲਦਾ, ਕ੍ਰਿਸਚਨ ਲੂਬੂਟੋਨ ਕਿੰਨਾ ਚੱਲਦਾ, ਰੈੱਡ ਬੋਟਮ ਵਾਲਾ ਸ਼ੂਜ਼ ਵਾਲਾ ਹੈ ਨਾ, ਰੋਲੈਕਸ ਹੈ ਨਾ, ਡਿਓਰ ਹੋ ਗਿਆ ਹੈ ਨਾ, ਇਹ ਸਾਰਿਆਂ ਨੇ ਉਹ ਕੌੜਾ ਘੁੱਟ ਪੀਤਾ ਕਿ ਬਈ ਮਹਿੰਗਾ ਇਹੀ ਰੇਟ ਵੇਚਣਾ, ਮਹਿੰਗਾ ਹੀ ਵੇਚਣਾ, ਸਾਡੀ ਵੈਲਿਊ ਇਹ ਆ, ਲਓ ਲਓ ਨਹੀਂ ਲੈਣਾ।
1: ਮੈਂ ਕਹਿੰਦਾ ਤੁਸੀਂ ਆਪਾਂ ਆਪਣਾ ਜੇ ਵੇਖ ਲਈਏ, ਤੇ ਆਪਾਂ ਅੱਜ ਮੰਨ ਲਓ ਕੋਈ ਖੋਲਦੇ ਹਾਂ ਕੱਪੜੇ ਦਾ ਬ੍ਰਾਂਡ, ਤੁਸੀਂ ਤੇ ਚਲੋ ਕਰਦੇ ਵੀ ਰਹੇ ਜੇ ਕੱਪੜੇ ਦਾ ਕੰਮ, ਤੁਹਾਨੂੰ ਤੇ ਬੈਟਰ ਪਤਾ ਹੋਣਾ, ਜੇ ਅੱਜ ਤੁਸੀਂ ਖੋਲਦੇ ਹੋ ਤੇ ਤੁਹਾਡੀ ਦੋ ਚੀਜ਼ਾਂ ਨਹੀਂ ਨਾ ਵਿਕਦੀਆਂ, ਤੇ ਤੁਸੀਂ ਹਫ਼ਤੇ ਬਾਅਦ ਕਹਿਣਾ ਵੀ ਯਾਰ ਆਪਾਂ ਪ੍ਰਾਈਜ਼ ਸੁੱਟੀਏ, ਆਪਾਂ ਜੇ ਪ੍ਰਾਈਜ਼ ਨਹੀਂ ਸੁੱਟਣਾ ਤੇ ਆਪਾਂ ਕੁਛ ਕਰੀਏ,
0: ਆਪਣਾ ਤੇ ਵਿਕਣ ਨਹੀਂ ਦਿਆ ਜਿਹੜੇ ਨੇ ਉਹ ਇਦਾਂ ਹੀ ਕਰਦੇ ਆ, ਜੋ ਇੱਥੇ ਦੇ ਆਪਾਂ ਕਹਿੰਦੇ ਇਸ ਤਰ੍ਹਾਂ ਕਾਟਨ ਔਨ ਟਾਈਪ ਬ੍ਰਾਂਡ ਹੋ ਗਏ ਹੈ ਨਾ,
1: ਕਿਉਂਕਿ ਫਿਰ ਤੁਸੀਂ ਕਹਿਣਾ ਕਿ ਯਾਰ ਆਪਾਂ ਦੇ ਤੇ ਕੰਮ ਹੀ ਨਹੀਂ ਆਉਣੀ ਮੁੜ ਕੇ, ਜੇ ਤੇ ਮੰਨ ਲਓ ਇੱਕ ਤੇ ਆਊਟ ਆਫ ਫੈਸ਼ਨ ਹੋ ਜੂਗੀ, ਦੂਜੀ ਚੀਜ਼ ਪੁਰਾਣੀ ਹੋ ਜੂਗੀ, ਕਿੰਨਾ ਚਿਰ ਤੁਸੀਂ ਉਹਨੂੰ ਰੱਖ ਲਓਗੇ? ਤੁਸੀਂ ਕਹਿਣਾ ਵੀ ਇਹਨੂੰ ਪੈਸੇ ਘਟਾ ਕੇ ਕਿਸੇ ਨਾ ਕਿਸੇ ਤਰ੍ਹਾਂ ਵੇਚੀਏ, ਤੇ ਦੂਜੇ ਪਾਸੇ ਉਹਨਾਂ ਦੀ ਸੋਚ ਕੀ ਆ, ਵਿਕੇ ਨਾ ਵਿਕੇ, ਪੁਰਾਣੀ ਹੋ ਜੇ, ਸੁੱਟਣੀ ਪਵੇ, ਘੱਟਾ ਪੈ ਜੇ, ਪਰ ਚੀਜ਼ ਵਿਕੂਗੀ ਤੇ ਓਨੇ ਦੀ ਹੀ ਵਿਕੂਗੀ।
0: ਹਾਂ ਹਾਂ, ਉਹ ਤਾਂ ਮਤਲਬ ਦੇਖਣਾ, ਪੂਰੀ ਫੈਸ਼ਨ ਇੰਡਸਟਰੀ ਇਸ ਚੀਜ਼ 'ਤੇ ਬੇਸਡ ਹੈ, ਫੈਸ਼ਨ ਵੀਕ ਇਸ ਚੀਜ਼ 'ਤੇ ਬੇਸਡ ਹੈ, ਮਤਲਬ ਇਹਨਾਂ ਲੋਕਾਂ ਨੇ ਵੀ ਇਨਵੈਸਟਮੈਂਟ ਇਸ ਲੈਵਲ ਦੀ ਕੀਤੀ ਹੋਈ ਆ, ਕਿੰਨੀ ਮੈਗਜ਼ੀਨਸ ਹੈ ਨਾ ਇਹਨਾਂ ਚੀਜ਼ਾਂ ਦੇ ਸਿਰ ਤੇ ਚੱਲਦੀਆਂ, ਵੋਗ ਵਰਗੀਆਂ ਮੈਗਜ਼ੀਨਾਂ ਹੋ ਗਈਆਂ ਹਨ, ਉਹ ਇਹ ਲੋਕ ਹੀ ਫੰਡ ਕਰਦੇ ਆ, ਹਾਈ ਐਂਡ ਬ੍ਰਾਂਡਸ ਹੀ ਕਰਦੇ ਫੰਡ, ਹੈ ਨਾ,
1: ਦਿਓ ਮਸ਼ਹੂਰੀ ਵੀ ਤੇ ਇਹਨਾਂ ਦੀ ਕਰਦੇ,
0: ਬਿਲਕੁਲ। ਐਂਡ ਪਤਾ ਨਹੀਂ ਤੈਨੂੰ ਖਿਆਲ ਹੋਣਾ ਨਹੀਂ ਹੋਣਾ ਕਿ ਕੋਵਿਡ ਤੋਂ ਜਸਟ ਬਾਅਦ ਨਾ ਇੱਕ ਬੰਦਾ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਬਣਿਆ ਸੀ ਕੁਛ ਮਹੀਨਿਆਂ ਵਾਸਤੇ, ਹੈ ਉਹਦਾ ਨਾਮ ਨਹੀਂ ਮੈਨੂੰ ਧਿਆਨ 'ਚ, ਮਾੜਾ ਤੁਸੀਂ ਸਰਚ ਮਾਰੋ ਵੇਖੋ ਕੌਣ ਸੀਗਾ। ਉਹ ਆਲਮੋਸਟ ਇਸ ਦੁਨੀਆਂ ਦੇ ਆਲਮੋਸਟ ਸਾਰੇ ਦੇ ਸਾਰੇ ਜਿਹੜੇ ਲਗਜ਼ਰੀ ਬ੍ਰਾਂਡ ਆ ਉਹੀ ਓਨ ਕਰਦਾ। ਸੋ ਬੇਸਿਕਲੀ ਕਾਰਖਾਨਾ ਇੱਕੋ ਹੀ ਆ, ਜਿੱਥੋਂ ਇਹ ਗੁੱਚੀ ਜਾ ਰਿਹਾ ਤੁਹਾਡਾ ਜੀ ਬਣ ਕੇ, ਉੱਧਰੋਂ ਹੀ ਐਲ ਵੀ ਜਾ ਰਿਹਾ, ਉੱਥੇ ਡਿਓਰ ਜਾ ਰਿਹਾ, ਬੰਦੇ ਦਾ ਨਾਮ ਨਹੀਂ ਮੇਰੇ ਹੁਣ ਧਿਆਨ 'ਚ ਆ ਰਿਹਾ, ਅੱਜ ਵੀ ਨੰਬਰ 5-7 ਤੇ ਉਹ ਫਿਰਦਾ। ਤੇ ਵਰਸਿਸ, ਹੁਣ ਮੈਂ ਵਰਸਿਸ ਤੇ ਲੈ ਕੇ ਆ ਰਿਹਾ ਜਿਹੜੀ ਤੁਸੀਂ ਗੱਲ ਕੀਤੀ ਸੇਲ ਵਾਲੇ, ਕਿ ਕਈ ਬ੍ਰਾਂਡ ਹੁੰਦੇ ਸੇਲ ਵਾਲੇ, ਵਰਸਿਸ ਫਾਸਟ ਫੈਸ਼ਨ। ਫਾਸਟ ਫੈਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਬਈ ਇੰਨੀ ਕ੍ਰੀਏਟ ਦੀ ਆਈਟਮ ਆ ਕਿ ਲਗਜ਼ਰੀ ਵਰਗੀ ਲੁੱਕ ਹੈ, ਲਗਜ਼ਰੀ ਵਰਗੀ ਫੀਲ ਹੈ, ਪਰ ਰੇਟ ਉਸ ਤੋਂ 10-15-20 ਗੁਣਾ ਸਸਤਾ। ਅਤੇ ਇਸ ਸਾਲ ਵੇਚਣ ਨੂੰ ਲਾ ਤਾ, ਵਿਕ ਗਿਆ ਨਹੀਂ ਵਿਕਿਆ ਤਾਂ ਇਹਨਾਂ ਨੇ ਹੋਰ ਕਲੀਅਰੈਂਸ ਲਾ ਕੇ ਕੱਢ ਦੇਣਾ। ਤੇ ਤੁਸੀਂ ਵੀ ਜਦੋਂ ਲੈ ਕੇ ਜਾਣਾ, ਤੁਸੀਂ ਵੀ ਹੰਢਾ ਲਿਆ ਤਾਂ 3-4-5 ਹੰਢਾ ਲਿਆ, ਅਗਲੇ ਸੀਜ਼ਨ ਹੰਢਾਇਆ ਨਹੀਂ ਹੰਢਾਇਆ ਇੱਕ ਬਰਾਬਰ, ਹੈ ਨਾ। ਉਹ ਸਭ ਤੋਂ ਵੱਡਾ ਬ੍ਰਾਂਡ ਹੈ, ਸਭ ਤੋਂ ਵੱਡਾ ਐਗਜ਼ਾਮਪਲ ਹੈ ਜ਼ਾਰਾ।
1: ਤੁਸੀਂ ਉਹਦੀ ਗੱਲ ਕਰਦੇ ਜਿਹੜਾ ਆਪਣਾ ਫਰਾਂਸ ਦਾ ਹੀ ਬੰਦਾ,
0: ਹਾਂ ਫਰਾਂਸ ਦਾ ਹੀ ਹੈ,
1: ਉਹਦਾ ਨਾਮ ਹੈਗਾ ਵਾ ਬਰਨਾਰਡ,
0: ਹਾਂ ਬਰਨਾਰਡ ਆਰਨੋਲਡ। ਆਲਮੋਸਟ ਆਲ ਦਾ ਬਿਗ ਬ੍ਰਾਂਡਸ ਇਨ ਦਾ ਵਰਲਡ ਕੱਪੜਿਆਂ ਦੇ ਡਿਜ਼ਾਈਨਰ ਬ੍ਰਾਂਡ,
1: 75+ ਬ੍ਰਾਂਡਸ ਓਨ ਕਰਦਾ ਹੈ,
0: 75 ਤੋਂ ਵੱਧ, ਤੇ ਇਹ ਸਾਰੇ ਮੇਨ ਉਹਦੇ ਪੋਰਟਫੋਲੀਓ 'ਚ ਆ। ਤਾਂ ਤੁਸੀਂ ਫਿਰ ਆਪੇ ਹੀ ਸੋਚ ਲਓ ਕਿ ਜਿਹੜਾ ਤੁਹਾਡਾ ਬੈਗ ਇਹੀ ਲਗਜ਼ਰੀਆਂ 'ਚ ਹੀ, ਜਿਹੜਾ ਬੈਗ
1: ਇਹਨੇ ਨਾਂ ਰੱਖਿਆ LVMH
0: LVMH,
1: ਹਾਂ ਇਹ LVMH ਨਾਮ ਦੀ ਇਹਦੀ ਕੰਪਨੀ ਆ, ਤੇ ਉਹਦੇ ਥੱਲੇ ਲੂਈ ਵਿਟੋਨ, ਡਿਓਰ, ਫੈਂਡੀ ਜਿਹੜਾ ਟੋਪ ਦਾ ਬ੍ਰਾਂਡ ਆ, ਔਰ ਟਿਫਨੀ ਐਂਡ ਕੋ, ਤੁਸੀਂ ਵੇਖਿਓ ਬਹੁਤ ਚੀਜ਼ ਦਾ, ਬੁਲਗਾਰੀ ਜਿਹੜਾ ਵਨ ਆਫ ਦਾ ਟੋਪ ਆ ਨਾ, ਫਿਰ ਉਹ ਚ 4 ਇਦਾਂ ਦੇ 75+ ਨੇ
0: ਜਿਹੜੇ, ਇਹਦਾ ਬਹੁਤ ਜ਼ਿਆਦਾ ਨਾਮ ਸੁਰਖੀਆਂ 'ਚ ਰਿਹਾ, ਫੋਰ ਬੈਡ ਰੀਜ਼ਨਸ ਆਲਸੋ, ਕਿਉਂਕਿ ਐਪਸਟੀਨ ਜਿਹੜਾ ਸੀਗਾ ਸਾਰਿਆਂ ਨੂੰ, ਜੈਫਰੀ ਐਪਸਟੀਨ ਦਾ, ਜਿੰਨਾ ਸਾਨੂੰ ਸਾਰਿਆਂ ਨੂੰ ਪਤਾ, ਤੇ ਉਹਦਾ ਬਹੁਤ ਕਹਿੰਦੇ ਗੂੜਾ ਮਿੱਤਰ ਸੀ। ਕਹਿੰਦੇ ਕਿ ਮਾਡਲਸ ਬਹੁਤ ਸਾਰੀਆਂ ਇਹਨਾਂ ਦੇ ਬ੍ਰਾਂਡਸ ਵਾਸਤੇ ਐਪਸਟੀਨ ਨੇ ਲਿਆ ਕੇ ਦਿੱਤੀਆਂ, ਇੰਟਰੋਡਿਊਸ ਕੀਤੀਆਂ। ਸੋ ਲੋਕੀ ਕਹਿੰਦੇ ਕਿ ਇਹਦਾ ਵੀ ਨਾਮ ਹੈਗਾ ਉਸ ਲਿਸਟ 'ਚ, ਜਿਸ ਲਿਸਟ 'ਚ ਐਪਸਟੀਨ, ਹੈ ਨਾ, ਵੀ ਆਲ ਨੋ ਪੈਡੋਫੈਲੀਆ ਦਾ ਕੰਮ ਹੁੰਦਾ ਸੀਗਾ ਉਹਦੇ ਬਾਰੇ, ਪਰ ਅੱਜ ਤੱਕ ਕਦੀ, ਮਤਲਬ ਇਹ, ਮਤਲਬ ਉਹੀ ਗੱਲ ਆ ਕਿ ਮੈਂ ਕਹਿਤੀ ਤਾਂ ਸੁਣ ਲਈ, ਕੁਛ ਓਫੀਸ਼ੀਅਲ ਨਹੀਂ, ਕੁਛ ਕਾਗਜ਼ 'ਤੇ ਨਹੀਂ, ਕੁਛ ਪੱਤਰ 'ਤੇ ਨਹੀਂ, ਪਰ ਹਾਂ, ਮਤਲਬ ਇੱਕ ਬੰਦਾ ਤੁਹਾਡਾ ਫੈਸ਼ਨ ਸੈਂਸ, ਤੁਹਾਡਾ ਫੈਸ਼ਨ ਸੈਂਸ ਤਾਂ ਨਹੀਂ, ਪਰ ਤੁਹਾਡੀ ਫੈਸ਼ਨ ਦੀ ਡਿਜ਼ਾਇਰ ਜਿਹੜੀ ਆ ਉਹ ਤਾਂ, ਹੈ ਨਾ, ਉਹ ਇੱਕ ਬੰਦੇ ਦੇ ਥਰੂ ਆ, ਕਿਉਂਕਿ ਫੈਕਟ ਆ ਜੋ ਐਲਵੀ ਜਾਂ ਫਿਰ ਜੋ ਡਿਓਰ ਜਾਂ ਫਿਰ ਜੋ ਫੈਂਡੀ ਵਰਗੇ ਇਹ ਸਾਰੇ ਬ੍ਰਾਂਡਸ ਦੇ ਡਿਜ਼ਾਈਨਰ ਜੋ ਨੇ, ਹੈ ਨਾ, ਜੋ ਕੰਮ ਕਰਦੇ ਆ, ਜੋ ਕਲਰ, ਜੋ ਡਿਜ਼ਾਈਨ ਉਹਨਾਂ ਨੇ 26 ਲਈ ਰੱਖਿਆ ਨਾ, ਉਹ ਜ਼ਾਰਾ ਕੋਲ, H&M ਕੋਲ ਅਲਟੀਮੇਟਲੀ ਆ ਜਾਣਾ 27 ਚ,
1: ਜੋ
0: ਅਸੀਂ ਜਾ ਕੇ ਲੈ ਕੇ ਆਉਣਾ, ਹੈ ਨਾ। ਸੋ ਬੇਸਿਕਲੀ ਫਰਕ ਇਹੀ ਹੈ ਕਿ ਅਸੀਂ 18 ਮਹੀਨੇ ਪਿੱਛੇ ਰਹਿ ਕੇ ਕੋਈ ਚੀਜ਼ ਖਰੀਦ ਰਹੇ ਹਾਂ, ਦੈਟਸ ਇਟ, ਹੋਰ ਕੁਛ ਨਹੀਂ।
1: ਹਾਂ,
0: ਤਾਂ ਹੀ ਇਹੀ ਵਾਲੇ ਜਿਹੜੇ ਆ, ਜਦੋਂ ਰੀਸੈਲਰ ਸਟੋਰ 'ਚ ਚਲੇ ਜਾਂਦਾ, ਮੈਲਬਰਨ 'ਚ ਬਹੁਤ ਜ਼ਿਆਦਾ ਰੀਸੈਲਰ ਸਟੋਰ ਨੇ, ਜਦੋਂ ਉੱਥੇ ਚਲੇ ਜਾਂਦੇ ਤਾਂ ਇਹਨਾਂ ਦਾ ਰੇਟ ਕਈਆਂ ਦਾ ਬਹੁਤ ਉੱਪਰ ਹੁੰਦਾ, ਕਈਆਂ ਦਾ ਬਹੁਤ ਥੱਲੇ ਹੁੰਦਾ, ਇਹ ਵੀ ਬੜਾ ਚੱਕਰ ਆ। ਖਾਸ ਕਰ ਘੜੀਆਂ ਅਤੇ ਔਰਤਾਂ ਦੇ ਅੰਦਰ, ਤੁਸੀਂ ਹੈਂਡ ਬੈਗ ਦੀ ਗੱਲ ਕਰ ਲਓ, ਕਿ ਜੋ ਆਦਮੀ ਲਗਜ਼ਰੀ ਘੜੀ ਖਰੀਦ ਲੈਂਦਾ ਜਾਂ ਲਗਜ਼ਰੀ ਹੈਂਡ ਬੈਗ ਖਰੀਦ ਲੈਂਦਾ, ਉਹਨੂੰ ਐਜ਼ ਅ ਇਨਵੈਸਟਮੈਂਟ ਵੀ ਸਮਝਦੇ ਆ ਕਿ ਕੱਲ੍ਹ ਨੂੰ ਮੈਂ ਇਹਨੂੰ ਥੋੜ੍ਹਾ ਹੋਰ ਮਹਿੰਗਾ ਵੇਚ ਸਕਦਾ, ਕਿਉਂਕਿ ਡਿਮਾਂਡ ਬਹੁਤ ਆ, ਸਪਲਾਈ ਉੱਨੀ ਕੁ ਆ, ਅਤੇ ਬਾਅਦ 'ਚੋਂ ਮੈਂ ਵਧੀਆ ਵੀ ਲਾ।
1: ਨਹੀਂ, ਘੜੀ ਦਾ ਤਾਂ ਵੇਖੋ ਇੱਕ ਤਰ੍ਹਾਂ ਨਾਲ ਪਈ ਐਸੈਟ ਹੋ ਗਿਆ ਨਾ ਤੁਹਾਡੇ ਕੋਲ।
0: ਹਾਂ, ਘੜੀਆਂ ਨਾਲ
1: ਤੁਸੀਂ ਲਾਇਬਿਲਟੀ ਨਹੀਂ ਕਹਿ ਸਕਦੇ।
0: ਪਾਟੇਕ ਫਿਲਿਪ ਹੋ ਗਈ, ਰੋਲੈਕਸ ਹੋ ਗਈ, ਇਹ ਦੋਨੋਂ ਇੱਕ ਦੂਸਰੇ ਦੇ ਕਹਿ ਲਓ ਕੰਪੈਟੀਟਰ ਨੇ, ਮੇਜਰ ਸੇਮ ਪ੍ਰਾਈਸ ਰੇਂਜ 'ਚ। ਫਿਰ ਉਸ ਤੋਂ ਉੱਪਰ ਆਉਂਦੀ ਉਹ AP ਦੀਆਂ ਘੜੀਆਂ, ਆਡਮੇਰ ਪੀਜੇ ਅਤੇ ਆਹਾ ਰਿਚਰ ਮਿਲੇ, ਇਹ ਤਾਂ ਫਿਰ ਉਹ ਹਾਰਦਿਕ ਪਾਂਡਿਆ ਦਾ ਜਾਂ ਕਰਨ ਔਜਲਾ ਦੇ ਗੁੱਟਾਂ ਦੀ
1: ਡਰੈਗਨ
0: ਬਣੀ ਹੁੰਦੀ ਹੈ ਹਮੇਸ਼ਾ, ਹੈ ਨਾ।
1: ਅਤੇ ਬਿਲਕੁਲ ਘੜੀਆਂ ਤੋਂ ਜੇ ਆਪਾਂ ਗੱਲ ਕਰੀਏ ਨਾਲ, ਤਾਂ ਆਪਾਂ ਕੱਪੜਿਆਂ ਦੀ ਵੀ ਉਨੀ ਗੱਲ ਕਰ ਰਹੇ ਹਾਂ, ਕਿਉਂਕਿ ਬ੍ਰਾਂਡ ਆ ਅਤੇ ਬ੍ਰਾਂਡ ਦੀ ਹਰ ਇੱਕ ਚੀਜ਼ ਹੀ ਆਊਗੀ। ਅਤੇ ਉਹਦੇ ਨਾਲ ਤੁਸੀਂ ਉਹਦੀ ਗੱਲ ਕੀਤੀ ਸੀ ਨਾ ਜਿਹੜੀ ਆਪਾਂ ਦੱਸਣ ਡੇ, LVMH ਵਾਲਾ ਉਹ ਆਰਨੋਲਡ, ਉਹਦੇ ਨਾਲ ਹੀ ਜਿਹੜੇ ਗੁੱਚੀ ਆ ਨਾ, ਪੈਰੈਂਸੀ ਅੱਗਾ ਜਾਂ YSL ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਇੱਦਾਂ ਦੇ ਜਿਹੜੇ ਬ੍ਰਾਂਡ ਆ ਇਹ ਓਨ ਕਰਦੀ ਕੀਰਿੰਗ।
0: ਕੀਰਿੰਗ,
1: ਹਾਂ, ਮਤਲਬ ਕੰਪਨੀ ਇੱਕ ਕੀਰਿੰਗ ਆ। ਹੁਣ ਤੁਸੀਂ ਵੇਖਿਆ ਹੋਊਗਾ ਆਪਣੇ ਵੀ ਇੱਥੇ ਮੰਨ ਲਓ ਕੋਈ ਕੋਈ ਕੰਮ ਆ, ਮੰਨ ਲਓ ABC ਕੋਈ ਵੀ ਕੰਮ ਆ, ਤੇ ਉਹਦੀ ਜਿਹੜੀ ਪੇਰੈਂਟ ਕੰਪਨੀ ਆ ਉਹ ਕੋਈ ਹੋਰ ਹੀ ਹੁੰਦੀ ਆ, ਉਹਦੇ ਗਾਂਹ ਟ੍ਰੇਡਿੰਗ ਨੇਮਸ ਹੁੰਦੇ ਨੇ।

0: ਮੰਦਿਰ ਹੈ, ਮੁੜ ਕੇ ਜਦੋਂ ਇਹਨਾਂ ਦੇ ਬ੍ਰਾਂਡ ਕਿਸੇ ਨੇ ਗਾਂ ਆਪਣੇ ਹੈ ਨਾ ਪੋਤੇ ਪੜੋਤਿਆਂ ਨੂੰ ਦੇ ਦਿੱਤਾ, ਕਿਸੇ ਨੇ ਗਾਂ ਸਿੰਪਲ ਇੱਕ ਬੋਰਡ ਆਫ ਡਾਇਰੈਕਟਰ ਜਿਹੜੇ ਵੀ ਸੀਗੇ ਉਹਨਾਂ ਕੋਲ ਚਲਾ ਗਿਆ, ਉਹ ਸਾਰੇ ਆਪਣਾ ਹਿੱਸਾ ਵੇਚ ਬੂਝ ਕੇ ਇਹ ਵੱਡੇ ਵੱਡੇ ਕੋਂਗਲੋਮਰੇਟਾਂ ਨੂੰ ਪੈਸੇ ਲੈ ਕੇ ਉਹਨਾਂ ਤੋਂ ਤੇ ਹੁਣ ਵਿਹਲੇ ਹੋ ਗਏ ਆ, ਕਿਉਂਕਿ ਇਹ ਸਾਰੇ ਆਪ ਫਸਟ ਜਨਰੇਸ਼ਨ ਕੋਈ ਨੀ ਜਿੰਦਾ ਹਨਾ, ਰੋਲੈਕਸ ਦੇ ਮਾਲਕ ਕਰਦੇ ਬੈ ਬੈ ਹੋ ਗਏ, ਸੇਮ ਗੋਸ ਵਿਦ ਐਵਰੀ ਅਦਰ ਥਿੰਗ ਹਨਾ,
1: ਜਿਹੜੇ ਵਰਸਾਚੇ ਦੇ ਪਿਛਲੇ ਸਾਲ ਜਿਹੜਾ ਪ੍ਰਾਡਾ ਗਰੁੱਪ ਨੇ ਖਰੀਦ ਲਿਆ 2025 ਚ,
0: ਤੋ ਇਹ ਇਹ ਤਾਂ ਹੁਣ ਸਮੇਂ ਦੀ ਮਾਰ ਇਹੋ ਜਿਹੀ ਆ, ਕੋਈ ਵੀ ਬਿਜ਼ਨਸ ਆ ਉਹ ਆਪਣੇ ਆਪ ਨੂੰ ਮੋਨੋਪਲਾਈਜ਼ ਕਰਨ ਦੀ ਕੋਸ਼ਿਸ਼ ਕਰਦਾ ਕਿ ਅਸੀਂ ਹੀ ਵੇਚੀਏ ਸਭ ਫਲਾਨੀ ਦੁਕਾਨ ਤੋਂ ਪਤਾ ਕਰ ਲੈਣੇ।
1: ਹੁਣ ਤੁਸੀਂ ਇਹ ਗੱਲ ਵੇਖ ਲਓ ਕਿ ਜਿੰਨੇ ਵੀ ਵੱਡੇ ਬ੍ਰਾਂਡਸ ਨੇ ਜਿਨ੍ਹਾਂ ਨੂੰ ਲਗਜ਼ਰੀ ਬ੍ਰਾਂਡ ਕਿਹਾ ਜਾਂਦਾ, ਉਹਦੇ ਜਿਹੜੇ ਓਨਰਸ ਨੇ ਫਰਾਂਸ ਤੋਂ, ਸਵਿਟਜ਼ਰਲੈਂਡ ਤੋਂ,
0: ਬਿਊਟੀਫੁਲ
1: ਇਟਲੀ ਤੋਂ, ਇਟਲੀ ਤੋਂ ਤੁਸੀਂ ਹੈਰਾਨ ਹੋ ਗਏ ਕਿ ਇਟਲੀ ਦੇ ਵਿੱਚ ਜਿਹੜੇ ਓਨਰਸ ਨੇ ਉਹ ਬੜੇ ਤਕੜੇ ਤਕੜੇ ਬ੍ਰਾਂਡਾਂ ਦੇ ਓਨਰ ਬੈਠੇ ਨੇ। ਇਟਲੀ ਤੋਂ ਵੈਸੇ ਵੀ ਤੁਸੀਂ ਇਟਲੀ ਤੋਂ ਕੋਈ ਅੱਜ ਬ੍ਰਾਂਡ ਦਾ ਮੰਗਾਉਂਦੇ ਹੋ ਨਾ ਤੇ ਤੁਹਾਨੂੰ ਸਸਤੇ ਰੇਟ ਤੇ ਮਿਲੂਗਾ।
0: ਮਿਲਾਨ ਇਟਲੀ ਦੇ ਅੰਦਰ ਹੀ ਹੈ ਨਾ ਮੇਰੇ ਖਿਆਲ ਨਾਲ ਜਿਹੜਾ,
1: ਹਾਂਜੀ
0: ਹਾਂ, ਕਿਉਂਕਿ ਫਿਰ ਉਹ ਦੇਖਣਾ
1: ਪ੍ਰਾਡਾ ਵਰਸਾਚੇ ਇਹ ਸਾਰੇ,
0: ਉਹੀ ਗੱਲ ਹੋਈ ਕਿ ਕਬੱਡੀ ਦੇ ਸਾਰੇ ਘੈਂਟ ਪਲੇਅਰ,
1: ਇੱਕ ਤੁਸੀਂ ਸੁਣਿਆ ਮਿਊ ਮਿਊ ਬ੍ਰਾਂਡ,
0: ਮਿਊ ਮਿਊ
1: ਹਾਂ ਉਹ ਵੀ, ਮਤਲਬ ਇਟਲੀ ਤੋਂ ਜੇ ਤੁਸੀਂ ਮੰਗਾਓ ਤੇ ਉਹ ਵੀ ਤੁਹਾਨੂੰ ਸਸਤੇ ਪੈਣਗੇ, ਇੱਥੋਂ ਨਾਲੋਂ ਵੀ ਸਸਤੇ ਬ੍ਰਾਂਡਸ ਨੇ ਉੱਥੇ।
0: ਹਾਂ ਮਤਲਬ ਜਿਸ ਤਰ੍ਹਾਂ ਆਪਣੇ ਇੱਥੇ DFO ਹੈ, ਇਹ ਸਾਰੇ ਬ੍ਰਾਂਡਸ ਦੇ DFO ਇਟਲੀ ਫਰਾਂਸ ਚੀਨ ਹੈ, ਕਿਉਂਕਿ ਉੱਥੇ ਲਈ ਤਾਂ ਫਿਰ ਮਤਲਬ ਇਟਸ ਅ ਪਾਰਟ ਆਫ ਲਾਈਫਸਟਾਈਲ।
1: ਹਾਂਜੀ ਇਹ ਤਿੰਨਾਂ ਚੌਵਾਂ ਕੰਟਰੀਆਂ ਦੇ ਵਿੱਚ ਹੀ ਜਿਹੜੇ ਓਨਰ ਉਹ ਸਾਰੇ ਬੈਠੇ ਨੇ, ਮਤਲਬ ਤੁਸੀਂ ਆਪੇ ਹਿਸਾਬ ਲਾ ਲਓ ਵੀ ਉੱਥੇ ਤਾਂ ਹੀ ਤੇ ਉਹ ਕੰਟਰੀਜ਼ ਹੀ, ਫਿਰ ਹੁਣ ਸਵਿਟਜ਼ਰਲੈਂਡ ਕੰਟਰੀ ਕਿੱਦਾਂ ਦੀ ਆ, ਸਵਿਟਜ਼ਰਲੈਂਡ ਦੇ ਵਿੱਚ ਜੇ ਇੰਨਾ ਪੈਸਾ ਜਾਣ ਡਿਆ ਵਾ ਤੇ ਉਹ ਤੇ ਹੋਣੀ ਹੋਣੀ ਆ, ਕਿਉਂ ਨਹੀਂ ਹੋ ਗਈ ਵਧੀਆ ਕੰਟਰੀ।
0: ਬਿਲਕੁਲ
1: ਤੇ ਉਹ ਪਰਾਂ ਜਿਹੜੀ ਗੱਲ ਆ ਉਹ ਤੇ ਚਲੋ ਤੁਹਾਡੇ ਨਾਲੇ ਆਪਾਂ ਸਾਂਝਾ ਪਾਈਆਂ, ਕਿਉਂਕਿ ਇਹ ਵੀ ਜ਼ਰੂਰੀ ਆ ਥੋੜ੍ਹਾ ਜਿਹਾ ਪਤਾ ਹੋਣਾ ਵੀ ਕਿਹੜੇ ਪੈਸੇ ਕਿੱਥੇ ਜਾਣ ਡੇ ਨੇ। ਪਰ ਵੈਸੇ ਜਿਹੜੀ ਆਪਾਂ ਗੱਲ ਇਹ ਕਰ ਰਹੇ ਹਾਂ ਕਿ ਆਪਾਂ ਕੀ ਆਪਾਂ ਵੀ ਬ੍ਰਾਂਡ ਕੌਨਸ਼ੀਅਸ ਹਾਂ ਜਾਂ ਫਿਰ ਆਪਾਂ ਬ੍ਰਾਂਡ ਵਾਸਤੇ ਜਾਂਦੇ ਹਾਂ ਕਿ ਆਪਾਂ ਬ੍ਰਾਂਡਿਡ ਹੀ ਲੈਣਾ ਵਾ ਕਿ ਜਾਂ ਫਿਰ ਆਪਾਂ ਨੂੰ ਸੋਹਣੀ ਚੀਜ਼ ਜ਼ਿਆਦਾ ਵਧੀਆ ਵਾ, ਭਾਵੇਂ ਉਹ ਕਿਸੇ ਵੀ ਬ੍ਰਾਂਡ ਦੀ ਹੋਵੇ, ਭਾਵੇਂ ਉਹ ਕੋਟਨ ਆਨ ਦੀ ਹੋਵੇ,
0: ਜਾਂ ਫਿਰ ਜੇ ਸ਼ੌਂਕ ਹੈ ਤਾਂ ਕਿਸ ਤਰ੍ਹਾਂ ਦੀ ਚੀਜ਼ ਦਾ ਸ਼ੌਂਕ,
1: ਭਾਵੇਂ ਤੁਸੀਂ ਕੋਈ ਮੰਨ ਲਓ ਜੈਕਟ ਖਰੀਦ ਲਓ। ਹਾਂ ਮਤਲਬ ਵੇਖ ਇੱਕ ਨਾ ਮੈਂਟੈਲਿਟੀ ਹੁੰਦੀ ਆ, ਹੁਣ ਮੇਰੀ ਮੈਂਟੈਲਿਟੀ ਇਹ ਹੈ ਕਿ ਮੈਂ ਮੂੰਹ ਮੱਥੇ ਲੱਗਦੀ ਚੀਜ਼ ਪਾਉਣੀ ਆ, ਉਹ ਯੂਨੀਕਲੋ ਤੋਂ ਹੋਵੇ, ਉਹ ਐਂਕੋ ਤੋਂ ਹੋਵੇ, ਉਹ ਟਾਰਗੇਟ ਤੋਂ ਹੋਵੇ, ਉਹ ਬਿਗ ਡਬਲਯੂ ਤੋਂ ਹੋਵੇ, ਉਹ ਟੋਮੀ ਤੋਂ ਹੋਵੇ, ਕਿਸੇ ਵੀ ਬ੍ਰਾਂਡ ਤੋਂ, ਪੋਲੋ ਤੋਂ ਹੋਵੇ, ਕਿਸੇ ਵੀ ਬ੍ਰਾਂਡ ਤੋਂ ਹੋਵੇ, ਚੱਜ ਦੀ ਹੋਵੇ। ਹੁਣ ਕਈ ਏਡੇ ਏਡੇ ਵੱਡੇ ਬ੍ਰਾਂਡ ਆ ਕਿ ਉਹਨਾਂ ਦਾ ਫੈਸ਼ਨ ਜਾਂ ਜਿੱਦਾਂ ਦੇ ਉਹ ਆਰਟੀਕਲਸ ਬਣਾਉਂਦੇ ਨੇ ਉਹ ਨਹੀਂ ਪਸੰਦ ਹੁੰਦੇ
0: ਸਾਡੇ ਹਿਸਾਬ ਦੇ ਨਹੀਂ।
1: ਹਾਂ ਉਹ ਲੱਗਦਾ ਕਿ ਯਾਰ ਕੀ ਆ ਇਹ,
0: ਇਹ ਫੈਕਟ ਆ।
1: ਜਿਸ ਜਿਹੜਾ ਬੰਦਾ ਉਹ ਪਾਉਂਦਾ ਵਾ ਉਹਨੂੰ ਦੂਜੇ ਲੱਗਦੇ ਵੀ ਯਾਰ ਇਹ ਕੀ ਪਾਈ ਫਿਰਦੇ।
0: ਨਹੀਂ ਠੀਕ ਗੱਲ ਆ, ਬਿਲਕੁਲ ਸਹੀ ਗੱਲ ਆ। ਮੈਂ ਖੁਦ ਪਰਸਨਲ ਤੌਰ 'ਤੇ ਮੈਨੂੰ ਵੈਸੇ ਇੱਥੇ ਸਭ ਤੋਂ ਵਧੀਆ, ਆਲਦੋ ਇਟਸ ਨੋਟ ਅ ਲਗਜ਼ਰੀ ਬ੍ਰਾਂਡ, ਪਰ ਯੂਨੀਕਲੋ ਬਹੁਤ ਵਧੀਆ, ਬੇਸਿਕ ਜੇ ਸਿੱਧੇ ਜੇ ਕਲਰ
1: ਸਿੱਧੀਆਂ ਪੈਂਟਾਂ ਵੀ ਨਹੀਂ ਆ।
0: ਹਾਂ ਠੀਕ ਹੈ, ਜੇ ਇਸ ਤੋਂ ਥੋੜ੍ਹਾ ਬੈਟਰ 'ਚ ਲੈਣਾ ਚਾਹੁੰਦੇ ਹੋ, ਐਂਡ ਮਤਲਬ ਅਗੇਨ ਮੇਰੀ ਵਰਗੀ ਜਿਸ ਚੋਇਸ ਹੈ ਕਿ ਅਰਥ ਕਲਰ ਨੋਰਮਲ ਪਲੇਨ ਜਾਂ ਫਿਰ ਬੇਸਿਕ ਜੇ ਚੈੱਕ ਆਨ, ਫਿਰ ਕੰਟਰੀ ਰੋਡ
1: ਜਿਹੜੇ 2025-26 ਦੇ ਬ੍ਰਾਂਡ ਆ ਨਾ ਫਾਈਨਲਿਸਟ ਬ੍ਰਾਂਡ, ਉਹਨਾਂ ਦੇ ਵਿੱਚੋਂ ਤੁਸੀਂ ਗੈਸ ਕਰੋ ਕਿ ਸਭ ਤੋਂ ਉੱਤੇ ਬ੍ਰਾਂਡ ਕਿਹੜਾ ਹੋਊਗਾ।
0: ਪਰ ਕਿਸ ਚੀਜ਼ 'ਚ, ਕੱਪੜੇ 'ਚ, ਕਲੋਥਿੰਗ ਦਾ?
1: ਹਾਂਜੀ ਕਲੋਥਿੰਗ 'ਚ ਤੇ ਮੇਨ ਫੁੱਟਵੇਅਰ 'ਚ, ਮਤਲਬ ਫੁੱਟਵੇਅਰ ਤੇ ਕਲੋਥਿੰਗ ਦਾ ਲਾ ਲਓ, ਵਿੱਚ ਸਪੋਰਟਸ ਵੇਅਰ ਵੀ ਆ।
0: ਹਾਈ ਐਂਡ ਲਗਜ਼ਰੀ
1: ਨਹੀਂ, ਹਾਈ ਐਂਡ ਲਗਜ਼ਰੀ ਨਹੀਂ, ਮਤਲਬ ਜਿਹੜਾ ਸਭ ਤੋਂ ਵਿਕਣ ਵਾਲਾ ਬ੍ਰਾਂਡ ਆ, ਮਤਲਬ ਜਿਹੜੇ ਸਭ ਤੋਂ ਜ਼ਿਆਦਾ ਖਰੀਦਿਆ ਗਿਆ।
0: ਐਚਐਨਐਮ ਜੇ ਜੇ ਤਾਂ ਆਪਾਂ ਸਸਤਿਆਂ 'ਚ ਕਹਿ ਰਹੇ ਹਾਂ, ਨੋਰਮਲ ਰੇਟ 'ਚ ਕਹਿ ਰਹੇ ਹਾਂ, ਵਰਸਾਚੀ
1: ਨਹੀਂ,
0: ਫਿਰ ਨਹੀਂ ਮੇਰਾ
1: ਨਾਇਕੀ,
0: ਫਿਰ ਉਹ ਤਾਂ ਸਪੋਰਟਸ ਆ ਜਾਂਦਾ ਨਾ,
1: ਵਿੱਚ ਸਪੋਰਟਸ ਵੇਅਰ ਵੀ ਤੇ ਕੈਜੂਅਲਸ ਵੀ ਉਹਦੇ ਵਿੱਚ ਆ।
0: ਨਾਇਕੀ ਤੋਂ ਤਾਂ ਮਤਲਬ ਯਾਰ ਜਾਰਡਨ
1: ਜਿਹੜਾ ਵਾਈਡ ਤੇ ਆਏ,
0: ਮਾਈਕਲ ਜਾਰਡਨ ਸਿਰਫ ਇੱਕ ਲਾਇਸੈਂਸਿੰਗ ਫੀ ਲੈਂਦਾ ਆਪਣੇ ਨਾਇਕੀ ਦਾ, ਇੱਕ ਹਿੱਸਾ ਉਹਦਾ ਜਾਰਡਨ ਦੇ ਕੱਪੜੇ ਦਾ, ਉਹਦੀ ਅੱਜ ਵੈਲੂਏਸ਼ਨ $5 billion ਆ। ਨਾਇਕੀ ਦਾ ਮਤਲਬ
1: ਦੂਜੇ ਤੇ ਜੇ ਆਪਾਂ ਗੱਲ ਕਰ ਲਈਏ ਤੇ ਐਡੀਡਾਸ ਆਉਂਦਾ, ਫਿਰ ਤੀਜੇ ਤੇ ਜਿਹੜੇ ਤੁਸੀਂ ਯੂਨੀਕਲੋ ਦੀ ਗੱਲ ਕੀਤੀ ਉਹ ਆਉਂਦਾ।
0: ਅੱਛਾ ਯੂਨੀਕਲੋ ਇੰਨਾ ਬਿਗ ਹੈ?
1: ਹਾਂਜੀ ਬਾਈ, ਚੌਥੇ ਤੇ ਪਿਊਮਾ ਆ, ਜਿਹੜਾ ਤੇ ਜਿਹੜਾ ਆਪਾਂ ਨੂੰ ਲੱਗਦਾ ਹੋਊਗਾ ਕਿ ਹੁਣ ਪਿਊਮਾ ਕੌਣ ਲੈਂਦਾ।
0: ਲੈ ਅੱਜ ਤੈਨੂੰ ਕਿੱਸਾ ਸੁਣਾਵਾਂ।
1: ਪੰਜਵੇਂ ਤੇ ਨਿਊ ਬੈਲੈਂਸ NB ਐਮਬੀ ਦੇ ਸ਼ੂਜ਼ ਆਏ ਬੜੇ ਸੋਹਣੇ।
0: ਇਹ ਡੈਡ ਹੋ ਚੁੱਕੀ ਹੋਈ ਕੰਪਨੀ ਸੀ, ਦੁਬਾਰਾ ਰਿਵਾਈਵ ਹੋਈ ਆ ਨਿਊ ਬੈਲੈਂਸ।

0: ਜਿਹੜੇ ਹੁਣ ਜਿਹੜਾ ਇਹਨਾਂ ਦਾ ਨਵਾਂ ਆਰਟੀਕਲ ਆਇਆ ਨਾ ਬੂਟਾਂ ਦਾ ਨਿਊ ਬੈਲੈਂਸ ਦਾ,
1: ਕਿਹੜਾ
0: 3-6 ਸਮਥਿੰਗ ਨਾਮ ਹੈ ਉਹਦਾ, ਪੀ ਮਤਲਬ ਮੈਨੂੰ ਪ੍ਰੋਪਰ ਨਹੀਂ ਚੇਤਾ, ਉਹ ਨਵਾਂ ਹੀ ਆਇਆ ਆਰਟੀਕਲ ਉਹਦੇ ਵਿੱਚ ਕਾਫੀ ਸਾਰੇ ਕਲਰਸ ਆਪਸ਼ਨ ਨੇ, ਉਹ ਤੁਸੀਂ ਵੇਖੋਗੇ ਤੇ ਵਿਊ ਗੁਣਾ
1: ਮੈਨੂੰ ਵਧੀਆ ਲੱਗਦਾ ਨਿਊ ਬੈਲੈਂਸ ਨਾ ਚੰਕੀ ਜੇ। ਤੈਨੂੰ ਗੱਲ ਪਤਾ
0: ਤੇ ਲਗਜ਼ਰੀ ਦੇ ਵਿੱਚ ਸਭ ਤੋਂ ਪਹਿਲੇ ਤੇ ਕੌਣ ਹੋਊਗਾ?
1: ਲਗਜ਼ਰੀ ਦੇ ਅੰਦਰ ਤਾਂ ਆਈ ਗੈਸ ਆਈਵ ਸੀਨ ਮੋਰ ਪ੍ਰਾਡਾ ਅਰਾਊਂਡ ਮੀ, ਗੁੱਚੀ ਜਾਂ ਪ੍ਰਾਡਾ,
0: ਸ਼ਨੈਲ,
1: ਸ਼ਨੈਲ,
0: ਯੈਸ,
1: ਸ਼ਨੈਲ ਦਾ ਉਹ ਵਿਕਦਾ ਨਾ ਯਾਰ,
0: ਤੇ ਦੂਜੇ ਤੇ ਐਲਵੀ, ਐਲਵੀ ਤੇ ਪਰਸਾਂ ਕਰਕੇ,
1: ਐਲਵੀ ਪਰਸਾਂ ਕਰਕੇ, ਸ਼ਨੈਲ ਦੀ ਪਰਫਿਊਮਸ ਆਰ ਗੁੱਡ, ਸੌਵਾਜ ਇਜ਼ ਗੁੱਡ,
0: ਤੇ ਤੀਜੇ ਤੇ ਹਰਮਸ,
1: ਅੱਛਾ ਉਹ ਤਾਂ ਬਹੁਤ ਮਤਲਬ ਬਿਗ ਡੀਲ ਹੈ,
0: ਚੌਥੇ ਤੇ ਗੁੱਚੀ ਜਿਹੜਾ ਤੁਸੀਂ ਕਹਿੰਦੇ, ਤੇ ਪੰਜਵੇਂ ਤੇ ਡਿਓਰ ਆਉਂਦਾ ਫਿਰ, ਇਹ ਟੌਪ 5 ਬ੍ਰਾਂਡਸ ਨੇ ਲਗਜ਼ਰੀ ਦੇ ਵਿੱਚ ਜਿਹਨਾਂ ਦੀ 25-26 ਦੀ ਸੇਲ ਵੱਧ ਰਹੀ ਆ, ਜਿਹੜੇ ਜ਼ਿਆਦਾ ਵਿਕਣ ਵਾਲੇ ਬ੍ਰਾਂਡ ਹੈ।
1: ਤੈਨੂੰ ਨਾ ਪਹਿਲੇ ਗਾਣਾ ਸੁਣਾਉਣਾ, ਫਿਰ ਆ ਕੇ ਤੈਨੂੰ ਕਿੱਸਾ ਸੁਣਾਉਣਾ, ਬਹੁਤ ਮਜ਼ੇਦਾਰ,
0: ਹੱਸਣਾ,
1: ਠੀਕ ਹੈ?
0: ਕਿੱਸੇ ਹੀ ਸੁਣਨੇ ਤੁਹਾਡੇ,
1: ਕਿੱਸੇ ਹੀ ਆ, ਹੋਰ ਕੀ ਆ, ਬਾਕੀ ਤੈਨੂੰ ਪਤਾ ਮੇਰਾ ਮੇਰੇ ਨਾਲ।

0: ਓਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-86655 ਔਰ ਵਿਜ਼ਿਟ tireforce.com.au। ਆਸਟ੍ਰੇਲੀਆ ਵਿੱਚ ਹਰ ਬਿੱਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿੱਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
3: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.

0: ਕੋਈ ਬੰਦੇ ਨੂੰ ਕੋਈ ਲੈਣਾ ਦੇਣਾ
1: ਨੀ,
0: ਤੁਸੀਂ ਕੀ ਕਰਨ ਦੇ ਜੋ ਮਰਜ਼ੀ ਕਰੀ ਜਾਓ। ਅੱਜ ਕੱਲ ਖਾਸ ਕਰਕੇ ਪਹਿਲਾਂ ਹੋ ਸਕਦਾ ਆਪਾਂ ਗੱਲ ਕਰਦੇ ਓਏ ਕ੍ਰਿਸ਼ਨਾ ਜੀ ਨੇ ਆ ਪਾਇਆ, ਹੁਣ ਕ੍ਰਿਸ਼ਨਾ ਜੀ
1: ਨੋ ਬਣ ਕੇ
0: ਜੋ ਮਰਜ਼ੀ ਪਾਇਆ।
1: ਵੈਸੇ ਗੱਲ ਦੱਸਾਂ, ਜੇ ਤੁਸੀਂ ਬਹੁਤ ਹਾਈ ਐਂਡ ਫੈਸ਼ਨ ਦੇਖ ਲਓ ਵਧੀਆ, ਹੈ ਨਾ, ਬਹੁਤ ਨਾ ਮਾਤਰ ਬ੍ਰਾਂਡਿੰਗ ਯੂਜ਼ ਕਰਦੇ, ਮਤਲਬ ਇਟ ਇਜ਼
0: ਯਾਰ ਅੱਜ ਕੱਲ੍ਹ ਤੇ ਇਹੀ ਚੱਲ ਪਿਆ ਵਾ ਵੀ ਜਿੰਨਾ ਨਿੱਕਾ ਲੋਗੋ ਹੋਊਗਾ ਓਨੀ ਚੀਜ਼ ਚੱਲਣੀ ਆ, ਜੇ ਅੱਖਾਂ ਚ ਵੱਜੂਗਾ ਤੇ ਨੋ ਬੜੀ ਗਾਣਾ ਬਾਏ ਦੈਟ,
1: ਫਿਰ ਉਹ ਲੱਗਦਾ ਨਾ ਜੋਤੀ ਚੌਂਕ ਤੇ
0: 150
1: ਕੀਤੀ ਕਈ ਲੋਕਾਂ ਦੀ। ਜਿਹੜਾ ਮੈਂ ਤੈਨੂੰ ਕਿੱਸਾ ਸੁਣਾਉਣਾ ਸੀਗਾ, ਤੂੰ ਦੇਖ ਬੈਕ, ਹੁਣ ਦੂਸਰੇ ਪਾਸੇ ਚੱਲੀਏ ਬਣਾਉਣ ਵਾਲਿਆਂ ਤੇ, ਹੈ ਨਾ, ਕਹਾਣੀ 1940 ਦੀ, ਠੀਕ ਹੈ, 38-40 ਟਾਈਪ ਦੀ ਆ, ਜਰਮਨ ਦੀ, ਜਰਮਨ ਦੇ ਅੰਦਰ ਵਰਲਡ ਵਾਰ 2 ਵੀ ਸਾਈਡ ਤੇ ਹਲਕਾ ਹਲਕਾ ਚੱਲਦਾ ਪਿਆ, ਠੀਕ ਹੈ। ਬਹੁਤ ਛੋਟਾ ਜਿਹਾ ਇੱਕ ਸ਼ਹਿਰ ਹੈ, ਬਹੁਤ ਸਾਈਡ ਤੇ ਕੋਨੇ ਜਿਹੇ ਤੇ ਜਰਮਨੀ ਦੇ, ਉੱਥੇ ਇੱਕ ਭਰਾਵਾਂ ਨੇ ਨਾ, ਦੋ ਭਰਾਵਾਂ ਨੇ ਰਲ ਕੇ ਫੈਕਟਰੀ ਖੋਲੀ ਬੂਟ ਬਣਾਉਣ ਦੀ।
0: ਓਕੇ,
1: ਉਹਨਾਂ ਸ਼ੂਜ਼ ਬਣਾਏ, ਕਾਫੀ ਬਣਾਇਆ, ਬਹੁਤ ਮਸ਼ਹੂਰ ਹੈ, ਉਹ ਇੰਨੀ ਮਸ਼ਹੂਰ ਹੋ ਗਈ ਫੈਕਟਰੀ ਉਹ ਵਾਲੀ ਉਹਨਾਂ ਦੀ, ਕਿ ਸਾਰਾ ਸ਼ਹਿਰ ਦਾ ਆਦਮੀ ਤੇ ਔਰਤ ਜਿਹੜਾ ਕੰਮ ਕਰ ਸਕਦਾ ਸੀਗਾ ਉਹ 80-90% ਉਸ ਫੈਕਟਰੀ ਚ ਕੰਮ ਕਰਨਾ ਸ਼ੁਰੂ ਹੋ ਗਿਆ, ਠੀਕ ਹੈ, ਬਹੁਤ ਵਧੀਆ ਚੱਲਦਾ ਪਿਆ ਇਹ। ਹੁਣ ਜੀ ਇੱਧਰ ਇਹ ਹਾਰ ਗਏ ਜਰਮਨੀ ਵਾਲੇ, ਦੋਨਾਂ ਦਾ ਮਾੜਾ ਰਸੂਖ ਹੋ ਗਿਆ ਨਾ, ਸੋ ਹੁੰਦਾ ਛੋਟੇ ਸ਼ਹਿਰਾਂ ਦੇ ਅੰਦਰ ਕੋਈ ਤਗੜਾ ਲਾਲਾ ਹੋਵੇ ਤਾਂ ਉਹਨੂੰ, ਹੈ ਨਾ, MLA MP ਲੈਵਲ ਦੇ ਤਾਂ ਲੋਕ ਜਾਣਦੇ ਹੁੰਦੇ ਆ। ਦੋਨੋਂ ਭਰਾਵਾਂ ਚ ਨਾ ਮਿਸਅੰਡਰਸਟੈਂਡਿੰਗ ਹੋ ਗਈ, ਉਹਨਾਂ ਲੱਗਾ ਕਿ ਇੱਕ ਨੇ ਦੂਸਰੇ ਦੀ ਚੁਗਲੀ ਕਰਤੀ ਲੋਕਲ MP MLA ਕੋਲ, ਜਿਸ ਕਰਕੇ ਕਲੇਸ਼ ਪੈ ਗਿਆ, ਕਿਉਂਕਿ ਤਾਂ ਹਿਟਲਰ ਦਾ ਰਾਜ ਖਤਮ ਹੋਇਆ ਸੀਗਾ ਤੇ ਇਸ ਤਰ੍ਹਾਂ ਕਹਿਤਾ, ਇਹ ਤਾਂ ਨਾਜ਼ੀ ਹੈ ਤਾਂ ਹਿਟਲਰ ਆਉਂਦਾ ਤਾਂ ਉਹਨੂੰ ਚੁੱਭ ਗਈ ਕਿ ਤੂੰ ਇਸ ਤਰ੍ਹਾਂ ਕਹਿਤਾ। ਖੈਰ ਉਹ ਕਲੇਸ਼ ਹੋ ਗਿਆ, ਫੈਕਟਰੀ ਵੰਡੀ ਗਈ,
0: ਓਕੇ,
1: ਉਹ ਫੈਕਟਰੀ ਦੇ ਦੋ ਪਾਰਟ ਹੋ ਗਏ, ਦੂਸਰੇ ਪਾਸੇ ਫੈਕਟਰੀ ਪੈ ਗਈ, ਨਦੀ ਦੇ ਕਿਨਾਰੇ ਇੱਕ ਫੈਕਟਰੀ, ਦੂਸਰੇ ਕਿਨਾਰੇ ਇੱਕ ਫੈਕਟਰੀ, ਵਰਕਰ ਵੀ ਵੱਖੋ ਵੱਖ ਹੋ ਗਏ,
0: ਅੱਡ ਅੱਡ ਹੋ ਗਏ।
1: ਉਹ ਵਰਕਰਾਂ ਦੇ ਅੰਦਰ ਇਸ ਤਰੀਕੇ ਦਾ ਮਤਲਬ ਪੈਸ਼ਨ ਦੇਖ ਲਾ ਸ਼ੂਜ਼ ਬਣਾਉਣ ਦਾ ਤੇ ਆਪਣੇ ਮਾਲਕਾਂ ਵਾਸਤੇ, ਆਪਣੇ ਬ੍ਰਾਂਡ ਵਾਸਤੇ, ਹਨਾ, ਕਿ ਉਹ ਸ਼ਾਮ ਨੂੰ ਜਦੋਂ ਕਿਤੇ ਪੱਬ ਵਗੈਰਾ ਤੇ ਲੋਕ ਇਕੱਠੇ ਹੋਣੇ ਨਾ, ਤੇ ਉਹਨਾਂ ਨੇ ਇੱਕ ਦੂਸਰੇ ਦਾ ਨਾ ਹੱਥ ਮਿਲਾਉਣ ਤੋਂ ਪਹਿਲਾਂ ਇੱਕ ਦੂਸਰੇ ਦੇ ਸ਼ੂਜ਼ ਦੇਖਣੇ, ਸਾਡੀ ਫੈਕਟਰੀ ਦਾ ਸ਼ੂ ਪਾਇਆ, ਮਤਲਬ ਸਾਡੇ ਹਿਸਾਬ ਦਾ ਬੰਦਾ। ਫੇਰ ਗੱਲਬਾਤ ਕਰਨੀ ਤਾਂ ਪਤਾ ਕਿ ਇਹ ਤਾਂ ਸ਼ਰਾਬ ਪੀਣ ਬੈਠੇ ਖੜਕਾ ਦੜਕਾ ਹੋਇਆ ਨਾ, ਇਹ ਫੈਕਟ ਚੀਜ਼ਾਂ ਨੇ, ਸਭ ਸੱਚ ਆ। ਖੈਰ ਉਹ ਭਰਾਵਾਂ ਦਾ ਨਾਮ ਸੀਗਾ ਡੈਸ ਬ੍ਰਦਰਸ, ਇੱਕ ਦਾ ਨਾਮ ਸੀਗਾ ਐਡੋਲਫ ਡੈਸ, ਉਹਨੇ ਫਿਰ ਆਪਣੀ ਕੰਪਨੀ ਦਾ ਨਾਮ ਰੱਖਿਆ ਆਪਣੇ ਨਾਮ ਅੱਧਾ ਤੇ ਬਾਕੀ ਆਪਣੀ ਕਾਸ ਐਡੀ ਡੈਸ, ਜੋ ਬਣ ਗਿਆ ਅਡੀਡਾਸ, ਤੇ ਦੂਸਰੇ ਨੇ ਨਾਮ ਰੱਖਿਆ ਆਪਣੇ ਫੇਵਰੇਟ ਜਾਨਵਰ ਦੇ ਉੱਪਰ, ਪੂਮਾ।
0: ਓਕੇ,
1: ਸੋ ਪੂਮਾ
0: ਹੋ ਗਿਆ, ਪੂਮਾ
1: ਐਂਡ ਐਡੀਡਾਸ ਦੋ ਸਖੇ ਭਰਾ ਨੇ, ਜੋ ਅੱਜ ਵੀ ਇਹਨਾਂ ਦੀ ਵਾਲੀ ਰਾਇਵਲਰੀ ਚੱਲਦੀ ਹੈ ਇਨ ਟਰਮਸ ਆਫ ਮਾਰਕੀਟਿੰਗ, ਪਰ ਉਹ ਇੱਦਾਂ ਦਾ ਰਾਜੀਨਾਮਾ ਹੁਣ ਕਿ ਸਮਝ ਫੁੱਟਬਾਲ ਵਰਲਡ ਕੱਪ ਆ, ਤੇ ਜੇ ਤੂੰ ਬਿਡ ਨਹੀਂ ਕਰਨੇਗਾ ਤੇ ਮੈਂ ਵੀ ਨਹੀਂ ਕਰੂੰਗਾ, ਜੇ ਦੋਨੋਂ ਗਏ ਤਾਂ ਨਹੀਂ, ਆਪਸ ਚ ਇੱਕ ਰਾਜੀਨਾਮਾ ਜਾਇਆ, ਕਿਉਂਕਿ ਓਬਵੀਅਸਲੀ ਭਰਾ ਭਰੂ ਤਾਂ ਮਰ ਗਏ ਗਾ, ਬੱਚਿਆਂ ਦਾ ਨੇ
0: ਸੈਟਲਮੈਂਟ ਕਰਤਾ,
1: ਫਿਰ ਬਾਅਦ ਚੋ ਕੰਪਨੀਆਂ ਤਾਂ ਬੋਰਡ ਆਫ ਡਾਇਰੈਕਟਰ
0: ਜ਼ਰੂਰੀ ਵੀ ਨੇ ਵੈਸੇ ਚੀਜ਼ਾਂ,
1: ਪਰ ਇੱਕ ਫਿਤੂਰ ਸ਼ੂ ਬਣਾਉਣ ਦਾ ਤੇ ਦੂਸਰਾ ਫਿਤੂਰ ਇੱਕ ਦੂਸਰੇ ਤੋਂ ਉੱਪਰ ਉੱਠਣ ਦਾ ਕਿੰਨਾ ਵੱਡਾ,
0: ਕਿ ਤੁਸੀਂ ਹਾਲੇ ਵੀ ਉੱਤੇ ਥੱਲੇ ਹੀ ਨੇ ਦੋਵੇਂ,
1: ਕਿ ਤੁਸੀਂ ਮੈਨੂੰ ਦੱਸਿਆ ਕਿ ਦੁਨੀਆਂ ਦੇ ਅੰਦਰ 5 ਸਭ ਤੋਂ ਜ਼ਿਆਦਾ ਵਿਕਣ ਵਾਲੇ ਬ੍ਰਾਂਡ ਜਿਹੜੇ
0: ਦੋਵੇਂ ਦਾ ਨਾਮ,
1: ਉਹਨਾਂ ਵਿੱਚੋਂ ਦੋਨੋਂ ਦਾ ਨਾਮ ਹੈ, ਤੇ ਕਿੰਨੇ ਘੱਟ ਲੋਕਾਂ ਨੂੰ ਪਤਾ ਕਿ ਇੱਕੋ ਘਰ ਦੇ ਨੇ ਮੁੰਡੇ,
0: ਨਾਲੇ ਸਕੇ ਭਰਾ ਨੇ,
1: ਤੇ ਸੋਚ ਜੇ ਇਹਨਾਂ ਦਾ ਕਲੇਸ਼ ਨਾ ਪਿਆ ਹੁੰਦਾ ਤੇ ਇਹ ਦੋਨੋਂ ਕੰਪਨੀ ਕੰਬਾਈਂਡ, ਸੋਚੋ ਕਿਆ ਵੈਲਿਊ ਹੋਵੇ,
0: ਡਬਲ ਫਿਰ ਤੇ ਨਾਇਕੀ ਗਿਆ,
1: ਫਿਰ ਨਾਇਕੀ ਗਿਆ, ਪਰ ਖੈਰ ਗੱਲਾਂ ਹੀ ਨੇ, ਪਰ ਇਹ ਵੀ ਫਤੂਰ ਹੈ। ਜਿਸ ਤਰ੍ਹਾਂ ਰੋਲੈਕਸ ਬੇਸਿਕਲੀ ਬਣਾਉਣ ਵਾਲੇ ਨੇ ਇਸ ਕਰਕੇ ਬਣਾਈ ਸੀ, ਆਟੋਮੈਟਿਕ ਵਾਚ ਹੈ, ਕਿਉਂਕਿ ਇਸ ਤਰੀਕੇ ਬਣਾਈ ਸੀ ਕਿ ਜਿਹੜੇ ਸਾਡੇ ਸੋਲਜਰ ਨੂੰ ਬੰਨ ਕੇ ਜਾਣਾ, ਕੁਛ ਵੀ ਹੋਵੇ ਟਾਈਮ ਪਤਾ ਲੱਗਦਾ ਰਹੇ
0: ਵੀ ਕਿੰਨਾ ਹੋ ਗਿਆ,
1: ਹਨਾ, ਤੇ ਉਹ ਅਲਟੀਮੇਟਲੀ ਇੱਕ ਸਟੇਟਸ ਸਿੰਬਲ ਹੋ ਗਿਆ ਕਿ ਉਹਨਾਂ ਦੀ, ਹਨਾ, ਵਾਚ ਖਰੀਦਣੀ ਐਂਡ ਆਲ।
0: ਤਾਂ ਹੀ ਕਹਿੰਦੇ ਨਾ ਕਿ ਕੰਮ ਸ਼ੁਰੂ, ਜੇ ਤੁਹਾਡੇ ਦਿਮਾਗ 'ਚ ਕੁਛ ਹੈਗਾ ਵੀ ਅੱਜ ਤੁਸੀਂ ਕੁਛ ਕਰਨਾ ਆ ਤੇ ਤੁਸੀਂ ਉਹ ਸ਼ੁਰੂ ਕਰ ਦਿਓ, ਬਜਾਏ ਕਿਸੇ ਦੀਆਂ ਗੱਲਾਂ ਸੁਣੇ, ਤੁਸੀਂ ਉਹਨੂੰ ਸ਼ੁਰੂ ਕਰੋ। ਹਾਂ, ਘਾਟਾ ਵਾਧਾ ਅੱਗੇ ਪਿੱਛੇ ਜਾਂਦਾ ਉਹ ਬਾਅਦ ਦੀ ਗੱਲ ਆ, ਕੋਈ ਪਤਾ ਨਹੀਂ ਹੁੰਦਾ ਕਿਹੜੀ ਚੀਜ਼ ਨੇ ਕਿੱਧਰ ਨੂੰ ਤੁਰ ਪੈਣਾ।
1: ਹਾਂ,
0: ਪਰ ਤੁਸੀਂ ਤੁਹਾਡੇ ਮਨ ਦੇ ਵਿੱਚ ਨਹੀਂ ਕੁਛ ਰਹਿਣਾ ਚਾਹੀਦਾ। ਅੱਜ ਮੇਰੇ ਮੰਨ ਲਓ ਥੋਟ ਬੜੇ ਚਿਰ ਦਾ ਹੁੰਦਾ ਕਿ ਮੈਂ ਆਹ ਚੀਜ਼ ਯਾਰ ਕਰਕੇ ਵੇਖਣੀ ਆ, ਤੇ ਕਰਕੇ ਵੇਖ ਲਓ, ਕੁਝ ਨਹੀਂ ਹੋਣਾ, ਜੋ ਉਹ ਵੀ ਹੋਊਗਾ ਵੇਖੀ ਜਾਊਗੀ। ਤੁਸੀਂ ਵਧੀਆ ਜੇ ਉਹ ਕਿਸੇ ਪਾਸੇ ਨੂੰ ਚੱਲ ਗਿਆ ਤੇ ਉਹ ਵੀ ਉੱਥੋਂ ਹੀ ਨਿਕਲਣਾ। ਜੇ ਤੁਸੀਂ ਉਹ 'ਚੋਂ ਕੁਛ ਸਿੱਖਿਆ, ਤੁਸੀਂ ਇਹ ਇਹ ਨਹੀਂ ਸੋਚਣਾ ਕਿ ਯਾਰ ਮੈਂ ਡਿੱਗ ਜੂੰਗਾ ਜਾਂ ਮੇਰਾ ਨੁਕਸਾਨ ਹੈ, ਤੁਸੀਂ ਇਹ ਸੋਚੋ ਕਿ ਸਿੱਖਣਾ ਹੈ ਉਹ 'ਚੋਂ ਕੀ ਸਿੱਖਣਾ। ਜੇ ਇਸ ਹਿਸਾਬ ਨਾਲ ਸੋਚੋਗੇ ਤਾਂ ਫਿਰ ਤੁਸੀਂ ਉਹਦੇ 'ਚੋਂ ਵੀ ਕੁਛ ਨਾ ਕੁਛ ਸਿੱਖ ਕੇ ਗਾਹ ਹੋ ਸਕਦਾ ਹੋਰ ਕੋਈ ਕੰਮ ਗਾਹ ਤੁਹਾਡੇ ਕੋਲ ਵਧੀਆ ਤੁਹਾਡਾ ਚੱਲ ਪਏ ਜੇ ਬਿਜ਼ਨਸ ਪੁਆਇੰਟ ਆਫ ਵਿਊ।
1: ਬਿਲਕੁਲ ਬਿਲਕੁਲ। ਮੈਂ ਨਾ ਮੇਰੀ ਇਹ ਇਮੈਚੋਰਿਟੀ ਮੈਂ ਕਹੂੰਗਾ ਸੀ ਕਿ ਮੈਂ ਇਸ ਤਰ੍ਹਾਂ ਜੱਜ ਕਰਨਾ ਕਿ ਆਹ ਬਕਵਾਸ ਆ, ਇੰਨੇ ਮਹਿੰਗੇ ਕੱਪੜੇ ਜਾਂ ਫਿਰ ਇੰਨੇ ਮਹਿੰਗੇ ਸ਼ੂ, ਇੰਨੇ ਮਹਿੰਗੇ ਉਹ, ਹੈ ਨਾ। ਮੈਂ ਹਜੇ ਵੀ ਇਹ ਨਹੀਂ ਕਹਿੰਦਾ ਕਿ ਇਟਸ ਗ੍ਰੇਟ ਦੈਟ ਦੇ ਡੂ ਇਟ, ਪਰ ਮੈਨੂੰ ਹੁਣ ਸਮਝ ਆਉਂਦਾ ਕਿ ਜਿਸ ਬੰਦੇ ਨੇ ਬਹੁਤ ਫਿਤੂਰ ਨਾਲ ਆਪਣਾ ਇੱਕ ਬ੍ਰਾਂਡ ਖੜਾ ਕੀਤਾ ਹੋਵੇ ਨਾ, ਆਪਣਾ ਕੰਮ ਖੜਾ ਕੀਤਾ, ਫਿਰ ਉਹਦੀ ਮਰਜ਼ੀ ਹੈ ਯਾਰ।
0: ਹਾਂ ਹਾਂ, ਕਿੰਨੇ ਦਾ ਵੇਚਣਾ, ਕਿਹੜਾ ਵੇਚਣਾ, ਉਹਦੀ ਮਰਜ਼ੀ ਯਾਰ।
1: ਉਹ ਫਿਰ ਤੁਹਾਨੂੰ ਜਚਾਉਣ ਲਈ ਤੁਹਾਨੂੰ ਤੁਹਾਡਾ ਵੀ ਉਹ ਸਟੇਟਸ ਉੱਪਰ ਕਰਨਾ ਚਾਹ ਰਿਹਾ, ਤੁਹਾਨੂੰ ਤਕੜੀ ਸਰਵਿਸ ਦੇ ਰਿਹਾ, ਉਹਦੇ 100 ਤਰੀਕੇ ਹੋਣ, ਟਿਪਸ ਐਂਡ ਟ੍ਰਿਕਸ ਹੋਣ। ਮੈਂ ਇੱਕ ਇੰਟਰਵਿਊ ਦੇਖਿਆ ਸੀਗਾ, ਬਹੁਤ ਵਾਇਰਲ ਇੰਟਰਵਿਊ ਹੈ ਰੈਲਫ ਲੋਰਨ ਦਾ, ਜਿਹੜਾ ਬੰਦਾ ਮਤਲਬ ਰੈਲਫ ਲੋਰਨ ਦਾ ਮਾਲਕ ਖੁਦ ਰੈਲਫ ਲੋਰਨ ਦਾ, ਉਹ ਇੰਟਰਵਿਊ ਤੇ ਬੈਠਾ ਕਹਿੰਦਾ ਕਿ ਆਈ ਡੋਂਟ ਸਟੈਂਡ ਫੋਰ ਲਗਜ਼ਰੀ ਕਿ ਮੈਂ ਪੈਸੇ ਵੱਟ ਲਵਾਂ ਲੋਕਾਂ। ਕਹਿੰਦਾ ਮੈਂ ਜਿਹੜੀ ਅੱਜ ਕਮੀਜ਼ ਪਾ ਕੇ, ਉਹਨੇ ਗ੍ਰੀਨ ਕਲਰ ਦੀ ਚੈੱਕ ਸ਼ਰਟ ਪਾਈ ਸੀ, ਕਹਿੰਦਾ ਮੈਂ ਕੇ ਮਾਰਟ ਦੀ ਪਾਈ ਹੋਈ ਹੈ ਕਮੀਜ਼, ਠੀਕ ਹੈ। ਕਹਿੰਦਾ ਦਿਸ ਇਜ਼ ਵਾਟ ਆਈ ਸਟੈਂਡ ਫੋਰ, ਕਿ ਮੇਰਾ ਡਿਜ਼ਾਈਨ ਜਿਹੜਾ ਹੋਣਾ ਚਾਹੀਦਾ, ਮੇਰੇ ਕੱਪੜੇ ਦਾ ਜੋ ਦਿੱਖ ਹੋਣੀ ਚਾਹੀਦੀ ਹੈ ਉਹ ਇੱਦਾਂ ਦੀ ਹੋਣੀ ਚਾਹੀਦੀ ਹੈ, ਮੈਂ ਅੱਜ ਪਾਈ ਆ, ਮੈਂ 5 ਸਾਲ ਬਾਅਦ ਪਾਈ ਆ, ਮੈਂ 15 ਸਾਲ ਬਾਅਦ ਪਾਈ ਆ, ਉਹ ਹਮੇਸ਼ਾ ਇਨ ਫੈਸ਼ਨ ਲੱਗੇ। ਐਂਡ ਉਹਨਾਂ ਦੀ ਡਿਜ਼ਾਈਨ ਦਾ ਦੱਸਦਾ,
0: ਹਨਾ,
1: ਉਹ ਬਹੁਤ ਬੇਸਿਕ ਜਿਹੀਆਂ ਚੀਜ਼ਾਂ ਬਣਾਉਂਦੇ ਆ। ਤੂੰ ਅੱਜ ਕੋਈ ਚੀਜ਼ ਲਿਆ ਰੈਲਫ ਲੋਰਨ ਦੀ, ਹਨਾ, ਕੋਈ ਕਮੀਜ਼
0: ਲਿਆ,
1: ਹਨਾ, ਤੂੰ 6-7 ਸਾਲ ਬਾਅਦ ਵੀ ਪਾਏਗਾ, ਇੱਦਾਂ ਹੀ ਲੱਗਣਾ ਕਿ ਹਾਂ ਇਟਸ ਨੋਟ ਆਊਟ ਆਫ ਫੈਸ਼ਨ, ਬਿਕੋਜ਼ ਇਟਸ ਵੈਰੀ ਬੇਸਿਕ, ਹਨਾ, ਕਿ ਸਟੈਂਡਿੰਗ ਅਪ ਟੂ ਵਟ ਯੋਰ ਵਿਜ਼ਨ ਇਜ਼, ਇਹ ਵੀ ਬਹੁਤ ਔਖਾ ਕੰਮ ਹੈ, ਹਨਾ। ਸੋ ਕੂਡੋਸ ਟੂ ਦੈਮ ਜਿਹੜੇ ਲੋਕ ਇਹ ਕਰ ਪਾਉਂਦੇ।
0: ਬਿਲਕੁਲ, ਕਿਉਂਕਿ ਤੇ ਜਿਹੜੇ ਬੰਦੇ ਉਹ ਲੈਂਦੇ ਨੇ ਉਹਨਾਂ ਲਈ ਵੀ, ਕਿਉਂਕਿ ਵੇਖੋ ਚੀਜ਼ ਕੋਈ ਤਾਂ ਹੀ ਚੱਲਦੀ ਹੈ ਜੇ ਆਪਾਂ ਉਹਨੂੰ ਬਾਏ ਕਰਦੇ ਹਾਂ, ਹਨਾ, ਨਹੀਂ ਤੇ ਠੱਪ ਦੀ ਠੱਪ ਆ, ਫਿਰ ਨਹੀਂ ਕੋਈ ਖਰੀਦੂਗਾ ਤੇ ਉਹ ਕਿੱਦਾਂ ਚੱਲ ਜੂਗੀ। ਪਰ ਇਹ ਵੀ ਚੀਜ਼ ਨਾਲ ਜ਼ਰੂਰੀ ਹੈ ਕਿ ਤੁਸੀਂ ਜੋ ਲੈ ਰਹੇ ਹੋ, ਜਿੱਥੋਂ ਵੀ ਲੈ ਰਹੇ ਹੋ, ਮੇਕ ਸ਼ੋਰ ਕਿ ਤੁਸੀਂ ਉਹੀ ਚੀਜ਼ ਬਾਏ ਕਰੋ ਜਿਹੜੀ ਤੁਹਾਡੇ ਦਿਲ ਨੂੰ ਲੱਗਦੀ ਆ। ਉਹ ਕ੍ਰਿਸ਼ਨ ਡਿਓਰ ਦੀ ਲੱਗ ਜੇ, ਉਹ ਕੇ ਮਾਰਟ ਦੀ ਲੱਗ ਜੇ, ਉਹ ਪੋਲੋ ਦੀ ਲੱਗ ਜੇ, ਡਜ਼ਨਟ ਮੈਟਰ।
1: ਬੈਸਟ ਕੇਸ ਸਿਨੈਰੀਓ ਇਹੀ ਆ ਕਿ ਕਿਸੇ ਦੇ ਪ੍ਰੈਸ਼ਰ ਚ ਜਾਂ ਕਿਸੇ ਨੂੰ ਵੇਖ ਕੇ ਨਾ ਲਿੱਤੀ ਹੋਈ ਚੀਜ਼, ਮੈਨੂੰ ਸ਼ੌਂਕ ਹੈ ਮੈਂ ਲਿੱਤੀ, ਤੇ ਇੱਕ ਤੁਹਾਡੀ ਜੇਬ ਜ਼ਰੂਰ ਲਾਓ ਕਰਦੀ ਹੋਈ ਯਾਰ, ਆਫਟਰ ਪੇ ਜ਼ਿੱਪੇ ਵਗੈਰਾ ਮਾਰ ਕੇ ਨਹੀਂ।
0: ਉਹ ਤੇ ਯਾਰ ਮੈਨੂੰ ਲੱਗਦਾ ਕਿ ਮੇਰੇ ਖਿਆਲ ਨਾਲ ਮੋਟੀਵੇਸ਼ਨ ਹੀ ਨਾ, ਬੰਦਾ ਕੋਈ ਇਦਾਂ ਕਰਦਾ ਨਹੀਂ।
1: ਹਾਂ,
0: ਜਿਹੜਾ ਅਫੋਰਡ ਕਰ ਸਕਦਾ ਉਹੀ ਲਊਗਾ,
1: ਉਹੀ ਕਰਦਾ,
0: ਜਿਹੜਾ ਨਹੀਂ ਕਰ ਸਕਦਾ ਉਹ ਇੱਕ ਵਾਰੀ ਲੈ ਲਊਗਾ, ਦੂਜੀ ਵਾਰੀ ਫਿਰ ਨਹੀਂ ਲਊਗਾ। ਪਰ ਗੱਲ ਇਹ ਕਿ ਜੇ ਕਰ ਸਕਦੇ ਹੋ ਤੇ ਗੋ ਫੋਰ ਇਟ,
1: ਵਾਈ ਇੰਜੋਏ ਕਰੋ।
0: ਇਹ ਨਹੀਂ ਕਿ ਤੁਸੀਂ ਲੈਣੀ ਹੀ ਨਹੀਂ ਆ ਜੀ, ਤੁਸੀਂ ਇਹੋ ਪਾਈ ਜਾਓ, ਪਾਓ ਯਾਰ, ਕਾਹਤੋਂ ਨਹੀਂ ਪਾਉਣਾ
1: ਯਾਰ। ਇਹ ਨਾ ਲੋਕ ਕੀ ਕਹਿਣਗੇ, ਮੇਰੇ ਕੋਲ ਇਹ ਵਧੀਆ ਚੀਜ਼ ਨਹੀਂ ਹੈਗੀ, ਐਂਡ ਆਲਸੋ ਲੋਕ ਕੀ ਕਹਿਣਗੇ ਕਿ ਮੈਂ ਇੰਨਾ ਮਹਿੰਗਾ ਰੱਖ ਲਿੱਤਾ। ਇਹ ਦੋਨੋਂ ਬੰਦਿਆਂ ਤੋਂ ਨਾ ਦੂਰੀ ਬਣਾ ਕੇ ਨਾ ਆਪਣੀ ਮਰਜ਼ੀ ਦਾ ਕਰਨਾ ਚਾਹੀਦਾ।
0: ਹਾਂ ਯਾਰ, ਇੱਕ ਮੈਂ ਨਾ ਗੱਲ ਵੇਖੀ ਆ, ਤੁਸੀਂ ਵੇਖੋ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਮੈਂਟਰ ਹੁੰਦਾ,
1: ਬਿਲਕੁਲ
0: ਠੀਕ ਆ। ਕਈਆਂ ਦਾ ਉਹਦਾ ਪਿਓ ਹੁੰਦੇ ਆ, ਕਈਆਂ ਦਾ ਮਾਮੇ ਚਾਚੇ ਤਾਏ ਹੁੰਦੇ ਆ,
1: ਬਿਲਕੁਲ,
0: ਕਈਆਂ ਦੇ ਮਾਸੜ ਹੋ ਗਏ, ਕੋਈ ਵੀ ਹੋ ਸਕਦਾ, ਤੁਹਾਡਾ ਹੋ ਸਕਦਾ ਕੋਈ ਵੱਡੀ ਉਮਰ ਦਾ ਕੋਈ ਫਰੈਂਡ ਤੁਹਾਡਾ ਹੋਵੇ ਜਾਂ ਤੁਹਾਡਾ ਵੱਡਾ ਭਰਾ ਹੋਵੇ, ਕੋਈ ਵੀ ਤੁਹਾਡਾ ਮੈਂਟਰ ਹੋ ਸਕਦਾ। ਪਰ ਹਾਂ, ਇਹ ਧਿਆਨ ਰਵੇ ਕਿ ਤੁਸੀਂ ਇੱਕ ਵਾਰੀ ਜਿਹੜਾ ਸਲਾਹ ਮਸ਼ਵਰਾ ਜ਼ਰੂਰ ਕਰਨਾ ਵਾ, ਪਰ ਜੇ ਤਾਂ ਉਹ ਤੁਹਾਡਾ ਵਧੀਆ ਮੈਂਟਰ ਆ ਤਾਂ ਤੁਹਾਨੂੰ ਉਹ ਵੀ ਉਹੀ ਕਹੂਗਾ ਉਹਦੇ ਫਾਇਦੇ ਨੁਕਸਾਨ ਦੱਸ ਕੇ ਕਿ ਵੇਖ ਆਹ ਫਾਇਦੇ ਆਹ ਨੁਕਸਾਨ ਆ, ਪਰ ਜੋ ਤੇਰਾ ਜੀ ਕਰਦਾ ਤੂੰ ਕਰਕੇ ਵੇਖ ਲਾ, ਠੀਕ ਹੈ। ਉਹ ਤੁਹਾਨੂੰ ਕਿਸੇ ਚੀਜ਼ ਤੋਂ ਰੋਕੂਗਾ ਨਹੀਂ ਤੇ ਤੁਹਾਨੂੰ ਕਿਸੇ ਚੀਜ਼ ਵੱਲ ਪੁੱਛ ਵੀ ਨਹੀਂ ਕਰੂਗਾ। ਤੇ ਮੁੱਕ ਦੀ ਗੱਲ ਇਹ ਆ ਕਿ ਤੁਸੀਂ ਚੀਜ਼ ਨੂੰ ਕਰਕੇ ਵੇਖ ਲਓ, ਉਹਨੂੰ ਪਹਿਲਾਂ ਅਨੈਲਿਸ ਕਰੋ ਕਿ ਹਾਂ ਓਕੇ ਆ, ਦੈਨ ਗੋ ਫੋਰ ਇਟ ਯਾਰ।
1: ਕੁਝ
0: ਨਹੀਂ ਹੋਣ ਡਿਆ,
1: ਕੁਛ ਨਹੀਂ ਹੋ ਰਿਹਾ,
0: ਹਾਂ, ਜੇ ਕੁਛ ਹੋ ਵੀ ਜਾਊਗਾ ਤੇ ਉੱਥੋਂ ਸਿੱਖੋਗੇ ਹੀ ਕੁਛ, ਨਹੀਂ ਕਰੋਗੇ ਫਿਰ
1: ਹੋਰ ਕੁਛ ਨਹੀਂ ਆ,
0: ਕੀ ਹੋ ਜੂਗਾ ਬਾਅਦ।
1: ਨਾਲੇ ਬੰਦਾ ਚਲੋ ਡਿਪਰੈਸ ਜਾਂ ਬੁਰਾ ਫੀਲ ਕਰ ਰਿਹਾ, ਕੋਈ ਗੱਲ ਨਹੀਂ, ਚੱਜ ਦੇ ਕੱਪੜੇ ਚੱਜ ਦੀ ਘੜੀ ਚ ਕਰਦਾ।
0: ਮੈਨੂੰ ਤੇ ਵੈਸੇ ਵੀ ਪਰਸਨਲੀ ਨਾ ਹੈਪਨਿੰਗ ਜੀ ਪਸੰਦ ਆ, ਮੈਨੂੰ ਤੇ ਜੇ ਨਾ ਹੋਵੇ ਨਾ ਕੁਝ 5-4 ਮਹੀਨੇ ਚ ਤੇ ਮੈਨੂੰ ਹੋਣ ਲੱਗ ਪੈਂਦਾ ਯਾਰ ਹੋਇਆ ਕਿ
1: ਕੁਛ ਹੋ ਨਹੀਂ ਰਿਹਾ।
0: ਆਸਟ੍ਰੇਲੀਆ ਦੇ ਵਿੱਚ ਆਪਾਂ ਜਿਹੜੇ ਸਭ ਤੋਂ ਵੱਧ ਪਾਏ ਜਾਣ ਵਾਲੇ ਬ੍ਰਾਂਡ ਨੇ, ਜਿਨ੍ਹਾਂ ਨੂੰ ਵਿਕਣ ਵਾਲੇ ਕਹਿ ਲਓ ਫੇਰ ਹੀ ਪਾਏ ਜਾਂਦੇ ਆ ਜੇ ਵੇਖਦੇ ਆ, ਤੇ ਉਹਦੇ ਵਿੱਚ ਸਭ ਤੋਂ ਉੱਤੇ ਐਨੀਗਸ
1: ਆਸਟ੍ਰੇਲੀਅਨ ਮੇਡ,
0: ਆਸਟ੍ਰੇਲੀਅਨ ਮੇਡ ਨਹੀਂ, ਮੇਡ ਨਹੀਂ ਕਹਿ ਸਕਦੇ, ਆਸਟ੍ਰੇਲੀਆ ਦੇ ਵਿੱਚ ਜਿਹੜੇ ਵਿਕਣ ਤੇ ਪਾਏ ਜਾਣ ਵਾਲੇ ਬ੍ਰਾਂਡ।
1: ਮੈਂ ਫਿਰ ਤੋਂ ਮੇਰੀ ਵੋਟ ਐਲਵੀ ਨੂੰ ਚੱਲ ਜਾਏ,
0: ਐਲਵੀ ਨੂੰ ਜਾਊਗੀ। ਨਹੀਂ, ਮੈਂ ਪ੍ਰੀਮੀਅਮ ਬ੍ਰਾਂਡ ਦੀ ਨਹੀਂ ਗੱਲ ਕਰ ਰਿਹਾ, ਨੋਰਮਲ ਜਿਹੜੇ ਰੋਜ਼ਾਨਾ ਵਾਲੇ। ਹਾਂ,
1: ਜ਼ਾਰਾ ਜਾਂ ਚਨਮ।
0: ਓਕੇ, ਜ਼ਾਰਾ ਜਾਂ ਚਨਮ ਨੂੰ ਗਈ, ਠੀਕ ਹੈ। ਪਰ ਇਸ ਤੋਂ ਉੱਤੇ ਸਭ ਤੋਂ ਪਹਿਲਾਂ ਹੈਗਾ ਕੋਟਨ ਔਨ, करो कितना कितने सही जरूर उस तो बाद मैं अगे टेस्ट नहीं लेना क्योंकि पास हो गए तीजे ते आंदा जी कंट्री रोड जिहड़ी कि तुसीं पहला ही गल कीती ठीक है फिर आंदा बॉन्ड्स टारगेट
1: अच्छा टारगेट वैसे इन्हें रहे नहीं हूं इतने मतलब मैं 2015 जो एक बार इतना घूमना है टारगेट ही टारगेट पर मैं जो पक्के तौर पे आया तो हार्डली एनी टारगेट्स मैं तो
0: आई थिंक सो कि एंको करके मे बी दे आर गोइंग बैकवर्ड आई डोंट नो बट मुझे लगता है क्योंकि इन्ना दे कंपटीशन च ते वही है क्योंकि ओदे कंपैरेटिवली इन्ने इना को प्रोडक्ट्स है नहीं एंको को जिन्ने प्रोडक्ट है हुन रिसेंटली इन्होंने एनक लॉन्च करती है एंको नहीं जिहड़ियां कैमरे वाली एनक नहीं मैटा ने जिहड़ियां गड्डियां हां जी मैटा ਜਿਹੜੀਆਂ ਪਹਿਲਾਂ ਐਪਲ ਵਾਲਿਆਂ ਨੇ ਗੱਡੀਆਂ ਸੀ ਹੁਣ ਉਹੀ $89 ਸਮਥਿੰਗ ਦੀਆਂ ਕੱਢਤੀਆਂ ਹੁਣ ਜਿਹੜੀ ਚੀਜ਼ ਤੁਸੀਂ 90 ਦੀ ਲੈ ਲੈਣੀ ਆ ਉਹ ਕਿੱਥੇ ਰੀਸਾ ਟੁੱਟ ਗਈ ਨਹੀਂ ਚੱਲੀ ਥੋੜੇ ਟਾਈਮ ਬਾਅਦ ਤੁਹਾਡਾ ਚਾਹ ਲੱਥ ਗਿਆ ਤੇ ਉਹ ਵਧੀਆ ਨਹੀਂ ਵਰਥ ਇਟ
1: ਅੱਛਾ ਇੱਕ ਬ੍ਰਾਂਡ ਦੱਸਾਂ ਜਿਹੜਾ ਮੈਨੂੰ ਜਮਾ ਨਹੀਂ ਪਸੰਦ ਆਸਟ੍ਰੇਲੀਅਨ ਮੇਡ
0: ਹਾਂਜੀ ਦੱਸੋ
1: ਮਹਿੰਗਾ ਵੀ ਓਨਾ ਹੀ ਆ ਸਮਝ ਨਹੀਂ
0: ਮੈਂ ਦੱਸਾਂ
1: ਸੇਮ ਆ
0: ਹਾਂ ਜੇ ਤੇ ਸੇਮ ਹੋਇਆ
1: ਦੱਸ
0: ਆਰਮ ਮਿਲੀ
1: ਮੈਨੂੰ ਸਮਝ ਨਹੀਂ ਆ ਰਿਹਾ ਯਾਰ ਉਹ ਲੋਕ ਉਹਨਾਂ ਨੇ ਦੁਕਾਨ ਨਹੀਂ ਖੋਲੀ ਹੋਈ ਹੈ ਸੱਚੀ ਗੱਲ ਮਤਲਬ ਦੇਖ ਜੇ ਮੇਰੀ ਜੇਬ ਚ ਮੇਰਾ ਫੋਨ ਦਾ ਕਾਰਡ ਕਹਿ ਰਿਹਾ ਕ੍ਰਿਸ਼ਨਾ ਜਾ ਲੈ 400-500 ਦੀ ਕੋਈ ਚੀਜ਼ ਹੈ ਮੈਂ ਆਰਮ ਵਿਲੀਅਮਸ ਕਿਉਂ ਜਾਊਂ ਹਨਾ ਮਤਲਬ ਇਹ ਤਾਂ ਓਵਰ ਆ ਕੰਮ ਹਨਾ ਆਲਦੋ ਕੰਟਰੀ ਰੋਡ ਵੀ ਮਹਿੰਗਾ
0: ਇੱਕ ਚੀਜ਼ ਹੋਰ ਦੱਸਾਂ ਆਰਮ ਵਿਲੀਅਮਸ ਦੀ ਕੋਈ ਵੀ ਚੀਜ਼ ਫੁੱਲ ਪ੍ਰਾਈਸ ਤੇ ਨਹੀਂ ਵੇਚਦੀ ਉਹ ਪਹਿਲਾਂ ਫੁੱਲ ਪ੍ਰਾਈਸ ਲਾਉਂਦੇ
1: ਡੀਐਫਓ ਚ ਕਿੱਦਾਂ ਰੁਲੇ ਫਿਰਦੇ
0: ਆ ਵੇਚਦੇ ਕਿੰਨੇ ਆ ਮਾਹੀ 30% ਦੇ ਉੱਤੇ ਜੇ 100% ਹੀ ਤਾਂ 30 ਦੀ ਵੇਚਣਗੇ
1: ਇਦਾਂ ਦੇ ਨਾ ਸ਼ਾਇਦ ਸੁਣਨ ਵਾਲਿਆਂ ਨੂੰ ਯਾਦ ਆ ਜਾਵੇ ਇੱਦਾਂ ਦਾ ਇੱਕ ਬ੍ਰਾਂਡ ਸੀਗੇ ਇਕੱਠੇ ਹੀ ਖੁੱਲੇ ਇਕੱਠੇ ਹੀ ਬੰਦ ਹੋਏ ਸੀਗੇ ਉੱਥੇ ਇੰਡੀਆ ਕੁਟੋਨਸ ਯਾਦ ਆ ਇੱਕ ਚਾਰਲੀ ਆਊਟਲਾ ਕੁਟੋਨਸ ਸਾਡੇ ਗੁਆਂਢੀ ਹੁੰਦੇ ਸੀਗੇ ਮੈਨੂੰ ਤਾਂ ਧਿਆਨ ਤੇ ਕਾਟਨ ਕਰੇਸ ਨਹੀਂ ਕਾਟਨ ਕਰੇਸ ਤਾਂ ਹੁਣ ਵੀ ਹੈ
0: ਚੱਲਦਾ
1: ਉਹ ਕੁਛ ਹੋਰ ਹੈ ਹਾਂ ਖੈਰ ਇਹ ਹੈ ਜੀ ਆਸਟ੍ਰੇਲੀਆ ਦਾ ਉਹ ਵੀ ਵਧੀਆ ਰੋਡਨ ਗਨ ਇਟਸ ਅ ਨਿਊਜ਼ੀਲੈਂਡ ਦਾ ਬ੍ਰਾਂਡ ਉਹਨਾਂ ਦੇ ਲੈਦਰ ਸ਼ੂਜ਼ ਬਹੁਤ
0: ਕੈਂਟ ਲੈਦਰ ਸ਼ੂਜ਼ ਐਂਡ ਪਲੱਸ ਦੈਟ
1: ਵੈਲਿਊ ਫੋਰ ਮਨੀ ਹੋਣੀ ਚਾਹੀਦੀ ਚੀਜ਼ ਮਤਲਬ ਉਹੀ ਗੱਲ ਮੈਂ ਚੀਜ਼ ਥੋੜੀ ਸਸਤੀ ਲਿਆ ਵਾ ਮੁੜ ਕੇ ਦੋ ਧੋ ਪਾਈ ਉਹ ਬਾਏ ਬਾਏ ਟਾਟਾ ਹੋਈ ਹੋਵੇ
0: ਇਹ ਵੀ ਚੀਜ਼ ਹੈਗੀ ਜੇ ਕਿਉਂਕਿ ਉਹ ਸ਼ਰਿੰਕ ਵੀ ਹੋ ਜਾਂਦੇ ਦੂਜੇ
1: ਕੱਪੜੇ ਇੱਥੇ ਕੱਪੜੇ ਸ਼ਰਿੰਕ ਮੈਂ ਫੀਲ
0: ਕਿਉਂਕਿ ਡਰਾਇਰ ਕਰਕੇ
1: ਡਰਾਇਰ ਦੇ ਕਾਰਨ ਕਹਿ ਲਾ
0: ਜਾਂ ਫਿਰ ਮਾੜੇ ਬ੍ਰਾਂਡ ਕਰਕੇ ਵੀ
1: ਅੱਛਾ ਇੰਡਸਟਰੀ ਵੀ ਅੱਛਾ
0: ਹਾਂ ਇੰਡਸਟਰੀਜ਼ ਦੀ ਜੀਨਸ ਘੈਂਟ
1: ਪਰ ਇੰਡਸਟਰੀ ਨਾਲ ਇਸ਼ੂ ਹੋਇਆ ਮੈਨੂੰ ਅਗੇਨ ਮੈਨੂੰ 5 ਸਾਲ ਹੀ ਹੋਇਆ ਚਾਰ ਸਾਲ ਹੋਏ ਪੰਜ ਚਲੋ 5ਵਾਂ ਸਾਲ ਹੈ ਵਾਟ ਐਵਰ ਮੈਂ ਇੰਡਸਟਰੀ ਦੇ ਸ਼ੋਰੂਮ 'ਚ ਜਦੋਂ ਪਹਿਲੀ ਵਾਰੀ ਗਿਆ ਉਹਨਾਂ ਨੇ ਉਸ ਤੋਂ ਬਾਅਦ ਦੀ ਵਰਾਇਟੀ ਨਹੀਂ ਚੇਂਜ ਕੀਤੀ ਆ ਉਹੀ ਚਾਰ ਕਲਰ
0: ਇੰਡਸਟਰੀਜ਼ ਨਹੀਂ ਆ ਹੋਰ ਵੀ ਬੜੇ
1: ਟੈਰੋ ਕੈਸ਼ ਵਾਈਡੀ ਹੈ ਸਾਰੇ ਇੱਕੋ ਜਿਹੇ ਨੇ
0: ਵਾਈਡੀ ਕੋ ਉਹੀ ਪੈਂਟਾਂ ਹੋਣੀਆਂ
1: ਉਹੀ ਪੈਂਟਾਂ ਉਹੀ ਕਮੀਜ਼ ਚਾਹੀਦੀ ਹੁਣ ਤਾਂ ਰੇਟ ਯਾਦ ਹੋ ਗਏ ਮੈਨੂੰ ਤਾਂ ਲੱਗਦਾ ਮੈਂ ਕੰਮ ਕਰਦਾ ਇਹਨਾਂ
0: ਵਾਸਤੇ 49 ਸਮਥਿੰਗ ਦੀ ਪੈਂਟ
1: 50 ਦੀ ਪੈਂਟ 30 ਦੀ ਕਮੀਜ਼
0: ਉਹ ਤੋਂ ਅੱਗੇ ਜੇ ਆਪਾਂ ਛੱਡ ਕੇ ਪ੍ਰੀਮੀਅਮ ਦੇ ਵਿੱਚ ਵੇਖ ਲਈਏ ਤੇ ਸਭ ਤੋਂ ਪਹਿਲੇ ਨੰਬਰ ਤੇ Lululemon
1: ਅੱਛਾ ਉਹ ਕਿਉਂਕਿ ਫਿਰ ਉਹੀ ਨਾ ਵਰਕਵੇਅਰ ਆ ਗਿਆ
0: ਹਾਂ ਫਿਰ ਉਹਦੇ ਥੱਲੇ ਪ੍ਰੀਮੀਅਮ ਚ ਓਬਵੀਅਸਲੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਉਹ ਵਰਲਡ ਵਾਈਡ ਆ ਤੇ ਆਸਟ੍ਰੇਲੀਆ ਦੇ ਵਿੱਚ ਵੀ ਤੇ ਹੋਊਗਾ ਹੀ ਫਿਰ ਨਾਈਕੀ ਆ ਤੇ ਫਿਰ ਐਡੀਡਾਸ ਪਰ ਇੱਥੇ ਵੀ ਉੱਤੇ ਥੱਲੇ ਨੇ ਤੇ ਫਿਰ ਥੱਲੇ ਆਉਂਦਾ ਨਾਰਥ ਫੇਸ
1: ਕਠਮਾਂਡੂ ਦਾ ਮੇਰੇ ਹਿਸਾਬ ਨਾਲ ਉੱਪਰ ਹੋਣਾ ਚਾਹੀਦਾ ਸੀਗਾ ਉਹ ਤਾਂ ਨੈਸ਼ਨਲ ਡਰੈਸ ਆ ਮੋਦੀ ਜੀ ਆਏ ਸੀ ਉਹਨਾਂ ਨੂੰ ਵੀ ਕਠਮਾਂਡੂ ਜੈਕਟ ਪਵਾਈ ਹੋਈ ਸੀ ਉਹਨਾਂ ਨੇ ਜਦੋਂ ਪਲੇਨ ਤੋਂ ਉਤਰੇ ਆ ਇਹ ਤਾਂ ਨੈਸ਼ਨਲ ਡਰੈਸ ਹੈ ਕਾਲੇ ਰੰਗ ਦੀ ਪਫਰ ਕਠਮਾਂਡੂ ਹਰੀ ਜੀ ਪੱਟੀ ਦੇ ਨਾਲ ਸਾਹਮਣੇ।
0: ਤੇ ਵੈਸੇ ਜੇ ਡਾਟਾ ਦੇ ਹਿਸਾਬ ਨਾਲ ਵੇਖੀਏ ਤੇ ਸਭ ਤੋਂ ਮਹਿੰਗਾ ਬ੍ਰਾਂਡ ਆ ਉਹ ਹੈਗਾ ਜੀ ਹਰਮਸ।
1: ਹਾਂ ਉਹ ਤਾਂ
0: ਠੀਕ ਹੈ। ਤੇ ਜਿਹਦਾ ਕਿ ਲੱਖਾਂ ਡਾਲਰਾਂ ਦਾ ਬੈਗ ਆ।
1: ਬਰਕਿਨ ਬੁਰਕਿਨ ਇਹਨਾਂ ਦੇ
0: ਹੁੰਦੇ? ਹਾਂਜੀ ਹਾਂਜੀ ਹਾਂਜੀ ਹਾਂਜੀ ਇਹਨਾਂ ਦੇ ਤਾਂ ਹੀ ਤੇ ਫਿਰ ਹੈਗੇ ਨੇ ਕੁਆਲਿਟੀ ਆ ਨਾ ਫਿਰ ਇੱਦਾਂ ਐਕਸਕਲੂਸਿਵਿਟੀ ਵੀ ਆ ਨਾ
1: ਐਕਸਕਲੂਸਿਵਿਟੀ ਮੇਨ ਹੈ ਯਾਰ ਐਕਸਕਲੂਸਿਵ ਹੋਣਾ ਜ਼ਰੂਰੀ ਹੈ ਵਿਰਜ਼ੇ
0: ਇੱਦਾਂ ਹੀ ਆ। ਬਾਕੀ ਜੇ ਅੰਡਰ ਰੇਟਿਡ ਬ੍ਰਾਂਡਸ ਦੀ ਆਪਾਂ ਗੱਲ ਕਰੀਏ ਕਿ ਅੰਡਰ ਰੇਟਿਡ ਕਿਹੜੇ ਨੇ ਹੈਗੇ ਬਹੁਤ ਵਧੀਆ ਨੇ ਪਰ ਫਿਲਹਾਲ ਅੰਡਰ ਰੇਟਿਡ
2: ਬਹੁਤ ਵੈਲਿਊ ਨਹੀਂ ਪਈ
0: ਹੈ ਜਿਹਦੇ ਵਿੱਚੋਂ ਇੱਕ ਬ੍ਰਾਂਡ ਹੈ ਜੀ ਐਲਫਾ 60 ਆਸਟ੍ਰੇਲੀਅਨ ਮੇਡ ਠੀਕ ਹੈ। ਫਿਰ ਆਉਂਦਾ ਪੈਂਟਾਗੋਨੀਆ ਸ਼ਾਇਦ ਪੈਂਟਾਗੋਨੀਆ ਤਾਂ ਤੁਹਾਨੂੰ ਪਤਾ ਹੋਵੇ ਪੈਂਟਾਗੋਨੀਆ ਯੂ ਗੋਨਾ ਸਰਚ ਇਟ ਐਂਡ ਪਰਸਨਲੀ ਆਈ ਲਾਈਕ ਦੈਟ ਬ੍ਰਾਂਡ
1: ਪੈਂਟਾਗੋਨੀਆ
0: ਦੇ ਗੁੱਡ ਦ ਗੁੱਡ ਜਿਹੜੀਆਂ ਜੇਬ ਵਾਲੀਆਂ ਅੱਧੀ ਜੇਬ ਵਾਲੀਆਂ
1: ਕੀ ਸ਼ਰਪਾ ਟਾਈਪ ਜਿਹੜੀਆਂ ਹੁੰਦੀਆਂ ਜੰਪਰ
0: ਹਾਂ ਹਾਂ ਹਾਂ ਮਤਲਬ ਉਦਾਂ
1: ਸ਼ਾਇਦ ਮੈਂ ਦੇਖਿਆ
0: ਪੈਂਟਾਗੋਨੀਆ ਇੱਥੇ ਸਕੇਅਰ ਜਾਂ ਉਹਨਾਂ ਦਾ ਲੋਗੋ
1: ਐਲੀਟ 11 ਪਤਾ ਉਹ ਕਾਫੀ ਵਿਕਦਾ ਐਥਲੀਜ਼ਰ ਚ
0: ਹੋਰ ਨਵੇਂ ਨਵੇਂ ਪੈਂਟਾਗੋਨੀਆ ਇਟਸ ਗਨਾਈਸ ਤੁਸੀਂ ਵੇਖੋਗੇ ਤੇ ਤੁਹਾਨੂੰ ਵਧੀਆ ਲੱਗੂਗਾ
1: ਓਕੇ
0: ਮਤਲਬ ਤੁਸੀਂ ਲਓਗੇ ਉਹਦੀ ਇੱਕ ਵਾਰੀ ਪੱਕੀ ਗੱਲ ਆ। ਤੇ ਬਾਕੀ ਜੇ ਆਸਟ੍ਰੇਲੀਆ ਦੀ ਕਲੋਥਿੰਗ ਮਾਰਕੀਟ ਦੀ ਗੱਲ ਕਰ ਲਈਏ ਤੇ ਲਗਭਗ ਡਾਲਰਸ ਦੀ ਜੇ ਗੱਲ ਕਰੀਏ ਤੇ 36 ਬਿਲੀਅਨ ਜਿਹੜਾ ਵਾ ਉਹ ਸਾਲ ਦੇ ਵਿੱਚ ਸਪੈਂਡ ਕਰਦੇ ਆ ਕੱਪੜਿਆਂ ਦੇ ਉੱਤੇ
1: ਵੀ ਦੁਕਾਨ ਮੈਂ ਤਾਂ ਕਹਿੰਦਾ।
0: ਤੇ ਬਾਕੀ ਇਹ ਕਹਿੰਦੇ ਨੇ ਕਿ ਉਸ ਅਗਲੇ ਸਾਲ ਹੋਰ ਵਧਣਾ ਵਾ ਇਹ
1: ਪਾਈਏ ਦੁਕਾਨ ਇੱਕ ਦੱਸੋ
0: ਪਾ ਦਾਂਗੇ ਸਰ
1: ਕਰੀਏ ਸ਼ੁਰੂ
0: ਪਾਉਣੀ ਹੀ ਪੈਣੀ ਆ
1: ਡਨ ਹੋ ਗਿਆ
0: ਕੀ ਕਰੀਏ
1: ਕੋਟ ਪੈਂਟ
0: ਅੱਜ ਹੀ ਪਾ ਦਈਏ
1: ਕੋਟ ਪੈਂਟ ਸ਼ੁਰੂ ਕਰ ਦਾਂ ਕੰਮ ਡਨ ਹੋ ਗਿਆ
0: ਕੋਟ ਪੈਂਟਾਂ ਦਾ
1: ਓ ਲੈ
0: ਪੱਕੀ ਗੱਲ ਹੈ
1: ਮੈਂ ਯਾਰ ਗਰੰਟੀ ਅੱਜ ਜ਼ਬਾਨ ਹੋ ਗਈ ਤੇਰੇ ਨਾਲ
0: ਓਏ ਮੇਰੇ ਨਾਲ ਜ਼ਬਾਨ ਹੋ ਗਈ
1: ਜ਼ਬਾਨ ਹੋ ਗਈ ਤੇ
0: ਫਿਰ ਮੈਂ ਕੱਚੀ ਸਮਝਾਂ
1: ਨਹੀਂ ਨਹੀਂ ਦੇਖਿਆ ਇਹ ਆਦਮੀ
0: ਜੀ ਬਿਲਕੁਲ। ਬਾਕੀ ਤੁਸੀਂ ਵੇਖਣਾ ਵਾ ਕਿ ਤੁਸੀਂ ਬ੍ਰਾਂਡ ਵੱਲ ਜਾਣਾ ਵਾ ਜਾਂ ਕੁਆਲਿਟੀ ਵੱਲ ਜਾਣਾ ਵਾ ਜਾਂ ਫਿਰ ਆਪਣੇ ਮਨ ਦੇ ਵੱਲ ਜਾਣਾ ਇਹ ਅਪ ਟੂ ਯੂ ਆ ਆਲ ਦ ਥਿੰਗਸ
1: ਮਨ ਕੋ ਜਿਤਾਏ ਔਰ ਹਮੇ ਇਜਾਜ਼ਤ ਦੇ।
0: ਹਾਂ ਯਾਰ ਆਪਾਂ ਟੀ ਸ਼ਰਟ ਲੈ ਆਈਏ ਕੋਈ ਇੱਕ ਅੱਧੀ
1: ਕਿਹੜੀ ਲੈ ਕੇ ਯੂਨੀਕਲੋ ਤੋਂ
0: ਯਾਰ ਤੁਸੀਂ ਕਿੱਦਾਂ ਕਰਦੇ ਹੋ ਵੀ ਸਿਆਲ 'ਚ ਸਿਆਲ ਦੇ ਕੱਪੜੇ ਖਰੀਦਦੇ ਹੋ ਕਿ ਉਲਟਾ ਕਰਦੇ ਹੋ ਕਿ ਜਦੋਂ ਸਿਆਲ ਹੁੰਦਾ ਉਦੋਂ ਗਰਮੀਆਂ ਦੇ ਖਰੀਦ ਲੈਂਦੇ
1: ਨਹੀਂ ਇੱਦਾਂ ਕਿਉਂ ਕਰੂੰਗਾ ਸਿਆਲ 'ਚ ਸਿਆਲ ਦੇ ਖਰੀਦ
0: ਕਈ ਕਰਦੇ ਆ ਯਾਰ
1: ਨਹੀਂ ਨਹੀਂ ਇੰਨੀ ਤਕੜੀ ਪਲੈਨਿੰਗ ਤਾਂ ਲਾਈਫ 'ਚ ਕਦੀ ਨਹੀਂ ਹੋਈ
0: ਉਹ ਸੇਲ ਲੱਗੀ ਹੁੰਦੀ ਨਾ ਉਦੋਂ
1: ਹਾਂ ਸੇਲ ਯਾਰ ਇੱਥੇ ਵੈਸੇ ਪੱਕੀ ਲੱਗੀ ਰਹਿੰਦੀ ਮੈਨੂੰ ਮਤਲਬ ਆਈ ਡੋਂਟ ਅੰਡਰਸਟੈਂਡ ਮੈਂ ਤਾਂ ਲੌਂਗ ਕੋਟ ਪਿੱਛੇ ਲੈ ਕੇ ਆਇਆ ਤੇ ਆਹ ਪ੍ਰੋਪਰ ਸਰਦੀ ਸੀ ਮੈਂ ਕਿਹਾ ਕੋਟ ਚਾਹੀਦਾ ਮੈਂ ਲੈ ਕੇ ਆਇਆ
0: ਆਹੋ ਚੱਲ ਆਪਣੇ ਵਰਗੇ ਜਾਂਦੇ ਵੀ ਉਦੋਂ ਕੁ ਜਿਹਾ ਨਾ ਸੀਜ਼ਨ ਜਦੋਂ ਲੱਗੀ ਹੁੰਦੀ ਤੇ ਫਿਰ ਆਪਾਂ ਨੂੰ ਐਂ ਲੱਗਦਾ ਵੀ ਲੱਗੀ ਰਹਿੰਦੀ ਆ
1: ਹਾਂ ਇਹ ਵੀ ਹੋ ਸਕਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਇੰਨਾ ਫਰਕ
0: ਨਹੀਂ ਇਦਾਂ ਹੀ ਆ ਮੰਨ ਲਓ ਅੱਜ ਇੱਧਰ ਨਹੀਂ ਲੱਗੀ ਉੱਧਰ ਲੱਗੀ ਹੋਊਗੀ ਉੱਧਰ
1: ਹਾਂ ਮਤਲਬ ਕਿਤੇ ਨਾ ਕਿਤੇ ਕੁਛ ਨਾ ਕੁਛ ਲੱਗਾ
0: ਹਾਂ ਬਾਕੀ ਤੁਸੀਂ ਵੀ ਆਪਣਾ ਮਨ ਨਹੀਂ ਫਿਰ ਸੇਲ ਵੱਲ ਚੱਲ ਜਾਂਦਾ ਨਾ ਤੁਹਾਡਾ ਹੁਣ ਜਦੋਂ ਸੇਲ ਲੱਗੀ ਹੁੰਦੀ ਆ ਫਰੈਸ਼ ਚੀਜ਼ਾਂ ਤੇ ਉਦੋਂ ਵੀ ਪਈਆਂ ਹੁੰਦੀਆਂ ਉਹਦੇ ਬਾਅਦ ਤੁਸੀਂ ਜਾਂਦੇ ਨਹੀਂ ਜੇ ਤੁਸੀਂ ਉਹ ਚ ਆਪਣਾ ਸਾਈਜ਼ ਲੱਭਦੇ ਰਹਿੰਦੇ ਵੀ ਮੇਰਾ ਸਾਈਜ਼ ਹੈਗਾ ਉਹ ਚ ਕਿ ਨਹੀਂ ਨਹੀਂ ਹੈਗਾ ਤੇ ਮੈਂ ਹੋਰ ਕੋਈ ਬ੍ਰਾਂਡ ਲੈ ਲਵਾਂ
1: ਉਹ ਵੈਸੇ ਜਾਇਜ਼ ਆ ਨਾ ਉਹ ਤਾਂ ਫਿਰ ਬੰਦਾ ਕਹਿੰਦਾ ਇਸੇ ਹੱਟੀ 'ਚ ਮੈਂ ਖਲੋਤਾ ਮੈਂ 100 ਕਿਉਂ ਦਵਾਂ ਆਪ 30 ਨੂੰ ਵੇਚੀ ਜਾਂਦਾ ਵੇ ਚੀਜ਼ਾਂ ਹੈ ਨਾ ਇਹ ਗੱਲ ਤੇ ਹੈ ਇਹ ਗੱਲ ਤੇ
0: ਹੁਣ ਤੁਸੀਂ ਐਲਵੀ 'ਚ ਜਾ ਕੇ ਕਹੋ ਵੀ ਮੈਂ ਹੱਟੀ ਤੇ ਆਇਆ ਨਾਈਸ ਨਹੀਂ ਨਾ ਲੱਗਦਾ
1: ਨਹੀਂ ਪਰ ਐਲਵੀ ਵਾਲੇ ਮੈਨੂੰ ਲੱਗਦਾ ਨਹੀਂ ਸੇ ਲਾਉਂਦੇ ਹੋਣ ਕਿ ਲਾਉਂਦੇ ਆਈ ਡੋਂਟ ਥਿੰਕ ਸੋ ਬ੍ਰੋ
0: ਮੈਨੂੰ ਲੱਗਦਾ ਕਿ ਮੈਂ ਹੁਣ ਧਿਆਨ ਨਹੀਂ ਆ ਪਰ ਸੇਲ ਲਾਉਂਦੇ ਆ ਪਰ ਇੱਕ ਬ੍ਰਾਂਡ ਹੈਗਾ ਵਾ ਜਿਹੜਾ ਵਰਲਡ ਦੇ ਮਤਲਬ ਸਾਰਿਆਂ ਤੋਂ ਉਹ ਇੱਕੋ ਹੀ ਬ੍ਰਾਂਡ ਆ ਜਿਹੜਾ ਅੱਜ ਤੱਕ ਉਹਨੇ ਸੇਲ ਨਹੀਂ ਲਾਈ
1: ਕਿਹੜਾ
0: ਮੈਂ ਜਸਟ ਸਕਿਪਡ ਫਰੋਮ ਮਾਈ ਮਾਈਂਡ ਮੈਂ ਥੋੜਾ
1: ਬੜਾ ਘੈਂਟ ਬ੍ਰਾਂਡ ਹੈ ਯਾਰ
0: ਥੋੜੇ ਮਹੀਨੇ ਪਹਿਲਾਂ ਹੀ ਪੜਿਆ ਸੀ
1: ਅੱਛਾ
0: ਮੈਂ ਤੁਹਾਨੂੰ ਲੱਭ ਕੇ ਦੱਸੂਗਾ
1: ਉਹਦਾ ਉਹਦਾ
0: ਵੈਸੇ ਬਾਕੀ ਸਾਰੇ ਲਾਉਂਦੇ ਆ
1: ਵੈਸੇ ਯੂਜੂਲੀ ਇਹ ਸਟੋਰਸ ਪਤਾ ਕੀ ਕਰਦੇ ਆ ਜਦੋਂ ਤੁਸੀਂ ਇੱਥੇ ਜਾਓ ਇੰਨੇ ਕਦੇ ਕੋਈ ਫੱਟਾ ਨਹੀਂ ਲਾਇਆ ਹੁੰਦਾ ਸੇਲ ਦਾ ਬਟ ਇਹ ਇਸ ਤਰ੍ਹਾਂ ਦੱਸਣਗੇ ਕਿ ਆਹ ਜਿਹੜੀ ਕਲੈਕਸ਼ਨ ਹੈ ਨਾ ਇਹ ਕਲੈਕਸ਼ਨ ਦਾ ਆਹ ਵਾਲਾ ਪੀਸ ਪਿਛਲੇ ਸਾਲ ਦਾ ਸੋ ਆਪਾਂ ਇਹ ਤਾਂ 10% ਲਾਇਆ ਹੋਇਆ ਜੇ ਤੁਸੀਂ ਇਫ ਯੂ ਆਰ ਇੰਟਰਸਟਡ ਇਨ ਦਿਸ ਸੋ ਇਹਦੇ ਅੰਦਰ ਇਸ ਤਰ੍ਹਾਂ ਹੀ ਦੱਸਣਗੇ ਕਿ ਪਿਛਲੇ ਸਾਲ ਦਾ ਤਾਂ ਕਰਕੇ ਐਂਡ ਆਲ ਦੈਟ ਕਿਉਂ ਕਿਉਂਕਿ ਉਹ ਇਹਨਾਂ ਨੂੰ ਪਤਾ ਉਹ ਵਾਲੀ ਮਾਇੰਡ ਸੈੱਟ ਲੋਕਾਂ ਤੱਕ ਨਹੀਂ ਪਹੁੰਚਾਉਣੀ ਕਿ ਯਾਰ ਇਹ ਤਾਂ 100 ਦੀ ਚੀਜ਼ 80 ਨੂੰ ਵੇਚਦੇ ਪਏ ਮੈਂ ਬਾਕੀ 100 ਦੀਆਂ ਵੀ ਛੱਡ ਦੇਵਾਂ ਇਹਨਾਂ ਲਈ ਇਹ ਫਾਸਟ ਫੈਸ਼ਨ ਵਾਲਿਆਂ ਨੂੰ ਇਹ ਹੈ ਕਿ ਲੋਕ ਆਉਣ ਦੁਕਾਨ ਖਾਲੀ ਕਰਕੇ ਜਾਣ ਇਹਨਾਂ ਨੂੰ ਇਹ ਹੈ ਕਿ ਲੋਕ ਆਉਣ ਅਤੇ ਐਕਸਪੀਰੀਅੰਸ ਲੈ ਕੇ ਜਾਣ ਜ਼ਿਆਦਾ ਡਟਨ ਦਾ ਹੈ ਨਾ ਅੰਦਰ ਮਾਦਾ ਹੈ ਨਾ
0: ਉਹ ਮੈਂ ਤੁਹਾਨੂੰ ਦੱਸਣ ਲੱਗਾ ਸੀ ਉਹ ਬ੍ਰਾਂਡ ਉਹ ਹਰਮਸੀ ਸੀਗਾ ਸੋਰੀ ਇਹੀ ਇਹਨੇ ਪਬਲਿਕ ਕੋਈ ਸੇਲ ਅੱਜ ਤੱਕ ਨਹੀਂ ਲਾਈ
1: ਵਾਹ ਬਈ ਵਾਹ ਮੈਂ
0: ਤਾਂ ਨੋ ਆਲਮੋਸਟ ਲਾ ਲਓ ਕਿ ਨੋ ਡਿਸਕਾਊਂਟਸ
1: ਕੀ ਬਾਤ ਹੈ ਵੈਸੇ ਬਹੁਤੇ ਬ੍ਰਾਂਡ ਤਾਂ ਸਿੰਗਰਾਂ ਨੇ ਦੱਸੇ ਆ ਲੋਕਾਂ ਨੂੰ
0: ਬਾਕੀ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਬ੍ਰਾਂਡ ਦੇ ਵਿੱਚ ਕਈ ਇੱਦਾਂ ਦੇ ਆਰਟੀਕਲਸ ਜਾਂ ਆਈਟਮਸ ਨੇ ਜਿਹੜੀਆਂ ਕਿ ਵੇਟਿੰਗ ਲਿਸਟ ਦੇ ਵਿੱਚ ਨੇ ਕਿ ਉਹਨਾਂ ਦੀ ਤੁਹਾਨੂੰ ਸਾਲ ਸਾਲ ਦੋ ਦੋ ਸਾਲ ਵੇਟਿੰਗ ਵੀ ਕਰਨੀ ਪੈ ਸਕਦੀ।
1: ਬਿਲਕੁਲ ਬਿਲਕੁਲ, ਆਪਣਾ ਖਾਸ ਕਰ ਘੜੀਆਂ ਨਾਲ ਹੁੰਦਾ, ਹਰ ਘੜੀ ਵਾਲੇ ਇਹੀ ਕਰਦੇ ਹੁਣ, ਮੇਰੇ ਖਿਆਲ ਨਾਲ ਜਾਣ ਬੁੱਝ ਕੇ ਕਰਦੇ ਆ ਨੀ ਆ ਡੋਂਟ ਨੋ, ਪਰ
0: ਇਹਨਾਂ ਦੇ ਜਿੱਦਾਂ ਹਰਮਸ ਆ, ਫਿਰ ਸ਼ਨੈਲ, ਐਲ ਵੀ, ਰੋਲੈਕਸ ਹੋ ਗਿਆ,
1: ਹਰ ਕਿਸੇ ਦਾ ਜਿਹੜਾ ਫਲੈਗਸ਼ਿਪ ਚੀਜ਼ ਹੁੰਦੀ ਹੈ ਨਾ, ਵਧੀਆ ਚੀਜ਼ ਹੁੰਦੀ ਹੈ ਜਿਹੜੀ, ਉਹਦੇ ਤੇ ਇਹ ਲੋਕ ਇੱਦਾਂ ਦੀ ਡਿਮਾਂਡ ਸੈੱਟ ਕਰ ਦਿੰਦੇ ਕਿ ਡਿਮਾਂਡ ਬਹੁਤ ਹੈ ਜੀ ਹਜੇ।
0: ਹਾਂ ਹਾਂ, ਕਰਦੇ ਜਾਣ ਕੇ, ਹਾਂ ਹਾਂ ਹਾਂ, ਅੰਦਰ ਜਸਟ ਹਊਆ ਜਿਹਾ ਬਣਾਉਂਦੇ।
1: ਉਹੀ ਕਿ ਮਹੋਈ ਨਾ ਕਿ ਸਬਰ ਦੇ ਨਾਲ ਚੀਜ਼ ਵੇਚਣੀ ਆ,
0: ਅਗਲੇ ਨੂੰ ਵੀ ਕਰਿਓਸਿਟੀ ਹੋਵੇ ਵੀ ਯਾਰ ਜੇ ਮੈਂ ਇੰਨੇ ਪੈਸੇ ਖਰਚੇ ਆ ਤੇ ਕਿਸੇ ਰੀਜ਼ਨ ਲਈ ਖਰਚੇ, ਇਹ ਨੀ ਕਿ ਖਰਚੇ ਤੇ ਲੈਣ ਦੀ, ਉਹਨੂੰ ਹੋਵੇ ਵੀ ਵੱਡੀ ਚੀਜ਼ ਲੈਣ ਦੀ, ਟਾਈਮ ਲੱਗਾ, ਜਸਟ ਇਹ ਸਾਰਾ ਸਾਈਕੋ ਦੇ ਨਾਲ ਖੇਡਿਆ ਜਾਂਦਾ।
1: ਯੈਸ,
0: ਮੈਂ ਖੇਡੋ ਜਿੰਨੇ ਖੇਡਦਾ ਯਾਰ, ਆਪਾਂ ਵੀ ਆਪਣਾ ਖੇਡੀਏ, ਬੰਦ ਕਰੋ ਹੁਣ, ਫਿਨਿਸ਼ ਕਰੋ,
1: ਚਲੀਏ ਬੰਦ ਕਰੋ। ਇੱਧਰ ਮੇਰੇ ਵੱਲ ਸਤਿੰਦਰ ਜੀ ਹੱਸੀ ਜਾਂਦੇ ਪਏ ਨੇ, ਮੈਂ ਇਹਨਾਂ ਨੂੰ ਹੀ ਲਾ ਦਿੰਦਾ, ਠੀਕ ਹੈ ਜੀ, ਅਸੀਂ ਤੁਹਾਨੂੰ ਅਗਲੇ ਹਫ਼ਤੇ ਫੇਰ ਮਿਲਾਂਗੇ, ਫਿਲਹਾਲ ਅਸੀਂ ਬੰਦ ਕਰ ਰਹੇ
0: ਹਾਂ,
1: ਅਸੀਂ ਬੰਦ ਕਰ ਰਹੇ ਹਾਂ ਜੀ, ਠੀਕ ਹੈ, ਪਰ ਇਹ ਸ਼ੋਅ ਹੀ ਬੰਦ ਹੋ ਰਿਹਾ, ਰੇਡੀਓ ਚੱਲ ਰਿਹਾ, ਤਾਂ ਤੁਸੀਂ ਰੇਡੀਓ ਸੁਣਦੇ ਰਹੋ। ਮੈਂ ਕ੍ਰਿਸ਼ਨਾ,
0: ਪਰ ਇੱਕ ਚੀਜ਼ ਹੈਗੀ, ਜੇ ਤੁਸੀਂ ਸੁਣੋਗੇ ਨਾ ਸਾਡਾ ਇਹ ਵਾਲਾ ਸ਼ੋਅ ਜਦੋਂ ਵੀ ਰਿਪੀਟ ਚੱਲੂਗਾ, ਤੇ ਤੁਸੀਂ ਮੈਸੇਜ ਕਰਕੇ ਆਪਣਾ ਫੇਵਰਟ ਬ੍ਰਾਂਡ ਜ਼ਰੂਰ ਸਾਨੂੰ ਦੱਸਣਾ ਹੈ,
1: ਜਾਂ ਦੱਸ ਦਿਆ ਕਰੋ ਤੁਹਾਨੂੰ ਲੋਕਾਂ ਨੇ ਕਿੰਨੇ ਟਾਈਮ ਦਾ ਕਿਹਾ ਕਿ ਜੇ ਸ਼ੋਅ ਸੁਣਦੇ ਪਏ ਹੋ ਤਾਂ ਐਵੇਂ ਕਦੀ ਹਾਂਜੀ ਲਾਈਵ ਜਦੋਂ ਸਵੇਰੇ ਮੈਲਬਨ ਵਾਲਾ ਹੋ ਰਿਹਾ ਹੁੰਦਾ ਆਪਣਾ,
0: ਐਵੇਂ ਮੈਸੇਜ ਛੱਡ ਦਿਓ, ਨਾਈਕੀ
1: ਨਾਈਕੀ,
0: ਨਾ ਕਿ ਇਹਨੂੰ ਪਤਾ ਲੱਗੇ ਕਿਉਂ ਛੱਡਿਆ,
1: ਬੱਚੇ ਬਜਾਰੇ ਤੋਂ ਪੁੱਛਦੇ ਪਏ ਆ ਨਾਈਕੀ ਟੌਪਿਕ ਚੱਲਦਾ ਪਿਆ ਕੋਈ ਵੀ,
0: ਐਲਵੀ
1: ਰੈਡ ਬੋਟਮ ਸ਼ੂਜ਼,
0: ਮੁੜ ਕੇ ਜੇ ਕੋਈ ਪੁੱਛੇ ਵੀ ਇਹਨਾਂ ਨੇ ਐਲਵੀ ਕਿਉਂ ਭੇਜਿਆ, ਫੇਰ ਦੱਸ ਦੇ ਕਰੋ,
1: ਫੇਰ ਦੱਸ ਦੋ ਕਿ ਯਾਰ ਬੋਇਜ਼ ਗੱਲਾਂ ਬਣੀਆਂ
0: ਭਰਾਵਾਂ ਦਾ ਸਾਥ ਦੇਣਾ ਯਾਰ, ਫੇਰ
1: ਮਾਣ ਹੀ ਹੁੰਦਾ ਬਈ ਭਰਾਵਾਂ ਤੇ, ਮੈਂ ਤੇ ਇਹੀ ਕਹਿਣਾ, ਚਲੀਏ ਜੀ, ਡਨ ਕੁਛ ਰਹਿਦੇ ਨੀ ਕਿਹਾ,
0: ਕੀ ਲੈ ਜਾਣਾ ਦੁਨੀਆ,
1: ਬਸ ਕੁਛ ਨੀ ਲੈ ਕੇ ਜਾਣਾ, ਇਹ ਤੁਹਾਨੂੰ ਅਗਲੇ ਹਫ਼ਤੇ ਦੱਸਾਂਗੇ ਕਿ ਅਸੀਂ ਕੀ ਲੈ ਕੇ ਜਾਣਾ ਦੁਨੀਆ ਤੋਂ, ਤਦ ਤੱਕ ਜੀ ਖੁਸ਼ ਰਹੋ, ਸਵਸਥ ਰਹੋ, ਮਸਤ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ 1674A।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au। ਹਾਂਜੀ ਹਾਂ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499 2545 45 ਤੇ
2: ਹਾਂਜੀ

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ।

0: ਗਲੋਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: हम तुम्हें मारेंगे और जरूर मारेंगे।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾ।

ਮੋਕ ਬੋਲਣ ਬੋਲਿਆ ਜਿਸ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਗਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਬਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਜੇ ਕੋ ਮਨ ਜਾਣੇ ਮਨ ਕੋਇ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਝੋਟਾ ਨਹੀਂ ਖਾ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਇ, ਮੰਨੈ

ਕੁਦਰਤ ਕੌਣ ਕਾਮ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਹਾ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾਂ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨਾ ਪਾਈਆ, ਨਦੀਆਂ ਅੱਤੇ ਵਾਹ, ਪਵੇ ਸਮੁੰਦ ਨਾ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨਾ ਹੋਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ, ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਇਹ ਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ, ਜੇ ਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ, ਕੇਤੇ ਮੰਗੇ ਜੋਤ ਅਪਾਰ, ਕੇਤਿਆ ਗੰਤ ਨਹੀਂ ਵਿਚਾਰ, ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਈ ਖਾਏ, ਕੇਤਿਆ ਦੁੱਖ ਭੂਖ ਸਦਮਾਰ, ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ, ਉਹ ਜਾਣੈ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਤ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤ ਨਾਮਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ,

ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਹੋਏ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ।

ਯਾਰ ਰੇਖ ਪੇ ਕੋ ਕਹਿ ਨ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ਮ ਤੋਚ ਕਹਿ ਜੈ ਕੋਟ ਇੰਦਰ ਇੰਦਰਾਨ ਸਾ ਸਾਹਾਨ ਗਣਿਤ ਜੈ ਤਿਰ ਭਵਨ ਮਈ ਸੁਰ ਨਾਰ ਸੁਰ ਨੇਤ ਨੇਤ ਬੰਤਰਨ ਕਹਿਤ ਤਵ ਸਰਵਨਾਮ ਕਥੇ ਕਵਨ ਕਰਮ ਨਾਮ ਵਰਨ ਸੁਮਤ ਜਾਮ ਕਿਰਿਆ ਛੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਭੰਜੇ ਨਮਸਤੰਗ ਅਡਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਅਜੀਤੇ ਨਮਸਤੰਗ ਅਭੀਤੇ ਨਮਸਤੰਗ ਅਭਾਏ ਨਮਸਤੰਗ ਅਡਾਏ ਨਮਸਤੰਗ ਅਨਿਲੇ ਨਮਸਤੰਗ ਅਨਾਦੇ ਨਮਸਤੰਗ ਅਛੇਦੇ ਨਮਸਤੰਗ ਅਗਾਜੇ ਨਮਸਤੰਗ ਅਗੰਜੇ ਨਮਸਤੰਗ ਅਭੰਜੇ ਨਮਸਤੰਗ ਉਧਾਰੇ ਨਮਸਤੰਗ ਅਭਾਰੇ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਦੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਏ ਨਮਸਤੰਗ ਅਭਾਏ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੰਜੋਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ ਨਮਸਤੰਗ ਅਗਮੇ ਨਮਸਤਰਮੇ ਨਮਸਤੰਗ ਜਲਾਸ਼ੇ ਨਮਸਤੰਗ ਨਿਰਾਸ਼ੇ ਨਮਸਤੰਗ ਅਜਾਤੇ ਨਮਸਤੰਗ ਅਪਾਦੇ ਨਮਸਤੰਗ ਅਮਜਵੇ ਨਮਸਤਸਤ ਅਜਵੇ ਅਦੇਸੰਗ ਅਦੇਸੇ ਨਮਸਤੰਗ ਅਵੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਭਾਵੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੇ ਨਮਸਤੰਗ ਅਵੇਵੇ ਨਮਸਤੰਗ ਅਜਨਮੇ ਨਮਸਤੰਗ ਸੁਬਨਵੇ ਨਮੋ ਸਰਵ ਗੌਣੇ ਨਮੋ ਸਰਵ ਪੌਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵ ਦੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਤਰੀ ਛੰਤੋ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਦਯ ਹੈ ਅਭੈ ਹੈ ਅਜੀਤ ਹੈ ਅਭੀਤ ਹੈ ਤਿਰਮਾਨ ਹੈ ਨਿਦਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨਿਲ ਹੈ ਅਨਾਦ ਹੈ ਅਜੈ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਜੂਜ ਹੈ ਅਜੰਜ ਹੈ ਅਮੀਕ ਹੈ ਰਫੀਕ ਹੈ ਅਦੰਧ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਲੰਭ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਜੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਬੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਏਕ ਹੈ ਪ੍ਰਿਯਾਂਕ ਪ੍ਰਿਆ ਛੰਦ।

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਵਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਖੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆ ਵਸੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਬੁਬ ਅੰਕੁਣਾ ਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪੂਤ ਕੌਣ ਕਨੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਬਾ ਸੁਸਾਜ ਸਨਹ ਦੁਰਜਾਨ।

0: ਕਾਉਣ ਲੈ ਪਾਇਨ ਪੂਤਰਿਓ ਸਿਰ ਕਾਉਣ ਲੈ ਲਿੰਗ ਲੇ ਢਲਕਾਇਓ ਕਾਉਣ ਲਿਖਿਓ ਹਰ ਅਵਾਚੀ ਦਿਸ਼ਾ ਮੈਂ ਕਾਉਂ ਪੁਛਾਂ ਕੋ ਸੀਸ ਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਤਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ।
1: ਕਵਿਓ ਬਾਜ ਬੇਨਤੀ ਚੌਕਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਕਾਰਾ ਹਮਰੇ ਦੁੱਠ ਸਭੈ ਤੁਮ ਕਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਇੱਛਾ ਨਿੰਜ ਕਰਦੈ ਕਰੀਐ ਸਭ ਬੈਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਔਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸਨ ਵਰੀਐ ਪੂਜੋ ਸਦਾ ਹਮਾਰੇ ਪੱਛਾ ਸਿਰੀ ਅਸਤੁਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬਨ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਚਨ ਉਪਜਾਇਓ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਨ ਕੋ ਪਲਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਪੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਲ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾ ਕਾ ਮੂੜ

ਪਵਿੱਤ ਸੰਗਤ ਸੁਭਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾ ਲਿਆ ਕਹਿ ਨਾਨਕ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇ ਕੀਆ ਜਾਏ ਅਨੇਕ ਜੂਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ

0: ਹੋਆ ਸਮਾਓ, ਸਭ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ।
1: ਸ਼ਿਵ ਸਖਤ ਆਪ ਉਪਾਏ ਕੈ, ਕਰਤਾ ਆਪੇ ਹੁਕਮਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ।

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

0: ਫਤਿਹ।
1: ਪਰਮ ਸਨਮਾਨ ਆਵਰ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਤਨ ਤਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਅਜੀਮ ਸ਼ਾਨ ਦਰ ਦੀਆਂ ਪ੍ਰੇਮ ਸਹਿਤ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ, ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਆਪਣੀ ਬਾਰਗਾਹ ਤੋਂ ਸਾਡੀਆਂ ਮਿਹਰ ਨਾਲ ਝੋਲੀਆਂ ਭਰਦਿਆਂ ਹੋਇਆਂ ਇਸ ਬ੍ਰਹਿਮੰਡ ਵਿੱਚ ਰੂਹਾਨੀਅਤ ਦੇ ਮਰਕਜ਼ ਡਿੱਠੇ ਸਭੇ ਥਾਵ ਨਹੀਂ ਤੁਦਜਿਹਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਰਸਕ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਾਹਿਬ ਜੀ ਦੀ ਪਾਵਨ ਬਾਣੀ ਸ੍ਰੀ ਆਸਾ ਕੀ ਵਾਰ ਦੇ ਗਾਇਨ, ਜੋ ਸਿੱਖ ਦਾ ਸੰਗਤੀ ਨਿਤਨੇਮ ਹੈ, ਸਰਵਣ ਕੀਤੇ ਹਨ। ਫਿਰ ਸਦਾਏ ਬਾਰਗਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਦਰ ਤੋਂ ਨਾਜ਼ਲ ਹੋਏ ਹੁਕਮਨਾਮਾ ਸਾਹਿਬ ਦੇ ਪਾਠ ਸਰਵਣ ਕੀਤੇ ਨੇ। ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ ਪੇਸ਼ਤਰ, ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਧਿਆਨ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਧਿਆਨ ਕਰੀਏ ਅਤੇ ਮਹਿਸੂਸ ਕਰੀਏ ਕਿ ਸਾਡਾ ਸੀਸ ਸਤਿਗੁਰੂ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਸਤਿਗੁਰੂ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗੱਲ

ਪਾਈ। ਮਹਿਮਾ ਦੇ ਮਾਲਕ ਪ੍ਰਤੱਖ ਹਰ ਸਤਿਗੁਰੂ ਜਿਨ੍ਹਾਂ ਨੇ ਸੜਦੀ ਹੋਈ ਲੋਹ ਤੇ ਵੱਡਾ ਸੇਕ ਸਹਾਰਿਆ, ਪਰ ਆਪਣੇ ਬੋਲਾਂ ਤੋਂ ਕੋਈ ਸੇਕ ਦੇਣ ਵਾਲੇ ਕੋਈ ਜਲਦੇ ਹੋਏ ਬੋਲ ਨਹੀਂ ਆਖੇ, ਬਲਕਿ ਉਹਨਾਂ ਦੀ ਮੁਕੱਦਸ ਧੁਨੀ ਮੁਕੱਦਸ ਕੰਠ ਤੋਂ ਪ੍ਰਗਟ ਹੋਈ। ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਭਾਵ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਅੰਮ੍ਰਿਤ ਰਸਨਾ ਤੋਂ ਪਰਬ੍ਰਹਮ ਪਰਮੇਸ਼ਵਰ ਦੇ ਬੋਲ ਨਾਜ਼ਲ ਹੋਏ ਹਨ, ਜਿਸ ਦੀਆਂ ਪਾਵਨ ਰਸ ਲਬਰੇਜ਼ ਪੰਕਤੀਆਂ ਨੇ ਮਾਈ ਮੇਰੇ ਮਨ ਕੀ ਪਿਆਸ, ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ, ਦਰਸ਼ਨ ਦੇਖਣ ਕੋ ਧਾਰੀ ਮਨ ਆਸ। ਬੜੇ ਗਹਿਰੇ ਸ਼ਬਦ ਹਨ ਤੇ ਇਸ ਪਾਵਨ ਸ਼ਬਦ ਦੀਆਂ ਮਰਕਜ਼ੀ ਪੰਕਤੀਆਂ ਹਨ, ਜਿਸ ਵਿੱਚ ਮਹਾਰਾਜ ਨੇ ਦੋ ਵਿਚਾਰ ਸਾਡੀ ਝੋਲੀ 'ਚ ਪਾਏ ਨੇ। ਪਹਿਲਾ ਵਿਚਾਰ ਹੈ ਮਨ ਵਿੱਚ ਪਰਬ੍ਰਹਮ ਪਰਮੇਸ਼ਵਰ ਦੇ ਮਿਲਾਪ ਦੀ ਪਿਆਸ ਬਣੀ ਹੋਈ, ਤ੍ਰਿਖਾਵੰਤ ਹਿਰਦਾ ਬਣਿਆ ਹੋਇਆ ਹੈ, ਅਤੇ ਦੂਸਰਾ ਵਿਚਾਰ ਹੈ ਕਿ ਇੱਕ ਖਿਨ ਵੀ ਇੱਕ ਛਣ ਮਾਤਰ ਵੀ ਹੁਣ ਦੀਦਾਰ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਉ। ਐਸੀ ਮਨ ਦੀ ਹਾਲਤ ਹੈ, ਔਰ ਮਨ ਦੀ ਇੱਕ ਬੜੀ ਗਹਿਰੀ ਆਸ ਤੇ ਇੱਕ ਭਰੋਸਾ ਬਣਿਆ ਹੋਇਆ, ਜੈਸੇ ਭਗਤ ਸਿਰਮੌਰ ਭਗਤ ਰਵਿਦਾਸ ਜੀ ਮਹਾਰਾਜ ਆਪਣੇ ਇਸ ਹਿਰਦੇ ਦੀ ਵੇਦਨਾ ਸੰਵੇਦਨਾ ਤੇ ਭਾਵ ਨੂੰ ਇਹਨਾਂ ਬੋਲਾਂ ਰਾਹੀਂ ਪ੍ਰਗਟ ਕਰਦੇ ਨੇ, ਜਿਨ੍ਹਾਂ ਬੋਲਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰਮਾਣਿਤ ਤੇ ਸਨਮਾਨਿਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕੀਤਾ ਹੈ, ਆਪਣੇ ਸਿੰਘਾਸਣ ਤੇ ਨਾਲ ਬਿਠਾਇਆ। ਬੜਾ ਗਹਿਰਾ ਬਚਨ ਹੈ ਆਪ ਜੀ ਦਾ, ਜਿਸ ਵਿੱਚ ਫੁਰਮਾਨ ਕਰਦੇ ਨੇ ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ ਹੈ ਪਰਬ੍ਰਹਮ ਪਰਮੇਸ਼ਵਰ, ਮੈਂ ਕੋਈ ਅੱਜ ਦਾ ਵਿਛੜਿਆ ਹੋਇਆ ਨਹੀਂ ਆ, ਬੜੇ ਯੁੱਗਾਂ ਤੋਂ ਮੈਂ ਵਿਛੋੜੇ ਦਾ ਦੰਸ ਸਹਿੰਦਾ ਆ ਰਿਹਾ ਹਾਂ, ਵਿਛੋੜੇ ਦੀ ਪੀੜਾ ਸਹਿੰਦਾ ਆ ਰਿਹਾ ਹਾਂ। ਅਗਰ ਕਿਸੇ ਨੂੰ ਮਹਿਸੂਸ ਨਹੀਂ ਹੋਇਆ ਕਿ ਮੈਂ ਵਿਛੜਿਆ ਹਾਂ, ਮੈਂ ਪਰੇਸ਼ਾਨ ਹਾਂ, ਉਹ ਸਾਧ ਸੰਗਤ ਇਸ ਦਾ ਕਾਰਨ ਹੈ, ਬੋਧ ਨਹੀਂ ਹੈ ਸਾਨੂੰ। ਜਿਵੇਂ ਭਰੇ ਹੋਏ ਮੇਲੇ ਵਿੱਚ ਛੋਟੇ ਜਿਹੇ ਬਾਲਕ ਤੋਂ ਮਾਂ ਦਾ ਹੱਥ ਛਿੜਕ ਜਾਏ ਨਾ, ਪੱਲਾ ਛਿੜਕ ਜਾਏ, ਅਤੇ ਜਿਤਨੀ ਦੇਰ ਉਸਦਾ ਧਿਆਨ ਦੁਕਾਨਾਂ ਵਿੱਚ ਹੁੰਦਾ, ਤਮਾਸ਼ਿਆਂ ਵਿੱਚ ਹੁੰਦਾ, ਖਿਲੌਣਿਆਂ ਵਿੱਚ ਹੁੰਦਾ, ਉਹ ਦੇਖ ਦੇਖ ਕੇ ਹੱਸਦਾ ਰਹਿੰਦਾ, ਖੁਸ਼ ਹੁੰਦਾ ਰਹਿੰਦਾ, ਬੜਾ ਪ੍ਰਸੰਨ ਦਿਖਾਈ ਪੈਂਦਾ। ਸ਼ਾਇਦ ਕੋਈ ਦੁਨੀਆਂ ਦਾ ਬਾਦਸ਼ਾਹ ਵੀ ਇਤਨਾ ਪ੍ਰਸੰਨ ਨਾ ਹੋਵੇ ਜਿਤਨਾ ਉਹ ਬਾਲਕ ਪ੍ਰਸੰਨ ਹੁੰਦਾ ਹੈ। ਪਰ ਸਾਧ ਸੰਗਤ ਜਦੋਂ ਉਸ ਨੂੰ ਧਿਆਨ ਆਉਂਦਾ ਹੈ ਕਿ ਮੇਰਾ ਹੱਥ ਤਾਂ ਖਾਲੀ ਹੈ, ਮਾਂ ਦਾ ਪੱਲਾ ਮੇਰੇ ਹੱਥ ਵਿੱਚ ਨਹੀਂ ਹੈ, ਮਾਂ ਦੀ ਉਂਗਲ ਮੇਰੇ ਹੱਥ ਵਿੱਚ ਨਹੀਂ ਹੈ, ਉਸ ਨੂੰ ਉਸ ਵੇਲੇ ਵਿਛੋੜੇ ਦੀ ਪੀੜਾ ਦਾ ਆਭਾਸ ਆਉਂਦਾ, ਚੀਖਾਂ ਨਿਕਲ ਜਾਂਦੀਆਂ, ਉੱਚੀ ਆਵਾਜ਼ ਵਿੱਚ ਵਿਰਲਾਪ ਕਰਨ ਲੱਗ ਪੈਂਦਾ, ਰੋਂਦਾ ਹੋਇਆ ਦਿਖਾਈ ਪੈਂਦਾ, ਅਤੇ ਇੰਝ ਲੱਗਦਾ ਕੋਈ ਮੇਲਾ ਤੇ ਹੈ ਨਹੀਂ, ਉਜਾੜ ਹੀ ਹੈਗੀ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਵੀ ਇਸ ਭਾਵਨਾ ਨੂੰ ਇਹਨਾਂ ਅੰਮ੍ਰਿਤ ਬੋਲਾਂ ਰਾਹੀਂ ਵਿਅਕਤ ਕਰਦੇ ਨੇ, ਕਹਿੰਦੇ ਨੇ ਕਬੀਰ ਜੈ ਜੈ ਹੋਂ ਫਿਰਿਓ, ਕੌਤਕ ਠਾਓ ਠਾਏ, ਇੱਕ ਰਾਮ ਸੁਨੇਹੀ ਬਾਹਰਾ ਪੂਜਣ ਮੇਰੇ ਪਾਏ। ਜੇ ਪਰਬ੍ਰਹਮ ਪਰਮੇਸ਼ਵਰ ਦਾ ਸਾਥ ਨਾ ਹੋਵੇ ਤੇ ਵਿਛੋੜੇ ਦਾ ਬੋਧ ਹੋ ਜਾਏ, ਫਿਰ ਭਰੇ ਹੋਏ ਮੇਲੇ ਉਜਾੜ ਦਿਖਾਈ ਪੈਣ ਲੱਗ ਪੈਂਦੇ।

0: ਉਸ ਬਾਲਕ ਦੀ ਤਰ੍ਹਾਂ ਜਿਸ ਨੂੰ ਮਾਂ ਦੇ ਪੱਲੇ ਦਾ ਛੁੱਟ ਜਾਣ ਦਾ ਜਿਤਨੀ ਦੇਰ ਬੋਧ ਨਹੀਂ ਸੀ, ਹੱਸ ਰਿਹਾ ਸੀ, ਮੁਸਕਰਾ ਰਿਹਾ ਸੀ, ਬੜਾ ਪ੍ਰਸੰਨ ਸੀ, ਦੁਨੀਆਂ ਦਾ ਜਿਵੇਂ ਬਾਦਸ਼ਾਹ ਹੋਵੇ। ਪਰ ਸਾਧ ਸੰਗਤ ਪੱਲਾ ਛੁੱਟਣ ਦਾ ਬੋਧ ਹੁੰਦਿਆਂ ਹੀ ਉਹ ਸੰਸਾਰ ਦਾ ਸਭ ਤੋਂ ਕੰਗਾਲ ਵਿਅਕਤੀ ਵਰਗਾ ਉਹਦਾ ਹਿਰਦਾ ਮਹਿਸੂਸ ਕਰ ਰਿਹਾ। ਇਸੇ ਤਰ੍ਹਾਂ ਜਦੋਂ ਕਿਸੇ ਮਨੁੱਖ ਨੂੰ ਇਹ ਪਿਆਸ ਜਾਗਦੀ ਹੈ, ਵਿਛੋੜੇ ਦਾ ਬੋਧ ਆਉਂਦਾ ਹੈ, ਤੇ ਫਿਰ ਉਸ ਦੀ ਹਾਲਤ ਇਹ ਬਣ ਜਾਂਦੀ ਹੈ, ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਇਓ ਦਰਸ਼ਨ ਦੇਖੇ, ਬੜਾ ਲੰਬਾ ਸਮਾਂ ਹੋ। ਇਸ ਨੂੰ ਸਤਿਗੁਰੂ ਵੀ ਆਪਣੀ ਬਾਣੀ ਚ ਬਿਆਨ ਕਰਦੇ ਨੇ, ਕਹਿੰਦੇ ਨੇ ਚਾਰ ਪਹਿਰ ਚੌ ਜੁਗੇ ਸਮਾਨ, ਹੇ ਪਾਰ ਬ੍ਰਹਮ ਪਰਮੇਸ਼ਵਰ, ਇਤਨਾ ਹੋਰ ਕੋਈ ਪੀੜਾ ਦਾ ਭਰਿਆ ਹੋਇਆ ਦੁੱਖ ਕਸ਼ਟ ਮੁਸੀਬਤ ਨਹੀਂ ਹੈ ਜਿਤਨੀ ਵੱਡੀ ਪੀੜਾ ਤੇਰੇ ਵਿਛੋੜੇ ਦੀ ਹੁੰਦੀ। ਆ ਜਿਹੜਾ ਚਾਰ ਪੈਰ ਦਿਨ ਹੈ ਨਾ, ਜੇ ਤੇਰੇ ਨਾਲ ਮਿਲਣਾ ਨਾ ਹੋਵੇ, ਦੀਦਾਰ ਨਾ ਹੋਵੇ, ਤਾਂ ਇਹ ਚਾਰ ਪੈਰ ਦਿਨ ਚਾਰ ਜੁਗਾਂ ਵਰਗਾ ਦਿਖਾਈ ਪੈਂਦਾ। ਚਾਰ ਪੈਰ ਚੌ ਜੁਗੇ ਸਮਾਨੇ, ਰਹਿਣ ਪਈ ਤਬ ਅੰਤ ਨਾ ਜਾਣ। ਤੇ ਜਦੋਂ ਰਾਤ ਆ ਜਾਂਦੀ ਹੈ, ਚਲੋ ਇਹ ਇਸ ਲਈ ਚਾਰ ਯੁੱਗਾਂ ਵਰਗਾ ਹੈ ਬਈ ਥੋੜਾ ਕੋਈ ਆ ਗਿਆ, ਕੁਛ ਧਿਆਨ ਉਧਰ ਹੋ ਗਿਆ, ਤੇ ਫਿਰ ਵੀ ਚਾਰ ਯੁੱਗਾਂ ਵਰ। ਤੇ ਹੁਣ ਰਾਤ ਤੇ ਬਿਲਕੁਲ ਹੀ ਇਕੱਲੇ ਆ, ਕਿਸੇ ਨਾਲ ਕੋਈ ਵਾਰਤਾ ਨਹੀਂ ਹੈ, ਕਿਸੇ ਨਾਲ ਕੋਈ ਗੱਲਬਾਤ ਨਹੀਂ ਹੈ, ਕਿਸੇ ਦੇ ਨਾਲ ਕੋਈ ਮਿਲਣ ਦਾ, ਦੀਦਾਰ ਦਾ, ਕੋਈ ਬੈਠਣ ਦਾ ਕੁਛ ਹੈ ਨਹੀਂ ਹੈ। ਇਸ ਲਈ ਇਸ ਰਹਿਣ ਨੂੰ ਸੌ ਯੁੱਗਾਂ ਚ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰਿਓਂਦ, ਬਾਜ ਪਿਆਰੇ ਆਪਣੇ ਬਿਰਹੀ ਨਾ ਤਿਰੋ। ਇਹ ਹੈ ਹੀ ਦੁਖਦਾਈ, ਪਰ ਸੱਚ ਜਾਣਨਾ ਜਿਤਨਾ ਭਿਆਨਕ ਦੁਖਦਾਈ ਵਿਛੋੜਾ ਹੈ। ਪਾਰ ਬ੍ਰਹਮ ਪਰਮੇਸ਼ਵਰ ਦਾ ਮਿਲਾਪ ਉਸ ਤੋਂ ਅਨੰਤ ਗੁਣਾ ਆਨੰਦਦਾਇਕ ਹੈ। ਵਿਛੋੜੇ ਦੀ ਪੀੜਾ ਤੇ ਕੁਛ ਵੀ ਨਹੀਂ, ਬਿਲਕੁਲ ਕੁਛ ਵੀ ਨਹੀਂ ਹੈ। ਜਦ ਮਿਲਾਪ ਹੁੰਦਾ ਹੈ ਤੇ ਫਿਰ ਸਾਰਾ ਕੁਛ ਭੁੱਲ ਜਾਂਦਾ, ਫਿਰ ਸਾਰੇ ਖੇੜੇ ਬਣ ਜਾਂਦੇ। ਪ੍ਰਭ ਆਵਤੇ ਕੀ ਖਬਰ ਮਨ ਪਾਈ, ਦੇਖ ਸਰੂਪ ਪਈ ਹਾਲ, ਨਿਹਾਲ ਨਿਹਾਲ ਨਿਹਾਲ। ਮਹਾਰਾਜ ਕਹਿੰਦੇ ਨੇ ਫਿਰ ਹਿਰਦਾ ਨਿਹਾਲ ਹੋ ਜਾਂਦਾ ਹੈ, ਆਨੰਦ ਨਾਲ ਭਰ ਜਾਂਦਾ ਹੈ। ਇਹ ਬੜੇ ਗਹਿਰੇ ਸ਼ਬਦ ਸਤਿਗੁਰੂ ਜੀ ਨੇ ਇਹਨਾਂ ਪਾਵਨ ਬਚਨਾਂ ਰਾਹੀਂ ਸਾਡੀ ਝੋਲੀ ਚ ਪਾਈ ਨੇ। ਮਾਈ ਮੇਰੇ ਮਨ ਕੀ ਪਿਆਸ, ਇਹ ਪਿਆਸ ਪੈਦਾ ਹੋਵੇ ਇਹ ਆਪਣੇ ਆਪ ਨਹੀਂ ਹੁੰਦੀ। ਸਾਧ ਸੰਗਤ ਪਦਾਰਥ ਦੀ ਪਿਆਸ ਆਪਣੇ ਆਪ ਪੈਦਾ ਹੋ ਜਾਂਦੀ ਹੈ, ਪਾਣੀ ਦੀ ਪਿਆਸ ਆਪਣੇ ਆਪ ਪੈਦਾ ਹੁੰਦੀ ਹੈ। ਮਨੁੱਖ ਪਾਣੀ ਲੱਭਣ ਲੱਗ ਪੈਂਦਾ ਹੈ, ਤੇ ਸੱਚ ਜਾਣਨਾ ਨਾਮ ਜਪਣ ਦੀ ਪਿਆਸ, ਪ੍ਰਭੂ ਮਿਲਾਪ ਦੀ ਪਿਆਸ, ਇਹ ਤ੍ਰਿਖਾ ਇਸ ਤਰ੍ਹਾਂ ਸਾਧ ਸੰਗਤ ਇਹ ਸਤਸੰਗ ਵਿੱਚ ਪੈਦਾ ਹੁੰਦਾ। ਜਦ ਕੋਈ ਪ੍ਰਹਿਲਾਦ ਜੀ ਦੇ ਗੁਣਾਂ ਨੂੰ ਸੁਣੇਗਾ, ਉਹਨਾਂ ਦੇ ਭਰੋਸੇ ਨੂੰ ਸੁਣੇਗਾ, ਉਹਨਾਂ ਦੀ ਪਾਰ ਬ੍ਰਹਮ ਪਰਮੇਸ਼ਵਰ ਦੁਆਰਾ ਕੀਤੀ ਹੋਈ ਰਾਖੀ ਨੂੰ ਸੁਣੇਗਾ, ਤਾਂ ਇਹ ਬੋਲ ਵੀ ਸਾਹਮਣੇ ਆ ਜਾਣਗੇ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਤੇ ਫਿਰ ਹਿਰਦੇ ਵਿੱਚ ਇਹ ਪਿਆਸ ਬਣੇਗੀ ਵੀ ਮੈਂ ਵੀ ਪ੍ਰਭੂ ਨੂੰ ਪੁਕਾਰਾਂ। ਜਦ ਧਰੂ ਦੇ ਰੋਣੇ ਦੇਖੇਗਾ, ਸਾਧ ਸੰਗਤ ਵਿੱਚ ਸੁਣੇਗਾ, ਮਹਿਸੂਸ ਕਰੇਗਾ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੁ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਮਤਰੇਈ ਮਾਂ ਨੇ ਕੱਢ ਦਿੱਤਾ, ਆਖਿਆ ਪਿਤਾ ਦੀ ਗੋਦ ਤੇਰੇ ਵਾਸਤੇ ਨਹੀਂ ਹੈ, क्योंकि तू मेरी कुख तो जन्म नहीं लिया। डड्डो लिखा मां पुछे स्वाणी है के सरीता, ए सत्संग विचों सुनाई पाएगा। त्रू रोंदा होया कुरलाउंदा होया मां कोलों पुछदा, मां तू राणी है के गोली, जे तू राणी है ते महलां विच क्यों नहीं है, ते फिर तेनू राणी क्यों आख्या जाए जब तू कुलियां विच रहती है झुग्गियां विच रहती है। मैं भी किस गल दा राजकुमार होया, मां ने गल नाल लाया क्या पुत्र राणी हां मैं जन्म दी, पर नाम ना भगती कर्म दृढ़ीता, मैं जप नहीं किता भगती नहीं कीती, शुभ कर्म दृढ़ नहीं हिरदे विच कीते। आखिया फिर मैनू तरीका दस किस उद्दम ते राज मिले, शत्रु ते सब होवन मीता, मां ओ कोई तरीका दस जिस नाल मेरा राज मैनू मिल जाए। असी सारे राजकुमार हाँ शहजादे हाँ, ते शहजादे भी एक छोटे जे देश दे बादशाह दे नहीं है। जिहड़ा अनंत ब्रह्मंडा दा शहनशाह है उसदे असी शहजादे हाँ। कहो कबीर हम राम की अंश, पर साध संगत घरों कड्डे होए हाँ। साडा टिकाणा नहीं है, किस उद्दम ते राज मिले, शत्रु ते सब होवन मीता, जेडे शत्रु बन गए ने मित्र हो जान। अच्छा मां मैं किसे राजे कोल जांदा हां, उस कोलों मदद लैंदा हां, सेना आवेगी ते मेरा राज जित के मैनू दे दे। मां ने गल नाल लाया आख्या भोले पुत्रा ए राजयां दियां सेनावां ए राजे ए राजयां दा ही साथ देंदे ने, गरीबां दा नहीं देंदे, मजलूमां दा नहीं देंदे, निवाणियां नितानियां दा नहीं देंदे। किस राजे नूं पई होई है तेरे वास्ते अपनी सेना मरवावे, केड़ा उस नाल तेरे उतान पाद पिता नाल मत्था लावेगा। इस करके ए ख्याल कढ दे के दुनिया दा कोई राजा तेरे पक्ष विच आ जाए, तेरे हक विच बोलेगा, तेरे लिए खड़ा होवेगा, सेना लेके। ये होना नहीं है तेनू पता नहीं। आख्या फिर मां तू मैनू तरीका दस किस उद्दम ते राज मिले। दुनिया च ही होंदा साध संगत, राजयां दा ही राजे साथ देंदे ने, गरीब दा साथ कौन देंदा। भगत जी ने बोल भी बड़े सोहने आखे ने, ऐसी लाल तुझ बिन कौन करे, गरीब निवाज गुसैया मेरा मथे सत्तर तरे। रविदास जी महाराज लई दरवाजे बंद करने वाले ते बड़े सन, उन्हां दे गल विच हांडी पाण वाले, उन्हां दे कमर नाल झाड़ू बनण वाले, उन्हां नूं नीवा नीवा नीवा आखण वाले ता बड़े सन। किसे राजे ने नहीं निवाजिया, किसे होर मनुख दे बड़े चंगे अखवाण वाले शायरा ने कविया ने उस समय नहीं निवाजिया। अगर कोई निवाजन वाला दिखाई पैंदा है तो साध संगत हो गुरु ग्रंथ साहिब महाराज, गुरु अर्जन देव महाराज, गरीब निवाज गुसैया मेरा मथे सत्र तरे। अपना सत्र सिंघासन अगर रविदास जैसे महापुरुख जिसनु समाज ने नकारिया होया, कोई देन वाला इस दुनिया ते आया है ना, ते उसका नाम गुरु नानक गुरु ग्रंथ साहेब है साध संग। इसलिए मां ने भी समझाया क्या परमेश्वर आराधी है जिद्दू होई है पतित पुनीता, पुत्र होर कोई तरीका नहीं। नीवियां तो उच्चा होण दा, अपमानित होया होया नूं सन्मानित होण दा होर कोई तरीका नहीं है, इक्को ही तरीका है। ओह महाराज अपनी बाणी च भी फरमाउंदे ने, जपो ता इक्को नामा अवर निराफल कामा। ए जद असी संगत विच बैठांगे सुणांगे विचारांगे ਤਾਂ ਫਿਰ ਪ੍ਰਭੂ ਦੀ ਮਹਾਨਤਾ ਨੂੰ ਦੇਖਦਿਆਂ ਹੋਇਆ, ਉਹਦੇ ਗੁਣਾਂ ਨੂੰ ਸੁਣਦਿਆਂ ਹੋਇਆ, ਉਹਦੇ ਗੁਣਾਂ ਨੂੰ ਬਿਆਨ ਕਰਦਿਆਂ ਹੋਇਆ, ਉਸ ਦੇ ਮਿਲਣ ਲਈ ਅੰਦਰ ਤਾਂਘ ਜਾ ਕੇ ਫਿਰ ਮਹਾਰਾਜ ਫੁਰਮਾਨ ਕਰਦੇ ਨੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ। ਪਿਆਸ ਬੁਝਦੀ ਨਹੀਂ, ਵਧਦੀ ਜਾਂਦੀ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਿਕਾਏ। ਜੈਸੇ ਪ੍ਰਭੂ ਦੇ ਗੁਣ ਸੁਣਦਾ ਹੈ, ਇਸ ਰਾਮਦਾਸ ਦੇ ਇਕੱਠ ਸਰੋਵਰ ਵਿੱਚ ਬੈਠਦਾ ਹੈ, ਰਾਮ ਦੇ ਦਾਸਾਂ ਦਾ ਇਹ ਇਕੱਠ, ਇਹ ਵੀ ਸਰੋਵਰ ਹੈ ਸਾਧ ਸੰਗਤ। ਇੱਕ ਤਾਂ ਆਹ ਸਰੋਵਰ ਹੈ ਤੁਹਾਡੇ ਸੱਜੇ ਹੱਥ, ਜਿਸ ਬਾਰੇ ਬਚਨ ਹਨ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਜਿੱਥੇ ਸਾਧ ਸੰਗਤ ਖੜੇ ਹੋ ਨਾ, ਕੋਈ ਮੁਸੀਬਤ ਆ ਜਾਏ, ਕੋਈ ਦੁੱਖ ਆ ਜਾਏ, ਕੋਈ ਭਿਆਨਕ ਸਮਾਂ ਆ ਜਾਏ, ਤੇ ਜਿੱਥੇ ਖੜੇ ਹੋ ਉੱਥੋਂ ਅਨੁਮਾਨ ਲਗਾ ਲੈਣਾ, ਜੇ ਲਹਿੰਦੇ ਪਾਸੇ ਹੋ ਦਰਬਾਰ ਸਾਹਿਬ ਤੋਂ ਤੇ ਚੜ੍ਹਦੇ ਵੱਲ ਨੂੰ ਮੂੰਹ ਕਰ ਲੈਣਾ, ਕਿਉਂਕਿ ਤੁਹਾਡੇ ਚੜ੍ਹਦੇ ਪਾਸੇ ਹੋਏਗਾ। ਇਸ ਤਰ੍ਹਾਂ ਜਿਸ ਦਿਸ਼ਾ ਵਿੱਚ ਹੋ ਉਸ ਪਾਸਿਓਂ ਦੇਖ ਲੈਣਾ ਵੀ ਇਸ ਦਿਸ਼ਾ ਵਿੱਚ ਹੈ, ਤੇ ਦੋਵੇਂ ਹੱਥ ਜੋੜ ਕੇ ਖੜੇ ਹੋ ਜਾਣਾ ਤੇ ਆਖਣਾ, ਹੇ ਗੁਰੂ ਰਾਮਦਾਸ ਮਹਾਰਾਜ, ਮੇਰਾ ਇਹ ਦੁੱਖ ਹੈ, ਇਹ ਮੁਸੀਬਤ ਹੈ, ਇਹ ਪੀੜਾ ਹੈ, ਇਸ ਨੂੰ ਨਿਵਾਰ ਦਿਓ ਤੇ ਮੈਂ ਤੁਹਾਡੇ ਚਰਨਾਂ ਚ ਹਾਜ਼ਰ ਹੋਵਾਂ, ਮੈਂ ਤੁਹਾਡੇ ਚਰਨਾਂ ਚ ਨਮਸਕਾਰ ਕਰਨ ਆਵਾਂਗਾ। ਤੇ ਜਪਣਾ ਸ਼ੁਰੂ ਕਰ ਦੇਣਾ, ਵਾਹਿਗੁਰੂ ਮੰਤਰ ਦਾ ਜਾਪ ਸ਼ੁਰੂ ਕਰ ਦੇਣਾ, ਚੌਪਈ ਸਾਹਿਬ ਦੇ ਪਾਠ ਵਧਾ ਲੈਣਾ, ਤੇ ਸਾਧ ਸੰਗਤ ਗਾਰੰਟੀ ਹੈ ਗੁਰੂ ਰਾਮਦਾਸ ਦੁੱਖ ਵੀ ਕੱਟ ਦੇਣਗੇ ਔਰ ਆਪ ਤੁਹਾਨੂੰ ਆਪਣੇ ਘਰ ਵੀ ਲੈ ਆਉਣਗੇ, ਆਪਣੇ ਦਰਸ਼ਨ ਵੀ ਬਖਸ਼ਣ। ਇਹ ਸਤਿਗੁਰੂ ਜੀ ਦੀ ਗਾਰੰਟੀ ਹੈ ਸਾਧ ਸੰਗਤ। ਪਰ ਸਾਡਾ ਹਾਲ ਇਹ ਹੈ, ਦੁੱਖ ਤਦੇ ਜਾਂ ਵਿਸਰ ਜਾਏ, ਜਿੰਨਾ ਭੁੱਲਦੇ ਹਾਂ ਉਹਨਾਂ ਦੁੱਖਾਂ ਵਿੱਚ ਰੁੱਲਦੇ ਹਾਂ, ਉਤਨਾ ਮੁਸੀਬਤਾਂ, ਉਤਨੇ ਵਾਦ ਵਿਵਾਦ, ਉਤਨੇ ਕਸ਼ਟ, ਉਤਨੇ ਕਲੇਸ਼ ਜ਼ਿੰਦਗੀ 'ਚ ਆ ਜਾਂਦੇ ਨੇ। ਇਸ ਲਈ ਵੱਡਿਆਂ ਭਾਗਾਂ ਨਾਲ ਹੀ ਇਹ ਪਿਆਸ ਜਾਗਦੀ, ਹਰ ਜਨ ਕੇ ਹਰ ਭਾਗ ਵਡੇਰੇ ਗੁਰੂ ਰਾਮਦਾਸ ਮਹਾਰਾਜ। ਅਸੀਂ ਤਾਂ ਇਹ ਸਮਝਦੇ ਹਾਂ ਵੀ ਬੜਾ ਧਨ ਹੋਵੇ, ਜਿਵੇਂ ਮਰਜ਼ੀ ਹੋਵੇ, ਝੂਠ ਮਕਾਰ ਕਰਕੇ ਪ੍ਰਾਪਰਟੀਆਂ ਬਣ ਜਾਣ, ਕੁਰਸੀਆਂ ਬਣ ਜਾਣ, ਪਦਵੀਆਂ ਬਣ ਜਾਣ, ਤੇ ਬੜੇ ਵੱਡੇ ਭਾਗ ਨੇ। ਲੋਕੀ ਵੀ ਕਹਿ ਸਕਣਗੇ ਵੀ ਤੇਰੇ ਤੇ ਬੜੇ ਵੱਡੇ ਭਾਗ ਨੇ, ਕਹਿ ਦਿੰਦੇ। ਪਰ ਮਹਾਰਾਜ ਗੁਰੂ ਰਾਮਦਾਸ ਕਹਿੰਦੇ ਨੇ, ਹਰ ਜਨ ਕੇ ਹਰ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਜਿਨ੍ਹਾਂ ਦੇ ਅੰਦਰ ਗੁਰੂ ਦੇ ਦੀਦਾਰ ਦੀ ਤੜਪ ਪੈਦਾ ਹੋਈ, ਪਿਆਸ ਪੈਦਾ ਹੋਈ ਹੈ, ਉਹਨਾਂ ਦੇ ਵੱਡੇ ਭਾਗ ਹਨ। ਇਸ ਲਈ ਇਹ ਮੰਗਣਾ ਚਾਹੀਦਾ ਹੈ, ਜਿੱਥੇ ਅਸੀਂ ਪਦਾਰਥ ਮੰਗਦੇ ਹਾਂ, ਪਰਿਵਾਰ ਵਿੱਚ ਵਾਧਾ ਮੰਗਦੇ ਹਾਂ, ਚੰਗਾ ਜੀਵਨ ਸਾਥੀ ਮੰਗਦੇ ਹਾਂ, ਹੋਰ ਦੁਨੀਆਂ ਦੀਆਂ ਤਮਾਮ ਵਸਤੂਆਂ ਮੰਗਦੇ ਹਾਂ, ਉੱਥੇ ਇਹ ਵੀ ਮੰਗਿਆ ਕਰੀਏ ਬਈ ਹੇ ਗੁਰੂ ਪਾਤਸ਼ਾਹ, ਤੇਰੇ ਨਾਮ ਦੀ ਪਿਆਸ ਅੰਦਰ ਜਾਗ। ਜਿਵੇਂ ਚਾਤਰਕ ਹੈ ਨਾ, ਉਹਦੇ ਅੰਦਰ ਪਿਆਸ ਹੁੰਦੀ ਹੈ ਤੇ ਉਹ ਪ੍ਰਯੋਗ ਪ੍ਰਯੋਗ ਕਰਦਾ ਹੈ, ਉਹ ਬੋਲਾਂਦਾ ਹੈ, ਫਿਰ ਸ਼ਾਂਤੀ ਬੂੰਦ ਉਹਨੂੰ ਪ੍ਰਾਪਤ ਹੋ ਜਾਂਦੀ। ਇਸ ਤਰ੍ਹਾਂ ਜਿਨ੍ਹਾਂ ਦੇ ਅੰਦਰ ਪਿਆਸ ਬਣਦੀ ਹੈ, ਪਾਰ ਬ੍ਰਹਮ ਪਰਮੇਸ਼ਵਰ ਉਹਨਾਂ ਦੀ ਇਹ ਆਸ ਪੂਰੀ ਕਰ ਦਿੰਦਾ ਹੈ। ਤੇ ਮੁਸ਼ਕਲ ਸੌਖਾ ਤਾਂ ਨਹੀਂ, ਜਿਤਨੇ ਆਸਾਨ ਸ਼ਬਦਾਂ ਚ ਮੈਂ ਕਹਿ ਦਿੱਤਾ ਹੈ, ਕਰਨਾ ਇਤਨਾ ਆਸਾਨ ਨਹੀਂ ਹੈ ਸਾਧ ਸੰਗਤ। ਪਰ ਫਿਰ ਹੋ ਜਾਂਦਾ, ਤੁਸੀਂ ਲਗਾਤਾਰ ਮਨ ਬਣਾ ਲਓ ਵੀ ਹਰ ਮਹੀਨੇ ਦਰਬਾਰ ਸਾਹਿਬ ਜਾਣਾ ਹੈ, ਭਾਵੇਂ ਤੁਸੀਂ ਦੁਨੀਆਂ ਦੇ ਕਿਸੇ ਕੋਨੇ ਚ ਵੱਸਦੇ ਹੋ, ਬਣਾ ਲਓ ਬਈ ਨੇੜੇ ਵਾਲੇ ਬਣਾ ਲਓ ਵੀ ਹਰ ਰੋਜ਼ ਜਾਣਾ ਹੈ, ਤੇ ਫਿਰ ਇੱਕ ਦਿਨ ਨਹੀਂ ਆ ਪਾਓਗੇ ਤੇ ਤੜਪ ਬਣ ਜਾਏਗੀ, ਉਹ ਹੀ ਪਿਆਸ ਹੈਗੀ। ਮਨ ਜਿਹੜਾ ਨਾ ਵਿਰਲਾਪ ਕਰਨ ਲੱਗ ਪਏਗਾ। ਗੁਰੂ ਰਾਮਦਾਸ ਤੁਹਾਨੂੰ ਹਰ ਜਗ੍ਹਾ ਦਰਸ਼ਨ ਉਹਨਾਂ ਦੇ ਹੋਣ ਲੱਗ ਪੈਣਗੇ, ਤੇ ਮਨ ਹੋਵੇਗਾ ਕਦੋਂ ਸਮਾਂ ਬਣੇ ਤੇ ਗੁਰੂ ਰਾਮਦਾਸ ਜੀ ਦੇ ਮੈਂ ਦਰਸ਼ਨ ਕਰਨ ਚਲਾ ਜਾਵਾਂ। ਦੌੜ ਦੌੜ ਕੇ ਮਨੁੱਖ ਆਉਂਦਾ ਹੈ। ਸਾਧ ਸੰਗਤ ਸਵੇਰੇ ਕੋਈ 12 ਵਜੇ ਦੇ ਕਰੀਬ ਜਦ ਤਾਰੀਖ ਬਦਲ ਜਾਂਦੀ ਹੈ ਨਾ, ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸੱਚਖੰਡ ਅਸਥਾਨ ਤੇ ਇਸ਼ਨਾਨ ਦੀ ਸੇਵਾ ਚੱਲਦੀ। ਮੈਂ ਜਦ ਆਉਣਾ ਨਾ, ਕੋਈ ਗੁਰਮੁਖ ਪਿਆਰਿਆਂ ਦਾ ਮੇਲ ਮੈਨੂੰ ਵੀ ਹੋਇਆ। ਮੈਨੂੰ ਤੇ ਪਤਾ ਹੀ ਨਹੀਂ ਸੀ ਵੀ ਇਹ ਸੇਵਾ ਵੀ ਚੱਲਦੀ ਤੇ ਇਸ ਤਰ੍ਹਾਂ ਵੀ ਉੱਥੇ ਹਾਜ਼ਰੀ ਭਰੀ ਜਾ ਸਕਦੀ ਹੈ। ਤੇ ਹੁਣ ਜਦ ਆਉਣਾ ਨਾ, ਫਿਰ ਅੰਦਰ ਮਨ ਕਰਦਾ ਵੀ ਕਦੋਂ ਵੇਲਾ ਹੋਵੇ ਤੇ ਕਦੋਂ ਜਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਸ਼ਨਾਨ ਦੀ ਸੇਵਾ ਵਿੱਚ ਹਾਜ਼ਰੀ ਭਰੀ। ਸੈਕੜੇ ਲੋਕ ਆਏ ਹੁੰਦੇ ਨੇ, ਅੰਮ੍ਰਿਤ ਵੇਲੇ ਉਡੀਕਦੇ ਹੁੰਦੇ, ਗੁਰੂ ਕੇ ਪਿਆਰ ਵਾਲੇ ਪਹੁੰਚੇ ਹੁੰਦੇ ਨੇ ਤੇ ਸਾਧ ਸੰਗਤ ਲੰਬੀਆਂ ਲੰਬੀਆਂ ਲਾਈਨਾਂ ਲੱਗ ਜਾਂਦੀ ਵੀ ਇੱਕ ਬਾਲਟਾ ਜਲ ਦਾ ਮੈਂ ਵੀ ਪਾ ਲਾਂ। ਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ, ਤੁਸੀਂ ਇਹ ਕਰਕੇ ਦੇਖੋ, ਗੁਰੂ ਰਾਮਦਾਸ ਮਹਾਰਾਜ ਜੀ ਦੇ ਝਲਕ ਪੈਣ ਲੱਗ ਪੈਂਦੀ ਹੈ ਵੀ ਸਤਿਗੁਰੂ ਜੀ ਦੇ ਇਹ ਬਾਲਟਾ ਜਲਦਾ ਉਹਨਾਂ ਦੇ ਚਰਨਾਂ ਤੇ ਪੈ ਰਿਹਾ, ਇਹ ਹਸਤ ਕਮਲਾਂ ਤੇ ਪੈ ਰਿਹਾ, ਇਹ ਮਹਾਰਾਜ ਆਪਣੇ ਸੀਸ ਤੇ ਪਵਾ ਰਹੇ ਨੇ, ਇਹ ਝਲਕ ਮਿਲਣ ਲੱਗ ਪੈਂਦੀ ਹੈ। ਤੇ ਫਿਰ ਅੰਦਰ ਪਿਆਸ ਬਣਦੀ ਹੈ ਵੀ ਕਿਹੜਾ ਵੇਲਾ ਹੋਵੇ ਤੇ ਮੈਂ ਜਾ ਕੇ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋ ਜਾਵਾਂ। ਮਹਾਰਾਜ ਤੇ ਵੀ ਕਹਿੰਦੇ ਨੇ, ਅੰਤਰ ਪਿਆਸ ਉੱਠੀ ਪ੍ਰਭ ਕੈਰੀ ਸੁਣ ਗੁਰ ਬਚਨ ਮਨ ਤੀਰ ਲਗਾਈ। ਤੀਰ ਵਾਂਗੂ ਪੇਰੇ ਬਚਨ ਜਿਹੜੇ ਨੇ ਨਾ, ਇਹ ਪਿਆਸ ਬਣ ਕੇ ਪ੍ਰਗਟ ਹੁੰਦੇ। ਇਸ ਵੇਦਨਾ ਤੋਂ ਬਾਅਦ ਜਦ ਮਿਲਾਪ ਆਉਂਦਾ ਫਿਰ ਬਹੁਤ ਅਗੰਮੀ ਰਸ ਪ੍ਰਾਪਤ ਹੋ ਜਾਂਦਾ। ਸਾਧ ਸੰਗਤ, ਅੱਜ ਨਾ ਇਸ ਅਸਥਾਨ ਤੇ ਜਿੱਥੇ ਆਪ ਬਿਰਾਜੇ ਹੋ, ਸ੍ਰੀ ਮੰਜੀ ਸਾਹਿਬ, ਇਸ ਦਾ ਨਾਮ ਮੰਜੀ ਸਾਹਿਬ ਇਸ ਲਈ ਹੈ ਕਿ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਮੰਜੀ ਡਾਹ ਕੇ ਬੈਠਦੇ ਸਨ। ਇੱਥੇ ਉਹਨਾਂ ਦੀ ਮੰਜੀ ਲੱਗਦੀ ਸੀ, ਸੰਗਤਾਂ ਦਰਸ਼ਨ ਕਰਦੀਆਂ ਸਨ। ਬਾਹਰ ਸਾਹਮਣੇ ਕੋਰਨਰ ਤੇ ਜਦੋਂ ਦਰਬਾਰ ਸਾਹਿਬ ਵੱਲ ਜਾਂਦੇ ਹੋ ਨਾ, ਤੇ ਉੱਥੇ ਹੁਣ ਬੜਾ ਸੋਹਣਾ ਸੀਸ ਮਹਿਲ ਬਣਾ ਦਿੱਤਾ ਪ੍ਰਬੰਧਕਾਂ ਨੇ। ਸੰਗਤਾਂ ਦੀ ਬੜੇ ਸਮੇਂ ਦੀ ਮੰਗ ਸੀ, ਇੱਥੇ ਥੜਾ ਹੁੰਦਾ ਸੀ ਮਹਾਰਾਜ ਦਾ, ਉਹ ਮੰਜੀ ਦੀ ਨਿਸ਼ਾਨੀ ਵਜੋਂ। ਤੇ ਹੁਣ ਬਹੁਤ ਸੋਹਣਾ ਸੀਸ ਮਹਿਲ ਬਣ ਗਿਆ ਹੈ ਤੇ ਸਤਿਗੁਰੂ ਜੀ ਦਾ ਉੱਥੇ ਪ੍ਰਕਾਸ਼ ਹੈ, ਪਾਠ ਚੱਲਦੇ ਰਹਿੰਦੇ। ਇਹ ਮੰਜੀ ਮਹਾਰਾਜ ਦੀ ਹੋਣ ਕਰਕੇ ਮੰਜੀਏ ਸਾਹਿਬ, ਸਾਹਿਬ ਦੀ ਮੰਜੀ, ਤੇ ਫਿਰ ਇਹਦਾ ਨਾਮ ਹੋ ਗਿਆ ਦੀਵਾਨ ਅਸਥਾਨ ਮੰਜੀ ਸਾਹਿਬ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਬੈਠਦੇ ਰਹੇ, ਬਿਰਾਜਦੇ ਰਹੇ ਤੇ ਇੱਥੇ ਇਹ ਬੋਲ ਗੁਣ ਗੁਣਾਉਂਦੇ ਰਹੇ, ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮਿਲ ਹੋ ਰਾਮ, ਚਾਰ ਕੁੰਟ ਦਹ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ, ਤੇਨ ਦੁੱਧ ਹੈ ਤੇ ਬਾਹਰ। ਗਊ ਬੜੀ ਸੁਨੱਖੀ ਹੋਵੇ, ਬੜੇ ਕੱਦ ਕਾਠ ਵਾਲੀ ਹੋਵੇ, ਬੜੇ ਚੰਗੇ ਗਊ ਦੇ ਕੁੱਖ ਤੋਂ ਨੇ ਜਨਮ ਲਿਆ ਹੋਵੇ, ਪਰ ਜੇ ਦੁੱਧ ਨਾ ਦਿੰਦੀ ਹੋਵੇ ਤਾਂ ਕਿਸੇ ਕੰਮ ਦੀ ਨਹੀਂ। ਇਸ ਤਰ੍ਹਾਂ ਹੈ ਪ੍ਰਭੂ, ਇਹ ਮਨੁੱਖ ਕਿੰਨਾ ਕੁਲੀਨ ਹੋਵੇ, ਵਿਦਵਾਨ ਹੋਵੇ, ਸੋਹਣਾ ਸੁਨੱਖਾ ਹੋਵੇ, ਧਨਵਾਨ ਹੋਵੇ, ਗੁਣਵਾਨ ਹੋਵੇ, ਪਰ ਜੇ ਤੇਰੇ ਮਿਲਣ ਦੀ ਪਿਆਸ ਪੈਦਾ ਨਹੀਂ ਤੇ ਕਿਸ ਕੰਮ ਦਾ ਹੈ। ਮਹਾਰਾਜ ਇਹ ਬੋਲ ਇੱਥੇ ਗਾਉਂਦੇ ਰਹੇ ਨੇ ਗੁਰੂ ਅਰਜਨ ਦੇਵ ਮਹਾਰਾਜ, ਆਪ ਖੜੇ ਹੋ ਕੇ ਉੱਚੀ ਆਵਾਜ਼ ਵਿੱਚ ਢਾਡੀਆਂ ਦੀ ਤਰ੍ਹਾਂ ਬਾਣੀ ਗਾਉਂਦੇ ਸਨ। ਇਸ ਲਈ ਵਾਰਾਂ ਲਿਖੀਆਂ ਨੇ ਆਪ ਜੀ ਨੇ, ਬਹੁਤੀਆਂ ਵਾਰਾਂ ਗੁਰੂ ਅਰਜਨ ਦੇਵ ਮਹਾਰਾਜ। ਖੈਰ ਮੈਂ ਅਰਜ਼ ਕਰਾਂ, ਫਿਰ ਜਦ ਆਓਗੇ ਫਿਰ ਪਿਆਸ ਬਣ ਜਾਏਗੀ ਕਿ ਮਹਾਰਾਜ ਮੈਂ ਹੁਣ ਰਹਿ ਨਹੀਂ ਸਕਦਾ। ਇਹ ਸਾਧ ਸੰਗਤ ਮਾਂ ਭਾਵੇਂ ਕਿਸੇ ਖਾਸ ਮਕਸਦ ਲਈ ਘਰੋਂ ਜਾ ਰਹੀ ਹੋਵੇ, ਕੋਈ ਸਮਾਨ ਖਰੀਦਣਾ, ਕੋਈ ਬਸਤਰ ਖਰੀਦਣੇ ਨੇ, ਤੇ ਬੱਚੇ ਨੂੰ ਘਰ ਛੱਡ ਕੇ ਜਾਵੇ, ਪਰ ਬੱਚਾ ਰੋਣ ਲੱਗ ਪਏ ਨਾ, ਫਿਰ ਮਾਂ ਬਾਹਾਂ ਉਲਾਰ ਕੇ ਗਲ ਨਾਲ ਲਾ ਕੇ ਕਹਿੰਦੀ, ਚੱਲ ਕੋਈ ਨਹੀਂ, ਸਮਾਨ ਤਾਂ ਲਿਆਉਣਾ, ਤੈਨੂੰ ਨਾਲ ਹੀ ਲੈ ਜਾ। ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਕਰਦੇ ਨੇ। ਜਿਹੜਾ ਦੇ ਅੰਦਰ ਪ੍ਰੇਮ ਬਣਦਾ, ਪਿਆਸ ਬਣਦੀ ਹੈ, ਕਸ਼ਿਸ਼ ਬਣਦੀ ਹੈ, ਫਿਰ ਸਤਿਗੁਰੂ ਉਹਨਾਂ ਨੂੰ ਆਪ ਹਜ਼ਾਰਾਂ ਮੀਲਾਂ ਤੋਂ ਆਪਣੀ ਗੋਦ ਵਿੱਚ ਬਿਠਾ ਕੇ ਲੈ ਆਉਂਦੇ। ਇਹ ਗੱਲ ਮੈਂ ਗੁਰੂ ਚਰਨਾਂ ਤੇ ਦਾਵਾ ਰੱਖ ਕੇ ਕਹਿ ਸਕਦਾ, ਆਪ ਜਿਤਨੇ ਪਹੁੰਚੇ ਹੋ ਆਪਣੇ ਬਲ ਨਾਲ ਨਹੀਂ ਆਏ, ਆਪਣੇ ਕਦਮਾਂ ਨਾਲ ਚੱਲ ਕੇ ਨਹੀਂ ਆਏ, ਆਪਣੇ ਸਾਧਨਾ ਤੇ ਨਹੀਂ ਆਏ। ਅਸਲੀਅਤ ਇਹ ਹੈ, ਤੁਹਾਨੂੰ ਸਾਨੂੰ ਸਾਰਿਆਂ ਨੂੰ ਗੁਰੂ ਰਾਮਦਾਸ ਮਹਾਰਾਜ ਆਪ ਗੋਦੀ ਵਿੱਚ ਬਿਠਾ ਕੇ ਲਿਆਏ। ਹਾਂ ਜੈਕਾਰਾ, ਥੋੜਾ ਉੱਚੀ ਆਵਾਜ਼ ਵਿੱਚ ਸਾਰੇ ਬੁਲਾ ਦਿਓ। ਅੱਛਾ, ਸਾਰੇ ਮਿਲ ਕੇ ਇੱਕ ਜੈਕਾਰਾ ਬੁਲਾ ਦਿਓ, ਸਾਰੇ ਇਕੱਠਾ। ਤੇ ਸਾਧ ਸੰਗਤ ਜਿਨ੍ਹਾਂ ਨੂੰ ਗੁਰੂ ਰਾਮਦਾਸ ਆਪ ਲੈ ਆਉਣ, ਉਹਨਾਂ ਨੂੰ ਕੋਈ ਘਾਟਾ ਰਹਿ ਜਾਂਦਾ? ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰ। ਅੱਜ ਇਸ ਮੰਜੀ ਸਾਹਿਬ ਅਸਥਾਨ ਤੇ ਮਹਾਨ ਸੇਵਕ ਭਾਈ ਮੱਖਣ ਸ਼ਾਹ ਜੀ ਲੁਬਾਣਾ ਤੇ ਭਾਈ ਲੱਖੀ ਸ਼ਾਹ ਜੀ ਵਣਜਾਰਾ, ਉਹਨਾਂ ਦੀ ਯਾਦ ਵਿੱਚ ਸਮਾਗਮ ਚੱਲਣੇ ਨੇ। ਭੱਟ ਜਨਾਂ ਦੇ ਯਾਦ ਵਿੱਚ ਵੀ ਬਾਹਰੋਂ ਕਿਸੇ ਮੁਲਕ ਤੋਂ ਸੰਗਤਾਂ ਆਉਂਦੀਆਂ ਨੇ, ਪ੍ਰੇਮੀ ਜਨ ਆਉਂਦੇ ਨੇ। ਮੈਂ ਪੁੱਛਿਆ ਸੀ ਬਈ ਕਿੱਥੋਂ ਆਉਂਦੇ ਨੇ, ਪਰ ਮੈਨੂੰ ਪਤਾ ਨਹੀਂ ਚੱਲ ਸਕੇ। ਆਉਂਦੇ ਨੇ ਤੇ ਸਾਡੇ ਇਸ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਨਿਰਮਾਣ ਹਸਤੀ ਨੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਹਿਯੋਗ ਦਿੰਦੇ। ਇਹ ਸਮਾਪਤੀ ਤੋਂ ਬਾਅਦ ਨਾ ਇੱਥੇ ਦੀਵਾਨ ਚੱਲ ਪੈਣਾ ਉਹਨਾਂ ਦੀ ਯਾਦ ਵਿੱਚ, ਭਾਈ ਮੱਖਣ ਸ਼ਾਹ ਤੇ ਭਾਈ ਲੱਖੀ ਸ਼ਾਹ ਆਦਿਕ ਦੀ ਯਾਦ ਵਿੱਚ ਦੀਵਾਨ ਪ੍ਰਾਰੰਭ ਹੋ ਜਾਣਾ। ਪਾਠ ਦੀ ਸਮਾਪਨਤਾ ਹੋਣੀ ਹੈ। ਇਹਨਾਂ ਦੋ ਸਿੱਖਾਂ ਵੱਲ ਵੀ ਦੇਖੀਏ ਨਾ, ਇਹਨਾਂ ਦਾ ਹਿਰਦਾ ਗੁਰੂ ਦੇ ਦਰਸ਼ਨ ਦੀ ਪਿਆਸ ਨਾਲ ਭਰਿਆ, ਤੜਪ ਨਾਲ ਭਰਿਆ। ਸਾਧ ਸੰਗਤ, ਉਹਨਾਂ ਦਿਨਾਂ ਵਿੱਚ ਭਾਈ ਮੱਖਣ ਸ਼ਾਹ ਆਪਣਾ ਜਹਾਜ਼ ਲੈ ਕੇ ਚੱਲਿਆ ਸੀ ਤੇ ਭਾਰਤ ਨੂੰ ਆ ਰਿਹਾ ਸੀ, ਤੇ ਜਿਉਂ ਜਿਉਂ ਜਹਾਜ਼ ਅੱਗੇ ਚੱਲਦਾ ਚੱਪੂ ਚੱਲਦੇ, ਇਸ ਦੇ ਮਨ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਦੀ ਪਿਆਸ ਹੋਰ ਵੱਧ ਵੀ ਜਾ, ਹੋਰ ਵੱਧ ਵੀ ਜਾ, ਬਈ ਹਰ ਚੱਪੂ ਨੇੜੇ ਕਰਦਾ ਜਾ ਰਿਹਾ ਸੀ, ਬਈ ਜਲਦੀ ਜਾਵਾਂਗਾ ਤੇ ਅੱਠਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਾਂਗਾ। ਉਹਨਾਂ ਲਈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖੁਦ ਆਖਿਆ ਹੈ, ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਜਿਨ੍ਹਾਂ ਦਾ ਦਰਸ਼ਨ ਹੀ ਸਾਰੇ ਜਨਮਾਂ ਜਨਮਾਂ ਦੇ ਮਨ ਦੇ ਤਨ ਦੇ ਦੁੱਖੜੇ ਦੂਰ ਕਰ ਦਿੰਦਾ ਤੇ ਮਨ ਚ ਚਾਅ ਵੱਧਦਾ ਜਾ ਰਿਹਾ। ਪਰ ਰਸਤੇ ਵਿੱਚ ਇੱਕ ਰੁਕਾਵਟ ਆਈ, ਜਿਵੇਂ ਸਾਖੀ ਪਰੰਪਰਾ ਵਿੱਚ ਇਹ ਲਿਖਿਆ ਹੋਇਆ ਬਈ ਵੱਡੀਆਂ ਵੱਡੀਆਂ ਲਹਿਰਾਂ ਸਾਹਮਣਿਓਂ ਟਕਰਾਉਣ ਲੱਗ ਪਈਆਂ ਤੇ ਭਾਈ ਮੱਖਣ ਸ਼ਾਹ ਨੂੰ ਜਹਾਜ਼ ਡੁੱਬਦਾ ਹੋਇਆ ਦਿਖਾਈ ਪੈਣ ਲੱਗ, ਤੇ ਜਿਉਂ ਜਿਉਂ ਲਹਿਰਾਂ ਉੱਚੀਆਂ ਹੋ ਰਹੀਆਂ ਸੀ ਨਾ, ਤਿਉਂ ਤਿਉਂ ਪ੍ਰੇਮ ਦੀਆਂ ਤਰੰਗਾਂ ਵੀ ਉੱਚੀਆਂ ਹੋ ਰਹੀਆਂ, ਦੀਦਾਰ ਦੀ ਪਿਆਸ ਵੱਧਦੀ ਜਾ ਰਹੀ। ਸੱਚੇ ਪਾਤਸ਼ਾਹ, ਹੋਰ ਤਾਂ ਕੋਈ ਗੱਲ ਨਹੀਂ ਹੈ, ਜੀਵਨ ਤੇਰਾ ਦਿੱਤਾ ਹੋਇਆ ਤੇ ਤੂੰ ਜਿਸ ਤਰ੍ਹਾਂ ਚਾਹੇ ਜਿਸ ਥਾਂ ਚਾਹੇ ਇਹ ਜੀਵਨ ਵਾਪਸ ਲੈ ਸਕਦਾ ਹੈ, ਪਰ ਮੇਰੇ ਮਨ ਵਿੱਚ ਹੋਰ ਕੁਝ ਨਹੀਂ, ਤੇਰੇ ਦਰਸ਼ਨ ਦੀ ਪਿਆਸ ਹੈ, ਇੱਕ ਤੇਰੀ ਸੇਵਾ ਦੀ ਪਿਆਸ ਹੈ। ਇਹ ਜੋ ਦਸਵੰਧ ਦੀ ਮਾਇਆ 500 ਮੋਹਰਾਂ ਪਈ ਹੋਈ ਹੈ ਤੇਰੇ ਕੋਲ ਪਹੁੰਚ ਜਾਏ। ਸਾਧ ਸੰਗਤ, ਦਸਵੰਧ ਕੱਢਣ ਦੀ ਵੀ ਪਿਆਸ ਹੋਣੀ ਚਾਹੀਦੀ। ਇਹ ਬਾਕੀ ਹਿਸਾਬ ਗਿਣ ਗਿਣ ਕੇ ਰੱਖਦੇ ਆ ਨਾ, ਦਸਵੰਧ ਵੀ ਗਿਣ ਕੇ ਰੱਖਣਾ ਚਾਹੀਦਾ। ਤੁਸੀਂ ਗੁਰੂ ਦਾ ਖਾਤਾ ਖੋਲੋ, ਦਸਵੰਧ ਲਿਖ ਲਿਖ ਕੇ ਕੱਢਣਾ ਸ਼ੁਰੂ ਕਰੋ। ਤੇ ਸਾਧ ਸੰਗਤ, ਦੁਨੀਆਂ ਦੇ ਰਿਜ਼ਰਵ ਬੈਂਕ ਵਿੱਚ, ਇੱਕ ਦੇਸ਼ ਦੇ ਨਹੀਂ, ਦੁਨੀਆਂ ਦੇ ਰਿਜ਼ਰਵ ਬੈਂਕ ਵਿੱਚ ਗੁਰੂ ਰਾਮਦਾਸ ਤੁਹਾਡਾ ਖਾਤਾ ਖੋਲ ਦੇਣਗੇ। ਤੇ ਸਭ ਤੋਂ ਵੱਧ ਭਰਿਆ ਹੋਇਆ ਖਾਤਾ ਜੇ ਕਿਸੇ ਦਾ ਹੋਏਗਾ ਤੇ ਤੁਹਾਡਾ ਹੀ ਹੋਏਗਾ। ਜੈਕਾਰਾ ਬੁੱਝ ਜਿਆ ਗਿਆ, ਫਿਰ ਬੁਲਾ ਲਓ, ਕੋਈ ਗੱਲ ਨਹੀਂ। ਗੁਰੂ ਰਾਮਦਾਸ ਇੰਨੀਆਂ ਬਰਕਤਾਂ ਨਾਲ ਨਿਵਾਜ ਦੇਣਗੇ। ਮਹਾਰਾਜ ਕਹਿੰਦੇ ਕੇਤੀ ਦਾਤ ਜਾਣੇ ਕੌਣ ਕੂਤ, ਅਨੁਮਾਨ ਨਹੀਂ ਕੋਈ ਲਾ ਸਕੇ। ਇਹ ਦੋ ਚਾਰ ਧਨਾਡਾਂ ਦੀ ਗੱਲ ਛੱਡ ਦਿਓ, ਦੁਨੀਆਂ ਤੇ ਤੁਹਾਡੇ ਵਰਗਾ ਧਨਾਡ ਹੋਰ ਕੋਈ ਨਹੀਂ ਹੋਵੇਗਾ। ਬਸ ਲਿਖ ਕੇ ਸ਼ੁਰੂ ਕਰਨਾ ਵੀ ਇੰਨੀ ਆਮਦਨ ਹੋਈ ਹੈ ਤੇ ਇੰਨਾ ਦਸਵੰਧ ਬਣੇ, ਤੇ ਗੁਰੂ ਨੂੰ ਭੇਟਾ ਕਰਨਾ, ਲੋੜਵੰਦਾਂ ਦੀ ਸੇਵਾ ਚ ਲੱਗਣਾ ਤੇ ਬਰਕਤਾਂ ਬਣ ਜਾਣੀਆਂ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਉਹਦੇ ਸਟਾਫ ਵਿੱਚ ਜਿਹੜੇ ਚੱਪੂ ਵਗੈਰਾ ਚਲਾਉਣ ਵਾਲੇ, ਲੋਡਿੰਗ ਅਨਲੋਡਿੰਗ ਕਰਨ ਵਾਲੇ ਹੈ ਸਨ ਨਾ, ਉਹਨਾਂ ਵਿੱਚ ਮੁਸਲਿਮ ਵੀ ਸਨ ਤੇ ਹਿੰਦੂ ਵੀਰ ਵੀ ਸਨ। ਉਹਨਾਂ ਕਿਹਾ ਸਾਹ ਜੀ, ਖਵਾਜਾ ਏ ਖਿਜ਼ਰ ਦੀ ਦੇਗ ਮੰਨ ਲਓ, ਕੜਾਈ ਮੰਨ ਲਓ, ਉਹ ਰਾਖੀ ਕਰੇਗਾ। ਦੂਜਿਆਂ ਨੇ ਕਿਹਾ ਵਰੁਣ ਦੇਵਤਾ ਦੀ ਮੰਨ ਲਓ, ਉਹ ਰਾਖੀ ਕਰੇਗਾ। ਤੇ ਭਾਈ ਮੱਖਣ ਸ਼ਾਹ ਨੇ ਆਪਣੇ ਹਿਰਦੇ ਦੇ ਇਹਨਾਂ ਬੋਲਾਂ ਨੂੰ ਕੰਠ ਤੋਂ ਉਚਾਰਿਆ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀਂ ਹੋਰ, ਮੈਂ ਗੁਰੂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ। ਮਹਾਰਾਜ ਕਹਿੰਦੇ ਨੇ ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋਈ ਆਂਖ ਤਰੇ ਨਹੀਂ ਆਨੇ, ਭਾਵੇਂ ਕੋਈ ਕਿੱਡਾ ਹੀ ਹੋਵੇ, ਜਦੋਂ ਤੋਂ ਮਹਾਰਾਜ ਤੁਹਾਡੇ ਚਰਨਾਂ ਤੇ ਮੇਰਾ ਸਿਰ ਆਇਆ ਨਾ, ਉਦੋਂ ਤੋਂ ਮੈਂ ਕਿਸੇ ਵੱਡੇ ਤੋਂ ਵੱਡੇ ਨੂੰ ਨਜ਼ਰ ਥੱਲੇ ਹੀ ਨਹੀਂ ਲਿਆਉਂਦਾ। ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋਈ ਆਂਖ ਤਰੇ ਨਹੀਂ ਆਨੇ, ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੇ ਮਤ ਇੱਕ ਨਾ ਮਾਨੇ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ, ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੋਂ ਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਣਿਓ। ਕਿੰਨੇ ਗਹਿਰੇ ਬੋਲ ਸਤਿਗੁਰੂ ਜੀ ਨੇ ਆਖੇ ਨੇ। ਇਸ ਲਈ ਭਾਈ ਮੱਖਣ ਸ਼ਾਹ ਕਹਿਣ ਲੱਗੇ, ਹੇ ਪ੍ਰਭੂ, ਇਹ ਵਹਿਮ ਤੁਮਾਤ ਦਾ ਵੀ ਸਾਗਰ ਹੈਗਾ, ਇਹ ਭਰੋਸਾ ਡੁਲਾਣ ਦੀਆਂ ਵੀ ਲਹਿਰਾਂ ਹੈਗੀਆਂ ਨੇ, ਮੈਨੂੰ ਬਚਾਓ। ਮਹਾਰਾਜ ਨੇ ਮਿਹਰ ਕੀਤੀ ਤੇ ਜਹਾਜ਼ ਬਚ ਗਿਆ। ਉਸ ਵੇਲੇ ਤੱਕ ਸ਼ਾਇਦ ਭਾਈ ਮੱਖਣ ਸ਼ਾਹ ਜੀ ਨੂੰ ਇਹ ਪਤਾ ਨਹੀਂ ਸੀ ਕਿ ਪਾਤਸ਼ਾਹੀ ਨੌਵੀਂ ਪ੍ਰਗਟ ਹੋਈ ਹੋਈ ਹੈ, ਨਹੀਂ ਸੀ ਪਤਾ। ਕੁਛ ਫਿਰ ਪਤਾ ਚੱਲਿਆ, ਦਿੱਲੀ ਪਹੁੰਚਿਆ, ਪਤਾ ਚੱਲਿਆ ਕਿ ਅੱਠਵੇਂ ਪਾਤਸ਼ਾਹ ਜੀ ਨੇ ਜਾਮਾ ਬਦਲ ਲਿਆ ਹੈ, ਅਗਲਾ ਚਿਰਾਗ ਜਲਿਆ ਹੈ, ਰੋਸ਼ਨੀ ਹੋਈ ਹੈ। ਤੇ ਬੋਲ ਆਖੇ ਨੇ, ਬਾਬਾ ਬਸ ਹੈ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਜਿਹੜੇ ਬਾਈ ਰੋਡ ਆਉਂਦੇ ਹੋ ਨਾ ਦਿੱਲੀ ਵਾਲੇ ਪਾਸਿਓਂ, ਜਾਂ ਦਿੱਲੀ ਨੂੰ ਜਾਂਦੇ ਹੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਤੇ ਸਾਧ ਸੰਗਤ ਇੱਥੋਂ 34-35 ਕਿਲੋਮੀਟਰ ਤੇ ਖੱਬੇ ਹੱਥ ਨੂੰ ਬਟਾਲੇ ਵੱਲ ਨੂੰ ਰੋਡ ਜਾਂਦਾ ਹੈ, ਤੇ ਬਾਬਾ ਬਕਾਲਾ ਸਾਹਿਬ ਉਸੇ ਕੋਰਨਰ ਤੇ ਹਾਈਵੇ ਤੇ ਹੀ, ਕੋਈ ਲੰਮਾ ਚੌੜਾ ਫਰਕ ਨਹੀਂ। ਰੇਲਵੇ ਲਾਈਨ ਕਰੋਸ ਕਰੋ, ਫਲਾਈ ਓਵਰ ਰੇਲਵੇ ਓਵਰ ਬ੍ਰਿਜ ਬਣਿਆ ਹੋਇਆ, ਲੰਘ ਕੇ ਦਰਸ਼ਨ ਕਰੋ। ਲੰਬਾ ਸਮਾਂ ਮਹਾਰਾਜ ਇੱਥੇ ਜਪ ਕੀਤਾ ਹੈ, ਇੱਥੇ ਹੀ 26 ਸਾਲ ਧੰਨ ਧੰਨ ਮਾਤ ਗੁਜਰੀ ਸਾਹਿਬਾ ਜੀ ਨੇ ਮਹਾਰਾਜ ਦੀ ਸੇਵਾ ਕੀਤੀ ਹੈ, 26 ਸਾਲ ਜਪ ਕੀਤਾ ਮਹਾਰਾਜ ਨੌਵੇਂ ਪਾਤਸ਼ਾਹ ਜੀ ਨੇ। ਇੱਥੇ ਪਹੁੰਚੇ ਤੇ ਅੱਗੇ ਦੇਖਿਆ ਤੇ ਹੈਰਾਨ ਹੋਏ, ਹੈ ਇਹ ਤਾਂ ਉਸ ਸਾਗਰ ਨਾਲੋਂ ਵੀ ਅੱਗੇ ਪਖੰਡ ਦਾ ਸਾਗਰ ਵੱਡਾ ਬਣਿਆ ਹੋਇਆ, 22 ਗੁਰੂ ਬਣੀ ਬੈਠੇ, ਕਿਤੇ ਪੈਰੀ ਸਿਰ ਚੱਕਰ ਰੱਖਾਂ। ਫਿਰ ਅਰਦਾਸ ਕੀਤੀ, ਸੱਚਿਆ ਪਾਤਸ਼ਾਹ, ਜਿਵੇਂ ਤੂੰ ਮੈਨੂੰ ਵਹਿਮ ਤੁਮਾਤ ਦੇ ਸਾਗਰ ਚੋਂ ਕੱਢਿਆ ਨਾ, ਜਿਵੇਂ ਉਸ ਲਹਿਰੀ ਅਸਮਾਨੀ ਲਹਿਰਾਂ ਚੜੀਆਂ ਸਾਗਰ ਚੋਂ ਕੱਢਿਆ ਹੈ, ਇਸ ਤਰ੍ਹਾਂ ਮਹਾਰਾਜ ਹੈ ਪਖੰਡ ਦੇ ਸਾਗਰ ਚੋਂ ਵੀ ਕੱਢ ਲਓ, ਚੱਪੂ ਲਾ ਦਿਓ। ਸ਼ਾਮਾਂ ਪੈ ਗਈਆਂ ਸੁਣ, ਬਾਈਆਂ ਨੂੰ ਕਿਤੇ ਮਿਲਣਾ ਤੇ ਮੱਥਾ ਟੇਕਣਾ ਸੌਖਾ ਹੈ, ਪਖੰਡੀਆਂ ਦੇ ਫਿਰ ਬੋਲ ਬੜੇ ਲੱਛੇਦਾਰ ਹੁੰਦੇ, ਨਿਕਲਣਾ ਕਿਤੇ ਸੌਖਾ ਹੈ। ਸ਼ਾਮਾਂ ਪੈ ਗਈਆਂ ਤੇ ਸ਼ਾਮ ਨੂੰ ਇੱਕ ਥਾਂ ਲੰਘ ਰਹੇ ਸਨ ਤੇ ਰਹਿ ਰਾਜ ਸਾਹਿਬ ਜੀ ਦੀ ਬਾਣੀ ਦੇ ਕੁਝ ਬੋਲ ਉਹਨਾਂ ਦੇ ਕੰਨਾਂ ਚ ਪਏ। ਕੋਈ ਬੜੇ ਪ੍ਰੇਮ ਨਾਲ ਕਹਿ ਰਿਹਾ ਸੀ, ਅਲਾਪ ਰਿਹਾ ਸੀ, ਭਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਬੋਲ ਸੁਣਦਿਆਂ ਭਾਈ ਮੱਖਣ ਸ਼ਾਹ ਦੇ नेत्रां चो अश्रु धारा वह पई, आख्या गोबिंद मिलनी तो आया, मिल नहीं रहा। दरवाजा खड़काया तो खुला ही होया, बंद नहीं सी। सा संगत सब दे दरवाजे बंद हो जाते। बड़े सोने कालम दे दो बोल ने, कहंदा सैकड़ों गर्जमंद मिलके मिलते हैं, काम के शख्स चंद मिलते हैं, पर जब भी मुसीबत का वक्त आता है सबके दरवाजे बंद मिलते हैं। खुलदा कोई नहीं, अपने तो अपना भी दरवाजा बंद कर लेंदा है। सा संगत जद सारे ही दरवाजे बंद हो जान, उस वेले भी अगर कोई दरवाजा खुला रहंदा है ते स्वागत करन लई तैयार रहंदा है, ते मुसीबतां विच मदद करन लई कोई दरवाजा खोल के बैठा हुंदा है, ओ होर कोई नहीं, ओ गुरु रामदास महाराज हुंदे ने, ओ गुरु नानक गुरु गोबिंद सिंह महाराज हुंदे ने। सनातन मत लई सारे दरवाजे बंद हो गए सी। कृपा राम सियाणे सन, उन्हां कहा होर किसे तिलक जन्यू दी राखी नहीं करनी। बड़िया नवाबां नूं मिले, बड़े संतां फकीरां नूं मिले, साडी राखी होवे, सारे ही दरवाजे बंद, इक्को ही दरवाजा खुला नजर आया, ओ दरवाजा गुरु तेग बहादुर साहिब महाराज। मैं अर्ज करना चाहता दरवाजा खुला ही सी। भाई मक्खण शाह आए ते पहलिया नूं जिवें मिले उस तरह ही मिले, ते महाराज ने गल न लाया, आख्या मक्खण शाह दसवंध ता तेरा ज्यादा बनदा है। कुछ जगह तो यह भी पढ़ने च आया, महाराज ने इथो पला मोडे तो थले किता, आख्या तेरे जहाज नूं चुकदिया होया लगिया चोटा दे निशान तो हले मुके नहीं, ते तू की समझदा है। पर भाई मक्खण शाह चरना ते टह पए, गुरु लद हो रे, गुरु लद हो रे। उस थोड़े जे समय दे अंतराल जेड़ा सी ना, जिते पाखंड जाल दया बदला ने गुरु घर दी जोत नूं ढकण दा यतन किया, उदों भाई मक्खण शाह ने प्रगट किया, ते दूजा भाई लखी शाह। थोड़े शब्दां च मैं गुजारिश करना चाहुंदा, वक्त दा भी तकाजा है। ए पहली घटना 1665 दी है, ते दूजी 1675 दी है। दिल्ली विच वीरवार दा दिन 11 नवंबर 1675, महाराज गुरु तेग बहादुर साहब जी ने तिलक जन्यू राखा प्रभ ताका, किन्नो बड़ो कलू मैं साका, सदन हेत इती जिन करी सीस दिया, पर सी ना उचरी। औरंगजेबी हुक्म सी भी कोई इन्हां दे धड़ नूं ना लै जाए, सीस नूं ना लै जाए। सीस नूं तां भाई जैता जी लियाए, तुहानूं पता ही है। ए अपने पंज साथियां नाल भाई लखी शाह, जिन्हां विच तिन इन्हां दे पुत्तर सन, भाई नगाईआ, भाई हेमू, भाई हाड़ी, तिन इन्हां दे पुत्तर, ते चौथे भाई धामू, नायक भाई धामू। इन्हां पंजां ने महाराज जी दा धड़ रकाबगंज साहिब लिया, ते आख्या हुण विधि की बनाई है भई किते होर ना सिखां दे कतल कर देवे, होर जुल्म दा सुहागा ना चला देवे। फिर धन भाई लखी शाह, सा संगत धन कहना पै, धन कमाई, उन्हां दी कमाई दा ध्यान धर के वाहेगुरु आखना पएगा। उसने लकड़ां कट्ठा कीतियां, लकड़ां भी बाजारों नहीं लियांदी, अपने गड्ढे आदक कट्ठे कीते, अपने घर विच रख दिते, ते उन्हां ते महाराज दा धड़ विराजमान कराया, ते अपना सब कुछ जो कुछ सी ना भेटा करदिया होया, जान दी परवाह ना करदिया होया, खानदान दी परवाह ना करदिया होया, उसने अपने घर नूं लांबू लगा दिता, ते महाराज जी दे शरीर दा अंगिठा उन्हें सेवा संभाल कीती। उन्हां गुरसिखां दी याद विच अज समागम हैगा, तुसी हाजरियां भरनियां, महाराज दियां आसीसां लैणियां। महाराज करे साडे अंदर भी प्रीत बन जाए, प्यास उपजे। आओ इन्हां बचनां नूं लड़ीवार नाले इन्हां दे पाठ सरवण करिए, नाले अर्थ करन दा यतन करिए।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ।
0: ਇਹ ਟੋਡੀ ਰਾਗ ਸੰਪੂਰਨ ਰਾਗ ਹੈ, ਸਾਰੀਆਂ ਸੁਰਾਂ ਇਹਦੇ ਵਿੱਚ ਲੱਗਦੀਆਂ ਹਨ, ਸੱਤੇ ਸੁਰਾਂ ਇਹਦੇ ਚ ਲੱਗਦੀਆਂ ਨੇ, ਅਰੋਹ ਅਵਰੋਹ ਵਿੱਚ ਹੈਗੀਆਂ ਨੇ। ਇਹਦੇ ਗਾਉਣ ਦਾ ਦਿਨ ਦਾ ਦੂਸਰਾ ਪਹਿਰ ਵੇਲਾ ਹੈ ਜੋ ਮਹਾਰਾਜ ਨੇ ਰਾਗ ਇਹਨਾਂ ਸ਼ਬਦਾਂ ਲਈ ਵਰਤਿਆ ਹੈ।
1: ਮਾਈ ਮੇਰੇ ਮਨ ਕੀ ਪਿਆਸ।
0: ਇਹ ਮਾਂ ਮੇਰੇ ਮਨ ਦੀ ਇਹ ਪਿਆਸ ਹੈ, ਇਹ ਤੜਪ ਹੈ, ਇਹ ਕਸਿਸ ਤ੍ਰਿਖਾ ਹੈ।
1: ਇੱਕ ਖੇਨ ਰਹਿ ਨਾ ਸਕੋ ਬਿਨ ਪ੍ਰੀਤਮ।
0: ਇੱਕ ਛਣ ਮਾਤਰ ਵੀ ਹੁਣ ਦੀਦਾਰ ਤੋਂ ਬਿਨਾ ਨਹੀਂ ਰਿਹਾ ਜਾਂਦਾ, ਹੁਣ ਦਰਸ਼ਨਾਂ ਤੋਂ ਬਿਨਾ ਜੀਆ ਨਹੀਂ ਜਾ ਰਿਹਾ।
1: ਦਰਸ਼ਨ ਦੇਖਣ ਕਉ ਧਾਰੀ ਮਨ ਆਸ।
0: ਲੰਬੇ ਸਮੇਂ ਤੋਂ ਆਪਣੇ ਪ੍ਰੀਤਮ ਦੇ ਦਰਸ਼ਨਾਂ ਦੀ ਮਨ ਵਿੱਚ ਆਸ ਬਣਾਈ ਹੋਈ, ਆਸਾ ਬਣੀ।

0: ਪਰ ਬ੍ਰਹਮ ਪਰਮੇਸ਼ਵਰ ਜੋ ਬੇਦਾਗ ਹੈ, ਜਿਸ ਤੇ ਕੋਈ ਦਾਗ ਕਲੰਕ ਨਹੀਂ, ਉਸ ਦਾ ਨਾਮ ਜਪਦਾ ਹਾਂ।
1: ਮਨ ਤਨ ਤੇ ਸਭ ਕਿਲ ਵਿਖ ਨਾਸ,
0: ਉਸ ਕਰਤਾ ਪੁਰਖ ਦਾ ਨਾਮ ਜਪਣ ਨਾਲ ਮਨ ਚੋਂ ਤੇ ਸਰੀਰ ਚੋਂ, ਮਨ ਚੋ ਸੋਗ ਤੇ ਤਨ ਚੋ ਰੋਗ ਨਾਸ਼ ਹੋ ਜਾਂਦੇ ਹਨ।
1: ਪੂਰਨ ਪਾਰ ਬ੍ਰਹਮ ਸੁਖ ਦਾਤੇ,
0: ਇਹ ਪਾਰ ਬ੍ਰਹਮ ਪਰਮੇਸ਼ਵਰ ਤੂੰ ਪੂਰਨ ਸੁਖਾਂ ਦਾ ਦਾਤਾ ਹੈ। ਉਹ ਵਾਹਿਗੁਰੂ ਪੂਰਨ ਸੁਖ, ਦੁਨੀਆਂ ਤੇ ਜਿੰਨੇ ਸੁਖ ਰਹੇ ਨੇ ਸਾਧ ਸੰਗਤ ਅਧੂਰੇ ਨੇ। ਅਧੂਰੇ ਪਤਾ ਕਿਉਂ ਨੇ? ਥੋੜੀ ਦੇਰ ਬੰਦਾ ਪਹਿਲੇ ਕਹਿੰਦਾ ਮੈਂ ਬੜਾ ਸੁਖੀ ਹਾਂ, ਤੇ ਥੋੜੀ ਦੇਰ ਬਾਅਦ ਕਹਿੰਦਾ ਮੈਂ ਬੜਾ ਦੁਖੀ ਹਾਂ। ਸਾਰੇ ਹੀ ਸੁਖ, ਤਮਾਮ ਸੁਖ ਅਧੂਰੇ ਨੇ। ਪੂਰਨ ਸੁਖ ਕੋਈ ਜੇ ਹੈ ਤਾਂ ਉਹ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਹੀ ਹੈ।
1: ਅਬਿਨਾਸੀ ਬਿਮਲ ਜਾ ਕੋ ਜਾਸ,
0: ਨਾ ਨਾਸ਼ ਹੋਣ ਵਾਲਾ ਤੇ ਮਲ ਰਹਿ, ਭਾਵ ਪਵਿੱਤਰ ਜਿਸ ਵਾਹਿਗੁਰੂ ਜੀ ਦਾ ਜਸ ਮਹਿਮਾ ਹੈ।
1: ਸੰਤ ਪ੍ਰਸਾਦ ਮੇਰੇ ਪੂਰ ਮਨੋਰਥ,
0: ਗੁਰੂ ਦੀ ਕਿਰਪਾ ਨਾਲ ਮੇਰੇ ਮਨੋਰਥ ਪੂਰੇ ਹੋਏ ਹਨ।
1: ਕਰ ਕਿਰਪਾ ਭੇਟੇ ਗੁਣ ਤਾਸ,
0: ਉਹਦੀ ਕਿਰਪਾ ਨਾਲ ਹੀ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਮਿਲਿਆ ਜਾ ਸਕਦਾ। ਸਾਧ ਸੰਗਤ ਇੱਕ ਅੱਜ ਦਿਨ ਇਤਿਹਾਸਕ ਵੀ ਹੈਗਾ ਹੈ, 79th ਹੈ ਮੇਰੇ ਕੋਲ, 79 ਸਾਲਾਂ ਜਦ ਇਹ ਦੇਸ਼ ਦੀ ਵੰਡ ਹੋਈ। ਇਹਨੂੰ ਆਜ਼ਾਦੀ ਦਿਨ ਕਹਿੰਦੇ। ਲੋਕਾਂ ਲਈ ਆਜ਼ਾਦੀ ਦਿਨ ਹੋਵੇਗਾ, ਪਰ ਸਾਡੇ ਲਈ ਤਾਂ ਬਰਬਾਦੀ ਦਿਨ ਹੈਗਾ। ਸਾਧ ਸੰਗਤ ਦੁਨੀਆਂ ਵਿੱਚ ਹੋਰ ਦੇਸ਼ਾਂ 'ਚ ਵੀ ਵੰਡ ਹੋਈ ਹੈ, ਸਾਡੇ ਦੇਸ਼ ਦੇ ਸਿਆਸਤਦਾਨਾਂ ਦਾ ਬੌਧਕ ਦਿਵਾਲੀਆ ਪ੍ਰਗਟ ਹੋਇਆ ਇਹਨਾਂ ਉਸ ਸਮੇਂ। ਹੋਰ ਵੀ ਦੇਸ਼ਾਂ 'ਚ ਵੰਡ ਹੋਈ ਹੈ, ਮਲੇਸ਼ੀਆ ਸਿੰਗਾਪੁਰ ਅਲੱਗ ਹੋਏ, ਡੈਨਮਾਰਕ ਆਈਸਲੈਂਡ ਹੋਏ, ਚੈਕੋ ਸਲਵਾਕੀਆ ਹੋਏ, ਹੋਰ ਦੇਸ਼, ਬੜੇ ਦੇਸ਼ਾਂ ਚੋਂ ਦੇਸ਼ ਨਿਕਲੇ, ਪਰ ਸਾਧ ਸੰਗਤ ਇਹੋ ਜਿਹੀ ਕਤਲੋ ਗਾਰਤ ਨਹੀਂ। 10 ਲੱਖ ਤੋਂ 20 ਲੱਖ ਲੋਕ ਮਾਰੇ ਗਏ, 1 ਤੇ 1 ਕਰੋੜ 40 ਲੱਖ ਲੋਕ, 1.5 ਕਰੋੜ ਦੇ ਕਰੀਬ ਲੋਕ ਘਰੋਂ ਬੇਘਰ ਹੋ ਗਏ, ਹਜ਼ਾਰਾਂ ਸਤਵੰਤੀਆਂ ਦੇ ਸਤਲ ਭੰਗ ਹੋ ਗਏ, ਹਜ਼ਾਰਾਂ ਮਾਂ ਬਾਪੂਆਂ ਨੇ ਆਪਣੀਆਂ ਧੀਆਂ ਦੀਆਂ ਗਰਦਨਾਂ ਹੱਥਾਂ ਨਾਲ ਕੱਟ ਦਿੱਤੀਆਂ, ਉਹ ਖੂਹਾਂ ਵਿੱਚ ਸਾਲਾਂ ਮਾਰ ਮਾਰ ਕੇ ਮਰ ਗਈਆਂ। ਸਾਧ ਸੰਗਤ ਇਹੋ ਜਿਹਾ ਭਿਆਨਕ ਮਨੁੱਖਤਾ ਦੇ ਕਾਣ ਦਾ ਤਾਂਡਵ ਕਿਤੇ ਨਹੀਂ ਹੋਇਆ ਹੋਵੇ। ਇਸ ਨੂੰ ਅਸੀਂ ਆਜ਼ਾਦੀ ਦਿਨ ਕਹਿੰਦੇ ਹਾਂ। ਚਲੋ ਕਿਹਾ ਜਾ ਸਕਦਾ ਹੋਵੇਗਾ, ਸਾਧ ਸੰਗਤ ਅੱਜ ਵੀ ਉਸ ਆਜ਼ਾਦੀ ਮਿਲਣ ਵਾਲੀ ਜਿਹੜੀ ਪੀੜਾ ਹੈ ਨਾ, ਅਖੌਤੀ ਆਜ਼ਾਦੀ ਆਈ ਹੋਵੇਗੀ, ਆਜ਼ਾਦੀ ਅਮੀਰਾਂ ਦੇ ਘਰ, ਗਰੀਬਾਂ ਦੀਆਂ ਕੁੱਲੀਆਂ ਵਿੱਚ ਤੇ ਅੱਜ ਵੀ ਚਿਰਾਗ ਬੁੱਝੇ ਹੋਏ। ਉਸ ਵੇਲੇ ਸਿਆਸਤਦਾਨਾਂ ਦੇ ਬੌਧਕ ਦਿਵਾਲੀਏ ਪਨ ਦਾ ਇਹ ਸਾਧ ਸੰਗਤ ਮਨੁੱਖਤਾ ਦੇ ਕਾਣ ਦਾ ਤਾਂਡਵ ਹੋਇਆ ਸੀ। ਅੱਜ ਸਾਧ ਸੰਗਤ ਫਿਰ ਸੰਸਾਰ ਉਧਰ ਨੂੰ ਹੀ ਚੱਲਿਆ ਹੋਇਆ, ਗਰੀਬ ਦਾ ਕੋਈ ਥਾਂ ਨਹੀਂ, ਗਰੀਬ ਦੀ ਕੋਈ ਮਦਦ ਕਰਨ ਵਾਲਾ ਨਹੀਂ। ਅੱਜ ਵੀ ਸਾਡਾ ਦੇਸ਼ ਜਾਤਾਂ ਪਾਤਾਂ ਦੇ ਕੋੜ ਵਿੱਚ ਵੰਡਿਆ ਹੋਇਆ ਹੈ, ਤੇ ਅੱਜ ਵੀ ਸਾਧ ਸੰਗਤ ਮਨੁੱਖ ਮਨੁੱਖ ਨੂੰ ਨੀਵਾਂ ਕਹਿੰਦਾ ਪਿਆ। ਫਿਰ ਆਜ਼ਾਦੀ ਉਹਨਾਂ ਤੱਕ ਕਿਵੇਂ ਪਹੁੰਚੇਗੀ? ਇਹ ਤਾਂ ਮੈਂ ਸਿਰਫ ਯਾਦ ਹੀ ਕਰਾਇਆ, ਗੁਰੂ ਕਰੇ ਉਹਨਾਂ ਤੱਕ ਆਜ਼ਾਦੀ ਪਹੁੰਚੇ। ਤੁਸੀਂ ਦੇਖੋਗੇ 121 ਲੋਕਾਂ ਨੂੰ ਫਾਂਸੀ ਹੋਈ, ਉਹਨਾਂ ਵਿੱਚ 93 ਗੁਰੂ ਕੇ ਸਿੱਖ ਨੇ। ਸਾਧ ਸੰਗਤ ਇਤਿਹਾਸ ਹੈ, 80% ਤੋਂ ਵੱਧ ਸਿੱਖਾਂ ਨੇ ਇਸ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਨੇ। ਸਾਧ ਸੰਗਤ ਅੱਜ ਦੁੱਖ ਦੀ ਗੱਲ ਹੈ ਕਿ ਸਾਡਾ ਉਹ ਸ਼੍ਰੋਮਣੀ ਅਕਾਲੀ ਦਲ, ਉਸਦੇ ਲੀਡਰਾਂ ਤੇ ਰੋਜ਼ ਜਾਨਲੇਵਾ ਹਮਲੇ ਆਉਂਦੇ ਪਏ। ਇਹ ਆਜ਼ਾਦੀ ਹੈ? ਕੀ ਆਖੋਗੇ ਇਸ ਨੂੰ? ਖੈਰ, ਮੈਂ ਜ਼ਿਆਦਾ ਇਸ ਪਾਸੇ ਨਹੀਂ ਜਾਣਾ ਚਾਹੁੰਦਾ। ਗੁਰੂ ਕਰੇ ਇਹ ਆਜ਼ਾਦੀ ਸਭ ਤੱਕ ਪਹੁੰਚੇ ਤੇ ਉਹ ਗੁਣਾਂ ਦਾ ਖਜ਼ਾਨਾ ਸਾਨੂੰ ਪ੍ਰਾਪਤ ਹੋਵੇ। ਸੰਤ ਪ੍ਰਸਾਦ ਮੇਰੇ ਪੂਰ ਮਨੋਰਥ, ਕਰ ਕਿਰਪਾ ਭੇਟੇ ਗੁਣਤਾਸ ਮਹਾਰਾਜ।

0: ਲੰਮਾ ਤਾਰਾ ਕਹਿੰਦੇ ਨੇ ਪੂਸਲ ਤਾਰਾ, ਜਿਹਦੀ ਰੋਸ਼ਨੀ ਹੁੰਦੀ ਹੈ ਦਿਖਾਈ ਪੈਂਦੀ, ਭਾਵ ਪਰਮਾਤਮਾ ਸਾਹਮਣੇ ਆ ਪਰ ਕਿਵੇਂ ਦੇਖਿਆ ਜਾਵੇ।
1: ਹਾਂਜੀ, ਸੇਵਕ ਪੂਰ ਕਰਮਾ ਸਤਿਗੁਰ ਸ਼ਬਦ ਦਿਖਾਲਿਆ,
0: ਹੋਰ ਕੋਈ ਤਰੀਕਾ ਦੇਖਣ ਦਾ ਨਹੀਂ ਹੈ। ਗੁਰੂ ਮਿਹਰ ਕਰਦਾ ਤੇ ਨਾਮ ਦੀ ਦਾਤ ਦਿੰਦਾ, ਸ਼ਬਦ ਦੀ ਦਾਤ ਬਖਸ਼ਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਦਿਖਾਈ ਪੈਂਦਾ, ਗੁਰੂ ਦੀਦਾਰ ਕਰਾ ਸਕਦਾ ਤੇ ਮਾਨੋ ਸੇਵਕ ਦੇ ਜਿਹੜੇ ਭਾਗ ਨੇ ਉਹ ਜਾਗ ਪੈਂਦੇ, ਕਰਮ ਪੂਰਨ ਹੋ ਜਾਂਦੇ ਹਨ।
1: ਗੁਰ ਸ਼ਬਦ ਦਿਖਾਲਿਆ ਸੱਚ ਸੰਭਾਲਿਆ,
0: ਗੁਰੂ ਦੇ ਸ਼ਬਦ ਦੀ ਰਾਹੀਂ ਜਿਨ੍ਹਾਂ ਨੂੰ ਦਿਖ ਜਾਂਦਾ ਹੈ ਉਹ ਫਿਰ ਸੱਚ ਨੂੰ ਸੰਭਾਲ ਲੈਂਦੇ, ਭਾਵ ਸੱਚ ਨਾਮ ਹੀ ਹੈਗਾ, ਸਤ ਨਾਮ, ਨਾਮ ਹੀ ਸੱਤ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਨਾਮ ਹੀ ਸੱਚ ਹੈ, ਉਹ ਨਾਮ ਨਾਲ ਜੁੜ ਜਾਂਦਾ, ਨਾਮ ਨੂੰ ਦ੍ਰਿੜ ਕਰ ਲੈਂਦਾ ਹੈ।
1: ਅਹਨਿਸ ਦੇਖ ਵਿਚਾਰਿਆ,
0: ਦਿਨ ਰਾਤ ਉਸ ਨੂੰ ਆਪਣੇ ਅੰਦਰ ਵਿਚਾਰਦਾ, ਧਾਰਨ ਕਰਦਾ, ਸਮਝਦਾ ਹੈ।
1: ਧਾਵਤ ਪੰਚ ਰਹੇ ਘਰ ਜਾਣਿਆ,
0: ਜਦੋਂ ਉਸ ਨੂੰ ਇਸ ਆਤਮ ਘਰ ਟਿਕਾਣੇ ਦਾ ਦੀਦਾਰ ਹੋ ਜਾਂਦਾ ਨਾ, ਬੋਧ ਹੋ ਜਾਂਦਾ, ਨਾਮ ਦਾ ਬੋਧ ਹੋ ਜਾਂਦਾ, ਵਾਹਿਗੁਰੂ ਜੀ ਦੀ ਮਿਹਰ ਨਾਲ ਜੁੜਦਾ ਹੈ, ਤਾਂ ਫਿਰ ਜਿਹੜੇ ਪੰਜ ਇੰਦਰੇ ਸ਼ਬਦ ਸਪਰਸ਼ ਰੂਪ ਰਸ ਗੰਧ ਜਿਹੜੇ ਬਾਹਰ ਭਜਾਈ ਫਿਰਦੇ ਨੇ ਇਹ ਠਹਿਰਾਓ ਵਿੱਚ ਆ ਜਾਂਦੇ ਹਨ।
1: ਕਾਮ ਕ੍ਰੋਧ ਬਿਖ ਮਾਰਿਆ,
0: ਕਾਮ ਕ੍ਰੋਧ ਜ਼ਹਿਰ ਕਿਹਾ ਮਾਰਾ, ਪਰ ਕਾਮ ਸਾਡੇ ਸਰੀਰ ਚ ਰੱਖਿਆ ਤਾਂ ਪਰਮਾਤਮਾ ਨਹੀਂ, ਕ੍ਰੋਧ ਵੀ ਰੱਖਿਆ, ਦਰਅਸਲ ਇਹਨਾਂ ਦਾ ਜ਼ਹਿਰੀਲਾਪਨ ਹੈ। ਜਦ ਕ੍ਰੋਧ ਵਿੱਚ ਆ ਕੇ ਬੰਦਾ ਭੈੜੇ ਬੋਲ ਬੋਲਦਾ, ਹੰਕਾਰ ਦੇ ਬੋਲ ਬੋਲਦਾ, ਦੂਜਿਆਂ ਨੂੰ ਅਪਮਾਨ ਕਰਨ ਵਾਲੇ ਬੋਲ ਬੋਲਦਾ, ਤੇ ਉਹ ਅਹੰਕਾਰ ਦਾ ਜ਼ਹਿਰ ਹੈ, ਜ਼ਹਿਰੀਲਾਪਨ, ਉਹ ਬਣ ਜਾਂਦਾ ਹੈ ਬੇਰ ਰਸ, ਮਿਠਾਸ ਬਣ ਜਾਂਦੀ। ਕਾਮ ਵੈਸਿਆਲੇ ਚਲਾ ਜਾਏ, ਦੁਨੀਆਂ ਦੀ ਪਤ ਲਈ ਖਤਰਾ ਬਣ ਜਾਏ, ਦੁਰਾਚਾਰੀ ਬਣਾ ਦੇਵੇ, ਇਹ ਕਾਮ ਦਾ ਜ਼ਹਿਰ ਹੈ, ਤੇ ਸਾਧ ਸੰਗਤ ਜਤ ਬਣ ਜਾਏ ਤੇ ਅੰਮ੍ਰਿਤ ਹੋ ਗਏ। ਫਿਰ ਮਹਾਰਾਜ ਕਹਿੰਦੇ ਨੇ ਇਹ ਦੀਦਾਰ ਹੋਣ ਨਾਲ ਇਹ ਜਿਹੜਾ ਕਾਮ ਕ੍ਰੋਧ ਦਾ ਜ਼ਹਿਰ ਹੈ ਨਾ, ਉਹ ਮਰ ਜਾਂਦਾ ਹੈ, ਇਹ ਸ਼ੁੱਧ ਹੋ ਕੇ ਸੇਵਾ ਵਿੱਚ ਲੱਗ ਜਾਂਦੇ ਹਨ।
1: ਅੰਤਰ ਜੋਤ ਭਈ ਗੁਰ ਸਾਖੀ,
0: ਗੁਰੂ ਦੀ ਗਵਾਹੀ ਹੈ, ਗੁਰੂ ਦੇ ਬਚਨਾਂ ਰਾਹੀਂ ਅੰਦਰ ਉਹ ਨਾਮ ਦੀ ਜੋਤ ਪ੍ਰਗਟ ਹੋ ਜਾਂਦੀ ਹੈ, ਔਰ ਅਗਿਆਨ ਅੰਧੇਰਾ ਮਿਟਦਾ ਹੈ।
1: ਜਿੰਨੇ ਰਾਮ ਕਰਮਾ,
0: ਤੇ ਪਹਿਚਾਣ ਹੋ ਜਾਂਦੀ ਹੈ ਸਾਰੇ ਕੌਤਕ ਵਾਹਿਗੁਰੂ ਜੀ ਦੇ ਵਰਤ ਰਹੇ ਨੇ, ਹੋਰ ਕੋਈ ਨਹੀਂ, ਪਾਰ ਬ੍ਰਹਮ ਪਰਮੇਸ਼ਵਰ ਇਸ ਸੰਸਾਰ ਚ ਆਪਣੀ ਖੇਡ ਵਰਤਾ ਰਿਹਾ ਹੈ।
1: ਨਾਨਕ ਹਉ ਮੈਂ ਮਾਰਪਤੀ ਨੇ,
0: ਐਸੇ ਮਨੁੱਖ ਗੁਰੂ ਨਾਨਕ ਸਾਹਿਬ ਫੁਰਮਾਨ ਕਰਦੇ ਨੇ, ਹਉਮੈ ਨੂੰ ਮਾਰ ਲੈਂਦੇ ਤੇ ਨਾਮ ਨਾਲ ਪਤੀਜ ਜਾਂਦੇ ਹਨ, ਨਾਮ ਨਾਲ ਉਹਨਾਂ ਦਾ ਮਨ ਮੰਨ ਜਾਂਦਾ ਹੈ।
1: ਤਾਰਾ ਚੜਿਆ ਲੰਮਾ,
0: ਇਹ ਪਾਰ ਬ੍ਰਹਮ ਪਰਮੇਸ਼ਵਰ ਦੀ ਮਿਹਰ ਦਾ ਸੂਰਜ, ਸੂਰਜ ਵੀ ਇੱਕ ਤਾਰਾ ਹੀ ਹੈ, ਗ੍ਰਹਿ ਹੀ ਹੈ, ਉਹ ਚੜ ਪੈਂਦਾ ਹੈ, ਭਾਵ ਹਿਰਦਾ ਨਾਮ ਨਾਲ ਜੁੜ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜਦ ਮਿਹਰ ਕਰਦੇ ਨੇ ਤੇ ਫਿਰ ਸਾਨੂੰ ਨਾਮ ਦੀ ਦਾਤ ਦਿੰਦੇ ਨੇ, ਇਸ ਲਈ ਸਾਹਿਬ ਫੁਰਮਾਨ ਕਰਦੇ ਨੇ, ਕਹਿੰਦੇ ਨੇ ਹੇ ਪ੍ਰਭੂ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਮਨ ਵਿੱਚ ਇਹ ਮੰਗ ਪੈਦਾ ਹੁੰਦੀ ਹੈ, ਉਲਾਸ ਪੈਦਾ ਹੁੰਦਾ ਹੈ ਕਿ ਮੇਰਾ ਹਿਰਦਾ ਨਾਮ ਨਾਲ ਜੁੜ ਜਾਏ, ਨਾਮ ਦੀ ਮਿਹਰ ਬਣ ਜਾਏ, ਬਖਸ਼ਿਸ਼ ਦੀ ਦਾਤ ਝੋਲੀ ਵਿੱਚ ਪੈ ਜਾਏ, ਤੇ ਸਾਧ ਸੰਗਤ ਫਿਰ ਮਹਾਰਾਜ ਕਹਿੰਦੇ ਨੇ ਮਨੁੱਖ ਜਪੜਾ ਦੇ, ਔਰ ਪਤਾ ਚੱਲ ਜਾਂਦਾ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ, ਐਸੀ ਖੇਡ ਵਰਤ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਮਿਹਰਾ ਕਰ ਦੇਣ, ਬਾਰੰਬਾਰ ਸਾਰੇ ਪ੍ਰਬੰਧ ਦਾ ਮੰਨਣੀ ਹੈ, ਬੰਧਣੀ ਹੈ ਸ਼ਖਸੀਅਤ ਪ੍ਰਮੁੱਖ ਗ੍ਰੰਥੀ ਸਾਹਿਬ ਸ੍ਰੀ ਦਰਬਾਰ ਸਾਹਿਬ ਦਾ, ਸਾਰੇ ਸਹਿਯੋਗੀਆਂ ਦਾ, ਦਾਸ ਹਾਰਦਿਕ ਤੌਰ ਤੇ ਧੰਨਵਾਦੀ ਹੈ ਜਿਨ੍ਹਾਂ ਨੇ ਬੜੇ ਪ੍ਰੇਮ ਨਾਲ ਸਹਿਯੋਗ ਪ੍ਰਦਾਨ ਕੀਤਾ ਹੈ। ਅਗਲੇ ਮਹੀਨੇ ਮਹਾਰਾਜ ਫਿਰ ਕਿਰਪਾ ਕਰਨਗੇ, ਫਿਰ ਤੁਹਾਡੇ ਦਰਸ਼ਨ ਕਰਾਂਗੇ। ਇਸ ਵੇਲੇ ਇੰਨੇ ਹੀ ਬਚਨ। ਪ੍ਰਵਾਨ ਕਰਨਾ ਭੁੱਲਾ ਚੁੱਕਾਂ ਦੀ ਖਿਮਾ ਜ਼ਰੂਰ ਨਿਵਾਣੇ ਸੇਵਕਾਂ ਦੀ ਝੋਲੀ ਚ ਪਾ ਦੇਣਾ ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ ਫਤਿਹ ਦੀ ਦਾਤ ਝੋਲੀ ਚ ਪਵਾਈਏ ਪਹਿਲੇ ਆਖਰੀ ਇਹਨਾਂ ਦੋ ਪੰਕਤੀਆਂ ਦਾ ਸਾਰੇ ਮਿਲ ਕੇ ਪਾਠ ਸੁਣੀਏ।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਆਪਣੇ ਵਾਤਾਵਰਣ ਦੇ ਬਾਰੇ ਗੱਲਾਂ ਬਾਤਾਂ ਕਰਨ ਦਾ। ਸੋ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਕੈਨੇਡਾ ਤੋਂ ਪਾਉਂਦੇ ਨੇ ਸਾਂਝ ਹਰ ਵਾਰ ਦੀ ਤਰ੍ਹਾਂ। ਅੱਜ ਫਿਰ ਇੱਕ ਵਾਰੀ ਸਾਡੇ ਨਾਲ ਸਾਂਝ ਪਈ ਹੈ ਅਤੇ ਆਪਾਂ ਇਹਨਾਂ ਦੀ ਸਾਂਝ ਤੋਂ ਲਾਹਾ ਲੈਂਦੇ ਹਾਂ, ਜਾਣਦੇ ਹਾਂ ਕਿ ਕੀ ਖਾਸ ਅਪਡੇਟਸ ਨੇ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ ਰੇਡੀਓ ਹਾਂਜੀ 'ਤੇ, ਸਵਾਗਤ ਤੁਹਾਡਾ।
1: ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ, ਤੇ ਤੁਹਾਡੀ ਟੀਮ ਨੂੰ, ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ ਤੇ ਆਦਾਬ
0: ਜੀ। ਭਾਈ ਕੀ ਚੱਲ ਰਿਹਾ ਨਵਾਂ ਤਾਜ਼ਾ ਤੁਹਾਡੇ ਵਾਲੇ ਪਾਸੇ ਯੂਰਪ ਦੇ ਵਿੱਚ ਕਿੱਦਾਂ?
1: ਸਾਡੇ ਇੱਧਰ ਬੜੀ ਗਰਮੀ ਪਈ ਹੋਈ ਹੈ ਜੀ। ਇਨਫੈਕਟ ਤੁਸੀਂ ਫੋਟੋ ਵੇਖਿਆ ਹੋਣੀਆਂ ਯੂਰਪ ਦੇ ਵਿੱਚ ਵੀ, ਜਿਵੇਂ ਸੀਗੀਆਂ ਲੰਡਨ ਦਾ ਇੱਕ ਪਾਰਕ ਹੈ ਹਾਈਡ ਪਾਰਕ, ਬਹੁਤ ਹੀ ਪੁਰਾਣਾ ਤੇ ਬਹੁਤ ਹੀ ਵੱਡਾ ਪਾਰਕ ਹੈ, ਉਹਦੀ ਫੋਟੋ ਛਪ ਰਹੀ ਹੈ ਤੇ ਇੰਜ ਲੱਗ ਰਿਹਾ ਜਿਵੇਂ ਉਹ ਕਿਸੇ ਮਾਰੂਥਲ ਦਾ ਹਿੱਸਾ ਹੋਵੇ। ਪੂਰਾ ਘਾਹ ਉਹਨਾਂ ਦਾ ਸੁੱਕਿਆ ਹੋਇਆ ਤੇ ਅੱਜ ਤੱਕ ਕਦੀ ਵੀ ਨਹੀਂ ਸੋਇਆ ਜਦੋਂ ਤੱਕ ਉਹ ਜਦੋਂ ਦਾ ਪਾਰਕ ਬਣਿਆ। ਤੇ ਇਵੇਂ ਹੀ ਸਾਡੇ ਕੈਨੇਡਾ ਦਾ ਪ੍ਰੋਵਿੰਸ ਹੈ ਇੱਕ ਬ੍ਰਿਟਿਸ਼ ਕੋਲੰਬੀਆ, ਤੇ ਉੱਥੇ ਬੜੀਆਂ ਅੱਗਾਂ ਲੱਗੀਆਂ ਹੋਈਆਂ ਨੇ। ਉੱਥੇ ਤਕਰੀਬਨ 20,000 ਤੋਂ ਵੱਧ ਬੰਦਾ ਜਿਹੜਾ ਉਹਨੂੰ ਇਵੈਕੂਏਟ ਕਰ ਚੁੱਕਿਆ ਉਹ, ਤੇ ਸਗੋਂ ਉੱਥੇ ਇੱਕ ਆਪਣੇ ਗੁਰੂ ਘਰ ਆ ਪੈਂਟਿੰਗਟਨ ਦੇ ਵਿੱਚ, ਉਹ ਬੜੀ ਉਹਨਾਂ ਨੇ ਸੇਵਾ ਕਰ ਰਹੇ ਉਹ। ਤੇ ਇਵੇਂ ਹੀ ਉੱਥੇ ਅਮੈਰੀਕਾ ਦੇ ਵਿੱਚ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਕਾਫੀ ਜਿਹੜੀਆਂ ਜੰਗਲ ਨੂੰ ਕਹਿੰਦੇ ਅੱਗਾਂ ਲੱਗੀਆਂ ਹੋਈਆਂ ਨੇ। ਤੇ ਸੋ ਇਹ ਸਾਰਾ ਜਿਹੜਾ ਮਤਲਬ ਤੰਤਰ ਹੈ ਇਹ ਜੁੜਿਆ ਹੋਇਆ, ਜਿਹਦੀ ਆਪਾਂ ਗੱਲ ਕਰਦੇ ਹਾਂ ਅਕਸਰ ਆਪਾਂ ਜਲਵਾਯੂ ਤਬਦੀਲੀ ਜਾਂ ਆਲਮੀ ਤਪਸ਼ ਦੀ। ਤੇ ਭਾਈ ਜੀ ਉਸ ਤਰ੍ਹਾਂ ਹੋ ਰਿਹਾ ਵੀ ਮੀਂਹ ਦੇ ਦਿਨਾਂ 'ਚ ਕਈ ਵਾਰੀ ਮੀਂਹ ਜ਼ਿਆਦਾ ਪੈ ਜਾਂਦਾ ਤੇ ਉਹਦੇ ਨਾਲ ਬਨਸਪਤੀ ਬਹੁਤ ਜ਼ਿਆਦਾ ਉੱਗ ਜਾਂਦੀ ਹੈ ਨਾ, ਘਾਹ ਉੱਗ ਗਿਆ ਹੋਰ ਇਸ ਤਰ੍ਹਾਂ। ਤੇ ਫਿਰ ਇੱਕਦਮ ਮੁੜ ਕੇ ਗਰਮੀ ਆ, ਉਹ ਗਰਮੀ ਜ਼ਿਆਦਾ ਪੈ ਜਾਂਦੀ ਤੇ ਉਹ ਸਾਰਾ ਘਾਹ ਸੜ ਜਾਂਦਾ ਤੇ ਜਿਹੜੇ ਰੁੱਖ ਵੀ ਨੇ ਉਹ ਵੀ ਫੜਨ ਲੱਗ ਜਾਂਦੇ ਆ, ਜਿਹੜਾ ਹਰਾ ਰੁੱਖ ਵੀ ਆ ਉਹ 'ਚ ਪਾਣੀ ਘੱਟ ਜਾਂਦਾ ਤੇ ਫਿਰ ਉਹ ਬਸ ਤੁਸੀਂ ਇਹ ਕਹਿ ਲਓ ਵੀ ਉਹ ਬਰੂਦ ਦੀ ਢੇਰੀ ਹੁੰਦਾ ਜੰਗਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਜੇ ਉੱਥੇ ਚੰਗਿਆੜੀ ਆ ਗਈ, ਜਿਹੜੀ ਬਿਜਲੀ ਪੈ ਗਈ, ਜਿਹੜੀ ਅਸਮਾਨੀ ਬਿਜਲੀ ਹੋ ਗਈ, ਜਾਂ ਕੋਈ ਕੈਂਪਿੰਗ ਕਰ ਰਹੇ ਲੋਕ ਉਹਨਾਂ ਦੀ ਜਿਹੜੀ ਫਾਇਰ ਪਲੇ ਫਾਇਰ ਪਿੱਟ ਹੈ ਉਹ 'ਚੋਂ ਚੰਗਿਆੜਾ ਨਿਕਲ ਗਿਆ ਉਹ ਕਿਸੇ ਵੀ ਤਰੀਕੇ ਦੇ ਨਾਲ, ਤੇ ਫਿਰ ਮੁੜ ਕੇ ਉਹ ਜਿਹੜੀ ਹੈ ਜਿਹੜੀ ਜੰਗਲ ਦੀ, ਇਹ ਤਾਂ ਆਪਣੀ ਕਹਾਵਤ ਹੈ ਵੀ ਉਹ ਗੱਲ ਜੰਗਲ ਦੀ ਅੱਗ ਵਾਂਗੂ ਫੈਲ ਗਈ, ਫਿਰ ਉਹ ਜੰਗਲ ਦੀ ਅੱਗ ਜਿਹੜੀ ਆ ਉਹਨੂੰ ਕਾਬੂ ਕਰਨਾ ਬਹੁਤ ਔਖਾ ਹੋ ਜਾਂਦਾ
0: ਜੀ। ਬਿਲਕੁਲ, ਇਹ ਸਮੱਸਿਆ ਜਿਹੜੀ ਆਸਟ੍ਰੇਲੀਆ ਦੇ ਵਿੱਚ ਵੀ ਚੱਲਦੀ ਰਹਿੰਦੀ ਹਾਲਤ, ਚਲੋ ਠੰਡ ਆ ਪਰ ਅੱਗੇ ਜਦੋਂ ਗਰਮੀ ਆਉਣੀ ਆ ਤੇ ਉਹਦੇ ਲਈ ਅਗਾਉਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ। ਇਹ ਮੰਨਿਆ ਜਾ ਰਿਹਾ ਕਿ ਪਿਛਲੇ ਜਿਹੜੇ 20 ਸਾਲਾਂ ਤੋਂ ਇਹ ਅੱਗਾਂ ਬਹੁਤ ਵੱਧ ਗਈਆਂ ਨੇ, ਹਾਲਾਂਕਿ ਦੁਨੀਆ ਦੇ ਚਲੋ ਕਈ ਹਿੱਸੇ ਜਿਨ੍ਹਾਂ 'ਚ ਇਹ ਕਿਹਾ ਜਾਂਦਾ ਵੀ ਲਗਾਤਾਰ ਸਾਰਾ ਸਾਲ ਹੀ ਅੱਗਾਂ ਜਿੱਥੇ ਲੱਗੀਆਂ ਰਹਿੰਦੀਆਂ ਅਤੇ ਉਹ ਪਾਰਟ ਆਫ ਕਹਿ ਲਓ ਵੀ ਉਹ ਕੁਦਰਤ ਦਾ ਫਿਨੋਮਨਾ, ਪਰ 20 ਸਾਲਾਂ ਦੇ ਕੰਪੈਰੀਜ਼ਨ ਦੇ ਵਿੱਚ ਕਹਿੰਦੇ ਕਿ ਵਧਿਆ ਵਾ ਕੰਮ, ਪਹਿਲਾਂ ਦੇ ਨਾਲੋਂ ਦੁੱਗਣਾ ਹੋ ਗਿਆ ਵਾ।
1: ਹਾਂਜੀ ਹਾਂਜੀ ਬਿਲਕੁਲ ਜੀ, ਜਿਹੜੇ ਆ ਸਾਡੇ ਪਿਛਲੇ 15 ਸਾਲ ਨੇ, ਜਿਹੜੇ ਬੀਤੇ 15 ਸਾਲ ਨੇ, ਉਹ ਪਿਛਲੇ 125,000 ਸਾਲਾਂ ਵਿੱਚ ਸਭ ਤੋਂ ਵੱਧ ਗਰਮੀ ਵਾਲੇ 15 ਸਾਲ ਨੇ। ਸੋ ਤੁਸੀਂ ਕਹਿ ਲਓ ਵੀ ਪਿਛਲੇ ਪਹਿਲਾਂ 1,24,000 ਤੇ 985 ਸਾਲ ਬਿਲਕੁਲ ਆਰਾਮ ਨਾਲ ਲੰਘ ਗਏ, ਤੇ ਉਹ ਤੋਂ ਬਾਅਦ ਜਿਹੜੇ 15 ਸਾਲ ਆਏ ਤੇ ਉਹਨਾਂ ਨੇ ਪਿਛਲੇ ਸਾਰੇ ਜਿਹੜੇ ਸੀ 1,24,000 ਸਾਲਾਂ ਦਾ ਜਿਹੜਾ ਸੀ ਰਿਕਾਰਡ ਤੋੜਤਾ। ਤੇ ਇਹ ਹੈ ਸਾਡੀ ਜਲਵਾਯੂ ਤਬਦੀਲੀ ਕਰਕੇ ਜਿਹੜੀ ਕਿ ਬੜੀ ਤੇਜ਼ੀ ਨਾਲ ਵਧੀ, ਤੇ ਉਹਦੇ ਨਾਲ ਜਿਹੜੀ ਜੰਗਲ ਦੀ ਗੱਲ ਹੈ ਉਹਦੇ ਕਈ ਕਾਰਨ ਹੋਰ ਵੀ ਨੇ। ਇੱਕ ਕਾਰਨ ਇਹ ਵੀ ਹੈ ਕਿ ਸਾਡੇ ਜਿਹੜੇ ਜੰਗਲ ਨੇ ਉਹਨਾਂ ਨੂੰ ਕੱਟਿਆ ਜਾਂਦਾ, ਕੱਟ ਕੇ ਉਹਨੂੰ ਫਿਰ ਉਹ ਮਤਲਬ ਜਿਹੜੀਆਂ ਮਿੱਲਾਂ ਨੇ ਉਹ ਗੱਤਾ ਬਣਾਉਣਾ, ਕਾਗਜ਼ ਬਣਾਉਣਾ, ਤੇ ਮੁੜ ਕੇ ਫਿਰ ਦੁਬਾਰਾ ਉਹਨੂੰ ਲਾਇਆ ਜਾਂਦਾ। ਤੇ ਜਿਹੜਾ ਜੰਗਲ ਹੁੰਦਾ ਆ ਕੁਦਰਤੀ ਜੰਗਲ ਆ, ਉਹਦੇ ਵਿੱਚ ਤਾਂ ਬਹੁਤ ਤਰ੍ਹਾਂ ਦੇ ਰੁੱਖ ਹੁੰਦੇ ਨੇ, ਵੱਖ ਵੱਖ ਤਰ੍ਹਾਂ ਦੇ ਰੁੱਖ ਨੇ, ਕੋਈ ਵੱਡਾ ਕੋਈ ਛੋਟਾ, ਕੋਈ ਪਤਲਾ ਕੋਈ ਮੋਟਾ, ਕੋਈ ਦੇ ਪੱਤੇ ਕਦੋਂ ਝੜਦੇ ਆ, ਕਿਸੇ ਦੇ ਪੱਤੇ ਕਦੋਂ ਝੜਦੇ ਆ, ਕਿਸੇ ਦੀ ਛਤਰੀ ਕਿੱਡੀ ਆ। ਪਰ ਜਦੋਂ ਮੁੜ ਕੇ ਕੰਪਨੀਆਂ ਫਿਰ ਉਹ ਜੰਗਲ ਕੱਟਣ ਤੋਂ ਬਾਅਦ ਨਵੇਂ ਲਾਉਂਦੀਆਂ ਨੇ, ਉਹ ਸਾਰੇ ਰੁੱਖ ਇੱਕੋ ਤਰ੍ਹਾਂ ਦੇ ਲਾ ਦਿੰਦੇ ਨੇ, ਤੇ ਉਹਨੂੰ ਕਹਿੰਦੇ ਮੋਨੋਕਲਚਰ। ਇਹਦਾ ਮਤਲਬ ਇਹ ਹੋਇਆ ਵੀ ਜੇ ਕਿਤੇ ਮਾੜੀ ਮੋਟੀ ਗਰਮੀ ਪੈ ਗਈ ਤੇ ਜਿਹੜੇ ਉਹ ਸਾਰੇ ਦੇ ਸਾਰੇ ਬੂਟੇ ਝੁਲਸਣੇ ਨੇ ਝੁਲਸ ਜਾਣਗੇ, ਜੇ ਉਹ ਕਿਤੇ ਬਿਲਕੁਲ ਜੰਗਲ ਵਾਂਗੂ ਕੁਦਰਤੀ ਤਰੀਕੇ ਵਾਂਗੂ ਲਾਇਆ ਹੁੰਦਾ ਜਾਂ ਹੁੰਦਾ, ਤੇ ਉਹਦੇ ਵਿੱਚ ਹੋ ਸਕਦਾ ਦੋ ਰੁੱਖ ਜਿਹੜੇ ਨੇ ਸੁੱਕੇ ਨੇ, ਨਾਲ ਦੇ ਦੋ ਰੁੱਖ ਹਰੇ ਰਹਿ ਜਾਣਗੇ, ਕਿਸੇ ਦੇ ਉੱਤੇ ਕੋਈ ਵੇਲ ਚੜੀ ਹੋਈ ਉਹ ਹਰੀ ਰਹਿ ਜਾਏਗੀ। ਸੋ ਉਹਦੇ ਕਰਕੇ ਇੱਕ ਤਾਂ ਜਿਹੜਾ ਉਹ ਸਾਰਾ ਮੋਨੋਕਲਚਰ ਹੋ ਗਿਆ, ਮਾੜਾ ਜਿਹਾ ਸ਼ੌਕ ਲੱਗਾ ਤੇ ਸਾਰੇ ਨੂੰ ਉਹ ਅੱਗ ਲੱਗ ਪੈ ਸਕਦੀ ਆ। ਦੂਜੀ ਗੱਲ ਜਿਹੜੀ ਆ ਖਾਸ ਕਰਕੇ ਉਹ ਹੈ ਵੀ ਜਦੋਂ ਜਦੋਂ ਗਰਮੀ ਵੱਧ ਰਹੀ ਆ ਤੇ ਰੁੱਖ ਸੱਚਮੁੱਚ ਫੜ ਰਹੇ ਨੇ, ਤੇ ਜਦੋਂ ਰੁੱਖ ਫੜ ਜਾਂਦੇ ਨੇ ਤੇ ਫਿਰ ਜਦੋਂ ਕਿਉਂਕਿ ਰੁੱਖ ਫੜ ਗਏ ਜਾਂ ਬਨਸਪਤੀ ਜ਼ਿਆਦਾ ਉੱਗ ਗਈ ਜਾਂ ਉਹ ਮੋਨੋਕਲਚਰ ਆ, ਹੁਣ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਅੱਗ ਨੇ ਸੌ ਏਕੜ ਚ ਰਹਿਣਾ ਸੀ, ਹਜ਼ਾਰ ਏਕੜ ਚ ਰਹਿਣਾ ਸੀ, ਹੁਣ ਉਹ ਇੱਕਦਮ 2,000 ਏਕੜ 4,000 ਏਕੜ ਤੱਕ ਪਹੁੰਚ ਜਾਂਦੀ ਹੈ। ਤੇ ਜਦੋਂ ਅੱਗ ਇੱਦਾਂ ਬਲਦੀ ਹੈ ਇੰਨੀ ਵੱਡੀ ਪੱਧਰ ਤੇ, ਤੇ ਉਹਦਾ ਇੱਕ ਆਪਣਾ ਈਕੋਲੋਜੀਕਲ ਸਿਸਟਮ ਬਣ ਜਾਂਦਾ, ਕਿਉਂਕਿ ਉੱਥੇ ਇੰਨੀ ਗਰਮੀ ਹੋ ਜਾਂਦੀ ਹੈ ਵੀ ਜਿਹੜੀ ਉਹ ਹਵਾ ਹੈ, ਹਵਾ ਵੀ ਗਰਮ ਹੋ ਜਾਂਦੀ ਹੈ, ਤੇ ਹਵਾ ਵੀ ਗਾਂ ਜਦੋਂ ਮੁੜ ਕੇ ਉਹ ਹਵਾ ਵਗਦੀ ਹੈ, ਤਾਂ ਫਿਰ ਜਿਹੜਾ ਹੋਰ ਜੰਗਲ ਹੁੰਦਾ ਜਿਹਨੂੰ ਅੱਗ ਨਹੀਂ ਲੱਗੀ, ਜੇ ਉੱਧਰ ਨੂੰ ਜਾਏਗੀ ਤਾਂ ਇੰਨੀ ਗਰਮ ਹਵਾ ਉਹ ਜੰਗਲ ਨੂੰ ਅੱਗ ਲਾ ਦੇਗੀ। ਸੋ ਤੇ ਉਹਦੇ ਨਾਲ ਜਦੋਂ ਗਰਮੀ ਪੈਂਦੀ ਹੈ ਤਾਂ ਉਹਦੇ ਨਾਲ ਲੋਅ ਪ੍ਰੈਸ਼ਰ ਹੋ ਜਾਂਦਾ, ਲੋਅ ਪ੍ਰੈਸ਼ਰ ਹੋਣ ਕਰਕੇ ਜਦੋਂ ਕਿਤੇ ਹਾਈ ਪ੍ਰੈਸ਼ਰ ਹੋਵੇ ਜਿੱਥੇ ਹਾਲੇ ਗਰਮੀ ਨਹੀਂ, ਉੱਥੋਂ ਬਹੁਤ ਹੀ ਬਿਨਾਂ ਹਨੇਰੀ ਚੱਲਦੀ ਹੈ। ਸੋ ਉਹ ਆਪਣੇ ਆਪ ਹਵਾ ਵਗਣ ਲਾਉਂਦੀ, ਤੇ ਜਦੋਂ ਹਨੇਰੀ ਵਗੇਗੀ ਫਿਰ ਅੱਗ ਫੈਲੇਗੀ।
0: ਬਿਲਕੁਲ,
1: ਸੋ ਇਹਦੇ ਬੜੀਆਂ ਪਰਤਾਂ ਨੇ, ਤੇ ਇਹ ਜੰਗਲ ਜਿਹੜੇ ਨੇ, ਕਿਉਂਕਿ ਦੂਜੀ ਆ ਵੀ ਮਨੁੱਖ ਹਰ ਸਾਲਾਂ ਦੇ ਵਿੱਚ ਸ਼ਹਿਰਾਂ ਤੋਂ ਦੂਰ ਹੁੰਦਾ ਹੁੰਦਾ ਜੰਗਲਾਂ ਦੇ ਵਿੱਚ ਚਲਾ ਗਿਆ, ਜੰਗਲਾਂ 'ਚ ਆਪਣੇ ਘਰ ਬਣਾਏ ਨੇ, ਸ਼ਹਿਰ ਬਣਾਏ ਨੇ, ਤੇ ਹੁਣ ਜਿਹੜੇ ਘਰ ਸ਼ਹਿਰ ਨੇ ਉਹ ਜੰਗਲ ਨਾਲ ਘਿਰੇ ਹੋਏ ਨੇ, ਤੇ ਜੇ ਜੰਗਲ ਨੂੰ ਅੱਗ ਪੈ ਗਈ ਉਹਨਾਂ ਦਾ ਕੋਈ ਬਚਾ ਨਹੀਂ ਹੈ। ਇੱਕ 3-4 ਸਾਲ ਪਹਿਲਾਂ ਦੀ ਗੱਲ ਹੈ, ਸਾਡੇ ਇੱਕ ਸ਼ਹਿਰ ਸੀਗਾ ਉਹ ਜਲ ਗਿਆ ਸੀ ਪੂਰਾ BC ਦੇ ਵਿੱਚ, ਤੇ ਉਦੋਂ 3-4 ਸਾਲ ਬਾਅਦ ਇੱਕ ਕੈਲੀਫੋਰਨੀਆ ਦਾ ਸ਼ਹਿਰ ਸੀ ਪੈਰਾਡਾਈਜ਼, ਉਹ ਜਲ ਗਿਆ। ਪਿਛਲੇ ਸਾਲ LA ਲੋਸ ਏਂਜਲਸ 'ਚ ਹੋਈ ਸੀ। ਸੋ ਜਿਹੜੇ ਵਿਗਿਆਨੀ ਨੇ ਉਹਨਾਂ ਦਾ ਕਹਿਣਾ ਹੈ ਕਿ ਅਗਲੇ 5-10 ਸਾਲਾਂ ਦੇ ਵਿੱਚ ਇੱਕ ਸ਼ਹਿਰ ਜਿਹੜਾ ਕਿ ਪਿੰਡ ਨਹੀਂ ਹੋਏਗਾ, ਛੋਟਾ ਜਿਹਾ ਸ਼ਹਿਰ ਨਹੀਂ ਹੋਏਗਾ, ਦਰਮਿਆਨਾ ਜਿਹਾ ਸ਼ਹਿਰ ਹੋਏਗਾ, ਪਰ ਵੱਡਾ ਵੀ ਨਹੀਂ, ਟੋਰਾਂਟੋ ਵਰਗਾ ਜਾਂ ਸਿਡਨੀ ਵਰਗਾ ਕੋਈ ਇੱਕ ਛੋਟਾ ਸ਼ਹਿਰ, ਉਹ ਪੂਰਾ ਜਲ ਕੇ ਰਾਖ ਹੋ ਜਾਏਗਾ। ਤੇ ਉਹ ਸ਼ਹਿਰ ਜਾਂ ਆਸਟ੍ਰੇਲੀਆ 'ਚ ਹੋਏਗਾ ਤੇ ਜਾਂ ਕੈਲੀਫੋਰਨੀਆ 'ਚ, ਤੇ ਉਹਦੇ ਟ੍ਰੈਂਡ ਆਪਾਂ ਨੂੰ ਪਹਿਲੇ ਦਿਖ ਰਹੇ ਨੇ ਕਿ ਇੱਥੇ ਫੋਰੈਸਟ ਫਾਇਰ ਜ਼ਿਆਦਾ ਲੱਗ ਰਹੀਆਂ ਨੇ ਆਸਟ੍ਰੇਲੀਆ ਕੈਲੀਫੋਰਨੀਆ, ਇੱਥੇ ਜਿਹੜੀ ਸਾਡੀ ਕਲਾਈਮੇਟ ਚੇਂਜ ਆ, ਕਿਉਂਕਿ ਉਹਨਾਂ ਦੇ ਕਈ ਕਾਰਨ ਨੇ। ਇੱਕ ਤਾਂ ਇਹ ਸਮੁੰਦਰ ਨਾਲ ਘਿਰੇ ਹੋਣ ਕਰਕੇ, ਤੇ ਸਮੁੰਦਰ 'ਚ ਸਭ ਤੋਂ ਵੱਧ ਫਰਕ ਪੈਂਦਾ, ਸੋ ਸਮੁੰਦਰ 'ਚ ਫਰਕ ਪੈਣ ਨਾਲ ਉੱਥੇ ਜ਼ਿਆਦਾ ਨਾਲ ਲੱਗਦੇ ਜਿਹੜੇ ਉਹਦੇ ਸਮੁੰਦਰ ਦੇ ਨਾਲ ਲੱਗਦੀਆਂ ਕੰਟਰੀਜ਼ ਨੂੰ ਉਹਨਾਂ 'ਤੇ ਪੈਂਦਾ। ਸੋ ਇਹ ਹੈ ਵੀ 5-10 ਸਾਲ ਦੇ ਵਿੱਚ ਵਿੱਚ ਇੱਕ ਸ਼ਹਿਰ ਦਰਮਿਆਨਾ ਜਾਂ ਕੋਈ ਨਾ ਕੋਈ ਜਲ ਕੇ ਰਾਖ ਹੋ ਜਾਏਗਾ।
0: ਜੀ, ਸੋ ਜਿੱਦਾਂ ਆਸਟ੍ਰੇਲੀਆ ਦੀ ਤੁਸੀਂ ਗੱਲ ਕਰ ਰਹੇ ਹੋ, ਤੇ ਇੱਥੇ ਕਾਫੀ ਇਸ ਸਮੱਸਿਆ ਦੇ ਨਾਲ ਜੂਝਣਾ ਪੈਂਦਾ। ਇੱਕ ਇਹ ਵੀ ਸਮੱਸਿਆ ਕਹਿੰਦੇ ਨੇ ਆਉਂਦੀ ਆ ਕਿ ਹੁਣ ਜਿੱਦਾਂ ਕਈ ਇਲਾਕਿਆਂ 'ਚ ਮੀਂਹ ਜਿਹੜੇ ਆ ਉਹ ਵੱਧ ਪੈਂਦੇ ਆ, ਕਈਆਂ 'ਚ ਬਿਲਕੁਲ ਹੀ ਨਹੀਂ ਪੈਂਦੇ, ਉਸ ਵਜ੍ਹਾ ਕਰਕੇ ਵੀ ਜ਼ਿਆਦਾ ਨੁਕਸਾਨ ਹੁੰਦਾ?
1: ਹਾਂ ਬਿਲਕੁਲ ਜੀ, ਬਿਲਕੁਲ। ਦੇਖੋ ਜੀ, ਪਹਿਲਾਂ ਮੀਂਹ ਜ਼ਿਆਦਾ ਪੈ ਗਿਆ, ਘਾਹ ਬਹੁਤ ਉੱਗ ਗਿਆ, ਜੇ ਨਾ ਮੀਂਹ ਪੈਂਦਾ ਘਾਹ ਨਹੀਂ ਉੱਗਣਾ ਨਹੀਂ ਸੀ। ਚਲੋ ਜੇ ਉੱਗ ਗਿਆ, ਉਸ ਤੋਂ ਬਾਅਦ ਇੱਕਦਮ ਗਰਮੀ ਪੈ ਗਈ, ਜਿਵੇਂ ਇੰਡੀਆ 'ਚ ਹੁੰਦਾ ਜਾਂ ਇੱਥੇ ਹੋਇਆ ਕੱਲ BC 'ਚ, ਇੱਦਾਂ ਹੀ ਹੁੰਦਾ। BC ਦੇ ਵਿੱਚ ਕਈ ਵਾਰੀ ਅਕਤੂਬਰ ਨਵੰਬਰ 'ਚ ਮੀਂਹ ਬਹੁਤ ਪੈ ਜਾਂਦਾ, ਤੇ ਜਦੋਂ ਉਹ ਪਈ ਗਰਮੀ ਉਹ ਸੁੱਕ ਗਿਆ, ਉਹ ਤੋਂ ਬਾਅਦ ਉਹਨੂੰ ਅੱਗ ਲੱਗ ਗਈ, ਅੱਗ ਲੱਗ ਕੇ ਸਾਰੀ ਬਨਸਪਤੀ ਜਲ ਗਈ। ਉਹ ਤੋਂ ਬਾਅਦ ਜਦੋਂ ਮੁੜ ਕੇ ਮੀਂਹ ਆਇਆ, ਉਹਦੇ ਨਾਲ ਹੜ ਬਣ ਗਏ, ਕਿਉਂਕਿ ਜਿੱਥੇ ਘਾਹ ਉੱਗਿਆ ਹੋਵੇ, ਦਰਖਤ ਹੋਣ, ਉਹ ਜਿਹੜੇ ਪਹਾੜ ਹੁੰਦੇ ਨੇ ਉਹ ਮੀਂਹ ਦੇ ਪਾਣੀ ਨੂੰ ਰੋਕ ਲੈਂਦੇ ਆ, ਉਹਨੂੰ ਸਾਰੇ ਨੂੰ ਜਾਣ ਨਹੀਂ ਦਿੰਦੇ। ਪਰ ਜਦੋਂ ਜੰਗਲ ਜਲ ਜਾਵੇ ਤੇ ਬਨਸਪਤੀ ਥੱਲੋਂ ਘਾਹ ਸਾਰੇ ਜਲ ਜਾਣ, ਤਾਂ ਫਿਰ ਤਾਂ ਉਹ ਮਿੱਟੀ ਦੇ ਢੇਰ ਨੇ। ਜੋ ਮੀਂਹ ਪਿਆ ਉਹਨੂੰ, ਮੀਂਹ ਨੂੰ ਜਜ਼ਬ ਕਰਨ ਵਾਲਾ, ਉਹਨੂੰ ਆਪਣੇ ਕੋਲ ਰੋਕਣ ਵਾਲਾ ਕੋਈ ਸਾਧਨ ਹੀ ਨਹੀਂ ਹੈ, ਤੇ ਉਹ ਫਿਰ ਸਾਰੀ ਜਿਹੜੀ ਮਿੱਟੀ 'ਚ ਜਦੋਂ ਮੀਂਹ ਰਚਿਆ, ਫਿਰ ਉਹ ਪਹਾੜ ਡਿੱਗਣ ਲੱਗ ਜਾਂਦੇ ਨੇ, ਉਹਦੇ ਨਾਲ ਹੜ ਆ ਜਾਂਦੇ ਨੇ, ਢਿੱਗਾਂ ਡਿੱਗਦੀਆਂ ਨੇ। ਸੋ ਉਹਦੇ ਨਾਲ ਸਗੋਂ ਹੋਰ ਨੁਕਸਾਨ ਹੁੰਦਾ ਉਹਦਾ, ਜਿਹੜੇ ਪਹਾੜ ਨੇ, ਜੰਗਲ ਨੇ, ਜੀਵ ਜੰਤੂ ਨੇ। ਸੋ ਇਹ ਇੱਕ ਬੜਾ ਵਿਸ਼ਵ ਜਿਹਾ ਸਾਈਕਲ ਬਣ ਜਾਂਦਾ, ਜਿਹਦੇ ਵਿੱਚ ਜਿਹੜੀ ਇੱਕ ਬਰਬਾਦੀ ਹੁੰਦੀ ਆ, ਉਹ ਬਰਬਾਦੀ ਅਗਾਂਹ ਲਈ ਉਦੋਂ ਵੀ ਵੱਡੀ ਬਰਬਾਦੀ ਦਾ ਰਾਹ ਤਿਆਰ ਕਰ ਦਿੰਦੀ ਆ।
0: ਜੀ, ਸੋ ਉਹ ਚੀਜ਼ਾਂ ਜਿਹੜੀਆਂ ਨੇ ਹੁਣ ਹੌਲੀ ਹੌਲੀ ਵੱਧ ਰਹੀਆਂ ਨੇ। ਜਿੱਦਾਂ ਮੈਂ ਆਸਟ੍ਰੇਲੀਆ ਦੇ ਵੀ ਵੇਖ ਰਿਹਾ ਅੰਕੜੇ, ਇਹ ਕਹਿੰਦੇ ਨੇ ਕਿ ਪਿਛਲੇ ਜੇਕਰ ਆਪਾਂ ਟੋਟਲ 10 ਸਾਲ ਵੇਖੀਏ ਉਹ ਵਾਲੇ ਜਿਨ੍ਹਾਂ ਦੇ ਵਿੱਚ ਸਭ ਤੋਂ ਵਧੇਰੇ ਜੰਗਲਾਂ ਦਾ ਨੁਕਸਾਨ ਹੋਇਆ, ਅਤੇ ਉਹਦੇ ਉਹਨਾਂ 10 ਦੇ ਵਿੱਚੋਂ ਜਿਹੜੇ 9 ਨੇ ਉਹ 2005 ਤੋਂ ਬਾਅਦ ਵਾਲੇ ਨੇ, ਯਾਨੀ ਕਿ ਰੀਸੈਂਟ ਸਮੇਂ ਦੇ ਵਿੱਚ ਇਹ ਚੀਜ਼ਾਂ ਹੋਰ ਖਤਰਨਾਕ ਹੋ ਗਈਆਂ।
1: ਹਾਂਜੀ ਬਿਲਕੁਲ, ਇੱਕ ਫਰਾਂਸ ਦਾ ਸ਼ਹਿਰ ਹੈ ਬੋਰਡੋ, ਜਿਹੜੇ ਲੋਕ ਪੀਂਦੇ ਹੁੰਦੇ ਨੇ ਵਾਈਨ ਵਗੈਰਾ ਪੀਂਦੇ ਨੇ, ਉਹਨੂੰ ਪਤਾ ਹੋਣਾ ਉਸ ਨਾਂ ਦੀ ਵਾਈਨ ਬਹੁਤ ਮਸ਼ਹੂਰ ਹੈ। ਤੇ ਉਹ ਸ਼ਹਿਰ ਦੇ ਵਿੱਚ ਜਿੰਨੇ ਦਿਨਾਂ 43 ਡਿਗਰੀ ਤੋਂ ਵੱਧ ਟੈਂਪਰੇਚਰ ਇਸ ਸਾਲ 'ਚ ਰਿਹਾ, 26 ਦੇ ਵਿੱਚ ਜਿੰਨੇ ਦਿਨ 43 ਡਿਗਰੀ ਤੋਂ ਵੱਧ ਰਿਹਾ, ਉਹਨਾਂ ਦਿਨਾਂ ਦੀ ਗਿਣਤੀ ਪਿਛਲੇ 115 ਸਾਲਾਂ ਵਿੱਚ 43 ਡਿਗਰੀ ਤੋਂ ਵੱਧ ਜਾਣ ਵਾਲੇ ਦਿਨਾਂ ਦੀ ਗਿਣਤੀ ਨਾਲੋਂ ਜ਼ਿਆਦਾ ਹੈ। ਸੋ ਇੱਕ ਪਾਸੇ ਤੱਕੜੀ ਦੇ 1 ਸਾਲ 26, ਤੇ ਦੂਜੇ ਪਾਸੇ 115 ਫਲ ਤੇ 26 ਦੇ ਵਿੱਚ ਜ਼ਿਆਦਾ ਦਿਨ ਆਏ ਜਿਹਨਾਂ 'ਚ ਇੰਨੀ ਗਰਮੀ ਪਈ ਜਿੰਨੇ ਕਿ ਪਿਛਲੇ 115 ਫਲਾਂ 'ਚ ਆਏ ਸੀ। ਹੁਣ ਤੁਸੀਂ ਦਾਅਵਾ ਲਗਾ ਲਓ ਸਾਡੀ ਧਰਤੀ ਇੱਕ ਅੱਧਾ ਗਰਮੀ ਦਾ ਦਿਨ ਆ ਗਿਆ, ਦੋ ਫਲਾਂ ਬਾਅਦ, ਚੌ ਫਲਾਂ ਬਾਅਦ ਤੇ ਉਹਨੂੰ ਚੱਲ ਜਾਂਦੀ ਆ, ਕੁਦਰਤ ਚੱਲ ਜਾਂਦੀ ਆ। ਪਰ ਜਦੋਂ 115 ਸਾਲਾਂ ਤੋਂ ਜ਼ਿਆਦਾ ਗਰਮੀ ਇੱਕ ਸਾਲ 'ਚ ਪੈ ਜਾਵੇ ਤੇ ਉਹਨੂੰ ਕੋਈ ਤੁਹਾਡਾ ਫਾਇਰ ਬ੍ਰਿਗੇਡ, ਉਹਨੂੰ ਕੋਈ ਫਾਇਰ ਫਾਈਟਿੰਗ ਟੂਲਸ, ਉਹਨੂੰ ਤੁਸੀਂ ਨਹੀਂ ਰੋਕ ਸਕਦੇ, ਉਹਦੇ ਜਲ ਕੇ ਰਾਖ ਕਰਨਾ ਹੀ ਕਰਨਾ।
0: ਸੋ ਇਹ ਜਦੋਂ ਹੁਣ ਫਿਰ ਜੰਗਲਾਂ ਦੀ ਅੱਗ ਲੱਗਦੀ ਆ ਉਸ ਸਮੇਂ ਕਹਿੰਦੇ ਨੇ ਕਿ ਬਹੁਤ ਸਾਰੇ ਜਿਹੜੇ ਰੁੱਖ ਨੇ ਉਹ ਪੂਰੀ ਦੀ ਪੂਰੀ ਕਈ ਪ੍ਰਜਾਤੀਆਂ ਹੀ ਨਸ਼ਟ ਹੋ ਜਾਂਦੀਆਂ ਨੇ ਜੋ ਜੰਗਲਾਂ ਲਈ ਜ਼ਰੂਰੀ ਹੁੰਦੀਆਂ। ਇਸੇ ਤਰ੍ਹਾਂ ਦੇ ਨਾਲ ਜਿਹੜੇ ਜੰਗਲੀ ਜੀਵ ਜੰਤੂ ਨੇ, ਪੰਛੀਆਂ ਦੇ ਬਾਰੇ ਆ 2019 'ਚ ਜਦੋਂ ਆਸਟ੍ਰੇਲੀਆ ਦੇ ਵਿੱਚ ਅੱਗਾਂ ਲੱਗੀਆਂ ਤਾਂ ਬੜੀ ਹਾਹਾਕਾਰ ਮੱਚੀ। ਉਹ ਤੋਂ ਬਾਅਦ 'ਚ ਫਿਰ ਰਿਪੋਰਟਾਂ ਆਈਆਂ ਕਿ ਵੱਡੀ ਗਿਣਤੀ ਦੇ ਵਿੱਚ ਇਹ ਜੀਵ ਪ੍ਰਭਾਵਿਤ ਹੋਏ ਨੇ। 300 ਕਰੋੜ ਜਾਨਵਰ ਉਦੋਂ ਬੇਘਰ ਹੋ ਗਏ ਸੀ ਜਾਂ ਮਾਰੇ ਗਏ ਸੀ ਅਤੇ ਇਹ ਖਬਰਾਂ ਆਮ ਆਸਟ੍ਰੇਲੀਆ ਦੇ ਵਿੱਚ ਚੱਲੀਆਂ ਸੀ ਕਿ ਇਹ ਮਤਲਬ ਵੱਡੀ ਗਿਣਤੀ ਦੇ ਵਿੱਚ ਉਹ ਕਈ ਪ੍ਰਜਾਤੀਆਂ ਨਸ਼ਟ ਹੀ ਹੋ ਗਈਆਂ ਨੇ।
1: ਬਿਲਕੁਲ ਜੀ ਬਿਲਕੁਲ, ਤੁਸੀਂ ਖੁਦ ਵੇਖੋ, ਚਲੋ ਬੰਦੇ ਨੂੰ ਤਾਂ ਪਤਾ ਲੱਗ ਜਾਂਦਾ ਹੁੰਦਾ, ਜਿਹੜਾ ਪਸ਼ੂ ਪੰਛੀ ਉਹਨੂੰ ਤਾਂ ਨੀ ਪਤਾ ਅੱਗ ਅੱਗ ਆ ਰਹੀ ਹੈ
0: ਜੀ।
1: ਤੇ ਦੂਜੀ ਗੱਲ, ਚਲੋ ਚਾਰੇ ਪਾਸੇ ਚ ਅੱਗ ਲੱਗ ਜਾਏ ਤੁਹਾਨੂੰ, ਜਿਹੜਾ ਹਿਰਨ ਹੈ ਜਿਹੜੇ ਹੋਰ ਨੇ ਉਹਨਾਂ ਨੂੰ ਤੇ ਵੀ ਨੀ ਪਤਾ ਕਿੱਦਾਂ ਨੂੰ ਭੱਜ ਕੇ ਜਾਣਾ। ਔਰ ਜਿਹੜੇ ਦੂਸਰੇ ਨੇ ਜਿਵੇਂ ਜਿਹੜੇ ਸਾਡੇ ਰੈਪਟਾਈਲਸ ਨੇ, ਜਿਹੜੇ ਨਿੱਕੇ ਨਿੱਕੇ ਕੀਟਾਣੂ ਨੇ, ਜਿਹੜੀਆਂ ਮੱਖਰ ਮੱਛੀ ਨੇ, ਜਾਂ ਈਵਨ ਸੱਪ ਨੇ, ਜਾਂ ਈਵਨ ਜਿਹੜੇ ਪੰਛੀ ਵੀ ਨੇ, ਪੂਰੇ ਜੰਗਲ ਨੂੰ ਅੱਗ ਲੱਗ ਗਈ। ਪੰਛੀ ਤੱਕ ਕਿ ਬਹੁਤ ਫਾਰਮ ਟੁੱਟ ਕੇ ਟਾਣੀ ਤੇ ਬਹਿਣਾ ਹੁੰਦਾ, ਉਹਨੇ
0: ਰੈਪਟਾਈਲ ਹੋ ਗਏ, ਡੱਡੂ
1: ਅੱਗ ਲੱਗੀ ਉਹ ਕਿੱਥੇ ਜਾਏ?
0: ਬਿਲਕੁਲ, ਡੱਡੂ ਹੋ ਗਏ, ਮੈਮਲਸ ਹੋ ਗਏ,
1: ਸਾਰਾ ਮਲੀਆ ਮੇਟ ਹੋ ਜਾਂਦਾ। ਬਿਲਕੁਲ ਬਿਲਕੁਲ ਜੀ। ਔਰ ਇਹ ਜਿਹੜੇ ਸਾਰੇ ਜੀਵ ਜੰਤੂ ਨੇ ਨਾ, ਕੀੜੇ ਮਕੌੜੇ ਨੇ, ਇਹਨਾਂ ਦਾ ਸਾਡੀ ਸ੍ਰਿਸ਼ਟੀ ਨੂੰ ਚੱਲਦੇ ਰੱਖਣ ਦੇ ਵਿੱਚ ਬਹੁਤ ਵੱਡਾ ਹੱਥ ਹੈ। ਇੰਨਾ ਵੱਡਾ ਹੱਥ ਹੈ ਕਿ ਸਾਡੀ ਹਾਲੇ ਸਾਇੰਸ ਨੂੰ ਸਮਝ ਵੀ ਨਹੀਂ ਆਈ ਵੀ ਇਹ ਜੇ ਇਹਨਾਂ ਚੋਂ ਕੋਈ ਇੱਕ ਵੀ ਖਤਮ ਹੋ ਜਾਏ ਤਾਂ ਉਹਦਾ ਕੀ ਅਸਰ ਪਏਗਾ। ਸੋ ਅਸੀਂ ਇਹਨਾਂ ਨੂੰ ਸਿਰਫ ਕਿਉਂਕਿ ਅਸੀਂ ਇਹਨਾਂ ਨੂੰ ਜੀਵ ਜੰਤੂ ਕਹਿੰਦੇ ਹਾਂ, ਜਾਨਵਰ ਕਹਿੰਦੇ ਹਾਂ, ਕਿ ਕੀਟਾਣੂ ਕਹਿੰਦੇ ਹਾਂ, ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਬੜੇ ਬੇਕਾਰ ਚੀਜ਼ਾਂ ਨੇ, ਫਜ਼ੂਲ ਚੀਜ਼ਾਂ ਨੇ। ਇਹਨਾਂ ਦਾ ਹੋਣਾ ਸਾਡੀ ਕੁਦਰਤ ਲਈ, ਸਾਡੇ ਜੰਗਲਾਂ ਲਈ, ਸਾਡੇ ਜਿਹੜੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਉਹ ਬਹੁਤ ਅਹਿਮੀਅਤ ਰੱਖਦਾ। ਸੋ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਉਹਦੇ 'ਚ ਪੂਰੀਆਂ ਰੁੱਖਾਂ ਦੀਆਂ, ਬੜੇ ਰੁੱਖ ਨੇ ਜਿਹੜੇ ਕਿ ਖਾਸ ਇੱਕ ਜੰਗਲ 'ਚ ਹੀ ਹੁੰਦੇ ਨੇ, ਉਦੋਂ ਬਾਅਦ ਹੁੰਦੇ ਨਹੀਂ ਦੁਨੀਆਂ ਦੇ ਵਿੱਚ। ਜੋ ਜੰਗਲ ਨੂੰ ਅੱਗ ਲੱਗੀ ਉਹ ਰੁੱਖ ਜਲ ਗਏ, ਉਹਦੇ ਬੀਜ ਵੀ ਜਲ ਗਏ। ਉਹ ਜੰਗਲ ਮਨੁੱਖਤਾ ਦੇ ਇਤਿਹਾਸ ਤੋਂ, ਧਰਤੀ ਦੇ ਇਤਿਹਾਸ 'ਚੋਂ ਸਦਾ ਸਦਾ ਲਈ ਉਹ ਰੁੱਖ ਖਤਮ ਹੋ ਗਏ। ਤੇ ਹਰੇਕ ਰੁੱਖ ਦੇ ਨਾਲ ਕੀੜੇ ਮਕੌੜੇ ਜੁੜੇ ਨੇ, ਪੰਛੀ ਜੁੜੇ ਨੇ, ਤੇ ਨਾਲ ਕਿਉਂਕਿ ਹਰੇਕ ਰੁੱਖ ਦੀਆਂ ਆਪਣੀਆਂ ਫੁੱਲ ਪੱਤੀਆਂ ਹੁੰਦੀਆਂ ਨੇ ਜਿਹੜੀਆਂ ਖਾਸ ਤਰ੍ਹਾਂ ਦੇ ਜੀਵ ਜੰਤੂਆਂ ਨੂੰ ਚੰਗੀਆਂ ਲੱਗਦੀਆਂ ਨੇ, ਤੇ ਹੁਣ ਉਹ ਜੀਵ ਜੰਤੂ ਵੀ ਖਤਮ ਹੋ ਜਾਣਗੇ। ਸੋ ਇੱਕ ਪੂਰਾ ਸਾਈਕਲ ਬਣਿਆ ਹੋਇਆ ਜਿਹਦੇ ਵਿੱਚੋਂ ਇੱਕ ਚੀਜ਼ ਹਿੱਲਣ ਦੇ ਨਾਲ ਕਈ ਹੋਰ ਚੀਜ਼ਾਂ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਨੇ
0: ਜੀ। ਉਹ ਕਹਿੰਦੇ ਨਾ ਕਿ ਜਿਹੜੇ ਕਹਿੰਦੇ ਸੀ ਵੀ ਅੱਗ ਤੋਂ ਜੀਵ ਜੰਤੂ ਬਾਅਦ 'ਚ ਬਚ ਵੀ ਜਾਂਦੇ ਨੇ ਕਿਉਂਕਿ ਖੁਰਾਕ ਦੀ ਘਾਟ ਹੋ ਜਾਂਦੀ, ਫਿਰ ਜਿਹੜਾ ਜਿਹੜੇ ਜਾਨਵਰਾਂ ਦਾ, ਪੰਛੀਆਂ ਦਾ ਦੂਜਿਆਂ 'ਤੇ ਜ਼ੋਰ ਚੱਲਦਾ ਅਤੇ ਉਹ ਖਾ ਸਕਦੇ ਹੁੰਦੇ ਆ, ਉਹ ਫਿਰ ਉਹਨਾਂ ਨੂੰ ਬਾਅਦ 'ਚ ਵੀ ਖਾਂਦੇ ਰਹਿੰਦੇ ਆ ਵੀ ਅੱਗ ਜਦੋਂ ਹਟ ਵੀ ਜਾਂਦੀ ਹੈ ਤਾਂ ਵੀ ਉਹਨਾਂ ਦੇ ਲਈ ਖਤਰਾ ਉੱਦਾਂ ਹੀ ਬਣਿਆ।
1: ਹਾਂ ਬਿਲਕੁਲ, ਕਿਉਂਕਿ ਇੱਕ ਦੋ ਜਿਹੜੇ ਛੋਟੇ ਜਾਨਵਰ ਨੇ ਉਹਨਾਂ ਦੇ ਲੁਕਣ ਦੀ ਥਾਂ ਚਲੀ ਗਈ, ਦੂਜਾ ਉਹ ਜੇ ਬਚ ਵੀ ਗਏ ਉਹ ਭੁੱਖੇ ਨੇ, ਦੌੜ ਨਹੀਂ ਸਕਦੇ, ਸੋ ਦੂਜਿਆਂ ਨੇ ਉਹਨਾਂ ਨੂੰ, ਜਿਹੜੇ ਦੂਜਿਆਂ ਨੇ ਉਹਨਾਂ ਨੂੰ ਖਾ ਕੇ, ਜਿਹਨਾਂ ਨੇ ਗੁਜ਼ਾਰਾ ਕਰਨਾ ਉਹਨੂੰ ਖਾ ਕੇ ਖਤਮ ਕਰ ਦੇਣਗੇ। ਬਿਲਕੁਲ ਬਿਲਕੁਲ। ਸੋ ਇਹ ਜਿਹੜਾ ਇਹ ਚੀਜ਼ ਹੈ ਇਹ ਹੈ ਜਿਹੜੀ ਸਾਡੀ ਜਿਹੜਾ ਜਲਵਾਯੂ ਤਬਦੀਲੀ ਦਾ ਸੰਕਟ ਹੈ, ਜਿਹੜੀ ਉਹਦੀ ਕਰੋਪੀ ਹੈ, ਬਰਬਾਦੀ ਹੈ, ਇਹ ਉਹਦਾ ਚਿਹਰਾ। ਤੇ ਮੁੜ ਕੇ ਫਿਰ ਸਵਾਲ ਉੱਠਦਾ ਕਿ ਅਸੀਂ ਕੀ ਕਰਨਾ। ਅਸੀਂ ਉਹਦੇ ਬਾਰੇ ਗੱਲਾਂ ਕਰਦੇ ਰਹਿੰਦੇ ਹਾਂ, ਆਪਾਂ ਕੁਝ ਪ੍ਰੋਗਰਾਮ 'ਚ ਪਹਿਲਾਂ ਕੀਤੀ ਸੀ ਵੀ ਜਿਵੇਂ ਆਸਟ੍ਰੇਲੀਆ ਦੇ ਵਿੱਚ ਇੰਨਾ ਜ਼ਿਆਦਾ ਸੋਲਰ ਲੱਗਿਆ ਤੇ ਬੈਟਰੀ ਲੱਗੀ, ਵੀ ਮੇਰੇ ਖਿਆਲ ਆਸਟ੍ਰੇਲੀਆ 'ਚ ਹਰ 10 ਘਰਾਂ 'ਚੋਂ 4 ਘਰਾਂ ਦੇ ਉੱਤੇ ਸੋਲਰ ਪੈਨਲ ਲੱਗੇ ਨੇ ਤੇ 6 ਲੱਖ ਤੋਂ ਵੱਧ ਘਰਾਂ ਦੇ ਵਿੱਚ ਬੈਟਰੀਆਂ ਲੱਗੀਆਂ ਨੇ। ਸੋ ਜੇ ਤੁਸੀਂ ਇਹ ਲਵਾ ਸਕਦੇ ਹੋ, ਸਰਕਾਰ ਦੀਆਂ ਚੱਲ ਰਹੀਆਂ ਨੇ ਸਬਸਿਡੀ, ਉਹ ਲਵਾਓ। ਪਰ ਜ਼ਰੂਰੀ ਨਹੀਂ ਕਿ ਅਸੀਂ ਇੱਡੇ ਵੱਡੇ ਵੱਡੇ ਕੰਮ ਕਰਨੇ ਨੇ, ਕੋਈ ਕੋਈ ਬੰਦਾ ਰੈਂਟ 'ਤੇ ਰਹਿ ਸਕਦਾ। ਅਤੇ ਸਾਨੂੰ ਆਪਣੀ ਜਿਹੜੀ ਜ਼ਿੰਦਗੀ ਦੇ ਪਹਿਲੂ ਨੇ ਉਹਨਾਂ ਸਾਰਿਆਂ 'ਤੇ ਝਾਤ ਮਾਰਨ ਦੀ ਲੋੜ ਹੈ। ਅਤੇ ਉਹਦੇ ਵਿੱਚ ਜਿਹੜਾ ਸਾਡਾ ਖਾਣਾ, ਜਿਹੜਾ ਤੁਸੀਂ ਅੱਜ ਹਰੇਕ ਇੱਥੇ ਆਪਣੇ ਘਰਾਂ 'ਚ ਬੈਕਯਾਰਡ ਹੁੰਦਾ ਜਾਂ ਤੁਹਾਨੂੰ ਕੋਈ ਨਾ ਕੋਈ ਥਾਂ ਹੁੰਦੀ ਆ, ਜੇ ਤੁਸੀਂ ਆਪਣਾ ਖਾਣਾ ਵੀ ਪੈਦਾ ਕਰ ਸਕੋ, ਥੋੜਾ ਬਹੁਤਾ, ਭਾਵੇਂ ਟਮਾਟਰਾਂ ਦੇ ਬੂਟੇ ਹੋਣ, ਮਿਰਚਾਂ ਦੇ ਬੂਟੇ ਹੋਣ, ਉਹਦੇ ਨਾਲ ਵੀ ਜਿਹੜਾ ਤੁਹਾਡਾ ਕਾਰਬਨ ਫੁੱਟਪ੍ਰਿੰਟ ਘਟੇਗਾ। ਤੇ ਜਦੋਂ ਤੱਕ ਅਸੀਂ ਕਾਰਬਨ ਮਿਸ਼ਨ ਵੀ ਘਟਾਉਂਦੇ, ਜਿੰਨੇ ਅਸੀਂ ਭਾਰਤ ਵਾਤਾਵਰਨ ਦੇ ਵਿੱਚ ਉਹਨਾਂ ਚਿਰ ਜਿਹੜੀ ਬਰਬਾਦੀ ਹੁਣ ਚੱਲ ਰਹੀ ਹੈ, ਆਉਣ ਵਾਲੀ ਬਰਬਾਦੀ ਇਦੋਂ ਵੱਧ ਹੋਏਗੀ, ਘੱਟ ਨਹੀਂ। ਤੇ ਜੇ ਅਸੀਂ ਆਪਣੇ ਅਮਿਸ਼ਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਘੱਟੋ ਘੱਟ ਅਸੀਂ ਇਸ ਬਰਬਾਦੀ ਨੂੰ ਹੋਰ ਜ਼ਿਆਦਾ ਭਿਆਨਕ ਹੋਣ ਤੋਂ ਬਚਾ ਸਕਦੇ।
0: ਤੁਸੀਂ ਆਪਣਾ ਸਰਦਾ ਬੰਦਾ ਯੋਗਦਾਨ ਪਾ ਰਹੇ ਹੋ ਗਏ ਐਟਲੀਸਟ, ਨਾਲੇ ਵੈਸੇ ਤੁਹਾਡਾ ਡੇ ਟੂ ਡੇ ਵੀ ਤੇ ਫਾਇਦਾ ਹੈ ਨਾ।
1: ਬਿਲਕੁਲ ਜੀ, ਅੱਜ ਦੀ ਤਾਰੀਖ ਦੇ ਵਿੱਚ ਸਾਨੂੰ ਉਹ ਕਹਿੰਦੇ ਵੀ ਵਿਗਿਆਨੀ ਕਹਿੰਦੇ ਨੇ ਅੱਜ ਦੀ ਤਾਰੀਖ 'ਚ ਧਰਤੀ ਨੂੰ ਬਚਾਉਣਾ ਧਰਤੀ ਨੂੰ ਬਰਬਾਦ ਕਰਨ ਨਾਲੋਂ ਸਸਤਾ ਸੌਦਾ ਹੈ। ਸੋ ਤੁਸੀਂ ਧਰਤੀ ਵੀ ਬਚਾਓ ਤੇ ਆਪਣੇ ਪੈਸੇ ਵੀ ਬਚਾਓ। ਸੋ ਜਿਹੜੀਆਂ ਸਾਡੀਆਂ ਇਹ ਸਾਰੀਆਂ ਟੈਕਨੋਲੋਜੀਸ ਨੇ ਜਿਹਨਾਂ ਦਾ ਕਲਾਈਮੇਟ ਚੇਂਜ 'ਤੇ ਚੰਗਾ ਅਸਰ ਪੈਂਦਾ, ਉਹ ਤੁਹਾਨੂੰ ਪੈਸੇ ਵੀ ਬਚਾਉਂਦੀਆਂ ਨੇ।
0: ਬਹੁਤ ਸ਼ੁਕਰੀਆ ਤੁਹਾਡਾ ਬਾਈ ਸਮਾਂ ਦੇਣ ਦੇ ਲਈ।
1: ਹਾਂਜੀ ਬਾਈ ਜੀ, ਧੰਨਵਾਦ ਬਹੁਤ ਬਹੁਤ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਸਾਡੇ ਨਾਲ ਹਰ ਹਫ਼ਤੇ ਸਾਂਝ ਪਾ ਕੇ ਅਤੇ ਸਾਨੂੰ ਦੱਸਦੇ ਨੇ ਕਿ ਕੀ ਆਪਾਂ ਕਰ ਸਕਦੇ ਹਾਂ, ਕੀ ਸਾਡੇ ਆਸ ਪਾਸ ਹੋ ਰਿਹਾ, ਜਿਹੜੀਆਂ ਚੀਜ਼ਾਂ ਨਾਲ ਸਾਡਾ ਕੋਈ ਸਿੱਧੇ ਤਰੀਕੇ ਦੇ ਨਾਲ ਧਿਆਨ ਨਹੀਂ ਹੁੰਦਾ, ਉਸ ਪਾਸੇ ਨੂੰ ਕੁਛ ਸੰਕੇਤ ਕਿ ਆਪਾਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ, ਧਰਤੀ ਕਿਹੜੇ ਪਾਸੇ ਨੂੰ ਜਾ ਰਹੀ ਹੈ, ਤਾਪਮਾਨ ਵਧਣ ਦੇ ਕਰਕੇ ਕੀ ਨੁਕਸਾਨ ਹੋ ਰਹੇ ਨੇ, ਆਪਾਂ ਉਹਦੇ ਵਿੱਚ ਕੀ ਘਰੇ ਬੈਠੇ ਯੋਗਦਾਨ ਪਾ ਸਕਦੇ ਹਾਂ। ਸੋ ਇਸ ਪ੍ਰੋਗਰਾਮ ਦੇ ਬਾਰੇ ਆਪਣੀ ਫੀਡਬੈਕ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਦਿਓ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਵਾਤਾਵਰਣ ਦਾ ਖਿਆਲ ਰੱਖੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਜੀ ਬਿਲਕੁਲ ਜੀ, ਅਸੈਸਮੈਂਟ ਸਿੱਧੀ ਪੀ ਆਰ ਬੱਸ ਤਾਂ ਆ ਕਿਉਂਕਿ ਇੱਥੇ ਪੱਕੇ ਓਨਲੀ ਸਕਿੱਲ ਅਸੈਸਮੈਂਟ ਦੀ ਲੋੜ ਹੁੰਦੀ ਆ, ਅਤੇ ਉਹ ਸਕਿੱਲ ਅਸੈਸਮੈਂਟ ਜਿਹੜੀ ਆ ਪਹਿਲਾਂ ਪੜ੍ਹਾਈ ਤੋਂ ਕਰਨ ਤੋਂ ਬਾਅਦ ਫਿਰ ਉਹ ਹੁੰਦੀ ਆ, ਅਤੇ ਜਿੰਨੇ ਵੀ ਤਰੀਕੇ ਨੇ ਉਹ ਸਾਰੇ ਬਾਂਸਲ ਇਮੀਗ੍ਰੇਸ਼ਨ ਦੇ ਉੱਤੇ ਜਾ ਕੇ ਕਹਿੰਦੇ ਨੇ ਕਿ ਹੱਲ ਹੁੰਦੇ ਨੇ, ਪੀ ਆਰਾਂ ਜਿਹੜੀਆਂ ਨੇ ਸਟੂਡੈਂਟਸ ਦੀਆਂ ਉੱਥੋਂ ਹੁੰਦੀਆਂ ਨੇ, ਜਾਂ ਫਿਰ ਪੀ ਆਰ ਤੋਂ ਬਾਅਦ ਵੀ ਜੇ ਆਪਾਂ ਗਾਂਹ ਪੇਰੈਂਟਸ ਨੂੰ ਸੱਦਣਾ ਵਾ ਜਾਂ ਕੋਈ ਹੋਰ ਆਪਣਾ ਰਿਸ਼ਤੇਦਾਰ ਜਾਂ ਹੋਰ ਕਿਸੇ ਕੈਟੇਗਰੀ ਦਾ ਕੋਈ ਵੀਜ਼ਾ ਲਵਾਉਣਾ ਵਾ, ਅਤੇ ਫਿਰ ਵੀ ਜਾ ਕੇ ਇਹਨਾਂ ਦੀ ਜਿਹੜੀ ਉਹ ਹੈਲਪ ਆ ਉਹ ਤੁਹਾਨੂੰ ਲੈਣੀ ਪੈਂਦੀ ਆ, ਅਤੇ ਤੁਸੀਂ ਇਹਨਾਂ ਦਾ ਤੁਹਾਨੂੰ ਪਤਾ ਹੈ ਕਿ ਔਫਿਸ ਜਿਹੜਾ ਉਹ ਸਿਟੀ ਦੇ ਵੀ ਵਿੱਚ ਆ ਅਤੇ ਜਾਂ ਫਿਰ ਸਿਡਨੀ ਐਡੀਲੇਡ ਦੇ ਵਿੱਚ ਵੀ ਆ, ਤੁਸੀਂ ਕਾਲ ਵੀ ਕਰ ਸਕਦੇ ਹੋ, ਕਾਲ ਕਰਕੇ ਤੁਸੀਂ ਅਪੁਆਇੰਟਮੈਂਟ ਬਣਾ ਸਕਦੇ ਹੋ, ਕਾਲ ਕਰਨ ਦੇ ਲਈ ਨੰਬਰ ਜਿਹੜਾ ਵਾ ਉਹ ਤੁਸੀਂ ਬਾਂਸਲ ਇਮੀਗ੍ਰੇਸ਼ਨ ਸਰਚ ਕਰਨਾ ਆਪਣੀ ਸਫਾਰੀ ਕਰੋਮ ਜਿਹੜਾ ਵੀ ਤੁਸੀਂ ਯੂਜ਼ ਕਰਦੇ ਹੋ ਉਹਦੇ ਉੱਤੇ, ਅਤੇ ਤੁਹਾਨੂੰ ਸਿੱਧਾ ਜਾ ਕੇ ਨੰਬਰ ਮਿਲ ਜੂਗਾ, ਅਤੇ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਔਨੀਅਰ ਕਰਦੇ ਹਾਂ। ਸਾਡੇ ਨਾਲ ਅੱਜ ਅਰੁਣ ਜੀ ਨੇ ਬਾਂਸਲ ਇਮੀਗ੍ਰੇਸ਼ਨ ਤੋਂ। ਜੀ ਅਰੁਣ ਜੀ, ਤੁਸੀਂ ਔਨੀਅਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਸਤਿ ਸ਼੍ਰੀ ਅਕਾਲ ਬਲਕੀਰ ਵੀਰੇ, ਧੰਨਵਾਦ ਸਾਡੇ ਸਰੋਤਿਆਂ ਦਾ ਜਿਹੜਾ ਆਪਣਾ ਸਮੇਂ ਚੋਂ ਸਮਾਂ ਕੱਢ ਕੇ ਜਿਹੜੇ ਸਾਡੇ ਨਾਲ ਗੱਲਬਾਤ ਕਰਦੇ ਨੇ ਤੇ ਸਾਡਾ ਜਿਹੜਾ ਇਹ ਸ਼ੋਅ ਆ ਉਹ ਸੁਣਦੇ ਨੇ ਤੇ ਆਪਣਾ ਫੀਡਬੈਕ ਦਿੰਦੇ ਨੇ।
0: ਜੀ ਬਿਲਕੁਲ ਜੀ, ਕਿਉਂਕਿ ਸਮਾਂ ਕੱਢਣਾ ਬੜਾ ਔਖਾ, ਤੁਹਾਡੀ ਗੱਲ ਸਹੀ ਹੈ। ਵੈਸੇ ਉਹ ਕਹਿੰਦੇ ਨੇ ਕਿ ਪੈਸੇ ਔਖੇ ਨਹੀਂ ਆ ਇੱਥੇ, ਜਿੱਦਾਂ ਜ਼ਿਆਦਾ ਜਿਹੜਾ ਔਖਾ ਆ ਉਹ ਇਹ ਆ ਕਿ ਸਮਾਂ ਕਿਸੇ ਨੂੰ ਦੇਣਾ ਜਾਂ ਤੁਸੀਂ ਜਿਹੜਾ ਤੁਹਾਡਾ ਸਮਾਂ ਆ ਉਹ ਪੈਸੇ ਨਾਲੋਂ ਵੀ ਜ਼ਿਆਦਾ ਮਹਿੰਗਾ ਵਾ ਇੱਥੇ। ਬਿਲਕੁਲ, ਅਤੇ ਧੰਨਵਾਦ ਜੀ। ਅਤੇ ਆਪਾਂ ਗੱਲ ਬਾਤ ਜਿਹੜੀ ਆ ਉਹ ਅੱਜ, ਕਿਉਂਕਿ ਮੈਂ ਰੀਸੈਂਟਲੀ ਵੀ ਵੇਖ ਰਿਹਾ ਸੀ ਕਾਫੀ ਸਾਰੀਆਂ ਨਿਊਜ਼ ਚੱਲ ਰਹੀਆਂ ਸੀ, ਵੈਸੇ ਤਾਂ ਚਲੋ ਕਈ ਨਾਮੀ ਕਲਾਕਾਰਾਂ ਦੇ ਵੀ ਵੀਜ਼ੇ ਡਿਲੇ ਹੋਏ ਨੇ, ਉਸ ਪਾਸੇ ਨੂੰ ਆਪਾਂ ਨਹੀਂ ਜਾਂਦੇ, ਪਰ ਉਸ ਤੋਂ ਪਹਿਲਾਂ ਦੀ ਇੱਕ ਨਿਊਜ਼ ਜਿਹੜੀ ਉਹ ਆਈ ਸੀਗੀ ਕਿ ਇਹਨਾਂ ਨੇ ਇਮੀਗ੍ਰੇਸ਼ਨ ਨੇ ਕੋਈ ਚੇਂਜਸ ਕੀਤੇ ਆ ਜਾਂ ਕੋਈ ਨਵੀਂ ਅਪਡੇਟਸ ਲੈ ਕੇ ਆ ਰਹੇ ਨੇ ਪੇਰੈਂਟਸ ਵੀਜ਼ੇ ਨੂੰ ਲੈ ਕੇ, ਕਿ ਜਿਹੜੇ ਮਾਪੇ ਆਪਾਂ ਇੱਥੇ ਸੱਦਦੇ ਹਾਂ ਪੱਕੇ ਹੋਣ ਤੋਂ ਬਾਅਦ ਜਾਂ ਕਹਿ ਲਓ ਜੇ ਆਪਾਂ ਟੀ ਆਰ 'ਤੇ ਹਾਂ ਤਾਂ ਵੀ ਜੇ ਕਿਸੇ ਨੂੰ ਸੱਦਣਾ ਵਾ, ਅਤੇ ਉਹ ਮੈਂ ਚਾਹੂੰਗਾ ਕਿ ਅੱਜ ਦੀ ਜਿਹੜੀ ਗੱਲਬਾਤ ਹੈ ਆਪਾਂ ਸਰੋਤਿਆਂ ਨੂੰ ਇਹ ਦੱਸੀਏ ਕਿ ਉਹ ਪੇਰੈਂਟ ਵੀਜ਼ਾ ਜਿਹੜਾ ਉਹਦੇ 'ਚ ਕਿਹੜੀਆਂ ਕਿਹੜੀਆਂ ਕੈਟੇਗਰੀਜ਼ ਹੁੰਦੀਆਂ ਨੇ ਜਾਂ ਫਿਰ ਕਿੱਦਾਂ ਉਹ ਵਰਕ ਕਰਦਾ ਵਾ, ਕਿਹੜੀ ਕੈਟੇਗਰੀ ਕਿੱਦਾਂ ਵਰਕ ਕਰਦੀ ਆ, ਉਹ ਸਾਰੀ ਜਾਣਕਾਰੀ।
1: ਬਿਲਕੁਲ, ਬਲਕਿ ਇਹਦੇ ਵਿੱਚ ਥੋੜੀ ਗੱਲ ਤੋਂ ਇੱਕ ਇਜਾਜ਼ਤ ਆ ਗਈ, ਕਹਿੰਦੇ ਕਿ ਉਹ ਮੁੰਡਾ ਚੋਰ ਆ, ਪਰ ਆਪਾਂ ਚੋਰੀ ਦੀ ਗੱਲ ਨਹੀਂ ਕਰਦੇ ਆਪਾਂ, ਪਰ ਉਹ ਵੈਸੇ ਗੱਲ ਕਰਦੇ ਹਾਂ। ਇੱਕ ਕਹਾਵਤ ਮੇਰੀ ਮੰਮੀ ਕਹਿੰਦੀ ਹੁੰਦੀ ਆ, ਕਹਿੰਦੇ ਸਰਸੇ ਨੀ ਤੂੰ ਗੱਲ ਸੁਣ, ਨੂਹੇ ਨੀ ਤੂੰ ਕੰਨ ਕਰ, ਹੈਨਾ ਕੀ ਮਤਲਬ, ਕਹਿਣਾ ਕੁਛ ਕਹਿਣਾ ਕਿਸੇ ਨੂੰ ਤਾਂ ਤਰੀਕੇ ਨਾਲ ਕਹਿਣਾ ਹੈ, ਉਹੀ ਤੁਹਾਡਾ ਤੁਸੀਂ ਵੈਸੇ ਹੈ ਹੀ, ਤੁਸੀਂ ਰੇਡੀਓ ਵਾਲੇ ਕਰ ਲੈਂਦੇ ਸਭ ਕੁਛ, ਤਰੀਕਾ ਵਰੀਕਾ ਤੁਹਾਡੇ ਸਾਰੇ ਤੁਹਾਡੇ ਕੋਲ
0: ਉਹ ਜਾਣੇ ਚਲੋ।
1: ਹਾਂਜੀ, ਤੇ ਬਲਕਿ ਅੱਜ ਆਪਾਂ ਗੱਲ ਕਰਾਂਗੇ ਤੁਸੀਂ ਆਪਣੇ ਮਾਪੇ ਆਸਟ੍ਰੇਲੀਆ ਕਿਵੇਂ ਬੁਲਾ ਸਕਦੇ ਹੋ, ਜਿਹੜੇ ਸਾਡੇ ਭੈਣ ਭਰਾ ਆਸਟ੍ਰੇਲੀਆ ਦੇ ਵਿੱਚ ਕੱਚੇ ਨੇ, ਪੱਕੇ ਨੇ, ਸਿਟੀਜ਼ਨ ਨੇ
0: ਜੀ,
1: ਜਾਂ ਪੱਕੇ ਹੋਣ ਵਾਲੇ ਨੇ, ਅਜੇ ਕੱਚੇ ਨੇ, ਸਹੇਲੀਆਂ ਨਾਲ ਪੱਕੇ ਹੋ ਜਾਣਗੇ ਜਾਂ ਹੋ ਚੁੱਕੇ ਹੋਣੇ, ਉਹ ਆਪਣੇ ਘਰ ਨੂੰ ਕਿਵੇਂ ਆਸਟ੍ਰੇਲੀਆ ਬੁਲਾ ਸਕਦੇ ਨੇ।
0: ਬਿਲਕੁਲ
1: ਠੀਕ ਹੈ ਜੀ, ਕਿਉਂਕਿ ਅੱਜ ਕੱਲ੍ਹ ਜਿਹੜਾ ਵੀ ਦੇਖਣ ਦੇ ਵਿੱਚ ਕੀ ਆ, ਪਿਛਲੇ 10 ਦਿਨਾਂ ਤੋਂ ਸਾਰੀ ਜਿਹੜੀ ਵੀ ਗਾਜ ਆ ਉਹ ਸਾਰੇ ਪੇਰੈਂਟਸ ਉੱਤੇ ਸਿੱਟੇ ਨੇ, ਇਹ ਪੇਰੈਂਟਸ ਨੇ ਐਵੇਂ ਕਰਤਾ, ਪੇਰੈਂਟਸ ਦੇ ਵੀਜ਼ੇ ਘਟਾਉਣੇ, ਪਾਰਟਨਰ ਨੂੰ ਪ੍ਰਾਇਓਰਟੀਆਂ ਤੇ ਮਾਪਿਆਂ ਨੂੰ ਲੈਸ ਪ੍ਰਾਇਓਰਟੀ, ਇਹ ਗਲਤ ਚੀਜ਼ ਹੈ।
0: ਇੱਕ ਚੀਜ਼ ਨਾ, ਸੌਰੀ ਮੈਂ ਤੁਹਾਡੀ ਗੱਲ, ਸੌਰੀ ਤੁਹਾਡੀ ਗੱਲ ਕੱਟਣ ਦਿਆਂ, ਤੁਸੀਂ ਗੱਲ ਕੀਤੀ ਨਾ ਵੀ ਸਹੇਲੀਆਂ ਨਾਲ ਪੱਕੇ ਹੋ ਜਾਣਗੇ, ਉੱਥੋਂ ਮੈਨੂੰ ਯਾਦ ਆਇਆ ਮੇਰੇ ਵੀ ਇੱਕ ਦੋ ਫਰੈਂਡ ਸੀਗੇ, ਹੁਣ ਤੇ ਚਲੋ ਨਹੀਂ ਘੱਟ ਗੱਲਬਾਤ ਹੁੰਦੀ ਆ, ਉਹਨਾਂ ਦਾ ਵੀ ਇੱਦਾਂ ਹੀ ਚੱਕਰ ਸੀਗਾ ਕਿ ਫਰੈਂਡਸ ਸੀਗੇ, ਫਿਰ ਉਹਨਾਂ ਦਾ ਰਿਲੇਸ਼ਨ ਹੋ ਗਿਆ ਅਤੇ ਫਿਰ ਉਹਨਾਂ ਨੇ ਮਤਲਬ ਦੂਜਾ ਵੀਜ਼ਾ, ਮੈਨੂੰ ਪਤਾ ਨਹੀਂ ਉਹਨੂੰ ਕਿਹੜਾ ਵੀਜ਼ਾ ਕਹਿੰਦੇ, ਉਹਨਾਂ ਨੇ ਉਹ ਪਾਇਆ ਸੀ ਅਤੇ ਉਹ ਵਿੱਚੇ, ਪਰ ਉਹ ਰਿਲੇਸ਼ਨ 'ਚ ਕੋਈ ਫਿੱਕ ਪੈ ਗਈ ਆ ਅਤੇ ਉਹ ਵਿਚਾਰੇ ਕਿਹੜੇ ਪਾਸੇ ਨੂੰ ਜਾਣ, ਉਹਦੇ 'ਤੇ ਵੀ ਆਪਾਂ ਅਗਲਾ ਪ੍ਰੋਗਰਾਮ ਕਰਨਾ ਜੇ।
1: ਨਹੀਂ,
0: ਦੂਜੇ ਬਾਜੀ ਨੂੰ ਤੁਸੀਂ ਲੈ ਗਏ ਜੀ,
1: ਸਾਡੇ ਸਰੋਤਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਵੀ ਬਲਕਿ ਜ਼ਿੰਮੇਵਾਰੀਆਂ ਹੋਰ ਵੀ ਪੈ ਚੁੱਕੀਆਂ ਨੇ।
0: ਹਾਂ ਹਨਾ, ਸਹੀ ਗੱਲ ਆ, ਨਿੱਕੀਆਂ ਨੇ ਜਿੰਨਾ ਜ਼ਿੰਮੇਵਾਰੀਆਂ ਨੇ।
1: ਗੁੱਡ, ਹੁਣ ਆਪਾਂ ਵੀਰੇ ਦੇਖੋ, ਜਿਹੜੀ ਇਹਦੇ ਵਿੱਚ ਨਾ ਕਾਫੀ ਸਾਨੂੰ ਕੁਐਰੀ ਆਉਂਦੀ ਸੀ ਕਿ ਭਾਜੀ ਅਸੀਂ ਆਪਣੇ ਮਾਪਿਆਂ ਨੂੰ ਕਿਵੇਂ ਬੁਲਾਈਏ ਜਾਂ ਕੀ ਕੀ ਆਪਸ਼ਨਾਂ ਨੇ। ਠੀਕ ਹੈ, ਹੁਣ ਉਹਦੇ ਵਾਸਤੇ ਕੀ ਹੁੰਦਾ ਸੀ, ਕਈ ਵਾਰ ਸਾਡੀ ਅਪੁਆਇੰਟਮੈਂਟ ਲੈਂਦਾ ਬੰਦਾ ਜਾਂ ਕਿਸੇ ਹੋਰ ਦੀ ਅਪੁਆਇੰਟਮੈਂਟ ਲੈਂਦਾ, ਕਈ ਵਾਰ ਪੇਡ ਅਪੁਆਇੰਟਮੈਂਟ ਲੈਂਦਾ ਚਾਹੇ ਸਾਡੀ ਜਾਂ ਕਿਸੇ ਹੋਰ ਦੀ
0: ਜੀ ਜੀ।
1: ਅੱਜ ਕੁਝ ਚ ਸਮੁੰਦਰ ਸਮਾਨ ਦੀ ਕੋਸ਼ਿਸ਼ ਕਰਾਂਗੇ, ਜਿਹਦੇ ਵਿੱਚ ਕੀ ਹੋਊਗਾ ਕਿ ਜਿੰਨੀ ਕੁ ਇਨਫੋਰਮੇਸ਼ਨ ਆਪਾਂ ਦੇ ਸਕਾਂਗੇ ਇਸ ਸ਼ੋਅ ਦੇ ਵਿੱਚ, ਉਨੀ ਕੁ ਮੈਂ ਡੈਫੀਨੇਟ ਦਊਂਗਾ ਕਿ ਤੁਹਾਨੂੰ, ਤਾਂ ਕਿ ਤੁਹਾਨੂੰ ਯਾਨੀ ਕਿ ਤੈਨੂੰ ਵੀ ਨਾਲੇ ਪਤਾ ਲੱਗ ਜੂ ਵੀਰੇ, ਤੇ ਜਿਹੜੇ ਸਾਡੇ ਸਰੋਤੇ ਨੇ ਉਹਨੂੰ ਵੀ ਥੋੜੀ ਬੇਸਿਕ ਇਨਫੋਰਮੇਸ਼ਨ ਹੋ ਜੂ ਕਿ ਵੀ ਇਹ ਵੀਜ਼ੇ ਘਰਦੇ ਨੂੰ ਬੁਲਾਉਣ ਦੇ ਕਿਹੜੇ ਕਿਹੜੇ ਆਪਸ਼ਨਾਂ ਨੇ, ਕਿਹੜੇ ਕਿਹੜੇ ਵੀਜ਼ਾ ਸਬ ਕਲਾਸ ਨੇ, ਕੀ ਰਿਕੁਆਇਰਮੈਂਟਾਂ ਨੇ, ਕਿੰਨੀ ਫੀਸ ਆ, ਕਿੰਨਾ ਪ੍ਰੋਸੈਸਿੰਗ ਟਾਈਮ ਆ
0: ਜੀ,
1: ਇਹ ਸਾਰਾ ਕੁਛ ਅੱਜ ਆਪਾਂ ਯਾਨੀ ਡਿਸਕਸ ਕਰਾਂਗੇ ਆਪਾਂ।
0: ਡਨ ਹੋ ਗਿਆ।
1: ਤਾਂ ਇਹ ਅੱਜ ਵਾਲਾ ਜਿਹੜਾ ਹੈਗਾ ਬਹੁਤ ਵਧੀਆ ਯਾਨੀ ਕਿ ਜਾਏਗਾ ਚੱਲ ਮੇਰੇ ਹਿਸਾਬ ਨਾਲ, ਕਿਉਂਕਿ ਇਹਦੇ ਉੱਤੇ ਆਪਾਂ ਮੈਂ ਕਦੇ ਪਰਸੀ ਮੈਂ ਡਿਟੇਲ ਦੇ ਵਿੱਚ ਕਦੇ ਇੰਟਰਵਿਊ ਨਹੀਂ ਕੀਤੀ ਆਪਣੇ ਨਾਲ, ਸ਼ਾਇਦ ਪਹਿਲਾਂ ਅਜੇ ਭਾਈ ਨੇ ਕੀਤੀ ਹੋਵੇ ਮੈਨੂੰ ਪਤਾ ਨਹੀਂ, ਲੇਕਿਨ ਮੈਨੇ ਨਹੀਂ ਕੀਤੀ
0: ਜੀ।
1: ਤਾਂ ਹੁਣ ਆਪਾਂ ਸਟਾਰਟ ਕਰਦੇ ਕਿ ਘਰ ਦੇ ਕਿਹੜੇ ਕਿਹੜੇ ਵੀਜ਼ੇ ਤੇ ਆਸਟ੍ਰੇਲੀਆ ਆ ਸਕਦੇ ਨੇ। ਠੀਕ ਹੈ ਵੀਰੇ, ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਵਿਜ਼ਟਰ ਵੀਜ਼ਾ।
0: ਓਕੇ,
1: ਅਸੀਂ ਕੀ ਆ, ਅਸੀਂ ਆਪਣੇ ਘਰਦਿਆਂ ਨੂੰ ਘੁੰਮਣ ਵਾਸਤੇ ਆਸਟ੍ਰੇਲੀਆ ਬੁਲਾਉਂਦੇ ਹਾਂ, ਉਹ ਵੀਜ਼ਾ ਸਬ ਕਲਾਸ 600।
0: ਓਕੇ,
1: ਠੀਕ ਹੈ। ਹੁਣ ਇਹਦੇ ਵਿੱਚ ਵੀਰੇ ਕੀ ਹੁੰਦਾ, ਇਹ ਚ 3 ਮਹੀਨੇ ਤੋਂ 12 ਮਹੀਨੇ ਸਟੇ ਮਿਲਦੀ ਸੀ ਪਹਿਲਾਂ
0: ਜੀ,
1: ਤੇ $250 ਦੇ ਕਰੀਬ ਫੀਸ ਆ, ਤੇ ਇੱਕ ਹਫ਼ਤੇ ਤੋਂ ਲੈ ਕੇ 1 ਮਹੀਨੇ ਦੇ ਵਿੱਚ ਪ੍ਰੋਸੈਸ ਹੋ ਜਾਂਦਾ ਫਾਈਲ।
0: ਓਕੇ,
1: ਅੰਟਿਲ ਅਨਲੈਸ ਕਿ ਤੁਸੀਂ ਅਰਜੈਂਟ ਚਲਾਈਏ ਤਾਂ ਇੱਕ ਵਿਦ ਇਨ 24 ਆਵਰ ਵਰਕਿੰਗ ਡੇ ਚ ਆ ਜਾਂਦੀ ਆ
0: ਜੀ।
1: ਬਟ 28 ਜੁਲਾਈ ਨੂੰ ਕੀ ਹੋਇਆ, 22 ਜੁਲਾਈ ਇੱਕ ਨਵਾਂ ਇੱਕ ਇਹਨਾਂ ਨੇ ਡੈਕਸ਼ਨ ਇਸ਼ੂ ਕੀਤੀ ਕਿ ਵੀ ਪੇਰੈਂਟਸ ਵੀਜ਼ਾ ਨੂੰ ਅਸੀਂ ਯਾਨੀ ਕਿ ਕਿਉਂਕਿ ਕਾਫੀ ਜਿਹੜੇ ਸਾਡੇ ਭੈਣ ਭਰਾ 3 ਸਾਲ ਦਾ ਵੀਜ਼ਾ ਜਿਹਨਾਂ ਨੂੰ ਘਰਦਿਆਂ ਨੂੰ ਮਿਲ ਗਿਆ ਸੀਗਾ, ਉਹ ਕਾਫੀ ਟਾਈਮ ਤੋਂ ਰਿਸਟੇ ਕਰਦੇ ਸੀਗੇ ਕੰਟੀਨਿਊਸਲੀ, ਮੋਰ ਦੈਨ 1 ਈਅਰ, ਕੋਈ 18 ਮਹੀਨੇ ਤੱਕ ਜਾਂ ਸਾਲ ਦੀ ਸਟੇ ਆ, ਨਾਲ ਦੇ 6 ਮਹੀਨੇ ਫੇਰ ਲਾ ਕੇ ਫੇਰ ਸਾਲ ਦੀ ਸਟੇ ਕਰ ਜਾਂਦੇ ਸੀਗੇ
0: ਜੀ ਜੀ।
1: ਡਿਪਾਰਟਮੈਂਟ ਨੇ ਕੀ ਕੀਤਾ, ਉਹਨੂੰ ਨੋ ਫਰਸਟ ਸਟੇ ਕੰਡੀਸ਼ਨ ਲਾ ਕੇ 6 ਮਹੀਨੇ ਦਾ ਵੀਜ਼ਾ ਗ੍ਰਾਂਟ ਕਰਦਾ ਮਲਟੀਪਲ ਐਂਟਰੀ ਨਾਲ। ਮਤਲਬ ਹੁਣ ਇਹਦਾ ਮਤਲਬ ਕੀ ਹੋਇਆ ਕਿ ਵੀ ਜਿਹੜੀ ਵੀ ਵੀਜ਼ਾ ਆਊਗਾ ਵਿਜ਼ਟਰ ਵੀਜ਼ਾ, ਉਹ ਹੋਰ ਕੋਈ ਹੋਰ ਵੀਜ਼ਾ ਅਪਲਾਈ ਨਹੀਂ ਕਰ ਸਕਦਾ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ। ਠੀਕ ਹੈ, ਨੋ ਫਰਦਰ ਸਟੇ ਮੀਨਸ ਤੁਸੀਂ ਕੋਈ ਹੋਰ ਕਿਸੇ ਵੀ ਤਰੀਕੇ ਨਾਲ ਆਸਟ੍ਰੇਲੀਆ ਰਹਿ ਨਹੀਂ ਸਕਦੇ। ਦੇ ਆਰ ਸਮ ਐਕਸੈਪਸ਼ਨ, ਬਟ ਉਹ ਐਪਲੀਕੇ ਜਿਹੜੀ ਸਹੀ ਤਰੀਕੇ ਨਹੀਂ ਹੁੰਦੀਆਂ ਤਾਂ ਉਹ ਉੱਥੇ ਛੱਡ ਕੇ ਰਹਿ ਨਹੀਂ ਸਕਦੇ
0: ਜੀ।
1: ਠੀਕ ਹੈ ਜੀ, ਇਹ ਸਾਰਿਆਂ ਨੂੰ ਪਤਾ, ਤੁਹਾਨੂੰ ਵੀ ਪਤਾ, ਸਾਡੇ ਸਰੋਤਿਆਂ ਨੂੰ ਵੀ ਪਤਾ, ਮੋਸਟਲੀ ਸਾਰੇ ਬੰਦੇ ਇਹੀ ਪ੍ਰੋਸੈਸ ਕਰਦੇ ਸੀਗੇ। ਬਟ
0: ਇੱਥੇ ਆ ਕੇ ਜਿਹੜਾ ਵੀਜ਼ਾ ਬਦਲ ਲੈਂਦੇ ਸੀ,
1: ਬਦਲ ਲੈਣ ਸੀ ਜਾਂ ਐਕਸਟੈਂਸ਼ਨ ਪਾ ਲੈਂਦੇ ਸੀ,
0: ਐਕਸਟੈਂਸ਼ਨ ਜੀ,
1: ਕਿਉਂਕਿ ਮੋਸਟਲੀ ਲੋਕ ਵਿਜ਼ਟਰ ਵੀਜ਼ਾ ਅਪਲਾਈ ਕਰ ਸੀਗੇ ਮੋਸਟਲੀ, ਤਾਂ ਟਿਕਾਊ ਤੇ ਵਧੀਆ
0: ਜੀ ਜੀ।
1: ਹੁਣ ਆਪਾਂ ਸੈਕਿੰਡ ਜਿਹੜੀ ਟੈਕਨੀਕਲੀ ਜਿਹੜੀ ਸਾਰੇ ਬੰਦਿਆਂ ਨੂੰ ਆਪਣੇ ਪੇਰੈਂਟਸ ਵਾਸਤੇ ਅਪਲਾਈ ਕਰਨੀ ਚਾਹੀਦੀ ਸੀ, ਉਹ ਵੀਜ਼ਾ ਸਭ ਕੋਲ ਹੈਗੀ ਆ 870।
0: ਓਕੇ,
1: 870 ਜਿਹਨੂੰ ਕਹਿੰਦੇ ਲੌਂਗ ਟਰਮ ਟੈਂਪਰੇਰੀ ਸਟੇ, ਯਾਨੀ ਲੌਂਗ ਟਰਮ ਸਟੇ ਹੁੰਦੀ ਹੈ
0: ਜੀ,
1: ਜੇ 3 ਸਾਲ ਤੋਂ ਲੈ ਕੇ 3 ਸਾਲ ਜਾਂ 5 ਸਾਲ ਇੰਨੀ ਲੰਬੀ ਸਟੇ ਮਿਲ ਸਕਦੀ ਆ ਆਪਣੇ ਪੇਰੈਂਟਸ ਨੂੰ।
0: ਓਕੇ,
1: ਠੀਕ ਹੈ ਜੀ। ਬਟ ਜਿਹੜੀ ਇਹਦੀ ਫੀਸ ਆ
0: ਜੀ,
1: ਉਹ ਘੱਟੋ ਘੱਟ ਯਾਨੀ ਕਿ ਉਹ $6,370 ਆ 3 ਸਾਲ ਦੇ ਲਈ, 5 ਸਾਲ ਦੇ ਲਈ ਹੈਗੀ ਆ 12,440।
0: ਓਕੇ,
1: ਯਾਨੀ ਕਿ ਜੇ ਘਰਦੇ ਨੂੰ ਰੱਖਣਾ ਤਾਂ ਤੁਹਾਨੂੰ ਸ਼ਾਇਦ ਥੋੜਾ ਜ਼ਿਆਦਾ ਖਰਚਾ ਪੇ ਕਰਨਾ ਪੈ ਸਕਦਾ।
0: ਮੈਂ ਬਿਲਕੁਲ ਸਮਝ ਗਿਆ ਜੀ ਇਹਨਾਂ ਦਾ ਚੇਂਜ ਕਿਉਂ ਹੋਇਆ ਵਾ, ਕਿਉਂਕਿ ਜੇ 250 ਦੇ ਕੇ 3 ਸਾਲ ਰਹਿਣ ਦਿਆ ਸੀ ਉਹਨੂੰ, ਹੁਣ 6,370 ਦੇ ਕੇ ਰਹਿਣਾ ਪੈਣਾ।
1: ਬਿਲਕੁਲ, ਹੁਣ ਇਹ ਚ ਕੀ ਹੋਊਗਾ, ਜਦੋਂ ਤੁਸੀਂ 6 ਮਹੀਨੇ ਵਾਸਤੇ ਜਿਹੜਾ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਸੀ, ਹੁਣ 6 ਮਹੀਨੇ ਦੇਣ ਲੱਗ ਗਏ, ਤਾਂ 3 ਸਾਲ ਦਾ ਗ੍ਰਾਂਟ ਹੁੰਦਾ ਤਾਂ ਬੰਦਾ $250 ਚ 3 ਸਾਲ ਮਾਪੇ ਦੇ ਨਾਲ ਰਹਿ ਸਕਦਾ ਸੀਗਾ
0: ਜੀ,
1: ਵਿੱਚੋਂ 6 ਮਹੀਨੇ ਚ ਕੱਢ ਕੇ। ਪਰ 870 ਜੇ ਵੀਜ਼ਾ ਪਾਉਂਦੇ ਹੋ ਤੁਸੀਂ ਆਫਸ਼ੋਰ ਤੋਂ, ਕਿਉਂਕਿ ਵੀਜ਼ਾ ਆਫਸ਼ੋਰ ਤੋਂ ਪੈਂਦਾ, ਤਾਂ ਤੁਸੀਂ $12,440 ਪੇ ਕਰਦੇ ਹੋ। ਜਦਕਿ ਦੂਜੇ ਪਾਸੇ ਯਾਨੀ ਕਿ ਇਹ ਪੈਂਦਾ ਸੀਗਾ ਆਪਾਂ ਨੂੰ ਸਿਰਫ ਔਰ ਸਿਰਫ ਯਾਨੀ ਕਿ ਤੁਹਾਨੂੰ $2,500 ਦਾ, ਜੇ ਹੁਣ $250 ਆਪਾਂ 6 ਮਹੀਨੇ ਵੀਜ਼ਾ ਲਾਈਏ, 6-6 ਮਹੀਨੇ ਵੀਜ਼ਾ ਪਾਉਂਦੇ, ਇਟਸ ਵੈਰੀ ਯਾਨੀ ਕਿ ਸਰਕਾਰ ਨੂੰ ਫਾਇਦਾ ਇਹਦਾ, ਤੇ ਚਲੋ ਆਪਣੇ ਸਾਡੇ ਭੈਣ ਭਰਾਵਾਂ ਨੂੰ ਫਾਇਦਾ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਖਰਚਾ ਜ਼ਿਆਦਾ ਆ ਰਿਹਾ, ਇਹਦਾ ਪ੍ਰੋਸੈਸਿੰਗ ਟਾਈਮ ਵੀ ਥੋੜਾ ਜ਼ਿਆਦਾ ਵੀਰੇ।
0: ਕਿੰਨਾ ਜੀ?
1: ਉੱਥੇ 7 ਦਿਨ ਸੀਗਾ, ਉਰੇ 7 ਮਹੀਨੇ ਆ।
0: ਓ ਓਕੇ,
1: ਜੇ ਹੁਣ ਤੁਸੀਂ ਆਪਣੇ ਘਰ ਦੇ ਨੂੰ ਬੁਲਾਉਣਾ ਚਾਹੁੰਦੇ ਹੋ, ਤੁਸੀਂ ਪਹਿਲਾਂ ਉਹਨਾਂ ਦਾ ਵਿਜ਼ਟਰ ਵੀਜ਼ਾ ਅਪਲਾਈ ਕਰ ਦਿਓ, ਤੇ ਉਰੇ ਆ ਕੇ ਜਦੋਂ ਵਾਪਸ ਜਾਣਗੇ ਫਿਰ 870 ਵੀਜ਼ਾ ਪਾ ਦਿਓ। ਠੀਕ ਹੈ, ਤਾਂ ਉਹ 6-7 ਮਹੀਨੇ ਚ ਗ੍ਰਾਂਟ ਹੋ ਜਾਏਗਾ, ਫਿਰ ਘਰ ਦੇ ਉਰੇ 5 ਸਾਲ ਵਾਸਤੇ 3 ਸਾਲ ਵਾਸਤੇ ਆ ਸਕਦੇ ਨੇ, ਜਿਵੇਂ ਤੁਹਾਨੂੰ ਠੀਕ ਲੱਗਦਾ ਉਸ ਤਰੀਕੇ ਨਾਲ
0: ਜੀ।
1: ਠੀਕ ਹੈ, ਹੁਣ ਇਹਦੇ ਵਿੱਚ ਇੱਕ ਚੀਜ਼ ਆ ਵੀਰੇ, ਆ ਹੁਣ ਮੈਂ ਯਾਨੀ ਕਿ ਨਾ ਹੁਣ ਆਪਾਂ ਵਿਜ਼ਟਰ ਵੀਜ਼ਾ ਤੇ 870 ਦੀ ਆਪਾਂ ਡਿਫਰੈਂਸ਼ੀਏਟ ਕਰ ਰਹੇ ਕਿ ਵੀ ਕੀ ਕੀ ਇਹਨਾਂ ਚ ਸਿਮਿਲੈਰਿਟੀ ਤੇ ਕੀ ਕੀ ਖਾਮੀਆਂ ਨੇ, ਯਾਨੀ ਕਿ ਇਹ ਚ ਕੀ ਕੀ ਆਪਾਂ ਫਾਇਦੇ ਨੁਕਸਾਨ ਨੇ
0: ਜੀ। ਬਿਲਕੁਲ,
1: ਹੁਣ ਜਿਹੜਾ ਵਿਜ਼ਟਰ ਵੀਜ਼ਾ ਵੀਰੇ, $250 ਫੀਸ, 3, 6, 12 ਮਹੀਨੇ ਤੱਕ ਸਟੇ ਮਿਲਦੀ ਸੀ, ਵਰਕਿੰਗ ਰਾਈਟ ਕੋਈ ਨੀ ਮਿਲਦੇ, ਸਟੱਡੀ ਰਾਈਟ ਜਿਹੜੇ ਮਿਲਦੇ 3 ਮਹੀਨੇ ਦੇ, ਨੋ ਮੈਡੀਕੇਅਰ।
0: ਓਕੇ,
1: ਠੀਕ ਹੈ, ਸਿਰਫ ਔਰ ਸਿਰਫ ਜੇਕਰ ਯੂਕੇ ਸਿਟੀਜਨ ਦਾ ਬੰਦਾ ਤਾਂ ਉਹਨਾਂ ਨੂੰ ਯਾਨੀ ਕਿ ਰੈਸੀਪ੍ਰੋਕਲ ਹੈਲਥ ਐਗਰੀਮੈਂਟ ਹੈਗੇ ਨੇ ਕਈ ਕੰਟਰੀ ਨਾਲ, ਉਹ ਤੁਸੀਂ ਚੈੱਕ ਕਰ ਸਕਦੇ ਹੋ,
0: ਜੀ
1: ਠੀਕ ਹੈ। ਤੇ ਤੁਹਾਡੇ ਪੇਰੈਂਟਸ ਆਸਟ੍ਰੇਲੀਆ ਆ ਕੇ ਟੈਂਪਰੀ ਰਹਿ ਸਕਦੇ ਨੇ, ਇਹ ਵਿਜ਼ਟਰ ਵੀਜ਼ਾ ਦਾ ਸਿੰਪਲ ਜਿਹਾ ਕਨਸੈਪਟ ਆ। ਬਟ ਔਨ ਦੀ ਅਦਰ ਸਾਈਡ ਜਿਹੜਾ ਆਪਣਾ 870 ਸਪੋਂਸਰਡ ਪੇਰੈਂਟ ਟੈਂਪਰੇਰੀ ਵੀਜ਼ਾ
0: ਜੀ,
1: ਜਿਹਦੀ ਕੋਸਟ ਹੈਗੀ ਵੀਰੇ ਨੇ ਬੜੀ, ਯਾਨੀ ਕਿ 5,000 ਤੋਂ ਲੈ ਕੇ ਆਪਾਂ 3,000 ਗੱਲ ਕੀਤੀ ਆਪਾਂ ਨੇ, ਠੀਕ ਹੈ। ਉਹਦੇ ਵਿੱਚ ਕੀ ਹੋਊਗਾ, ਤੁਹਾਡਾ ਪਹਿਲਾਂ ਤੁਹਾਡਾ ਇਨਕਮ ਟੈਸਟ ਵੀ ਹੋਊਗਾ ਉਹ ਚ। ਹੁਣ ਇਹਦਾ ਮਤਲਬ ਕੀ ਹੋਇਆ ਵੀਰੇ, ਮੈਂ ਤੁਹਾਨੂੰ ਕਹਿ ਦਾ ਵੀਰੇ ਤੁਸੀਂ ਆਪਣੇ ਘਰਦੇ ਦਾ ਵੀਜ਼ਾ ਪਾ ਲਓ 870 ਇੰਸਟੈਡ ਆਫ 600, ਤੁਸੀਂ ਕੀ ਕੀਤਾ, ਤੁਸੀਂ ਕਿਹਾ ਭਾਈ ਮੈਂ ਪਾ ਦਾ, ਪਰ ਤੁਹਾਡੀ ਜਿਹੜੀ ਇਨਕਮ ਸੀ ਉਹ 83,000 ਤੋਂ ਘੱਟ ਸੀਗੀ ਕੰਬਾਈਨ ਜਾਂ ਇਕੱਲੇ, ਠੀਕ ਹੈ, ਤਾਂ ਫਿਰ ਤੁਸੀਂ ਉਹ ਐਲੀਜੀਬਲ ਨਹੀਂ ਹੈਗੇ। ਤੁਹਾਡੀ ਇਨਕਮ ਟੈਕਸੇਬਲ $83,453.80 ਹੋਣੀ ਚਾਹੀਦੀ ਆ
0: ਮਿਨੀਮਮ।
1: ਹਾਂਜੀ ਮਿਨੀਮਮ
0: ਜੀ,
1: ਠੀਕ ਹੈ। ਹੁਣ ਇਹਦੇ ਵਿੱਚ ਆਏ ਦੋ ਭਰਾ ਹੋ, ਭੈਣ ਭਰਾ ਹੋ, ਹਸਬੈਂਡ ਵਾਈਫ ਹੋ, ਤੁਸੀਂ ਕਰ ਸਕਦੇ ਹੋ।
0: ਓਕੇ, ਯਾਨੀ ਦੋ ਬੰਦਿਆਂ ਦੀ ਕੰਬਾਈਨ ਕਰਕੇ ਹੋਣੀ ਚਾਹੀਦੀ ਹੈ, ਨਹੀਂ ਕਿ ਸਿੰਗਲ ਬੰਦੇ ਦੀ,
1: ਚਾਹੇ ਸਿੰਗਲ ਚਾਹੇ ਕੰਬਾਈਨ।
0: ਓਕੇ, ਇੰਨੀ ਹੋਣੀ ਚਾਹੀਦੀ ਹੈ, ਹਾਂ
1: ਠੀਕ ਹੈ। ਤਾਂ ਹੁਣ ਜਿਹੜੇ ਇਹਦੇ ਵਿੱਚ ਕੀ ਹੁੰਦਾ, ਬਟ ਇਹਦੇ ਵਿੱਚ ਕੀ ਆ ਕਿ ਤੁਹਾਨੂੰ ਪਹਿਲਾਂ ਅਪਰੂਵਲ ਲੈਣੀ ਪਊਗੀ ਸਪੋਂਸਰਸ਼ਿਪ ਦੀ, ਉਦੋਂ ਬਾਅਦ ਦੋ ਹੀ ਪੇਰੈਂਟ ਸਪੋਂਸਰ ਕਰ ਸਕਦੇ ਇੱਕ ਵਾਰ ਤੁਸੀਂ। ਹੋਰ ਕੱਲ ਨੂੰ ਜੇ ਤੁਸੀਂ ਆਪਣੇ ਘਰਦੇ ਨੂੰ ਬੁਲਾ ਲਿਆ, ਕੱਲ ਨੂੰ ਭਰ ਜਾਏਗਾ ਮੈਂ ਵੀ ਸਪੋਂਸਰ ਕਰਨਾ, ਫਿਰ ਉਹ ਔਖਾ ਹੋ ਜੂਗਾ। ਠੀਕ ਹੈ ਵੀਰੇ। ਤੇ ਇਹਦੇ ਵਿੱਚ ਵੀਰੇ ਇੱਕ ਚੀਜ਼ ਨਾ ਇਹ ਹੋਰ ਹੁੰਦੀ ਆ, ਫੈਮਿਲੀ ਬੈਲੈਂਸ ਟੈਸਟ।
0: ਓਕੇ,
1: ਠੀਕ ਹੈ। ਇਹ ਕੀ ਹੁੰਦਾ ਕਿ ਵੀ ਜਿਹੜੇ ਫੈਮਿਲੀ ਬੈਲੈਂਸ ਟੈਸਟ ਕੀ ਹੁੰਦਾ ਕਿ ਵੀ ਤੁਹਾਡਾ 50% ਜਾਂ ਉਸ ਤੋਂ ਜ਼ਿਆਦਾ ਤੁਹਾਡੇ ਜਿਹੜੇ ਇਹ ਆਫ ਸਪਰਿੰਗ ਨੇ ਯਾਨੀ ਬੱਚੇ ਨੇ ਆਸਟ੍ਰੇਲੀਆ 'ਚ ਹੋਣੇ ਚਾਹੀਦੇ ਨੇ, ਮਤਲਬ ਬੰਦਾ ਜਿਹੜਾ ਖੁਦ ਹੈਗਾ। ਇਹ ਚੋ ਕਨੈਕਸ਼ਨ ਲੱਗਦੀ ਨੀ, ਮੈਂ ਅੱਗੇ ਐਕਸਪਲੇਨ ਕਰੂੰਗਾ ਸਾਡੇ ਸਰੋਤਿਆਂ ਨੂੰ
0: ਜੀ ਜੀ ਜੀ
1: ਕੀ ਹੁੰਦਾ ਉਹ, ਕਿ ਕਿਹੜੇ ਵੀਜ਼ੇ 'ਚ ਇਹਦੀ ਲੋੜ ਪੈਂਦੀ ਆ, ਠੀਕ ਹੈ। ਹੁਣ ਵੀਰ ਆਪਾਂ ਕੀ ਕੀਤਾ, ਸਾਡੇ ਸਰੋਤਿਆਂ ਨੇ ਸਾਨੂੰ ਸੁਣ ਕੇ ਆਪਾਂ ਨੂੰ ਉਹਨਾਂ ਨੇ ਵੀਜ਼ਾ ਪਾ ਲਿਆ, ਉਹਨਾਂ ਦਾ ਕੀ ਹੋਇਆ, ਉਹਨੇ ਕਿੰਨੇ ਟਾਈਮ ਵਾਸਤੇ ਪਾ ਸਕਦਾ, ਯਾਨੀ ਕਿ ਸਪੋਜ਼ ਕਰੋ ਆ ਤੁਸੀਂ 5 ਸਾਲ ਦਾ ਵੀਜ਼ਾ ਪਾ ਲਿਆ ਮੰਮੀ ਪਾਪਾ ਦਾ, 2026 'ਚ ਪਾਇਆ, 2031 ਤੱਕ ਦਾ ਵੀਜ਼ਾ ਗ੍ਰਾਂਟ ਹੋ ਗਿਆ, 12 ਅਗਸਤ 2031 ਨੂੰ ਤੁਸੀਂ ਫੇਰ ਪਾ ਲਿਆ 5 ਸਾਲ ਦਾ, ਉਹ ਤੁਹਾਡਾ 12-11 ਅਗਸਤ 2035 ਤੱਕ ਦਾ ਹੋ, 36 ਤੱਕ ਸੋਰੀ, ਠੀਕ ਹੈ ਜੀ। ਹੁਣ ਤੁਸੀਂ 10 ਸਾਲ ਇੰਜੋਏ ਕਰ ਲਏ ਇਹ ਵਾਲੇ ਵੀਜ਼ੇ ਤੇ, ਤੁਸੀਂ ਦੁਬਾਰਾ ਨਹੀਂ ਪਾ ਸਕਦੇ, 10 ਸਾਲ ਤੋਂ ਵੱਧ ਨਹੀਂ ਪੈਣਾ,
0: ਮਤਲਬ ਮੈਕਸੀਮਮ ਜਿਹੜਾ ਇਹਦਾ ਟਾਈਮ ਆ ਉਹ 10 ਸਾਲ ਹੀ ਆ।
1: ਹਾਂ, ਪਰ
0: ਮਤਲਬ 870 ਸਬ ਕਲਾਸ ਜਿਹੜੀ,
1: ਹਾਂ ਜਿਵੇਂ ਬਾਪੂ ਜਾਂ ਬੇਬੇ ਨੂੰ ਮੈਂ 10 ਸਾਲ ਆਸਟ੍ਰੇਲੀਆ ਰੱਖ ਲਿਆ ਇਹ ਵੀਜ਼ੇ ਤੇ, ਤਾਂ ਮੈਂ ਦੁਬਾਰਾ ਇਹ ਵੀਜ਼ਾ ਨਹੀਂ ਪਾ ਸਕਦਾ ਉਹਨਾਂ ਵਾਸਤੇ,
0: ਡਨ ਹੋ ਗਿਆ,
1: ਠੀਕ ਹੈ ਵੀਰੇ। ਇਦੋਂ ਬਾਅਦ ਵੀਰੇ ਕੀ ਕੀਤਾ, ਇਹ ਚ ਇੱਕ ਚੀਜ਼ ਹੋਰ ਹੈ, ਜਿਹੜੀ ਵਿਜ਼ਟਰ ਵੀਜ਼ਾ ਉਹ ਚ ਇੰਸ਼ੋਰੈਂਸ ਆਪਾਂ ਨੂੰ ਮੈਂਡੇਟਰੀ ਨੇ, ਥੋੜੀ ਮਰਜ਼ੀ ਆ ਰੱਖਣੀ ਰੱਖੋ ਨਹੀਂ ਰੱਖਣੀ ਨਾ ਰੱਖੋ,
0: ਓਕੇ,
1: ਬਟ ਇਹ ਤੁਹਾਨੂੰ ਮੈਡੀਕੇਅਰ ਰੱਖਣਾ ਹੀ ਪੈਣਾ, ਹੈਲਥ ਇੰਸ਼ੋਰੈਂਸ,
0: ਓਕੇ, ਪ੍ਰਾਈਵੇਟ ਹੈਲਥ ਇੰਸ਼ੋਰੈਂਸ ਜੀ,
1: ਹਾਂ ਪ੍ਰਾਈਵੇਟ ਹੈਲਥ ਤੁਹਾਨੂੰ ਰੱਖਣਾ ਹੀ ਪੈਣਾ
0: ਜੀ।
1: ਤੇ ਟੈਸਟਿੰਗ ਦਾ ਮੈਂ ਦੱਸ ਦਿੱਤਾ ਕਿਉਂਕਿ ਉਹਦਾ 7 ਦਿਨਾਂ ਦਾ, ਇਹਦਾ 7 ਮਹੀਨੇ ਤੋਂ 10 ਮਹੀਨੇ ਤੱਕ ਹੋ ਜਾਂਦਾ,
0: ਓਕੇ,
1: ਠੀਕ ਹੈ। ਇਹ ਹੋ ਗਏ ਥੋੜੇ ਆਪਣਾ ਕਿ ਵੀ ਵਿਜ਼ਟਰ ਵੀਜ਼ਾ ਤੇ 870 ਦੇ ਵਿੱਚ ਕੀ ਕੀ ਫਰਕ ਤੇ ਕੀ ਕੀ ਫਾਇਦੇ ਤੇ ਕੌਣ ਕੌਣ ਪਾ ਸਕਦਾ ਕੌਣ ਕੌਣ ਨਹੀਂ ਪਾ ਸਕਦਾ। ਜਿਹਨਾਂ ਦੀ ਇਨਕਮ ਘੱਟ ਆ ਤਾਂ ਦੇ ਕੈਨ ਗੋ ਵਿਦ ਦਾ ਵਿਜ਼ਟਰ ਵੀਜ਼ਾ, ਬਟ ਲੇਕਿਨ ਤੁਹਾਨੂੰ ਉਹਦੇ ਵੀ ਦਿਖਾਉਣਾ ਪਊਣਾ ਕਿ ਵੀ ਉਹ ਇਹ ਘੁੰਮਣ ਵਾਸਤੇ ਆ ਰਿਹਾ ਹੋਵੇ
0: ਜੀ।
1: ਹਾਂ, ਇਹ ਸਿੱਧੀ ਆ ਨਾ ਕਿ ਮੈਂ ਪੇਰੈਂਟਸ ਨੇ ਮੇਰੇ ਆਈ ਵਾਂਟ ਟੂ ਇਨਵਾਈਟ ਦੈਮ ਹੇਅਰ। ਹੁਣ ਵੀਰੇ ਜਿਹੜਾ ਸਭ ਤੋਂ ਜ਼ਿਆਦਾ ਇਹ ਜਿਹੜਾ ਪੁੱਛਿਆ ਜਾਂਦਾ, ਭਾਜੀ ਇੱਕ ਸ਼ਾਇਦ ਤੁਹਾਨੂੰ ਸੁਣਿਆ ਕਿ $1,00,000 ਲੈ ਕੇ PR ਹੋ ਜੂ, $50 ਦੇ ਕੇ PR ਹੋ ਜੂ। ਹੁਣ ਇਹ ਅੱਗੇ ਆ ਗਏ ਦੋ ਕੈਟੇਗਰੀਆਂ, ਇੱਕ ਆ ਗਿਆ ਇਹ ਹੁਣ ਜਿਹੜੇ ਉਹ ਸੀ ਟੈਂਪਰੇਰੀ ਵੀਜ਼ਾ ਸੀ ਪਹਿਲਾਂ ਵਾਲੇ
0: ਜੀ,
1: ਵੀਜ਼ਾ ਸਭ ਕਲਾਸ 600, ਵੀਜ਼ਾ ਸਭ ਕਲਾਸ 870,
0: ਹਾਂਜੀ
1: ਉਹ ਸੀ ਟੈਂਪਰੇਰੀ।
0: ਓਕੇ,
1: ਹੁਣ ਆਪਾਂ ਗੱਲ ਕਰਦੇ ਹਾਂ PR ਦੀ,
0: ਓਕੇ, ਪਰਮਾਨੈਂਟ ਦੀ।
1: ਹੁਣ ਜਿਹੜੀ ਵੀਰੇ ਪਰਮਾਨੈਂਟ ਜਿਹੜੇ ਹੈਗੇ ਨੇ ਇਹ ਦੋ ਤਰੀਕੇ ਹੁੰਦੇ, ਇੱਕ ਹੁੰਦਾ ਨੋਨ ਕੰਟਰੀਬਿਊਟਰੀ, ਇੱਕ ਹੁੰਦਾ ਕੰਟਰੀਬਿਊਟਰੀ।
0: ਓਕੇ,
1: ਹੁਣ ਜਿਹੜਾ ਵੀਰੇ ਨੋਨ ਕੰਟਰੀਬਿਊਟਰੀ ਆ, ਹੁਣ ਇਹ ਵੀ ਦੋ ਤਰੀਕੇ ਦਾ ਅੱਗੇ ਵੰਡਿਆ ਹੋਇਆ।
0: ਓਕੇ,
1: ਜੀ ਚ ਹੈਗਾ 103 ਤੇ 804।
0: ਓਕੇ,
1: ਹੁਣ ਜਦੋਂ ਵੀ ਆਪਾਂ ਕੋਈ ਵੀਜ਼ਾ ਪਾਉਂਦੇ ਹਾਂ, ਜਿਵੇਂ ਆਪਾਂ ਗੱਲ ਕੀਤੀ ਆ ਪਹਿਲਾਂ ਵਿਜ਼ਟਰ ਵੀਜ਼ਾ ਹੋ ਗਿਆ ਜਾਂ 870 ਹੋ ਗਿਆ, ਜਿਹੜਾ 870 ਉਹ ਆਫਸ਼ੋਰ ਤੋਂ ਪੈਂਦਾ ਹਮੇਸ਼ਾ।
0: ਓਕੇ,
1: ਜਿਹੜਾ ਵਿਜ਼ਟਰ ਵੀਜ਼ਾ ਯੂ ਕੈਨ ਅਪਲਾਈ ਆਨਸ਼ੋਰ ਐਜ਼ ਵੈਲ, ਠੀਕ ਹੈ, ਆਸਟ੍ਰੇਲੀਆ ਆ ਕੇ ਨਵਾਂ ਵੀਜ਼ਾ ਅਪਲਾਈ ਕਰ ਸਕਦੇ ਹੋ, ਵਿਜ਼ਟਰ ਵੀਜ਼ਾ ਦੇ ਨੋ ਸੱਚ ਇਸ਼ੂ।
0: ਜੇ ਉੱਤੇ ਨੋ ਫਰਦਰ ਸਟੇ ਹੋਵੇ ਤਾਂ ਵੀ
1: ਨਾ, ਇਹ ਤਾਂ ਕਹਿ ਨਹੀਂ ਸਕਦੇ।
0: ਓਕੇ,
1: ਯੈਸ, ਗੁੱਡ ਕੁਐਸਚਨ, ਇਹੀ ਜੀ ਸਹੀ ਗੱਲ ਹੈ, ਤੂੰ ਵੀ ਬਣ ਗਿਆ ਵੈਸੇ ਇਹ 50-60% ਮਾਰਾ ਏਜੰਟ। ਮੈਂ
0: ਸਵੇਰੇ ਪੌਣੀ ਮਿੰਟਾਂ ਲੈਣੀਆਂ ਸ਼ੁਰੂ ਕਰਦਾ ਫਿਰ
1: ਤੇ ਹੁਣ ਹੁੰਦਾ ਕੀ ਹੈ ਵੀਰੇ, ਇਹ ਚ ਜਿਹੜਾ ਨੋਨ ਕੰਟਰੀਬਿਊਟਰੀ, ਇਹ ਚ ਦੋ ਸਬ ਕਲਾਸ ਆਫਸ਼ੋਰ ਤੇ ਔਨਸ਼ੋਰ ਚ 103 ਤੇ 804
0: ਜੀ।
1: ਜਿਹੜੀ 103 ਵੀਜ਼ਾ ਪੈਂਦਾ ਨੋਨ ਕੰਟਰੀਬਿਊਟਰੀ, ਜਿਹੜਾ ਬਿਨਾਂ ਪੈਸੇ ਯਾਨੀ ਕਿ ਬਿਨਾਂ $50 ਖਰਚੇ, ਉਹ ਪੈਂਦਾ ਹਮੇਸ਼ਾ ਆਫਸ਼ੋਰ ਤੋਂ।
0: ਓਕੇ,
1: ਤੁਸੀਂ ਦੋ ਇੰਸਟਾਲਮੈਂਟ ਚ ਪੈਸੇ ਪੇ ਕਰਨੇ ਹੁੰਦੇ $8600 ਦੇ ਕਰੀਬ ਤੁਹਾਡਾ, ਯਾਨੀ ਕਿ ਇਹ ਜੇ ਤੁਹਾਡੇ ਘਰ ਦੇ ਇੰਡੀਆ ਨੇ, ਯੂ ਕੈਨ ਅਪਲਾਈ ਇਟ, ਠੀਕ
0: ਹੈ।
1: ਬਟ ਉਹਦੇ ਚ ਇੱਕ ਇਸ਼ੂ ਕੀ ਆਊਗਾ ਕਿ ਤੁਹਾਡੀ ਜਿਹੜੀ ਏਜ ਆ, ਤੁਹਾਡੇ ਪੇਰੈਂਟਸ 67 ਸਾਲ ਤੋਂ ਪਲੱਸ ਹੋਣੀ ਚਾਹੀਦੀ ਆ।
0: ਓਕੇ,
1: ਤੇ ਉਦੋਂ ਬਾਅਦ ਜੇ ਤੁਹਾਡੇ ਘਰ ਦੇ ਆਸਟ੍ਰੇਲੀਆ ਆ ਗਏ ਤਾਂ ਤੁਸੀਂ ਫਿਰ 804 ਵੀਜ਼ਾ ਅਪਲਾਈ ਕਰ ਸਕਦੇ ਹੋ ਔਨਸ਼ੋਰ
0: ਜੀ,
1: ਠੀਕ ਹੈ ਵੀਰੇ। ਹੁਣ ਇਹ ਵੀ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਸਭ ਤੋਂ ਮੇਨ ਚੀਜ਼ ਆ। 33 ਸਾਲ ਦਾ ਚੱਲ ਰਿਹਾ ਅੱਜ ਦੇ ਟਾਈਮ ਚ।
0: 33 ਸਾਲ?
1: ਯੈਸ, 33 ਸਾਲ।
0: ਸੈਡ, ਕਿਉਂਕਿ 33 ਸਾਲ ਤੇ ਮਤਲਬ ਇੱਥੇ 3 ਦਿਨਾਂ ਦਾ ਕਹਿਣਾ ਔਖਾ ਆ ਵੀ ਅਗਲੇ 3 ਦਿਨਾਂ ਦੇ ਵਿੱਚ ਕੀ ਹੋਊਗਾ। ਪਰ 33 ਸਾਲ
1: ਟੈਕਨੀਕਲੀ 4 ਸਾਲ ਦੇ ਹੋਣਗੇ ਜਦੋਂ ਘਰ ਦੇ, ਜਦੋਂ ਪੀਆਰ ਆਉਗੇ।
0: ਯਾਨੀ ਜੇ ਮੰਨ ਲਓ 67 ਮਿਨੀਮਮ ਸਾਲ ਹੈ ਨਾ ਜਦੋਂ ਇੰਨੀ ਏਜ ਹੋਣੀ ਚਾਹੀਦੀ ਆ, ਤੇ ਉਹਦੇ ਵਿੱਚ 33 ਪਲੱਸ ਕਰ ਦੋ।
1: ਬਿਲਕੁਲ, ਤਾਂ ਹੀ ਇਹ ਗੱਲ ਹੈ, 100 ਹੀ ਹੋਗੀ ਨਾ।
0: 100 ਸਾਲ ਦੀ ਉਮਰ ਹੋਊਗੀ ਜੇ ਪੇਰੈਂਟਸ ਦੀ, ਤੇ ਫੇਰ ਹੀ ਆਸਟ੍ਰੇਲੀਆ ਆ ਸਕੂਗਾ।
1: ਜਦੋਂ ਪੀਅਰ ਨਹੀਂ ਆ ਪਹਿਲਾਂ ਜਾਣਗੇ, ਪਰ ਪੀਅਰ ਉਦੋਂ ਆਉਂਗੇ।
0: ਅੱਛਾ, ਮਤਲਬ ਆ ਸਕਦੇ ਆ, ਆ ਫਿਰ ਇਹ ਵੀਜ਼ੇ ਤੇ ਨਹੀਂ, ਮਤਲਬ ਇਹ ਵੀਜ਼ੇ ਤੇ ਨਹੀਂ ਆ ਸਕਦੇ ਨਾ।

0: ਨਾਲ ਤਾਂ ਹੀ ਹੋਰ ਕੋਈ ਵੀਜ਼ਾ ਜੇ ਨਹੀਂ ਪਾ ਕੇ ਬੁਲਾਇਆ ਤੇ
1: ਹਾਂ ਬਿਲਕੁਲ। ਹੁਣ ਸੈਕਿੰਡ ਚੀਜ਼ ਕੀ ਹੋ ਗਈ, ਆਪਾਂ ਇਹ ਗੱਲ ਕੀਤੀ ਆਫਸ਼ੋਰ 103 ਦੀ,
0: ਹਾਂਜੀ
1: ਠੀਕ ਹੈ। ਜੇ ਹੁਣ ਆਪਾਂ ਸਪੋਜ਼ ਕਰੋ ਤੁਸੀਂ ਕਿਹਾ ਮੈਂ ਨੋਨ ਕੰਟਰੀਬਿਊਟਿਵ ਵੀਜ਼ਾ ਪਾਉਣਾ ਭਾਜੀ, ਮੇਰੇ ਘਰ ਦੇ ਆਸਟ੍ਰੇਲੀਆ ਆ ਗਏ ਤੇ 67 ਪਲੱਸ ਨੇ, ਤਾਂ ਫਿਰ ਆਪਾਂ 804 ਵੀਜ਼ਾ ਅਪਲਾਈ ਕਰ ਸਕਦੇ ਆਨ ਸ਼ੋਰ ਰਹਿ ਕੇ, ਦੇ ਵਿਲ ਗੈਟ ਅ ਬ੍ਰੀਜ਼ੀ ਵੀਜ਼ਾ ਏ।
0: ਓਕੇ
1: ਠੀਕ ਹੈ। ਹੁਣ ਇਹ ਚ ਕੀ ਹੋਊਗਾ ਕਿ ਉਹ ਆਸਟ੍ਰੇਲੀਆ ਚ ਰਹਿ ਸਕਦੇ ਜਦੋਂ ਤੱਕ ਉਹਨਾਂ ਦਾ ਵੀਜ਼ਾ ਪ੍ਰੋਸੈਸ ਨਹੀਂ ਹੁੰਦਾ।
0: 33 ਸਾਲ ਇਹਨੂੰ ਵੀ ਲੱਗਣਗੇ
1: ਬਾਈ, ਸੇਮ ਹੀ ਆ।
0: ਓਕੇ ਸੇਮ ਹੈ, ਤੇ ਇਹ ਪੈਸੇ ਇਹਦੇ ਵੀ ਦੋ ਇੰਸਟਾਲਮੈਂਟਸ ਜਾਣਗੇ 4804।
1: ਸਭ ਕੁਝ ਸੇਮ, ਸਭ ਕੁਝ ਸੇਮ, ਬਸ ਆਨ ਸ਼ੋਰ ਰਹਿ ਕੇ 804 ਪਊਗਾ, ਆਫ ਸ਼ੋਰ ਰਹਿ ਕੇ ਪਊਗਾ 103।
0: ਓਕੇ, ਇਹ ਦੋਵੇਂ ਕੈਟੇਗਰੀ ਹੋ ਗਿਆ ਨੋਨ ਕੰਟਰੀਬਿਊਟਰੀ ਦੀਆਂ।
1: ਹਾਂਜੀ
0: ਓਕੇ ਜੀ
1: ਠੀਕ ਹੈ। ਹੁਣ ਆਪਾਂ ਦੁਬਾਰਾ ਜੇ ਆਪਾਂ ਰਿਵਾਈਜ਼ ਕਰਾਈਏ ਸਾਡੇ ਸੋਚਣ ਨੂੰ ਕੀ ਹੋਊਗਾ, ਪਹਿਲਾਂ ਵਿਜ਼ਟਰ ਵੀਜ਼ਾ, ਫਿਰ 870, ਫਿਰ ਨੋਨ ਕੰਟਰੀਬਿਊਟਰੀ ਪਰਮਾਨੈਂਟ।
0: ਹਾਂਜੀ ਬਿਲਕੁਲ,
1: ਹੁਣ ਆ ਗਿਆ ਪਰਮਾਨੈਂਟ ਕੰਟਰੀਬਿਊਟਰੀ।
0: ਓਕੇ
1: ਠੀਕ ਹੈ
0: ਜੀ।
1: ਤੇ ਹੁਣ ਉਹਦੇ ਵਿੱਚ ਕੀ ਹੁੰਦਾ, ਇਹ ਜੋ ਦੋ ਸਬ ਕਲਾਸ ਨੇ 143
0: ਓਕੇ
1: ਆਈ ਲਵ ਯੂ 143 ਹਨਾ, ਇਹੀ ਹੁੰਦਾ ਨਾ
0: ਅੱਜ ਕੱਲ ਤੇ ਉਹ ਚੱਲਣ ਡਿਆ ਜੱਸਾ 007।
1: ਅੱਛਾ
0: ਸੁਣਿਆ ਨੀ ਤੁਸੀਂ ਉਹ
1: ਨਾ ਵਿਰੋਧ ਕੀ ਹੁੰਦਾ?
0: ਲੈ ਭੇਜੂਗਾ ਤੁਹਾਨੂੰ।
1: ਦੋ ਸਬ ਕਲਾਸ 143864
0: ਜੀ,
1: ਇਹ ਦੋਨੇ ਪੀ ਆਰ ਉਹੀ, ਇਹਦੇ ਵਿੱਚ ਵੀ ਅੱਗੇ ਦੋ ਭਾਗਾਂ ਚ ਵੰਡਿਆ ਹੋਇਆ ਕਿਉਂਕਿ ਇੱਕ ਪੈਂਦੀ ਆ ਆਫਸ਼ੋਰ ਤੋਂ, ਇੱਕ ਪੈਂਦੀ ਆ ਆਨ ਸ਼ੋਰ ਤੋਂ।
0: ਓਕੇ,
1: ਇਹ ਜੇ ਟਾਈਮ ਫਰੇਮ ਆਲਮੋਸਟ ਹਾਫ ਹੋ ਜਾਂਦਾ ਜਿਹੜੀ ਨੋਨ ਕੰਟਰੀਬਿਊਟਰੀ ਨਾਲੋਂ, ਬਟ ਖਰਚਾ ਥੋੜਾ ਜ਼ਿਆਦਾ ਹੋ ਜਾਂਦਾ।
0: ਓ ਓਕੇ,
1: ਥੋੜਾ ਮਤਲਬ ਯਾਨੀ ਕਿ 5 ਗੁਣਾ 6 ਗੁਣਾ।
0: ਓਕੇ,
1: ਪਰ ਲਈ ਇਸ ਫੈਕਟ ਬਾਈ ਦੇਖੋ, ਹੁਣ ਜੇ ਹੁਣ ਇਹ 'ਚ ਜੇ ਦੋ ਸਬ ਕਲਾਸ ਆ ਗਏ 'ਚ ਨਾ, ਹੁਣ ਇਹ 'ਚ ਆਪਾਂ ਕੀ ਗੱਲ ਕਰਾਂ, ਸਭ ਤੋਂ ਪਹਿਲਾਂ ਜੇ 143 ਆ ਸਬ ਕਲਾਸ, ਇਹ ਆਫਸ਼ੋਰ ਰਹਿ ਕੇ ਪੈਂਦਾ, ਇਹ ਸਿੱਧੀ ਪੀ ਆਰ ਨੂੰ ਕਹਿੰਦੇ ਜਦੋਂ ਗ੍ਰਾਂਟ ਹੁੰਦੀ ਆ ਪੀ ਆਰ ਹੁੰਦੀ ਹੈ। ਇਹ ਤੁਸੀਂ ਜਿਹੜੀ ਇੰਸਟਾਲਮੈਂਟ ਚ ਪੈਸੇ ਦੇਣੇ, ਪਹਿਲਾਂ $6,300 ਪੇ ਕਰੋਗੇ, ਫਿਰ ਤੁਸੀਂ ਪੇ ਕਰੋਗੇ $43,600 ਪਰ ਐਪਲੀਕੈਂਟ, ਯਾਨੀ ਬੇਬੇ ਬਾਪੂ ਨੂੰ ਮਿਲਾ ਕੇ ਤਾਂ 95,000 ਦੇ ਕਰੀਬ ਖਰਚਾ ਬਣ ਜਾਂਦਾ ਜਦੋਂ ਗ੍ਰਾਂਟ ਉਦੋਂ ਪੇ ਕਰਨੇ ਨੇ। ਹੁਣ ਇਹ ਗੱਲ ਸੁਣ ਕੇ ਤੁਸੀਂ ਕਹੋਗੇ ਭਾਜੀ ਮੈਂ ਵੀ ਆਪਣੇ ਘਰ ਦੇ ਵੀਜ਼ਾ ਅਪਲਾਈ ਕਰ ਲਾ ਸਿੱਧਾ 143 ਪਾਰਨਾ, ਕਿ 67+15 72 ਸਾਲ ਤੱਕ ਗ੍ਰਾਂਟ ਹੋ ਜੂਗਾ ਠੀਕ ਹੈ ਵੀਰੇ। ਬਟ ਦੇ ਇਜ਼ ਅ ਬੈਲੈਂਸ ਆਫ ਫੈਮਿਲੀ ਟੈਸਟ, ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਫੈਮਿਲੀ ਟੈਸਟ ਮੀਟ ਕਰਨ ਦੀ ਲੋੜ ਨਹੀਂ ਪੈਂਦੀ 870 ਦੇ ਵਿੱਚ।
0: ਓਕੇ,
1: ਹੁਣ ਫੈਮਿਲੀ ਟੈਸਟ ਹੁੰਦਾ ਕੀ ਆ, ਇਹੋ ਜਿਹਾ ਕਿਹੜਾ ਟੈਸਟ ਆ, ਇਹੋ ਜਿਹਾ ਕਿਹੜਾ PTIELTS ਆ ਇਹ, ਜਿਹੜਾ ਟੈਸਟ ਕਿਵੇਂ ਪਾਸ ਕਰਾਂਗੇ, ਕਿਵੇਂ ਚੈੱਕ ਕਰਨੀ, ਇਹਨੂੰ ਵੀਰੇ ਕੀ ਚੈੱਕ ਕਰਨਾ ਕਿ ਤੁਹਾਡਾ ਜਿਹੜਾ ਭਾਈ ਭੈਣ ਹੈਗੇ ਜਿਹਨੇ ਵੀ ਉਹਦੇ ਬੱਚੇ ਨੇ ਬੰਦੇ ਦੇ ਜਿਹਦੇ ਪੇਰੈਂਟਸ ਤੁਸੀਂ ਐਪਲੀਕੈਂਟ ਬਣਾ ਰਹੇ ਹੋ ਜਿਹੜੇ ਹੈਗੇ ਨੇ, ਉਹਨਾਂ ਦੇ 50% ਤੋਂ ਜ਼ਿਆਦਾ, 50% ਜਾਂ ਉਸ ਤੋਂ ਵੱਧ ਬੱਚੇ ਆਸਟ੍ਰੇਲੀਆ 'ਚ ਰਹਿੰਦੇ ਹੋਣੇ ਚਾਹੀਦੇ ਨੇ।
0: ਓਕੇ, ਯਾਨੀ ਕਿੰਨੇ ਭੈਣ ਭਰਾ ਆ, ਜੇ 50% ਤੋਂ ਵੱਧ ਰਹਿੰਦੇ ਆ ਤੇ ਫਿਰ ਹੀ ਇਹ ਕੰਡੀਸ਼ਨ ਅਪਲਾਈ ਹੋਗੀ, ਨਹੀਂ ਤੇ ਫਿਰ ਨਹੀਂ ਆ ਸਕਦੇ ਹੈ।
1: ਹਾਂ, ਯਾਨੀ ਕਿ PR ਹੋਣੇ ਚਾਹੀਦੇ ਨੇ।
0: ਓਕੇ,
1: ਉਹ ਜੀ ਵੀਰੇ ਕੀ ਹੋਊਗਾ, ਜੇ ਤੁਸੀਂ ਦੋ ਭੈਣ ਭਰਾ ਹੋ
0: ਜੀ,
1: ਇੱਕ ਭਰਾ ਉਰੇ ਆ ਇੱਕ ਭੈਣ ਇੰਡੀਆ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਕੋਈ ਤੁਹਾਡਾ 50% ਤੁਹਾਡਾ ਇੱਕ ਬੱਚਾ ਉਰੇ ਹੈਗਾ
0: ਜੀ।
1: ਜੇ ਤੁਸੀਂ ਤਿੰਨ ਭੈਣ ਭਰਾ ਹੋ, ਦੋ ਇੰਡੀਆ ਇੱਕ ਉਰੇ, ਫਿਰ ਤੁਸੀਂ ਕਰ ਨਹੀਂ ਸਕਦੇ।
0: ਓਕੇ
1: ਠੀਕ
0: ਹੈ, ਤਾਂ
1: ਇਹ ਚੀਜ਼ਾਂ ਕੰਟਰੀਬਿਊਟਰੀ ਏਜਡ ਪੇਰੈਂਟ, ਇਹ ਆਨ ਸ਼ੋਰ ਰਹਿ ਕੇ ਅਪਲਾਈ ਕਰ ਸਕਦੇ ਆਪਾਂ, ਇਹਦੀ ਫੀਸ ਵੀ ਸਭ ਕੁਝ ਸੇਮ ਆ, ਯੂ ਵਿਲ ਗੈਟ ਅ ਬ੍ਰੀਜ਼ਿੰਗ ਵੀਜ਼ਾ ਏ, ਬਾਕੀ ਸਭ ਕੁਝ ਸੇਮ ਆ।
0: ਓਕੇ, ਬਾਕੀ ਸਭ ਕੁਝ ਠੀਕ ਹੈ ਜੀ।
1: ਹਾਂ, ਇਹ ਆਨ ਸ਼ੋਰ ਰਹਿ ਕੇ ਪਾਸ ਹੋ ਤੁਸੀਂ,
0: ਤੇ ਹੁਣ ਬੇਸਿਕਲੀ ਮੈਨੂੰ ਇਹ ਦੱਸੋ ਕਿ ਜਿਹੜੀਆਂ ਤੁਸੀਂ ਪਹਿਲਾਂ ਦੋ ਕੰਡੀਸ਼ਨਸ ਨਹੀਂ ਸਬ ਕਲਾਸ ਕਹਾਂਗੇ 103 ਤੇ 804, ਜਿਹੜੀ ਕਿ ਨੋਨ ਕੰਟਰੀਬਿਊਟਰੀ ਦੇ ਥੱਲੇ ਹੀ ਹੈ,

0: ਆਉਂਦੀਆਂ ਕੰਟਰੀਬਿਊਟਰੀ ਦੀਆਂ, ਜਿਹਦੇ ਵਿੱਚ 143 ਤੇ 864 ਨੇ, ਜਿਨ੍ਹਾਂ ਦੇ ਵਿੱਚ ਇੱਕ ਆਫਸ਼ੋਰ ਤੇ ਇੱਕ ਆਨਸ਼ੋਰ ਹੈ ਨਾ, ਦੋਵਾਂ ਦੀਆਂ ਹੀ। ਤੇ ਇਹਨਾਂ ਦੇ ਵਿੱਚ ਕੰਟਰੀਬਿਊਟਰੀ ਤੇ ਨਾਨ ਕੰਟਰੀਬਿਊਟਰੀ ਦਾ ਮੇਨ ਡਿਫਰੈਂਸ ਕੀ ਆ? ਜਸਟ ਪੈਸਾ ਤੇ ਪੈਸਾ ਤੇ ਟਾਈਮ ਫਰੇਮ, ਬਸ ਇਹੀ ਦੋ ਚੀਜ਼ਾਂ ਦਾ ਡਿਫਰੈਂਸ। ਓਕੇ,
1: ਕੰਟਰੀਬਿਊਟ ਜਿਹਦੇ ਕੰਟਰੀਬਿਊਟ ਕੀਤਾ ਸਰਕਾਰ ਨੂੰ, ਨਾਨ ਕੰਟਰੀਬਿਊਟਰੀ ਜਿਹਦੇ ਮਨਾ ਕਰਦਾ ਭਾਈ ਮੈਂ ਨਹੀਂ ਪੈਸੇ ਪੇ ਕਰ ਸਕਦਾ, ਬਸ
0: ਠੀਕ
1: ਇਹ ਫਰਕ ਹੈ ਇਹਨਾਂ ਦਾ, ਮੇਰੇ ਬੇਸਿਕ ਜੇ ਆਪਾਂ ਗੱਲ ਕਰੀਏ।
0: ਠੀਕ ਹੈ
1: ਵੀਰੇ, ਇਹਦੇ ਬਾਅਦ ਇੱਕ ਹੋਰ ਸਬ ਕਲਾਸ ਹੈਗੀ ਆ, ਸ਼ਾਇਦ ਸਾਡੇ ਕਈ ਭਰਾ ਨੂੰ ਪਤਾ, ਪਰਮਾਨੈਂਟ ਸਟੇਜ ਜਿਹੜੀ ਹੁੰਦੀ ਆ, ਇਹ 173 ਵਾਲੀ ਹੁੰਦੀ ਆ ਨੀ, ਇਹ ਅੱਗੇ ਇਹ ਵੀ ਸੇਮ ਚੀਜ਼ ਆ। 173 ਵੀਜ਼ਾ ਤੋਂ ਆਪਾਂ 143 ਪਾ ਸਕਦੇ ਹਾਂ, 884 ਪਾ ਸਕਦੇ ਪਹਿਲਾਂ, ਜਿਵੇਂ ਆਪਾਂ 4 ਨਹੀਂ ਬੰਦ ਹੋਵੇ 1 ਪਾਉਂਦੇ ਹਾਂ,
0: ਉਹ
1: ਵੀ 173 ਤੋਂ 884 ਪਾ ਸਕਦੇ ਹਾਂ,
0: ਤੁਹਾਨੂੰ
1: ਥੋੜਾ ਟਾਈਮ ਮਿਲ ਜਾਂਦਾ, ਇਕੱਠੇ ਪੈਸੇ ਤੁਹਾਡੇ ਵਰਕ ਫਾਈਨੈਂਸ਼ੀਅਲ ਬਰਡਨ ਨਹੀਂ ਪੈਂਦਾ।
0: ਓਕੇ
1: ਠੀਕ ਹੈ, ਹੁਣ ਜਿਹੜੀ ਸਭ ਤੋਂ ਮੇਨ ਚੀਜ਼ ਆ ਭਰਾ, ਹੁਣ ਵੀਰੇ ਕੀ ਹੋਇਆ, ਇਹ ਜਦੋਂ ਤੁਸੀਂ ਆਪਣੀ ਕੰਟਰੀਬਿਊਟਰੀ ਪੇਨ ਵੀਜ਼ਾ ਪਾਇਆ, ਸਾਨੂੰ ਜਿਹੜੀ ਮੈਂ ਗੱਲ ਤੁਹਾਨੂੰ ਮੈਂ ਅੱਜ ਆਪਾਂ ਗੱਲ ਕਰ ਰਹੇ ਹਾਂ, ਇਹ ਸਾਨੂੰ ਸਭ ਤੋਂ ਕੋਮਨ ਪੁੱਛੇ ਜਾਣ ਵਾਲੇ ਕੁਐਸਚਨ ਨੇ, ਜਿਹੜੇ ਸਾਡੇ ਭੈਣ ਭਰਾ ਜਿਹੜੇ ਪੱਕੇ ਹੋ ਗਏ, ਜਿਹੜੇ ਚਾਹੁੰਦੇ ਨੇ ਕਿ ਅਸੀਂ ਆਪਣੇ ਘਰਦੇ ਨੂੰ ਬੁਲਾਈਏ।
0: ਜੀ ਜੀ
1: ਪਲੀਜ਼, ਜੇ ਕਿਸੇ ਦੇ ਮਦਰ ਫਾਦਰ ਹੂ ਆਰ ਨੋਟ ਫਿਜ਼ੀਕਲੀ ਵੈਲ, ਹੈਲਥ ਵਾਈਜ਼ ਵੈਲ ਨਹੀਂ ਹੈਗੇ, ਤਾਂ ਉਹ ਇਹ ਵੀਜ਼ੇ ਸਭ ਤੋਂ ਕੰਟਰੀਬਿਊਟਰੀ ਵਿੱਚ ਨਾ ਜਾਣ, ਕਿਉਂਕਿ ਇਹਦੇ ਵਿੱਚ ਕੀ ਹੁੰਦਾ, ਦੋ ਤਰੀਕੇ ਦੇ ਹੁੰਦੇ ਨੇ ਡਿਸੀਜਨ ਹਮੇਸ਼ਾ, ਇੱਕ ਹੁੰਦਾ ਐਟ ਦੀ ਟਾਈਮ ਆਫ ਡਿਸੀਜਨ ਕ੍ਰਾਈਟੀਰੀਆ, ਇੱਕ ਹੁੰਦਾ ਐਟ ਦੀ ਟਾਈਮ ਆਫ ਐਪਲੀਕੇਸ਼ਨ ਕ੍ਰਾਈਟੀਰੀਆ। ਇਹ ਚ ਇੱਕ ਹੈਲਥ ਮੈਂਡੇਟਰੀ ਹੁੰਦਾ, ਜਿਹੜਾ ਹੈਲਥ ਚੈੱਕਅਪ ਥੋੜਾ ਮੈਡੀਕਲ ਹੋਣਾ ਬਹੁਤ ਮੈਂਡੇਟਰੀ ਆ ਕੰਟਰੀਬਿਊਟਰੀ ਵਿੱਚ, ਉਹ ਇਹ ਚ ਹੁੰਦਾ ਜਦੋਂ ਐਟ ਦੀ ਟਾਈਮ ਆਫ ਪ੍ਰੋਸੈਸਿੰਗ ਡਿਸੀਜਨ। ਹੁਣ ਤੁਹਾਨੂੰ 67 ਸਾਲ ਦੀ ਉਮਰ ਦੇ ਵਿੱਚ ਉਹਨੇ 143 ਵੀਜ਼ਾ ਅਪਲਾਈ ਕਰ ਲਿਆ, ਇਟ ਮੀਨ ਕਿ ਤੁਹਾਡਾ 73 ਸਾਲ ਦੀ ਉਮਰ ਦੇ ਵਿੱਚ ਆ ਕੇ ਮੈਡੀਕਲ ਹੋਏਗਾ। ਹੁਣ ਜੇ ਮੇਰੇ ਮਦਰ ਫਾਦਰ ਜੇ ਅਜੇ ਮੈਡੀਕਲੀ ਫਿਟ ਨਹੀਂ ਹੈਗੇ, ਤਾਂ ਮੇਰੇ ਹਿਸਾਬ ਨਾਲ 143 ਇਜ਼ ਨੋਟ ਗੁੱਡ ਫੋਰ ਦੈਮ, ਕਿਉਂਕਿ ਅੱਜ ਹੀ ਮੈਡੀਕਲ ਫਿਟ ਨਹੀਂ ਤਾਂ ਕੱਲ ਨੂੰ ਮੈਡੀਕਲ ਦੇ ਵਿੱਚ ਫੇਰ ਰਹਿਣਗੇ, ਤਾਂ ਆਪਾਂ ਇੰਨਾ ਵੇਟ ਕਰਨ ਦੇ ਬਾਵਜੂਦ, ਪੈਸੇ ਖਰਚਣ ਦੇ ਬਾਵਜੂਦ ਤੁਹਾਡਾ ਕੋਈ ਫਾਇਦਾ ਨਹੀਂ ਹੋਣਾ।
0: ਬਿਲਕੁਲ
1: ਠੀਕ ਹੈ ਵੀਰੇ, ਤਾਂ ਉਹ ਚੀਜ਼ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਵੀ ਤੁਹਾਨੂੰ ਹੈਲਥ ਤੇ ਕਰੈਕਟਰ ਤੁਹਾਨੂੰ ਦੋਨੇ ਚੈੱਕ ਕਰਨੇ ਨੇ ਆਪਣੇ ਘਰਦਿਆਂ ਦੇ, ਯੂ ਕੈਨ ਕੰਸਲਟ ਵਿਦ ਯੋਰ ਏਜੰਟ
0: ਜੀ,
1: ਤੇ ਇਹਦਾ ਕੀ ਕੀ ਪ੍ਰੋਸੈਸ ਆ
0: ਜੀ। ਪਹਿਲਾਂ ਕਿਸੇ ਹੋਰ ਵੀਜ਼ੇ ਤੇ ਆ ਚੁੱਕੇ ਨੇ ਇੱਥੇ, ਤੇ ਹੁਣ ਉਹਨਾਂ ਨੇ ਔਨਸ਼ੋਰ ਵਾਲੀ ਕੈਟੇਗਰੀ ਪਾਉਣੀ ਆ, ਜਿੱਦਾਂ ਦੋਵਾਂ ਦੇ ਵਿੱਚ ਹੈਗੀਆਂ ਨਾ ਔਨਸ਼ੋਰ ਵਾਲੀਆਂ, ਉਹ ਵਾਲੀ ਕੈਟੇਗਰੀ ਜੇ ਪਾਉਣੀ ਆ ਤਾਂ ਵੀ ਫਿਰ ਮੈਡੀਕਲ ਹੋਊਗਾ, ਮਤਲਬ ਇੱਥੇ ਵੀ ਮੈਡੀਕਲ ਦੁਬਾਰਾ ਕੀਤ ਕਰਨਗੇ ਔਨਸ਼ੋਰ ਹੋਣਗੇ ਜੇ।
1: ਹਾਂਜੀ ਹਾਂਜੀ ਹਾਂਜੀ ਵੀਰੇ, ਕਿਉਂਕਿ ਦੇਖੋ ਨਾ ਇੱਕ ਸਿੰਪਲ ਚੀਜ਼, ਜਦੋਂ ਆਪਾਂ ਕਈ ਵਾਰੀ ਸਟੂਡੈਂਟ ਵੀਜ਼ਾ ਦਾ 485 ਪਾਉਂਦੇ ਆ, ਤਾਂ ਮੈਡੀਕਲ ਕਿਵੇਂ ਮੰਗ ਹੀ ਲੈਂਦਾ ਡਿਪਾਰਟਮੈਂਟ।
0: ਹਾਂਜੀ ਹਾਂਜੀ ਹਾਂਜੀ, ਯਾਨੀ ਮਤਲਬ ਇਹ ਭਾਵੇਂ ਔਨਸ਼ੋਰ ਭਾਵੇਂ ਆਫਸ਼ੋਰ ਦੋਵਾਂ 'ਚ ਧਿਆਨ ਰੱਖਣ ਦੀ ਲੋੜ ਆ।
1: ਹਾਂ ਥੋੜ੍ਹਾ ਧਿਆਨ ਰੱਖੀ ਲੋੜ ਹੈ। ਹੁਣ ਅੱਗੇ ਆਪਾਂ ਦੇਖੀਏ ਕਿ ਵੀ ਇਸ ਟਾਈਮ ਚੱਲ ਕੀ ਰਿਹਾ, ਹੁਣ ਮੈਨੇ ਕਹਿ ਤਾ ਕਿ ਵੀ 33 ਸਾਲ ਜਾਂ 15 ਸਾਲ ਪ੍ਰੋਸੈਸਿੰਗ ਟਾਈਮ, ਇਹ ਮੈਨੂੰ ਕਿੱਥੋਂ ਪਤਾ ਲੱਗਿਆ? ਹੁਣ ਕੀ ਪਤਾ ਇੱਕ ਸਾਲ ਹੋਵੇ ਮੈਂ 33 ਸਾਲ ਕਹਿ ਰਿਹਾ ਵਾਂ, ਹਾਊ ਵੀ ਕੈਨ ਟੈਲ? ਇਹਨਾਂ ਦਾ ਵੀਰੇ ਹੁੰਦਾ ਕੀ ਆ, ਇਹ ਡਿਪਾਰਟਮੈਂਟ ਉਹਦੇ ਨਾਲ ਫੀਲਡ 'ਚ ਹਰ ਚੀਜ਼ ਡਾਟੇ ਮੁਤਾਬਿਕ ਚੱਲਦੇ, ਤੇ ਦੇ ਆਰ ਟ੍ਰਾਈ ਟੂ ਪਬਲਿਸ਼ ਆਲ ਦੀ ਥਿੰਗਸ,
0: ਓਕੇ,
1: ਜਿੰਨੇ ਵੀ ਅੰਦਾਜ਼ਨਾ ਕੀ ਵੀ ਇਨਫੋਰਮੇਸ਼ਨ ਹੋਣੀ ਚਾਹੀਦੀ ਪਬਲਿਕ ਨੂੰ
0: ਜੀ।
1: ਹੁਣ ਇਹਨਾਂ ਨੇ ਕੀ ਕੀਤਾ ਵੀਰੇ, ਇਹਨਾਂ ਯਾਨੀ ਕਿ 2024 ਚ 8500 ਬੰਦੇ ਜਿਹੜੇ ਪੇਂਟ ਸੀ ਉਹਨਾਂ ਨੂੰ ਪ੍ਰੋਸੈਸ ਕੀਤਾ ਸੀਗਾ, 2025 ਚ 85 ਸੇਮ ਸੀਗਾ, ਇਸ ਸਾਲ ਇਹਨਾਂ ਨੇ ਕਰਤੇ 7060, ਯਾਨੀ ਕਿ ਇਹਨਾਂ ਨੇ 1500 ਦੇ ਕਰੀਬ ਇਹਨਾਂ ਨੇ ਘਟਾ ਤੇ
0: ਜੀ।
1: ਤੇ ਬਟ ਜਿਹੜੇ ਇਹ ਪ੍ਰੋਸੈਸ ਕਰ ਰਹੇ ਨੇ, ਯਾਨੀ ਕਿ ਇਹ ਹਾਰਡਲੀ 7 ਗਿਆ ਹਰ ਸਾਲ ਪ੍ਰੋਸੈਸ ਕਰ ਰਹੇ ਫਾਈਲਾਂ
0: ਜੀ,
1: ਬਟ ਜੇ ਲੋਜਮੈਂਟ ਹੋ ਰਹੀ ਹੈ ਕਰੀਬ 9000 ਦੇ ਕਰੀਬ ਹੋ ਰਹੀ ਹੈ ਹਰ ਸਾਲ।
0: ਓਕੇ,
1: ਬੈਕਲੋਗ ਵਧਣਾ ਹੀ ਆ, ਘਟਣਾ ਨਹੀਂ ਆ,
0: ਯਾਨੀ ਉਹ ਜਿਹੜਾ 2-3 ਹਜ਼ਾਰ ਦਾ ਜਿਹੜਾ ਵਖਬਾ ਆ ਉਹ ਹਰ ਸਾਲ ਉਹ ਜਮਾ ਹੁੰਦਾ ਜਾ ਰਿਹਾ ਵਾ।
1: ਹਾਂਜੀ,
0: ਤੇ ਹੁਣ ਜੇ ਅਪਰੋਕਸੀਮੇਟਲੀ ਵੇਖਿਆ ਜਾਵੇ ਤੇ ਇਹਦਾ ਹੈਗਾ ਕੋਈ ਡਾਟਾ ਕਿ ਕਿੰਨੀਆਂ ਕੁ ਫਾਈਲਾਂ ਜਿਹੜੀਆਂ ਨੇ ਉਹ ਬੈਕਲੋਗ ਜਾਂ ਹੋਲਡ ਦੇ ਉੱਤੇ ਪਈਆਂ ਨੇ?
1: ਹਾਂਜੀ ਹਾਂਜੀ, ਬਿਲਕੁਲ ਸਾਰੀ ਪਈਆਂ ਨੇ। ਇਹ ਦੇਖੋ ਇਸ ਟਾਈਮ 1,57,000 ਫਾਈਲਾਂ ਪੈਂਡਿੰਗ ਪਈਆਂ ਨੇ ਡਿਪਾਰਟਮੈਂਟ ਕੋਲ।
0: 1,57,000, ਓਕੇ, ਤੇ ਜੇ ਸਾਲ ਦੀਆਂ ਮੰਨ ਲਓ ਜੇ 7-8 ਹਜ਼ਾਰ ਵੀ ਜੇ ਗ੍ਰਾਂਟ ਕਰਨਗੇ ਤੇ ਕਿੰਨੇ ਸਾਲਾਂ ਦੀ ਜਾ ਕੇ ਪੂਰੀ ਹੋਊਗੀ?
1: ਯੈਸ, ਤਾਂ ਹੀ ਤਾਂ ਆਪਾਂ ਕਹਿ ਰਹੇ ਹਾਂ
0: ਉਹ ਤਾਂ ਹੀ ਫਿਰ ਜਿਹੜਾ 33 ਸਾਲ ਜਾਂ 15 ਸਾਲ ਦਾ ਪ੍ਰੋਸੈਸਿੰਗ ਟਾਈਮ ਉਹ ਇਸੇ ਕਰਕੇ ਆ ਕੇ ਫਿਰ ਜੀ
1: ਨਹੀਂ ਹੁਣ ਅੱਗੇ ਇੱਕ ਇਸ਼ੂ ਹੋਰ ਦੇਖੋ ਸੀ ਹੁਣ ਜਿਹੜਾ ਡਿਪਾਰਟਮੈਂਟ ਨੇ ਇੱਕ ਡਾਟਾ ਪਬਲਿਸ਼ ਕੀਤਾ ਸੀਗਾ ਕਿ ਉਹ ਕਿਹੜੀ ਡੇਟਾ ਦੀਆਂ ਫਾਈਲਾਂ ਪ੍ਰੋਸੈਸ ਕਰ ਰਹੇ ਨੇ 31 ਮਈ 2026 ਨੂੰ
0: ਜੀ
1: ਹੁਣ ਜਿਹੜੀ 143 ਕੰਟਰੀਬਿਊਟਰੀ ਆ ਉਹ ਇਸ ਟਾਈਮ 2 ਨਵੰਬਰ 2018 ਲਈ ਫਾਈਲਾਂ ਪ੍ਰੋਸੈਸ ਕਰ ਰਹੇ ਨੇ
0: ਓਕੇ
1: ਠੀਕ ਹੈ ਉਦੋਂ ਬਾਅਦ ਚੋਂ ਯਾਨੀ ਕਿ ਜਿਹੜੀ ਇਹਨਾਂ ਦੀ 173 ਆ ਉਹ ਵੀ ਨਵੰਬਰ 2018 ਤਾਂ ਸਾਰੀ ਮੋਸਟਲੀ ਨਵੰਬਰ 2018 ਦੀ ਕਰ ਰਹੇ ਨੇ ਬਟ ਜਿਹੜੀ 103 ਵਾਲੀ ਸੀਗੀ ਜਿਹਦੇ ਚ ਆਪਾਂ ਯਾਨੀ ਬਿਨਾ ਪੈਸੇ ਘੱਟ ਪੈਸੇ ਪੇ ਕੀਤੇ ਕਰਦੇ ਹਾਂ ਉਹ 2014 ਦੀ ਫਾਈਲਾਂ ਲੱਗੀਆਂ ਹੋਈਆਂ
0: ਨੇ ਜੀ ਉਹ ਜਿਹੜੀ ਨਾਨ ਕੰਟਰੀਬਿਊਟਰੀ ਵਾਲੀ ਚਾਹੁੰਦੀ ਇੰਸਟਾਲਮੈਂਟ ਤੇ ਜਿਹਦੇ ਪੈਸੇ ਦੇਣੇ ਹਾਂ
1: ਹਾਂ ਤਾਂ 12 ਸਾਲ ਬਾਅਦ ਫਾਈਲ ਪ੍ਰੋਸੈਸ ਹੋ ਰਹੀ ਹੈ
0: ਸੈਡ
1: ਤਾਂ ਇਹ ਤੋਂ ਥੋੜਾ ਆਈਡੀਆ ਹੋ ਜਾਂਦਾ ਕਿ ਵੀ ਆਪਾਂ ਕਿੰਨੇ ਤੁਸੀਂ ਯਾਨੀ ਕਿ ਜੇ ਅੱਜ ਕੋਈ ਫਾਈਲ ਪਾਉਂਦੇ ਹੋ ਤਾਂ 12 ਸਾਲ ਪਿੱਛੇ ਹੋ ਗਏ
0: ਜੀ
1: ਉਦੋਂ ਫਾਈਲਾਂ ਘੱਟ ਪੈਂਦੀਆਂ ਸੀਗੀਆਂ ਹੁਣ ਜਿੰਨੇ ਬੰਦੇ ਪੱਕੇ ਉਹਨੇ ਐਡ ਹੋਈ ਗਏ
0: ਜੀ ਤਾਂ ਹੀ ਫਿਰ 1,57,000 ਤੇ ਪਹੁੰਚਿਆ ਨਾ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇੰਨਾ ਬੈਕਲੌਗ ਪਿਆ
1: ਹਾਂਜੀ
0: ਜੀ ਬਿਲਕੁਲ ਤੇ ਇਸ ਤੋਂ ਇਲਾਵਾ ਕੁਛ ਹੋਰ ਵੀ ਚੇਂਜਸ ਆਏ ਨੇ ਇਹਨਾਂ ਨੂੰ ਪੇਰੈਂਟਸ ਵੀਜ਼ਾ ਨੂੰ ਲੈ ਕੇ
1: ਬਿਲਕੁਲ ਬਸ ਇਹ ਨੇ ਇੱਕ ਤਾਂ ਇਹਨਾਂ ਨੇ ਇਹਨਾਂ ਦੀ ਜੇ ਪੇਰੈਂਟਸ ਦੀ ਪ੍ਰੇਸ ਸੀ ਉਹ ਕੱਟ ਕਰਤੀ ਆ 85-60 ਕਰਤੀ ਇਹਨਾਂ ਨੇ 17% ਦੇ ਕਰੀਬ ਰਿਡਕਸ਼ਨ ਕਰਤੀ ਇਹਨਾਂ ਨੇ ਯਾਨੀ ਕਿ ਇਹ ਗੋਰੇ ਕਹਿੰਦੇ ਜਿਹੜੇ ਆਸਟ੍ਰੇਲੀਅਨ ਸਰਕਾਰਾਂ ਕਹਿੰਦੀਆਂ ਕਿ ਸਾਨੂੰ ਪੇਰੈਂਟਸ ਨਹੀਂ ਅਸੀਂ ਬੁਲਾਉਣੇ ਉਰੇ ਸੈਕਿੰਡਲੀ ਵੀਰੇ ਜਿਹੜੀ ਗੱਲ ਕੀਤੀ ਮਿਨਿਸਟਰ ਡਾਇਰੈਕਸ਼ਨ 117-25 July ਨੂੰ ਜਿਹੜੀ ਇੰਪਲੀਮੈਂਟ ਹੋ ਗਈ ਉਹਦੇ ਵਿੱਚ ਇਹਨਾਂ ਨੇ ਇਹੀ ਗੱਲ ਕਹੀ ਆ ਕਿ ਦੇਖਾਂਗੇ ਕਿ ਇਹਨੂੰ ਕੀ ਪ੍ਰੋਸੈਸ ਕਰਨਾ ਤੇ ਦੇ ਆਰ ਵੈਰੀ ਸਟ੍ਰਿਕਟ ਵਿਦ ਦੀਸ ਪੇਰੈਂਟਸ ਵੀਜ਼ਾਸ ਠੀਕ ਹੈ ਤੇ ਮੇਨ ਚੀਜ਼ ਤਾਂ ਇਹੀ ਨੇ ਬਾਕੀ ਹੁਣ ਦੇਖੋ ਕਿ ਵੀ ਅੱਗੇ ਜਿਹੜੇ ਨਵੇਂ ਰੂਲ ਆ ਰਹੇ ਨੇ ਉਹ ਵੀ ਪੇਰੈਂਟਸ ਵੀਜ਼ਾ ਦੇ ਖਿਲਾਫ ਹੀ ਹੋਣਗੇ ਜਿਸ ਨਾਲ ਹਾਲਾ ਚੱਲੇ ਨੇ
0: ਜੀ ਬਿਲਕੁਲ ਫਿੰਗਰ ਕ੍ਰੋਸਡ ਹੋ ਫੋਰ ਦਾ ਬੈਸਟ ਮਤਲਬ ਮੋਟਾ ਮੋਟਾ ਜੇ ਵੇਖੀਏ ਤੇ ਕੋਈ ਸੌਖਾ ਨਹੀਂ ਆ ਪੇਰੈਂਟਸ ਨੂੰ ਹੁਣ ਇੱਥੇ ਬੁਲਾਉਣਾ ਮਤਲਬ ਇਹਨਾਂ ਦੇ ਆ ਡਾਟੇ ਦੇ ਹਿਸਾਬ ਨਾਲ ਜਾਂ ਰੂਲਾਂ ਦੇ ਹਿਸਾਬ ਨਾਲ ਜਿਸ ਹਿਸਾਬ ਨਾਲ ਬੈਕਲੌਗ ਪਿਆ ਮਤਲਬ ਪੈਸੇ ਦੇ ਕੇ ਵੀ ਇੰਨੇ ਇੰਨਾ ਟਾਈਮ ਤੁਹਾਨੂੰ ਲੱਗ ਰਿਹਾ ਪਰ ਇਹ ਵੀ ਕੋਈ ਵੱਡੀ ਗੱਲ ਨਹੀਂ ਹੋ ਸਕਦਾ ਆਉਣ ਵਾਲੇ ਸਾਲਾਂ ਦੇ ਵਿੱਚ ਪੈਸੇ ਹੋਰ ਵਧਾ ਦਿੰਦੇ ਪ੍ਰੋਸੈਸਿੰਗ ਟਾਈਮ ਘਟਾ ਦੇਣ ਪਰ ਤੁਹਾਨੂੰ ਮਤਲਬ ਸੋਚਣ ਵਾਲੀ ਚੀਜ਼ ਤੇ ਹੁਣ ਇਹਦੇ ਵਿੱਚ ਇਹ ਆ ਨਾ ਵੀ ਅਰਨ ਜੀ ਕਿ ਤੁਸੀਂ ਮੰਨ ਲਓ 50,000 ਅੱਜ ਦੀ ਡੇਟ 'ਚ ਜੇ ਤੁਸੀਂ ਦੇ ਰਹੇ ਹੋ 50,000 ਅਪਰੋਕਸੀਮੇਟਲੀ ਲਾ ਲਓ ਹੈ ਨਾ ਤੁਸੀਂ ਇੱਕ ਪੇਰੈਂਟ ਨੂੰ ਪੱਕਾ ਕਰਾਉਣ ਲਈ 50,000 ਰੁਪਈਆ ਸੋਰੀ ਡਾਲਰ ਤੁਸੀਂ 50,000 ਖਰਚਤਾ ਅਤੇ ਉਹ ਵਰਥ ਇੱਟ ਹੈਗਾ ਵਾ ਕਿ ਤੁਸੀਂ 67 ਸਾਲ 'ਚ ਮੁੜ ਕੇ 100 ਸਾਲ ਮਤਲਬ ਉਹ ਚੀਜ਼ਾਂ ਵੇਖਣੀਆਂ ਪੈਣਗੀਆਂ ਮਤਲਬ ਤੁਹਾਡੇ ਪੁਆਇੰਟ ਆਫ ਵਿਊ ਦੇ ਹਿਸਾਬ ਨਾਲ ਇਜ਼ ਇਟ ਵਰਥ ਇੱਟ
1: ਦੇਖੋ ਵੀਰੇ ਮੈਂ ਤੁਹਾਨੂੰ ਸਹੀ ਮੈਂ ਤਾਂ ਆਪਣੇ ਮਦਰ ਫਾਦਰ ਅਸੀਂ 2017 ਚ ਪਾਇਆ ਸੀ 2016-17 ਚ
0: ਜੀ
1: ਉਹਨਾਂ 2 ਸਾਲ ਪਹਿਲਾਂ 500 ਹੋ ਗਈ ਸੀ ਫਾਈਲਾਂ ਠੀਕ ਹੈ ਉਦੋਂ ਘੱਟ ਪੈਂਦੀਆਂ ਸੀਗੀਆਂ
0: ਜੀ
1: ਲਾਈਕ ਮਾਈ ਮਦਰ ਮੇਰੇ ਮਦਰ ਫਾਦਰ ਸ਼ੀ ਕੈਨ ਐਨਜੋਏ ਮੇਰੀ ਮਦਰ ਸਿਟੀਜ਼ਨ ਹੋ ਚੁੱਕੀ ਹੈ ਨਾ ਤਾਂ ਸ਼ੀ ਕੈਨ ਐਨਜੋਏ ਮੈਡੀਕਲ ਹੈਗਾ ਉਹਦੇ ਕੋਲ ਪਾਸਪੋਰਟ ਆਸਟ੍ਰੇਲੀਅਨ ਹੈਗਾ ਤਾਂ ਯਾਨੀ ਕਿ ਇੱਕ ਡਿਫਰੈਂਟ ਚੀਜ਼ ਹੁੰਦੀ ਹੈ ਕਿ ਵੀ ਹਾਏ ਕਿ ਵੀ ਅਸੀਂ ਮੇਰੇ ਮਦਰ ਫਾਦਰ ਉਰੇ ਆਏ ਉਹ ਸਿਟੀਜ਼ਨ ਹੋ ਗਿਆ ਨਾ ਜਵਾਕਾਂ ਕਰਕੇ ਉਹ ਇੱਕ ਫੀਲਿੰਗ ਵਧੀਆ ਡਿਫਰੈਂਟ ਹੁੰਦੀ ਆ ਮੇਰੇ ਹਿਸਾਬ ਨਾਲ ਇਫ ਤੁਸੀਂ ਜੇ ਅਫੋਰਡ ਕਰ ਸਕਦੇ ਹੋ ਤਾਂ ਤੁਸੀਂ ਅਪਲਾਈ ਕਰ ਲਓ ਵੀਜ਼ਾ ਠੀਕ ਹੈ ਜੇ ਅਫੋਰਡ ਕਰ ਸਕਦੇ ਹੋ ਕਿਉਂਕਿ ਉਦੋਂ ਕੀ ਹੋਊਗਾ ਸ਼ਾਇਦ ਸ਼ਾਇਦ ਕੋਈ ਨਵੀਂ ਪੋਲਿਸੀ ਆ ਜਾਈ ਜਿਹਨਾਂ ਜਲਦੀ ਫਾਸਟ ਪ੍ਰੋਸੈਸ ਕਰਨ ਲੱਗ ਜਾਣ ਤਾਂ ਆਪਾਂ ਕਿਉਂ ਚ ਲੱਗ ਸਕਦੇ ਹਾਂ 33 ਸਾਲ ਵਾਲੇ ਵੀ ਠੀਕ ਹੈ ਯਾਨੀ ਦੇਖੋ ਆਪਾਂ ਕਿਸੇ ਨੂੰ ਕੋਈ ਜੱਜ ਥੋੜੀ ਕਰਨਾ ਇੱਥੇ ਕਿ ਵਿਚਾਰੇ ਜਿਹੜੇ ਅਫੋਰਡ ਕਰ ਹਰੇਕ ਦਾ ਆਪਣੇ ਆਪਣੇ ਤਰੀਕਾ ਹੁੰਦਾ ਆਪਣਾ ਆਪਣੇ ਸਿਸਟਮ ਹੁੰਦਾ ਫਾਈਨੈਂਸ਼ੀਅਲੀ ਜੇ ਤੁਸੀਂ ਇਫ ਯੂ ਕੈਨ ਅਫੋਰਡ ਇਟ ਦੈਨ ਮੇਰੇ ਹਿਸਾਬ ਨਾਲ ਤੁਹਾਨੂੰ ਕੰਟਰੀਬਿਊਟਰੀ ਵੀਜ਼ਾ ਹੀ ਅਪਲਾਈ ਕਰਨਾ ਚਾਹੀਦਾ ਤਾਂ ਕਿ ਤੁਸੀਂ ਕਮ ਸੇ ਕਮ ਕਿਊ ਦੇ ਵਿੱਚ ਲੱਗ ਜਾਓ ਜੇ ਕਿਸੇ ਸਰਕਾਰ ਨੂੰ ਆਪਣੇ ਪੰਜਾਬੀ ਭਾਈਚਾਰੇ ਜੇ ਕੋਈ ਬੰਦਾ ਸਰਕਾਰ ਚ ਐਮਪੀ ਉਮਪੀ ਜੋ ਕੋਈ ਇਹ ਇਮੀਗ੍ਰੇਸ਼ਨ ਮਿਨਿਸਟਰ ਬਣ ਗਿਆ ਉਹਨੇ ਸਿੱਟੇ 20-50,000 ਕਰਤੀਆਂ ਚਲ ਆਪਣੇ ਘਰ ਦੇ ਨਿਕਲ ਜਾਣ ਕੁਛ
0: ਹੈ ਨਹੀਂ ਬਿਲਕੁਲ ਮੇਕ ਸੈਂਸ
1: ਇਹ ਚੀਜ਼ ਗੱਲ ਹੈ
0: ਇਹ ਫਾਇਦਾ ਹੈ ਕਿ ਤੁਸੀਂ ਐਟਲੀਸਟ ਜੇ ਅਫੋਰਡ ਕਰਦੇ ਹੋ ਤੇ ਤੁਸੀਂ ਇੱਕ ਵਾਰੀ ਜਿਹੜਾ ਲੌਜ ਕਰਕੇ ਰੱਖੀ ਹੋਊਗੀ ਤੇ ਜਿਹੜੀ ਜੀ ਜੀ ਤੇ ਜਿਹੜਾ ਕੰਮ ਦਾ ਆ ਵਰਕ ਦਾ ਰਾਈਟਸ ਹੋ ਗਏ ਜਾਂ ਮੈਡੀਕੇਅਰ ਹੋ ਗਿਆ ਇਹ ਤੇ ਜਿਹੜੇ ਪਰਮਾਨੈਂਟ ਵੀਜ਼ੇ ਨੇ ਉਹਨਾਂ ਨੂੰ ਹੀ ਮਿਲਣਗੇ ਨਾ ਕੰਮ ਦੇ ਰਾਈਟਸ ਵੀ
1: ਜਦੋਂ ਗ੍ਰਾਂਟ ਹੋ ਗਏ
0: ਓਕੇ ਮਤਲਬ ਜਦੋਂ ਤੁਹਾਡਾ ਪਰਮਾਨੈਂਟ ਵੀਜ਼ਾ ਗ੍ਰਾਂਟ ਹੋ ਗਿਆ ਉਦੋਂ ਭਾਵੇਂ ਤੁਸੀਂ ਔਨਸ਼ੋਰ ਹੋ ਕਿਸੇ ਹੋਰ ਵੀਜ਼ੇ ਤੇ ਵੀ ਹੋ ਤੇ
1: ਨਹੀਂ ਹੁਣ ਇਹਦੇ ਵਿੱਚ ਵੀਰੇ ਇੱਕ ਫਰਕ ਆ ਨਾ ਜੇ ਤੁਸੀਂ ਪਹਿਲਾਂ ਵਰਕਰ ਤੁਹਾਡੇ ਹੈਗੇ ਸੀ ਜਿਹਦੇ ਬਿਜ਼ੀ ਵੀਜ਼ੇ ਤੇ ਗਏ ਹੋ ਤਾਂ ਪੁਰਾਣੇ ਵੀਜ਼ਾ ਵਾਲੇ ਵਰਕਰ ਤੁਹਾਡੇ ਚੱਲਣਗੇ ਜੋ ਵੀ ਹੈਗੇ ਕੰਡੀਸ਼ਨਸ
0: ਓਕੇ ਓਕੇ
1: ਕਿਉਂਕਿ ਇਹ ਮੈਂ ਤੰਗ ਗੱਲ ਕਹਿ ਰਿਹਾ ਹੁਣ ਸਪੋਜ਼ ਸਾਡੇ ਕਈ ਸਾਡੇ ਕਲਾਇੰਟ ਸੀਗੇ ਜਿਹੜੇ ਸਟੂਡੈਂਟ ਵੀਜ਼ੇ ਤੋਂ ਬਾਅਦ 485 ਚਲੇ ਗਏ
0: ਜੀ,
1: ਤੇ ਇੰਦੀ ਮੀਡੀਆ ਉਹਨਾਂ ਦੇ ਬੱਚੇ ਵੀ ਵੱਡੇ ਸੀਗੇ, ਯਾਨੀ ਜਿਹੜੇ 50-55 ਸਾਲ ਦੇ ਸੀਗੇ, ਜਿਹੜੇ ਪੇਰੈਂਟ ਸੀਗੇ, ਅਸੀਂ ਸ਼ੁਰੂ ਵੀਜ਼ਾ ਪਾਏ, ਸ਼ੁਰੂ ਦਾ ਗ੍ਰਾਂਟ ਹੋ ਗਏ, TR ਪਾਏ, TR ਗ੍ਰਾਂਟ ਹੋ ਗਏ ਉਹਨਾਂ ਨੂੰ, ਉਦੋਂ ਦੇ ਬੱਚੇ PR ਹੋ ਗਏ ਉਹਨਾਂ ਦੇ, ਤਾਂ ਜਦੋਂ ਬੱਚੇ ਉਹਨਾਂ ਦੇ ਬੇਸ ਆਪਣਾ ਕੋਈ ਵੀ ਕੰਟਰੀਬਿਊਟਿਵ ਵੀਜ਼ਾ ਪਾਣਗੇ ਔਨਸ਼ੋਰ ਲੈ ਕੇ ਉਹਨਾਂ ਦਾ, ਤਾਂ ਉਹਨੂੰ ਬਿਜ਼ੀ ਵੀਜ਼ਾ ਮਿਲ ਜੂਗਾ, ਦੇ ਵਿਲ ਹੈਵ ਦ ਸੇਮ ਵਰਕ ਐਟ, ਕਿਉਂਕਿ ਉਹਨਾਂ ਪਹਿਲਾ ਵਰਕਰ ਸੀਗੇ,
0: ਉਹੀ ਕੰਟੀਨਿਊ ਰਹਿਣਗੇ ਜੀ। ਬਿਲਕੁਲ, ਮਤਲਬ ਜਿਹੜੇ ਇੱਧਰ ਇੱਕ ਕਹਿੰਦੇ ਨੇ ਜੀ, ਮੇਰੀ ਮਦਰ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਨੇ ਵਿਸਟਰ ਵੀਜ਼ੇ ਦੇ ਉੱਤੇ, ਅਤੇ 68 ਈਅਰ ਦੇ ਹੋ ਚੁੱਕੇ ਨੇ, ਅਤੇ ਉਹ ਔਨ ਏਅਰ ਔਨ ਓਕੇ ਔਨ ਸ਼ੋਰ ਅਪਲਾਈ ਕਰਨਾ ਉਹਨਾਂ ਦੇ ਲਈ ਪੋਸੀਬਲ ਹੈਗਾ ਹੁਣ, ਔਨ ਸ਼ੋਰ ਵਾਲੀ ਕੈਟੇਗਰੀ ਜਿਹੜੀ ਆ ਪਰਮਾਨੈਂਟ?
1: ਹਾਂਜੀ ਬਿਲਕੁਲ ਜੀ, ਹਾਂ। ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਪਊਗਾ, ਪਹਿਲੀ ਗੱਲ ਤਾਂ ਉਹਨਾਂ ਜਿਹੜੀ ਏਜ ਆ ਬਿਲਕੁਲ ਸਹੀ ਹੈ, 68 ਹੈਗੇ ਨੇ, ਉਹਨਾਂ ਦੇ ਕੰਡੀਸ਼ਨ ਆ ਕੋਈ ਵੀ ਹੋਵੇ, ਨੋ ਫਰਸਟ ਸਟੇ ਵਾਲੀ,
0: ਓਕੇ ਉਹਨਾਂ ਦੇ ਵੀਜ਼ੇ ਦੇ ਉੱਤੇ, ਵਿਸਟਰ ਵੀਜ਼ੇ ਦੇ ਉੱਤੇ,
1: ਹਾਂ ਜੇ ਵਿਸਟਰ ਵੀਜ਼ੇ ਨੋ ਫਰਸਟ ਸਟੇ ਕੰਡੀਸ਼ਨ ਹੈ ਫੇਰ ਨਹੀਂ ਅਪਲਾਈ ਕਰ ਸਕਦੇ।
0: ਤੇ ਇੱਕ ਹੋਰ ਆ ਜਿਹੜਾ ਅਰੁਣ ਜੀ, ਮਤਲਬ ਮੇਰੇ ਜੈਂਟ ਸਵਾਲ ਆਉਣ ਡਿਆ ਕਿ ਜਦੋਂ ਕੋਈ ਪੇਰੈਂਟ ਆ ਉਹ 66 ਜਾਂ 67 ਦੇ ਏਡ ਗੇਡ ਹੋ ਚੁੱਕਾ ਵਾ, ਜਿਹੜੀ ਕਿ ਇਹਨਾਂ ਦੀ ਰਿਕੁਆਇਰਮੈਂਟ ਆ ਉਨੇ ਦਾ ਹੋਣਾ ਚਾਹੀਦਾ, ਉਦੋਂ ਫਿਰ ਪੇਰੈਂਟ ਦਾ ਵਿਸਟਰ ਵੀਜ਼ਾ ਲਵਾ ਕੇ ਅਤੇ ਉਹਨੂੰ ਇੱਥੇ ਸੱਦ ਕੇ ਫਿਰ ਔਨਸ਼ੋਰ ਜਿਹੜਾ ਉਹ ਪੱਕਾ ਵੀਜ਼ਾ ਜਿਹੜਾ ਪਾਇਆ ਜਾਵੇ, ਉਹਦੇ ਵਿੱਚ ਵੀ ਇਹ ਸੋਚ ਸਕਦੇ ਨੇ, ਮਤਲਬ ਉਹਦੇ ਵਿੱਚ ਰੁਕਾਵਟ ਆ ਸਕਦੀ ਆ ਵਿਸਟਰ ਵੀਜ਼ਾ ਦੇਣ 'ਚ ਕਿ ਆਲਰੇਡੀ ਓਕੇ ਏਜ ਦਾ ਮੈਟਰ ਨਹੀਂ ਕਰਦਾ? ਓਕੇ ਜੀ ਜੀ, ਵਧੇਰੇ ਕੁਸ਼ਚਨਸ ਨੇ ਜਿਹੜੇ ਉਹ ਆਪਾਂ ਮਾਫ਼ੀ ਚਾਹਵਾਂਗੇ ਜੀ, ਕਿਉਂਕਿ ਸਮਾਂ ਜਿਹੜਾ ਆਲਰੇਡੀ ਕਾਫ਼ੀ ਹੋ ਚੁੱਕਾ, ਕਿਉਂਕਿ ਇਹ ਡਿਟੇਲਡ ਇਨਫੋਰਮੇਸ਼ਨ ਸੀਗੀ, ਅਤੇ ਉਹਦੇ ਉੱਤੇ ਬਹੁਤ ਬਹੁਤ ਧੰਨਵਾਦ ਅਰਨ ਜੀ ਕਿ ਤੁਸੀਂ ਇੰਨਾ ਸੋਹਣਾ ਜਿਹੜਾ ਉਹ ਐਕਸਪਲੇਨ ਕੀਤਾ, ਕਿਉਂਕਿ ਹਰ ਇੱਕ ਨੂੰ ਹੁੰਦਾ ਆ ਕਿ ਮਾਂ ਪਿਓ ਜਿਹੜੇ ਉਹ ਨਾਲ ਰਹਿਣ, ਵੱਖਰਾ ਰਹਿਣਾ ਔਖਾ ਹੋ ਜਾਂਦਾ ਉਹਨਾਂ ਲਈ ਵੀ, ਉੱਥੇ ਥੋੜ੍ਹੀ ਉਮਰ ਜਦੋਂ ਵੱਧ ਜਾਂਦੀ ਆ ਫਿਰ ਇਕੱਲਾ ਰਹਿਣਾ ਔਖਾ ਹੋ ਜਾਂਦਾ, ਅਤੇ ਅਲਟੀਮੇਟਲੀ ਵੇਖਿਆ ਜਾਵੇ ਤਾਂ ਹਰ ਕਿਸੇ ਦੇ ਮਾਂ ਬਾਪ ਨੇ ਇੱਥੇ ਆਉਣਾ ਹੀ ਆ। ਹਾਂ, ਹੋ ਸਕਦਾ ਸੋਚੋ ਦੋ ਤਿੰਨ ਜਾਣੇ ਜਿਹੜੇ ਆ ਉਹ ਇੱਥੋਂ ਆਪ ਉੱਥੇ ਚੱਲ ਜਾਣ, ਪਰ ਉਹ ਚਾਂਸਿਸ ਬਹੁਤ ਘੱਟ ਹੁੰਦੇ ਨੇ, ਜ਼ਿਆਦਾਤਰ ਮਾਪਿਆਂ ਨੇ ਹੀ ਇੱਥੇ ਆਉਣਾ ਹੁੰਦਾ, ਅਤੇ ਉਹਦੇ ਲਈ ਫਿਰ ਇਹ ਚੀਜ਼ਾਂ ਜਾਣਨੀਆਂ ਬਹੁਤ ਜ਼ਰੂਰੀ ਹੋ ਜਾਂਦੀਆਂ ਕਿ ਕਿਹੜੀ ਕੈਟੇਗਰੀ ਦੇ ਵਿੱਚ ਪਾਉਣਾ ਆ, ਕਦੋਂ ਪਾਉਣਾ, ਕਿੱਦਾਂ ਪਾਉਣਾ, ਕਿ ਪੈਸਾ ਵੀ ਬਚਾਉਣਾ ਹੁੰਦਾ ਆਪਾਂ, ਸਮਾਂ ਵੀ ਘੱਟ ਲੱਗੇ, ਆਪਾਂ ਨੂੰ ਚਾਹੀਦਾ ਹੁੰਦਾ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਡੇ ਪੱਖੀ ਹੋਣ, ਪਰ ਕਿਤੇ ਨਾ ਕਿਤੇ ਇਹ ਵੀ ਠੀਕ ਨੇ, ਕਿਉਂਕਿ ਹੁਣ ਇੰਨਾ ਇੰਨਾ ਜਿਹੜਾ ਉਹ ਬੈਕਲੋਗ ਹੈ ਉਹ ਵੀ ਤਾਂ ਕਿਤੇ ਜਾ ਕੇ ਇਹਨਾਂ ਨੇ ਜਿਹੜਾ ਉਹ ਕੱਢਣਾ ਆ, ਬਾਕੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਵੀ ਗਲਤੀ ਕਹਿ ਲਓ ਜਾਂ ਸ਼ੋਰਟ ਸਟਾਫ ਕਹਿ ਲਓ ਕਿ ਜਿਹੜਾ ਇੰਨਾ ਇੰਨਾ ਬੈਕਲੋਗ ਜਿਹੜਾ ਉਹ ਇਕੱਠਾ ਕਰੀ ਗਏ ਆ, ਕਿਉਂਕਿ ਜੇ ਹੁਣ ਅਰੁਣ ਜੀ ਇਹਨਾਂ ਨੇ ਕੱਟ ਕਰਕੇ 20% ਸੋਰੀ 18-19% ਤੁਸੀਂ ਕਹਿਣ ਦੇ ਘਟਾਤੇ ਆ ਇਸ ਸਾਲ ਤੋਂ, ਅਤੇ ਕਰਨ ਨੂੰ ਤਾਂ ਪਹਿਲਾਂ ਵੀ ਕਰ ਹੀ ਸਕਦੇ ਸੀ ਨਾ, ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਹੁਣ ਕੰਮ ਜਿਹੜਾ ਉਹ ਹੱਥੋਂ ਨਿਕਲਦਾ ਜਾਣ ਡਿਆ, ਉਹ ਡਿਸੀਜ਼ਨ ਜਿਹੜੇ ਨੇ ਉਹ ਟਾਈਮਲੀ ਵੀ ਆਈ ਥਿੰਕ ਸੋ ਲਏ ਜਾ ਸਕਦੇ ਨੇ।
1: ਪਤਾ ਕੀ ਇਹਨਾਂ ਨੇ ਕੀ ਕੀਤਾ ਨਾ, ਬਿਕੋਜ਼ ਇਹਨਾਂ ਨੇ ਇੱਕ ਪਾਰਟੀਕੁਲਰ ਦੇ ਰੱਖੀ ਸੀ ਇੰਨੇ ਫਾਈਲਾਂ ਤੋਂ ਬਾਅਦ ਪ੍ਰੋਸੈਸ ਨਹੀਂ ਕਰਨਾ।
0: ਓਕੇ,
1: ਤਾਂ ਇਟਸ ਨੋਟ ਇਨ ਦੀ ਪ੍ਰਾਇਓਰਟੀ ਲਿਸਟ ਕੀ ਉਹ ਪੇਰੈਂਟਸ ਵੀਜ਼ਾ ਨੂੰ ਪ੍ਰੋਸੈਸ ਕਰਨ, ਕਿਉਂਕਿ ਇਹਨਾਂ ਲੱਗਦਾ ਕਿ ਇਹ ਸਾਡੇ ਕੋਲ ਜਾ ਕੇ ਬਰਡਨ ਨਹੀਂ ਪੈਣੀ, ਕਿਉਂਕਿ ਜਿੰਨੇ ਵੀਜ਼ੇ ਗ੍ਰਾਂਟ ਹੋਣਗੇ ਉਹਨਾਂ ਨੂੰ ਹੈਲਥ ਕੇਅਰ ਦੇਣਾ ਪਊਗਾ, ਉਹਨਾਂ ਉੱਤੇ ਹੋਸਪਿਟਲਾਈਜ਼ ਸਾਰਾ ਕਰਨਾ ਪਊਗਾ, ਇਹ ਸਾਰੀ ਚੀਜ਼ ਕੰਸਿਡਰ ਕਰਦੇ ਹਾਂ ਤਾਂ ਕਿ ਸਲੋ ਸਲੋ ਪ੍ਰੋਸੈਸ ਕਰਨ ਇਹ।
0: ਜੀ ਬਿਲਕੁਲ ਜੀ, ਹਸਪਤਾਲਾਂ ਦੇ ਉੱਤੇ ਆਲਰੇਡੀ ਮਤਲਬ ਇੰਨਾ ਕੁ ਰਾਸ਼ੀ ਕਹਿ ਲਓ ਕਿ 7-7, 8-8, 12-12 ਘੰਟੇ ਕਿਸੇ ਵੇਲੇ ਐਮਰਜੈਂਸੀ 'ਚ ਲੰਘ ਜਾਂਦੇ ਨੇ ਜੇ ਤੁਸੀਂ ਚਲ ਜਾਓ ਕੋਈ ਇਲਾਜ ਕਰਾਉਣ। ਅਤੇ ਜਾਂਦੇ ਜਾਂਦੇ ਅਰੁਣ ਜੀ ਕੋਈ ਐਡਵਾਈਸ ਦੇਣਾ ਚਾਹੋਗੇ ਪੇਰੈਂਟ ਵੀਜ਼ੇ ਨੂੰ ਲੈ ਕੇ?
1: ਬਸ ਪਰ ਮੈਂ ਤਾਂ ਇਹੀ ਗੱਲ ਕਹੂੰਗਾ, ਜਿਹੜੇ ਸਾਡੇ ਭੈਣ ਭਰਾ ਜੇ ਬੁਲਾਉਣਾ ਚਾਹੁੰਦੇ ਨੇ ਆਪਣੇ ਘਰ ਦੇ ਨੂੰ ਆਸਟ੍ਰੇਲੀਆ ਦੇ ਵਿੱਚ ਪੱਕੇ ਤੌਰ 'ਤੇ, ਉਹ ਜਲਦੀ ਪ੍ਰੋਸੈਸ ਕਰ ਦੇਣ, ਕਿਉਂਕਿ ਇਹਨਾਂ ਨੂੰ ਕੁਛ ਨਹੀਂ ਪਤਾ ਕਿ ਕਿਹੜੇ ਰੂਲਸ ਨੇ ਕੀ ਨਵੇਂ ਚੇਂਜ ਕਰਨਗੇ
0: ਜੀ,
1: ਤੇ ਮੋਸਟਲੀ ਯਾਨੀ ਜਿਹੜੇ ਪੁਰਾਣੇ ਰੂਲਾਂ 'ਚ ਪੈਸੇ ਪੈ ਨੇ, ਕੱਲ੍ਹ ਉਹਨੇ 50,000 ਤੋਂ ਵਧਾ ਕੇ $1,00,000 ਕਰਤਾ, ਇਹ ਵੀ ਕਰਨੇ ਪਊ ਤੁਹਾਨੂੰ, ਤਾਂ ਬੈਟਰ ਹੈ ਕਿ ਜਿਹਦੇ ਕੰਸਿਡਰ ਕਰ ਦਿੱਤਾ ਵਿਦਿਨ ਅ ਵੀਕ, ਜਸਟ ਡਿਸਾਈਡਿਡ ਕਿ ਤੁਸੀਂ ਕਿਹੜੀ ਅਪਲਾਈ ਸਬ ਕਲਾਸ ਦੇ ਵਿੱਚ ਕਰਨਾ ਚਾਹੁੰਦੇ ਹੋ
0: ਜੀ, ਤੇ ਉਹਦੇ ਲਈ ਤੁਹਾਨੂੰ ਜੇ ਕੰਸਲਟੇਸ਼ਨ ਦੀ ਲੋੜ ਆ ਤੇ ਉਹ ਤੁਸੀਂ ਫਿਰ ਬਾਂਸਲ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ, ਅਰੁਣ ਜੀ ਨੂੰ ਕੰਟੈਕਟ ਕਰ ਸਕਦੇ ਹੋ, ਉਹਦੇ ਲਈ ਤੁਸੀਂ ਨੈਟ ਤੇ ਬਾਂਸਲ ਇਮੀਗ੍ਰੇਸ਼ਨ ਲਿਖਣਾ ਤੇ ਸਾਰੀ ਡਿਟੇਲ ਜਿਹੜੀ ਆ ਉਹ ਤੁਹਾਡੇ ਸਾਹਮਣੇ ਆ ਜੂਗੀ। ਬਹੁਤ ਬਹੁਤ ਸਵਾਗਤ ਤੁਹਾਡਾ ਅਰੁਣ ਜੀ, ਸਮਾਂ ਦੇਣ ਦੇ ਲਈ, ਕੋਈ ਇੰਪੋਰਟੈਂਟ ਇਨਫੋਰਮੇਸ਼ਨ ਰਹਿ ਤਾਂ ਨਹੀਂ ਗਈ?
1: ਧੰਨਵਾਦ, ਥੈਂਕ ਯੂ ਸੋ ਮਚ ਤੁਹਾਡਾ ਮੌਕਾ
0: ਜੀ। ਜੀ ਬਿਲਕੁਲ, ਧੰਨਵਾਦ ਜੀ, ਆਪਾਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪ੍ਰੋਪਰ ਆਪਾਂ ਵੀਡੀਓ ਬਣਾ ਕੇ ਵੀ ਜਿਹੜਾ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰੀਏ ਤੁਹਾਡੇ ਨਾਲ। ਜੀ ਬਹੁਤ ਬਹੁਤ ਧੰਨਵਾਦ ਅਰੁਣ ਜੀ ਸਮਾਂ ਦੇਣ ਦੇ ਲਈ। ਜੀ ਇਹ ਸਨ ਜੀ ਅਰੁਣ ਜੀ ਬਾਂਸਲ ਇਮੀਗ੍ਰੇਸ਼ਨ ਤੋਂ, ਅਤੇ ਆਪਾਂ ਲੈਂਦੇ ਹਾਂ ਜੀ ਤੁਹਾਡੇ ਕੋਲੋਂ ਇਜਾਜ਼ਤ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674।
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
3: Orbit Homes apne iradiyan waang sirf imarat nahi balki apne har ek grahak layi banaunde ne unna de supneyan da ek mazboot ghar House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock aj hi pahuncho Orbit Homes Display Centers ya call karo Harpan Chauhan nu 0433-280-252 te
4: 0433-280-252
5: ऑस्ट्रेलिया विच हर बिल दी शुरुआत होने वाली है होर भी आसान बिल्डिंग टिम्बर पावर एंड हैंड टूल्स स्लीपर हार्डवेयर डेकिंग सेफ्टी एंड वर्कवेयर विंडोज एंड डोर्स ते होर भी बहुत कुछ सब एक ही थां उत्ते प्रोफेशनल इंस्टॉलेशन सेम डे डिलीवरी ते ट्रेड क्रेडिट ऑप्शंस भी अवेलेबल ने ए क्लास बिल्डिंग मटेरियल तुहाडी हर बिल दा ट्रस्टेड पार्टनर कमिंग सून पता चलेगा इत्थे ही सुनदे रहो रेडियो हांजी
6: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने एटीओ ऑडिट्स टैक्स डिस्प्यूट्स एटीओ डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
7: ਆ ਕਿੱਥੇ ਵੱਜ ਗਈ ਤੇਰੀ ਗੱਡੀ
8: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
9: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.

0: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
1: ਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਰਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚੱਲੀਏ
4: ਯਾਰ? ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟ੍ਰੀਟ, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

ਵੈਸੇ ਤਾਂ ਇਨਸਾਈਟ ਰਿਪੋਰਟ ਦੀ ਸ਼ੁਰੂਆਤ ਕਿਸੇ ਬਿਆਨ ਦੇ ਨਾਲ ਕਰ ਦੀਦੀ ਆਪਾਂ, ਕਿਸੇ ਸੀਰੀਅਸ ਗੱਲਬਾਤ ਦੇ ਨਾਲ ਕਰ ਦੀਦੀ ਹੈ, ਨਹੀਂ ਤਾਂ ਫਿਰ ਸਾਡੀ ਬੜੀ ਟ੍ਰੈਡੀਸ਼ਨਲ ਜੀ ਟੋਨ ਜਿਹੜੀ ਹੁੰਦੀ ਹੈ ਇਸ ਸ਼ੋਅ ਦੀ, ਉਹਦੇ ਨਾਲ ਕਰੀਦੀ ਹੈਗੀ ਹੈ। ਪਰ ਅੱਜ ਕਿਉਂ ਇਸ ਗੀਤ ਦੇ ਨਾਲ ਕੀਤੀ ਹੈ ਸ਼ੁਰੂਆਤ, ਕਿਉਂਕਿ ਅਗਸਤ ਦਾ ਮਹੀਨਾ ਜਿਹੜਾ ਉਹ ਕਿਸ਼ੋਰ ਕੁਮਾਰ ਸਾਹਿਬ ਦੇ ਜਨਮ ਦਿਨ ਦਾ ਮਹੀਨਾ ਹੈਗਾ। ਕਿਸ਼ੋਰ ਕੁਮਾਰ ਜਿਨ੍ਹਾਂ ਨੂੰ 97 ਸਾਲ ਹੋ ਗਏ ਨੇ, ਹੈਪੀ ਬਰਥਡੇ 4 ਅਗਸਤ ਨੂੰ ਉਹਨਾਂ ਦਾ 1929 ਦੇ ਵਿੱਚ ਜਨਮ ਹੋਇਆ ਸੀ। ਔਰ ਵੈਸੇ ਤਾਂ ਬੰਗਾਲੀ ਪਰਿਵਾਰ ਤੋਂ ਸੀ, ਪਰ ਹਿੰਦੀ, ਮਰਾਠੀ, ਅਸਮੀਜ਼, ਗੁਜਰਾਤੀ, ਮੇਰੇ ਖਿਆਲ ਦੇ ਨਾਲ ਸ਼ਾਇਦ ਕੋਈ ਫੇਮਸ ਪਾਪੂਲਰ ਪੰਜਾਬੀ ਗਾਣਾ ਨਹੀਂ ਉਹਨਾਂ ਦਾ ਹੋਇਆ। ਜੇ ਹੋਇਆ ਤਾਂ ਤੁਸੀਂ ਮੈਨੂੰ ਦੱਸ ਦਿਓ। ਇਨਸਾਈਟ ਰਿਪੋਰਟ ਪ੍ਰੋਗਰਾਮ ਫਿਲਮਾਂ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਨਹੀਂ ਹੈਗਾ, ਪਰ ਫਿਰ ਵੀ ਮੈਨੂੰ ਇਹ ਲੱਗਿਆ ਕਿ ਅੱਜ ਥੋੜ੍ਹੀ ਜਿਹੀਆਂ ਵੇਰੀਅਸ ਜਿਹੀਆਂ ਅਲੱਗ ਅਲੱਗ ਖਬਰਾਂ ਦੇ ਉੱਤੇ ਗੱਲ ਕਰਨੀ ਹੈ, ਅਤੇ ਫਿਰ ਸ਼ੁਰੂਆਤ ਥੋੜ੍ਹੀ ਜਿਹੀ ਹਲਕੀ ਫੁਲਕੀ ਜੀ ਕਿਉਂ ਨਾ ਕਰ ਲਈਏ। ਕਿਸ਼ੋਰ ਕੁਮਾਰ ਸਾਹਿਬ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ 1940 ਤੋਂ ਲੈ ਕੇ 1987 ਦੇ ਦਰਮਿਆਨ ਉਹਨਾਂ ਨੇ 16,000 ਤੋਂ ਜ਼ਿਆਦਾ ਗਾਣੇ ਗਾਏ ਨੇ। ਹਾਲਾਂਕਿ ਇਹਦਾ ਕੋਈ ਔਫੀਸ਼ੀਅਲ ਰਿਕਾਰਡ ਨਹੀਂ ਹੈਗਾ, ਪਰ ਫਿਰ ਵੀ ਜਿਹੜੇ ਕਿਸ਼ੋਰ ਕੁਮਾਰ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਰਿਕਾਰਡ ਕੀਤੇ ਹੋਏ ਗਾਣੇ ਹੈਗੇ ਨੇ, ਉਹਨਾਂ ਦੀ ਤਾਂ ਇੱਕ ਬਹੁਤ ਵੱਡੀ ਫਹਿਰਿਸਤ ਅੱਜ ਦੇ ਪ੍ਰੋਗਰਾਮ 'ਚ ਅਖੀਰ 'ਚ ਚੱਲ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ। ਪਰ ਜਦੋਂ ਕਿਸ਼ੋਰ ਕੁਮਾਰ ਸਾਹਿਬ ਗਾ ਰਹੇ ਸੀ ਜਿਸ ਦੌਰ ਦੇ ਵਿੱਚ, ਉਹ ਦੌਰ ਮੁਹੰਮਦ ਰਫੀ ਦਾ ਵੀ ਸੀ, ਉਹ ਦੌਰ ਮੁਕੇਸ਼ ਦਾ ਵੀ ਸੀ, ਉਹ ਦੌਰ ਮੰਨਾ ਡੇ ਦਾ ਵੀ ਸੀ, ਉਹ ਤਲਤ ਮਹਿਮੂਦ ਦਾ ਵੀ ਸੀ, ਵੱਡੇ ਵੱਡੇ ਦਿੱਗਜ ਗਾਇਕਾਂ ਦਾ ਉਹ ਦੌਰ ਸੀਗਾ। ਔਰ ਇਹੋ ਜਿਹੇ ਦੌਰ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਜਿਹੜੇ ਸਿੱਖੇ ਹੋਏ ਗਵੱਈਏ ਨਹੀਂ ਸੀਗੇ, ਬਾਵਜੂਦ ਇਸ ਦੇ ਜਿਸ ਕਿਸਮ ਦੀ ਆਵਾਜ਼ ਦੇ ਵਿੱਚ ਉਹ ਗਾਉਂਦੇ ਸੀਗੇ, ਉਹਨੂੰ ਅੱਜ ਵੀ ਇੱਦਾਂ ਯਾਦ ਕੀਤਾ ਜਾਂਦਾ ਹੈ ਕਿ ਬੜੀ ਫੀਲਿੰਗ ਦੇ ਨਾਲ, ਬੜੀ ਕਮਾਲ ਦਾ ਜਿਹੜਾ ਉਹਨਾਂ ਦਾ ਗਾਉਣ ਦਾ ਇੱਕ ਤਰੀਕਾ ਹੁੰਦਾ ਸੀ। ਖੈਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹਾਂ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ 'ਚ ਚੱਲ ਕੇ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਇੱਕ ਗਾਣਾ ਉਹਨਾਂ ਦਾ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋਚ ਰਹੇ ਹਾਂ ਕਿ ਫਿਲਮੀ ਪ੍ਰੋਗਰਾਮ ਵੀ ਜਿਹੜਾ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਜਾਵੇ। ਬੜੀਆਂ ਸਾਰੀਆਂ ਡਿਮਾਂਡਸ ਵੀ ਆਉਂਦੀਆਂ ਨੇ ਅਤੇ ਮੈਨੂੰ ਵੀ ਪਰਸਨਲੀ ਵੀ ਪਸੰਦ ਹੈਗਾ, ਪਰ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਕੁਛ ਇੱਕ ਜਾਂ ਦੋ ਖਬਰਾਂ ਦੇ ਉੱਤੇ ਗੱਲਬਾਤ ਕਰਦੇ ਹਾਂ, ਉਹ ਖਬਰਾਂ ਜਿਹੜੀਆਂ ਖਬਰਾਂ ਦਾ ਹਿੱਸਾ ਨਹੀਂ ਬਣ ਸਕੀਆਂ ਜਾਂ ਜਿਹੜੀਆਂ ਬਣੀਆਂ ਸੀ ਪਰ ਉਹਨਾਂ ਦੇ ਉੱਤੇ ਵਿਸਤਾਰ ਦੇ ਵਿੱਚ ਗੱਲਬਾਤ ਨਹੀਂ ਹੋ ਸਕੀ। ਅੱਜ 4 ਅਲੱਗ ਅਲੱਗ ਖਬਰਾਂ ਦੇ ਉੱਤੇ ਗੱਲ ਕਰਨੀ ਹੈ। ਚਾਰਾਂ ਨੂੰ ਅਸੀਂ ਹੁਣ ਤੱਕ ਦੇ ਆਪਣੇ ਨਿਊਜ਼ ਬੁਲੇਟਿਨ ਦੇ ਵਿੱਚ ਸ਼ੇਅਰ ਨਹੀਂ ਕੀਤਾ ਹੈਗਾ, ਬਟ ਦੈਟ ਡਜ਼ਨਟ ਮੀਨ ਕਿ ਇਹ ਖਬਰਾਂ ਨਹੀਂ ਹੈਗੀਆਂ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਨਿਊਜ਼ ਨਹੀਂ ਹੈਗੀਆਂ। ਔਰ ਇਸੇ ਕਰਕੇ ਸੋਚਿਆ ਕਿ ਇਹ ਆਮ ਨਿਊਜ਼ ਬੁਲੇਟਿਨ ਦਾ, ਟ੍ਰੈਡੀਸ਼ਨਲ ਨਿਊਜ਼ ਬੁਲੇਟਿਨ ਦਾ ਹਿੱਸਾ ਨਹੀਂ ਬਣੀਆਂ, ਉਹਨਾਂ ਦੇ ਉੱਤੇ ਗੱਲ ਕਰ ਲਈਏ ਰਾਦਰ ਦੈਨ ਕਿਸੇ ਇੱਕ ਖਬਰ ਨੂੰ ਫੜ ਕੇ ਉਹਦੇ 'ਤੇ ਵਿਸ਼ਲੇਸ਼ਣ ਕਰੀਏ, ਉਹਦਾ ਐਨਾਲਿਸਿਸ ਕਰੀਏ, ਉਹ ਵੀ ਕਰਾਂਗੇ। ਪਰ ਕਦੇ ਕਦੇ ਆਪਣੇ ਆਪ ਹੀ ਬਦਲ ਦੇਣੀ ਚਾਹੀਦੀ ਹੈਗੀ, ਬੋਰੀਅਤ ਜੀ ਨਹੀਂ ਰਹਿੰਦੀ ਹੈਗੀ। ਸੋ ਇਸ ਕਰਕੇ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਡੀ ਸਾਰਿਆਂ ਦਾ ਇਸਤਕਬਾਲ ਕਰਦੇ ਹੋਏ, ਤੁਹਾਡੇ ਸਾਰਿਆਂ ਨੂੰ ਜੀਆਂ ਨੂੰ ਆਖਦੇ ਹੋਏ ਵੈਲਕਮ ਕਰਦੇ ਹੋਏ ਅੱਜ ਦੇ ਪ੍ਰੋਗਰਾਮ ਦੀ ਫਾਰਮਲ ਸ਼ੁਰੂਆਤ ਕਰਦੇ ਹਾਂ। 4 ਖਬਰਾਂ ਅੱਜ ਦੇ ਦਿਨ, ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਆਮਦਨ ਕਿੰਨੀ ਹੈ, ਰੂਸ ਨੂੰ ਹੁਣ ਇਸ ਚੱਲ ਰਹੀ ਯੂਕਰੇਨ ਦੇ ਨਾਲ ਜੰਗ 'ਚ ਸੋਨਾ ਕਿਉਂ ਵੇਚਣਾ ਪੈ ਰਿਹਾ, ਅਤੇ ਜੌਨਸਨ ਐਂਡ ਜੌਨਸਨ ਜਿਹਦੇ ਉੱਤੇ ਬੱਚਿਆਂ ਨੂੰ ਕੈਂਸਰ ਕਰਨ ਦੇ ਇਲਜ਼ਾਮ ਲੱਗਦੇ ਨੇ, ਉਸ ਕੰਪਨੀ ਦੀ ਤਰਫ ਤੋਂ ਹੁਣ ਬੇਬੀ ਪਾਊਡਰ ਦੇ ਨਾਂ ਦੇ ਉੱਤੇ ਲੋਕਾਂ ਨੂੰ ਚੁੱਪ ਕਰਵਾਉਣ ਦੇ ਲਈ $550 ਕਰੋੜ ਕਿਉਂ ਦਿੱਤਾ ਜਾ ਰਿਹਾ ਅਮੈਰੀਕਾ ਦੇ ਵਿੱਚ, ਪਰ ਬਾਕੀ ਦੁਨੀਆ ਦੇ ਲੋਕ ਕਿਉਂ ਨਹੀਂ ਸਮਝ ਰਹੇ। ਅਤੇ ਕਿਸੇ ਸਮੇਂ ਆਪਣੀਆਂ ਖਬਰਾਂ ਦੇ ਨਾਲ ਤਹਿਲਕਾ ਮਚਾ ਦੇਣ ਵਾਲੇ ਤਰੁਣ ਤੇਜਪਾਲ ਦੇ ਉੱਤੇ ਹੁਣ ਕਿਹੜਾ ਮਾਮਲਾ ਜਿਹੜਾ ਉਹ ਸ਼ੁਰੂ ਕੀਤਾ ਗਿਆ, ਦੁਬਾਰਾ ਤੋਂ ਇੱਕੋ ਹੀ ਮਾਮਲੇ ਦੇ ਵਿੱਚ ਉਹ ਫਿਰ ਤੋਂ ਫਸੇ ਨੇ। ਇਸ ਵਾਰ ਕਿਸੇ ਖਬਰ ਨੂੰ ਲੈ ਕੇ ਨਹੀਂ ਹੈ, ਬਲਕਿ ਉਹਨਾਂ ਦੇ ਆਚਰਣ ਨੂੰ ਲੈ ਕੇ, ਉਹਨਾਂ ਦੇ ਚਰਿੱਤਰ ਨੂੰ ਲੈ ਕੇ, ਕਰੈਕਟਰ ਨੂੰ ਲੈ ਕੇ ਹੈ। ਖਬਰਾਂ ਦੇ ਨਾਲ ਜੁੜੇ ਹੋਏ ਜਾਂ ਖਬਰਾਂ ਦੇ ਵਿਸ਼ਲੇਸ਼ਣ ਕਰਦੇ ਇਸ ਪ੍ਰੋਗਰਾਮ ਦੇ ਵਿੱਚ ਇਨਸਾਈਟ ਰਿਪੋਰਟ, ਯਾਨੀ ਅੰਦਰ ਦੀਆਂ ਗੱਲਾਂ, ਅੰਦਰੂਨੀ ਰਿਪੋਰਟਾਂ ਤੁਹਾਡੇ ਤੱਕ ਲੈ ਕੇ ਆਏ ਹੈਗੇ ਹਾਂ। ਆਓ ਫਿਰ ਕਰਦੇ ਹਾਂ ਸ਼ੁਰੂਆਤ।

ਬਰਤਾਨੀਆ ਦੇ ਕਿੰਗ ਚਾਰਲਸ ਪਹਿਲੇ ਰਾਜਾ ਨੇ ਜਿਨ੍ਹਾਂ ਨੇ ਇਹ ਦੱਸਿਆ ਹੈ ਕਿ ਉਹ ਟੈਕਸ ਦਿੰਦੇ ਨੇ ਕਿੰਨਾ ਦਿੰਦੇ ਨੇ ਇਹ ਅੱਜ ਦੀ ਖਬਰ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਨਹੀਂ ਅੱਜ ਤੱਕ ਤਾਂ ਸ਼ਾਹੀ ਖਾਨਦਾਨ ਜਾਂ ਰੋਇਲ ਫੈਮਿਲੀ ਜਿਹਨੂੰ ਬ੍ਰਿਟੇਨ ਦੀ ਕਿਹਾ ਜਾਂਦਾ ਉਹਨਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਸੀਗਾ ਕਿ ਕਿੰਨੀ ਕਮਾ ਰਹੇ ਨੇ ਕਿੰਨਾ ਦੇ ਰਹੇ ਨੇ ਟੈਕਸ ਤੋਂ ਇੱਕ ਅੰਦਾਜ਼ਾ ਲੱਗ ਜਾਂਦਾ ਕਿ ਫਲਾਣੀ ਇੰਨੀ ਕਮਾਈ ਹੈਗੀ ਹੈ ਪਰ ਜੇ ਟੈਕਸ ਦੇ ਰਹੇ ਨੇ ਇਹਦਾ ਮਤਲਬ ਕਮਾਈ ਵੀ ਕਰ ਰਹੇ ਨੇ ਬਰਤਾਨੀਆ ਦੇ ਆਲੀਸ਼ਾਨ ਮਹਿਲਾਂ ਦੇ ਵਿੱਚ ਰਹਿਣ ਵਾਲੇ ਇਹ ਲੋਕ ਵੈਸੇ ਤਾਂ ਬਹੁਤ ਸਾਰੀਆਂ ਖਬਰਾਂ ਅੱਗੇ ਵੀ ਬਹੁਤ ਵਾਰ ਸਾਂਝੀਆਂ ਕੀਤੀਆਂ ਨੇ ਇਹਨਾਂ ਦੀ ਸ਼ਾਨੋ ਸ਼ੌਕਤ ਇਹਨਾਂ ਦੇ ਕੋਲ ਜਿੰਨਾ ਧਨ ਹੈ ਔਰ ਹਾਲਾਂਕਿ ਉਹ ਥੋੜ੍ਹਾ ਜਿਹਾ ਕੰਪਲੈਕਸ ਸਿਸਟਮ ਹੈ ਉਹਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਜਾਣਕਾਰੀਆਂ ਹਾਸਲ ਨਹੀਂ ਕਰ ਸਕਦੇ ਫੋਰ ਐਗਜ਼ਾਮਪਲ ਜਿਵੇਂ ਇੰਡੀਆ ਦੇ ਵਿੱਚ ਰਾਈਟ ਟੂ ਇਨਫੋਰਮੇਸ਼ਨ ਹੈ ਆਸਟ੍ਰੇਲੀਆ ਦੇ ਵਿੱਚ ਫਰੀਡਮ ਆਫ ਇਨਫੋਰਮੇਸ਼ਨ ਹੈ ਇਸੇ ਤਰੀਕੇ ਦੇ ਨਾਲ ਜਾਣਕਾਰੀ ਹਾਸਲ ਕਰਨ ਦਾ ਜਿਹੜਾ ਇੱਕ ਕਾਨੂੰਨ ਹੈ ਉਹ ਬਰਤਾਨੀਆ ਦੇ ਵਿੱਚ ਹੋਈ ਹੈ ਪਰ ਸ਼ਾਹੀ ਖਾਨਦਾਨ ਦੇ ਕੋਲ ਕਿੰਨਾ ਪੈਸਾ ਕਿੰਨਾ ਉਹ ਬਣਾ ਰਹੇ ਨੇ ਪਹਿਲਾਂ ਕਿੰਨਾ ਟੈਕਸ ਇਹਦੀ ਕੋਈ ਜਾਣਕਾਰੀ ਤੁਸੀਂ ਹਾਸ ਕਿਉਂਕਿ ਉਹਨਾਂ ਨੂੰ ਇਸ ਕਾਨੂੰਨ ਦਾਇਰੇ ਤੋਂ ਬਾਹਰ ਰੱਖਿਆ ਗਿਆ ਸ਼ਾਹੀ ਪਰਿਵਾਰ ਦੇ ਮੈਂਬਰ ਕਦੇ ਵੀ ਆਪਣਾ ਖਰਚ ਜਿਹੜਾ ਨਹੀਂ ਦੱਸਦੇ ਇਹ ਕਿਹਾ ਜਾਂਦਾ ਕਿ ਕਾਮਨਵੈਲਥ ਕੰਟਰੀਜ਼ ਤਾਂ ਜਦੋਂ ਵੀ ਉਹ ਜਾਂਦੇ ਨੇ ਤਾਂ ਉਹ ਕੰਟਰੀਜ਼ ਦਾ ਖਰਚ ਹੁੰਦਾ ਫੋਰ ਐਗਜ਼ਾਮਪਲ ਜਦੋਂ ਇਹ ਰੋਇਲ ਫੈਮਿਲੀ ਦੇ ਲੋਕ ਜਾਂ ਜਿਵੇਂ ਕਿੰਗ ਚਾਰਲਸ ਤੀਸਰੇ ਨੇ ਜਾਂ ਉਹਨਾਂ ਦੀ ਰਾਣੀ ਹੈ ਕੈਮੀਲੀਆ ਉਹ ਜਦੋਂ ਆਸਟ੍ਰੇਲੀਆ ਆਉਣਗੇ ਤਾਂ ਆਸਟ੍ਰੇਲੀਆ ਦੀ ਸਰਕਾਰ ਖਰਚਾ ਚੁੱਕੂਗੀ ਇੰਡੀਆ ਜਾਣਗੇ ਤਾਂ ਇੰਡੀਆ ਦੀ ਸਰਕਾਰ ਚੁੱਕੂਗੀ ਨਿਊਜ਼ੀਲੈਂਡ ਜਾਣਗੇ ਨਿਊਜ਼ੀਲੈਂਡ ਦੀ ਕੈਨੇਡਾ ਜਾਣਗੇ ਕੈਨੇਡਾ ਦੀ ਇੰਗਲੈਂਡ ਦੇ ਵਿੱਚ ਰਹਿ ਰਹੇ ਨੇ ਤਾਂ ਇੰਗਲੈਂਡ ਦੀ ਹੀ ਸਰਕਾਰ ਚੁੱਕ ਰਹੀ ਹੈ ਪਰ ਟੈਕਸ ਜੇ ਉਹ ਭਰ ਰਹੇ ਨੇ ਤਾਂ ਫਿਰ ਖਰਚਾ ਚੁੱਕਣ ਦਾ ਕੀ ਮਤਲਬ ਬਣ ਗਿਆ ਦੋ ਅਲੱਗ ਅਲੱਗ ਸਵਾਲ ਆਪਣੇ ਆਪ ਦੇ ਵਿੱਚ ਹੋ ਸਕਦਾ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਵੀ ਮਿਲ ਜਾਣ ਬਰਤਾਨੀਆ ਦੇ ਕਿੰਗ ਖੁਦ ਨੂੰ ਹਾਲੇ ਵੀ ਕਾਮਨਵੈਲਥ ਦਾ ਚੀਫ ਦੱਸਦੇ ਨੇ ਕਾਮਨਵੈਲਥ ਉਹ ਮੁਲਕ ਜਿੱਥੇ ਬਰਤਾਨੀਆ ਨੇ ਕਦੇ ਰਾਜ ਕੀਤਾ ਸੀ ਕੀਤਾ ਵੀ ਆਪਣੀ ਮਰਜ਼ੀ ਦੇ ਨਾਲ ਹੀ ਸੀ ਛੱਡ ਕੇ ਵੀ ਆਪਣੀ ਮਰਜ਼ੀ ਦੇ ਨਾਲ ਹੀ ਗਏ ਸੀਗੇ ਪਰ ਫਿਰ ਵੀ ਇਹਨਾਂ ਦੇਸ਼ਾਂ ਨੂੰ ਕਾਮਨਵੈਲਥ ਕਹਿ ਲਿਆ ਜਾਂਦਾ ਪਿੱਛੇ ਜੇ ਖੇਡਾਂ ਵੀ ਹੋ ਕੇ ਹਟੀਆਂ ਨੇ ਹਰ ਸਾਲ ਰਾਜਾ ਜਿਹੜਾ ਉਹ ਸਰਕਾਰ ਨੂੰ ਇੱਕ ਤੈਅਸ਼ੁਦਾ ਰਕਮ ਦਿੰਦਾ ਬਰਤਾਨੀਆ ਦੀ ਸਰਕਾਰ ਇਹ ਰਕਮ ਰਾਜੇ ਅਤੇ ਉਹਨਾਂ ਦੇ ਪਰਿਵਾਰ ਦੀ ਅਧਿਕਾਰਕ ਜਿੰਨੀਆਂ ਵੀ ਆਫੀਸ਼ੀਅਲ ਜ਼ਿੰਮੇਦਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਰਹਿੰਦੀ ਹੈ ਪਰ ਮੈਨੂੰ ਹੁਣ ਤੱਕ ਫਰੈਂਕਲੀ ਸਪੀਕਿੰਗ ਮੈਨੂੰ ਪਰਸਨਲੀ ਹੁਣ ਤੱਕ ਇਹ ਨਹੀਂ ਸੀ ਪਤਾ ਕਿ ਰਾਜਾ ਨੂੰ ਸਰਕਾਰ ਦੀ ਤਰਫ ਤੋਂ ਜਿਹੜਾ ਪੈਸਾ ਇਹ ਕਿੰਨਾ ਦਿੱਤਾ ਜਾਂਦਾ ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਇਹ ਸ਼ੇਅਰ ਕਰਦੇ ਹਾਂ ਇਹ ਜਿਹੜਾ ਰਕਮ ਜਿਹੜੀ ਹੈ ਸਰਕਾਰ ਦਿੰਦੀ ਹੈ ਇੰਗਲੈਂਡ ਦੇ ਵਿੱਚ ਕਿ ਗੱਡੀਆਂ ਸ਼ੋਫਰ ਉਹਨਾਂ ਦੇ ਉਹਨਾਂ ਨੂੰ ਕਿੰਨਾ ਦੇਣਾ ਸ਼ਾਹੀ ਮਹਿਲ ਦੇ ਵਿੱਚ ਖਰਚੇ ਜਿਹੜੇ ਹੈਗੇ ਨੇ ਉਹ ਕਿੰਨੇ ਔਰ ਉਹਨਾਂ ਦਾ ਮਹਿੰਗਾਈ ਦੇ ਹਿਸਾਬ ਦੇ ਨਾਲ ਕਹਿੰਦੇ ਨੇ ਕਿ ਆਮ ਲੋਕਾਂ ਦੀਆਂ ਤਾਂ ਤਨਖਾਹਾਂ ਜਿਹੜੀਆਂ ਨੇ ਉਹ ਮਹਿੰਗਾਈ ਦੇ ਹਿਸਾਬ ਦੇ ਨਾਲ ਵੱਧਦੀਆਂ ਨੇ ਸ਼ਾਹੀ ਪਰਿਵਾਰ ਦੇ ਖਰਚੇ ਜਿਹੜੇ ਬਰਤਾਨੀਆ ਦੀ ਸਰਕਾਰ ਚੱਕਦੀ ਹੈ ਉਹਦਾ ਕੋਈ ਪੈਰਾਮੀਟਰ ਨਹੀਂ ਹੈ ਕੋਈ ਫਿਕਸ ਪੈਰਾਮੀਟਰ ਨਹੀਂ ਹੈ ਹਾਲਾਂਕਿ ਕੁਝ ਪ੍ਰਾਈਵੇਟ ਮੈਗਜ਼ੀਨਸ ਜਿਹੜੀਆਂ ਨੇ ਯੂਰਪ ਦੀਆਂ ਉਹ ਤਾਂ ਇਹ ਵੀ ਦਾਅਵੇ ਕਰਦੀਆਂ ਨੇ ਕਿ ਰੋਇਲ ਫੈਮਿਲੀ ਦੱਸਦੀ ਹੈ ਬਰਤਾਨੀਆ ਦੀ ਸਰਕਾਰ ਨੂੰ ਕਿ ਤੁਸੀਂ ਸਾਡੇ ਉੱਤੇ ਇੰਨਾ ਖਰਚ ਕਰਨਾ ਇਸ ਸਾਲ ਸਰਕਾਰ ਕੋਈ ਬਜਟ ਦੇ ਵਿੱਚ ਇਹਦਾ ਜਿਹੜਾ ਅਲੱਗ ਹਿੱਸਾ ਰੱਖਦੀ ਹੈ ਉਹਦੇ ਬਾਰੇ ਜਾਣਕਾਰੀ ਵੀ ਨਹੀਂ ਦਿੰਦੀ ਹੈਗੀ ਹਾਲਾਂਕਿ ਰੋਇਲ ਫੈਮਿਲੀ ਦੇ ਜਿਹੜੇ ਮੈਂਬਰਸ ਨੇ ਜਿਹੜੇ ਰਾਜੇ ਰਾਣੀ ਉਹਨਾਂ ਦੇ ਭਰਾ ਬੇਟੇ ਬੱਚੇ ਪੋਤੇ ਪੋਤੀਆਂ ਉਹਨਾਂ ਨੂੰ ਕੋਈ ਤਨਖਾਹ ਨਹੀਂ ਦਿੰਦੀ ਸਰਕਾਰ ਬਸ ਉਹਨਾਂ ਦੇ ਖਰਚੇ ਚੱਕਦੀ ਤਨਖਾਹ ਨਹੀਂ ਮਿਲਦੀ ਹੈਗੀ ਤਨਖਾਹ ਦੇ ਲਈ ਉਹ ਉਹਨਾਂ ਦੇ ਕੋਲ ਆਪਣੀ ਕਰਾਊਨ ਅਸਟੇਟ ਜਿਹਨੂੰ ਕਿਹਾ ਜਾਂਦਾ ਕਾਮਨਵੈਲਥ ਦੀਆਂ ਪ੍ਰੋਪਰਟੀਜ਼ ਨੇ ਇਹ ਕਿੰਨਾ ਹੋਊਗਾ ਇਹਦਾ ਅੰਦਾਜ਼ਾ ਹੀ ਕਰਾਊਨ ਅਸਟੇਟ ਦੇ ਮੁਨਾਫੇ ਤੋਂ ਮੁਨਾਫਾ ਵੀ ਅੱਜ ਤੱਕ ਕਦੇ ਸ਼ੇਅਰ ਨਹੀਂ ਹੋਇਆ ਹੈਗਾ ਸ਼ਾਹੀ ਪਰਿਵਾਰ ਦੇ ਕੋਲ ਜ਼ਮੀਨਾਂ ਨੇ ਜ਼ਮੀਨਾਂ ਛੱਡੋ ਆਮ ਬੰਦੇ ਕੋਲ ਹੁੰਦੀਆਂ ਨੇ ਜ਼ਮੀਨਾਂ ਸੋ ਇਹ ਸ਼ਾਹੀ ਕਾਹਦਾ ਹੋਇਆ ਪਰਿਵਾਰ ਜਿਹਦੇ ਕੋਲ ਜ਼ਮੀਨਾਂ ਹੋਣਗੀਆਂ ਇਹਨਾਂ ਦੇ ਆਪਣੇ ਸਮੁੰਦਰ ਨੇ ਇਹਨਾਂ ਦੇ ਆਪਣੇ ਜ਼ਖੀਰੇ ਨੇ ਸੋ ਉਹ ਸਮੁੰਦਰ ਦੇ ਅੰਦਰ ਵੀ ਜਿਹੜੇ ਟਾਪੂ ਨੇ ਜਾਂ ਉਹ ਹਿੱਸੇ ਨੇ ਜ਼ਮੀਨ ਦੇ ਉਹਨਾਂ ਤੋਂ ਵੀ ਜਿਹੜੀ ਆਮਦਨੀ ਹੁੰਦੀ ਹੈ ਉਹ ਇਹਨਾਂ ਦੀ ਹੀ ਹੈ ਕਾਨੂੰਨੀ ਰੂਪ ਦੇ ਵਿੱਚ ਕਰਾਊਨ ਐਸਟੇਟ ਇਹਨੂੰ ਕਹਿੰਦੇ ਔਰ ਇਹ ਐਸਟੇਟ ਸ਼ਾਹੀ ਪਰਿਵਾਰ ਦੀ ਮਲਕੀਅਤ 1760 ਤੋਂ ਚੱਲਦੀ ਆ ਰਹੀ ਹੈ ਉਹ ਤੋਂ ਪਹਿਲਾਂ ਵੀ ਆਮਦਨੀ ਹੁੰਦੀ ਸੀ ਪਰ 1760 ਤੋਂ ਬਾਅਦ ਰਾਜਾ ਨੇ ਇਹਦੀ ਇੱਕ ਮੁਸ਼ਤ ਜੀ ਆਮਦਨ ਜਿਹੜੀ ਸੀਗੀ ਉਦੋਂ ਤੈਅ ਕਰਤੀ ਸੀਗੀ ਔਰ ਉਦੋਂ ਤੋਂ ਹੀ ਇਹ ਮਿਲਦੀ ਆਉਂਦੀ ਹੈ ਸਰਕਾਰੀ ਫੰਡ ਜਿਹੜੇ ਨੇ ਇਹਨਾਂ ਸੰਪੱਤੀਆਂ ਤੋਂ ਜਿੰਨੀ ਵੀ ਆਮਦਨ ਹੁੰਦੀ ਹੈ ਉਹ ਆਮਦਨ ਦਾ ਕਰੀਬ 12% ਜਿਹੜਾ ਉਹ ਖਰਚ ਰੱਖਦੇ ਨੇ ਕਿ ਸ਼ਾਹੀ ਪਰਿਵਾਰ ਦੇ ਲਈ ਰੱਖਣਾ ਸੋ ਹਾਲੀਆ ਦਿਨਾਂ ਦੇ ਵਿੱਚ ਸਾਲ 2025-26 ਦਾ ਹੀ ਜੇਕਰ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ ਤਾਂ ਇਹਦੇ 'ਚ ਸ਼ਾਹੀ ਪਰਿਵਾਰ ਨੂੰ ਕਿਹਾ ਗਿਆ ਇੰਗਲੈਂਡ ਦੇ ਵਿੱਚ ਕਿ ਜਿੰਨੀਆਂ ਵੀ ਅਲੱਗ ਅਲੱਗ ਕੰਪਨੀਆਂ ਨੇ ਜਾਂ ਜਿੰਨੀਆਂ ਵੀ ਐਸਟੇਟਸ ਨੇ ਕਰਾਊਨ ਐਸਟੇਟਸ ਇਨਫੈਕਟ
ਇੱਕ ਮੈਂ ਚਲੋ ਥੋੜ੍ਹੀ ਜਿਹੀ ਵਿੱਚ ਲੱਗਦੀ ਇੱਕ ਜਾਣਕਾਰੀ ਹੋਰ ਵੀ ਦੇ ਦਿੰਦਾ ਕੁਛ ਇੱਕ ਛੋਟੇ ਮੋਟੇ ਟਾਪੂ ਦੇਸ਼ ਨੇ ਜਿੱਥੇ ਜਿਨ੍ਹਾਂ ਦੀਆਂ ਸਰਕਾਰਾਂ ਸ਼ਾਹੀ ਖਾਨਦਾਨ ਨੂੰ ਪੈਸੇ ਦਿੰਦੀਆਂ ਨੇ ਕਿਉਂ ਸਿਰਫ ਇੰਗਲੈਂਡ ਦੀ ਨਹੀਂ ਕਿਉਂਕਿ ਉਹਨਾਂ ਟਾਪੂ ਦੇਸ਼ਾਂ ਦੇ ਉੱਤੇ ਜਿਹੜੇ ਵਿੰਡ ਫਾਰਮ ਲੱਗੇ ਹੋਏ ਨੇ ਸਰਕਾਰ ਇਹ ਸ਼ਾਹੀ ਪਰਿਵਾਰ ਇਹ ਕਹਿੰਦਾ ਕਿ ਠੀਕ ਹੈ ਤੁਸੀਂ ਸਰਕਾਰ ਚਲਾਓ ਤੁਸੀਂ ਇੱਥੋਂ ਆਪਣੀ ਗੌਰਮੈਂਟ ਰੱਖੋ ਪਰ ਇਹ ਜ਼ਮੀਨ ਕਿਉਂਕਿ ਸਾਡੀ ਹੈ ਸੋ ਇੱਥੋਂ ਜਿਹੜੀ ਆਮਦਨੀ ਤੁਸੀਂ ਲੈਣੀ ਹੈ ਇੰਟਰਨੈਸ਼ਨਲੀ ਉਹਦੇ 'ਚੋਂ ਸਾਡਾ ਹਿੱਸਾ ਹੋਊਗਾ ਫੋਰ ਐਗਜ਼ਾਮਪਲ ਕੁਛ ਕੁ ਟਾਪੂ ਦੇਸ਼ ਨੇ ਉੱਥੇ ਵਿੰਡ ਫਾਰਮ ਤੋਂ ਜਿਹੜੀ ਇਲੈਕਟ੍ਰੀਸਿਟੀ ਜਨਰੇਟ ਹੁੰਦੀ ਹੈ ਉਹ ਦੂਜੇ ਦੇਸ਼ਾਂ ਨੂੰ ਜਦੋਂ ਵੇਚੀ ਜਾਂਦੀ ਹੈ ਤਾਂ ਉਹਦੇ ਤੋਂ ਜਿਹੜੀ ਕਮਾਈ ਹੁੰਦੀ ਹੈ ਉਹ ਕਮਾਈ ਦਾ ਇੱਕ ਹਿੱਸਾ ਸ਼ਾਹੀ ਪਰਿਵਾਰ ਨੂੰ ਮਿਲਦਾ ਲਗਭਗ 2025-26 ਦੇ ਵਿੱਚ 13 ਕਰੋੜ ਪਾਊਂਡ ਦੀ ਰਕਮ ਇਹਨਾਂ ਨੂੰ ਇੱਦਾਂ ਮਿਲੀ ਸੀਗੀ ਹਾਲਾਂਕਿ ਹੌਲੀ ਹੌਲੀ ਇਹ ਰਕਮ ਘਟੀ ਜਾਣੀ ਹੈ ਇਹ ਕਿਹਾ ਜਾ ਰਿਹਾ ਇੱਦਾਂ ਦਾ ਇੱਕ ਦਾਅਵਾ ਕੀਤਾ ਜਾ ਰਿਹਾ ਕਿਉਂਕਿ ਇਹ ਇਹ ਰਕਮ ਘਟਣੀ ਕਿਉਂ ਹੈ ਕਿਉਂਕਿ ਬਰਤਾਨੀਆ ਦੀ ਗਵਰਨਮੈਂਟ ਸ਼ਾਹੀ ਪਰਿਵਾਰ ਦਾ ਜਿਹੜਾ ਇੱਕ ਰਿਹਾਇਸ਼ ਕਹਿੰਦੇ ਹਾਂ ਬਕਿੰਗਮ ਪੈਲੇਸ ਉਹਦੇ 'ਤੇ ਬਹੁਤ ਭਾਰੀ ਭਰਕਮ ਰਕਮ ਖਰਚ ਕਰਨ ਜਾ ਰਹੀ ਹੈ 36 ਕਰੋੜ ਪਾਊਂਡ ਖਰਚ ਹੋਣੇ ਨੇ ਬਕਿੰਗਮ ਪੈਲੇਸ ਦੀ ਰੈਨੋਵੇਸ਼ਨ ਦੇ ਉੱਤੇ ਇਸ ਕਰਕੇ ਜਿਹੜੀ ਰਕਮ ਬਾਹਰਲਿਆਂ ਦੇਸ਼ਾਂ ਤੋਂ ਹਾਸਲ ਕਰਨੀ ਹੈ ਇਹਨਾਂ ਨੇ ਰੋਇਲ ਫੈਮਿਲੀ ਨੇ ਉਹਦੇ 'ਚੋਂ ਟੈਕਸ ਹੁਣ ਘੱਟ ਦੇਣਗੇ ਟੈਕਸ ਵੱਧ ਦੇਣਗੇ ਜਾਂ ਇੰਝ ਕਹਿ ਲਓ ਕਿ ਉਹ ਰਕਮ ਦਾ ਇੱਕ ਬਹੁਤ ਵੱਡਾ ਹਿੱਸਾ ਬਰਤਾਨੀਆ ਨੂੰ ਜਾਊਗਾ ਕਿਉਂਕਿ ਇਹਨਾਂ ਨੇ ਆਪਣਾ 36 ਕਰੋੜ ਪਾਊਂਡ ਦੇ ਵਿੱਚ ਬਕਿੰਗਮ ਪੈਲੇਸ ਰੈਨੋਵੇਟ ਕਰਵਾਉਣਾ ਵੈਸੇ ਇਹ ਜਿਹੜਾ ਸ਼ਾਹੀ ਪਰਿਵਾਰ ਹੈ ਇਹ 1760 ਤੋਂ ਨਹੀਂ ਹੈ ਇਹ ਤੋਂ ਕਿਤੇ ਪਹਿਲਾਂ ਤੋਂ ਹੈ ਉਹਨਾਂ ਦੇ ਪਰਿਵਾਰ ਦੀ ਜੇ ਹਿਸਟਰੀ ਮੰਨੀਏ ਤਾਂ ਉਹ ਤਾਂ ਇਹ ਕਹਿ ਰਹੇ ਨੇ ਕਿ ਸੰਨ 1400 ਤੋਂ ਅਸੀਂ ਉੱਥੇ ਹੀ ਹਾਂ 1400 ਤੋਂ ਜਿਹੜਾ ਇੰਗਲੈਂਡ ਦੇ ਵਿੱਚ ਸ਼ਾਹੀ ਪਰਿਵਾਰ ਰਾਜ ਨਹੀਂ ਕਰ ਰਿਹਾ ਪਰ ਉੱਥੇ ਰਹਿ ਰਿਹਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਹੌਲੀ ਹੌਲੀ ਰਾਜ ਕਰਨਾ ਉੱਥੇ ਸ਼ੁਰੂ ਕੀਤਾ ਐਸਟੇਟ ਜਿਹੜਾ ਇਸ ਵਕਤ 41,000 ਏਕੜ ਦੇ ਵਿੱਚ ਫੈਲਿਆ ਹੋਇਆ ਇਹ ਸਿਰਫ ਇੰਗਲੈਂਡ ਦੇ ਅੰਦਰ ਦੱਸ ਰਿਹਾ ਤੁਹਾਨੂੰ ਲੰਡਨ ਦੇ ਅੰਦਰ ਹੈ ਜਾਂ ਕੁਛ ਹੋਰ ਦੂਸਰੇ ਸ਼ਹਿਰ ਹੈਗੇ ਨੇ ਐਸਟੇਟ ਯਾਨੀ ਬਾਰ ਬਾਰ ਮੈਂ ਦੱਸ ਰਿਹਾ ਕਰਾਊਨ ਐਸਟੇਟ ਨੂੰ ਐਸਟੇਟ ਵੀ ਕਹਿ ਦਿੰਦੇ ਹਾਂ ਜਾਂ ਸ਼ਾਹੀ ਪਰਿਵਾਰ ਦੀ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਨੇ ਉਹਨੂੰ ਐਸਟੇਟ ਕਹਿ ਦਿੰਦੇ ਮਾਰਚ 2026 ਦੇ ਵਿੱਚ ਸਿਰਫ ਐਸਟੇਟ ਦੀ ਹੀ 68 ਕਰੋੜ ਪਾਊਂਡ ਦੀ ਆਮਦਨੀ ਜਿਹੜੀ ਸੀਗੀ ਇਹਨਾਂ ਨੇ ਵਸੂਲੀ ਸੀ ਹੁਣ ਉਹਦੇ 'ਚ ਅਲੱਗ ਅਲੱਗ ਸ਼ਹਿਰਾਂ 'ਚ ਇਮਾਰਤਾਂ ਵੀ ਨੇ ਉਹ ਇਮਾਰਤਾਂ ਤੋਂ ਜਿਹੜਾ ਰੈਂਟ ਆਉਂਦਾ ਜਾਂ ਜੋ ਵੀ ਕਮਾਈ ਹੁੰਦੀ ਹੈ ਜਾਂ ਕੋਈ ਤੇ ਜ਼ਮੀਨ ਮੈਨੂੰ ਪਤਾ ਨਹੀਂ ਕਿ ਇਹਨਾਂ ਨੇ ਕਦੇ ਕੋਈ ਵੇਚੀ ਹੈ ਕਿ ਨਹੀਂ ਵੇਚੀ ਇਹਦਾ ਕਦੇ ਕੋਈ ਜ਼ਿਕਰ ਸਾਹਮਣੇ ਵੀ ਨਹੀਂ ਆਇਆ ਕਿ ਇਹਨਾਂ ਨੇ ਕਿੰਨੀ ਜ਼ਮੀਨ ਵੇਚੀ ਅੱਜ ਤੱਕ ਕਿੰਨੀ ਉਹਨਾਂ ਦੇ ਕੋਲ ਹੁਣ ਤੱਕ ਸੀਗੀ ਇਹ ਕਦੇ ਵੀ ਨਹੀਂ ਆਉਣਗੇ ਸ਼ਾਇਦ ਪਤਾ ਨਹੀਂ ਕਹਿ ਨਹੀਂ ਸਕਦੇ ਹੈਗੇ ਕਦੇ ਆਉਣਗੇ ਕਿ ਨਹੀਂ ਪਰ ਹਾਲ ਫਿਲਹਾਲ ਇਹਦੀ ਕਦੇ ਕੋਈ ਲਿਸਟ ਸਾਹਮਣੇ ਨਹੀਂ ਆਈ ਹੈਗੀ ਔਰ ਜਿਹੜੇ ਕਿੰਗ ਚਾਰਲਸ ਨੇ ਜਾਂ ਉਹਨਾਂ ਦਾ ਸ਼ਾਹੀ ਪਰਿਵਾਰ ਹੈ ਉਹਨਾਂ ਨੇ ਟੈਕਸ ਕਿੰਨਾ ਭਰਿਆ ਇਹਦਾ ਵੀ ਇੱਕ ਜ਼ਿਕਰ ਜਿਹੜਾ ਹੁਣ ਆਇਆ 1993 ਦੇ ਵਿੱਚ ਪਹਿਲੀ ਵਾਰ ਕੁਈਨ ਐਲਿਜ਼ਾਬੈਥ ਹੁੰਦੀ ਸੀਗੀ ਸ਼ਾਹੀ ਪਰਿਵਾਰ ਦੀ ਤਰਫ ਤੋਂ ਪਹਿਲੀ ਵਾਰ 1993 ਦੇ ਵਿੱਚ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਟੈਕਸ ਭਰਿਆ ਸੀ ਉਸ ਤੋਂ ਪਹਿਲਾਂ ਤਾਂ ਸ਼ਾਹੀ ਪਰਿਵਾਰ ਨੇ ਕਦੇ ਟੈਕਸ ਵੀ ਨਹੀਂ ਸੀ ਭਰਿਆ ਟੈਕਸੇਸ਼ਨ ਸਿਸਟਮ ਹਾਲਾਂਕਿ ਇੰਗਲੈਂਡ 'ਚ ਬਹੁਤ ਪੁਰਾਣਾ ਹੈਗਾ ਪਰ ਉਦੋਂ ਪਹਿਲੀ ਵਾਰ ਸੀਗਾ ਔਰ ਇਹ ਉਹੀ ਟਾਈਮ ਸੀਗਾ ਜਦੋਂ ਚਾਰਲਸ ਡਾਇਨਾ ਤੋਂ ਅੱਡ ਹੋਏ ਸੀਗੇ ਪ੍ਰਿੰਸੈਸ ਡਾਇਨਾ ਤੋਂ ਅਤੇ ਇਸ ਸਮੇਂ ਦੇ ਦਰਮਿਆਨ ਐਂਡਰਿਊ ਮਾਊਂਟਬੈਟਨ ਵਿੰਡਸਰ ਇਹ ਜਿਹੜੇ ਸੀਗੇ ਸਾਰਾ ਫਰਗੂਸਨ ਤੋਂ ਅੱਡ ਹੋਏ ਸੀਗੇ ਐਂਡਰਿਊ ਮਾਊਂਟਬੈਟਨ ਵਿੰਡਸਰ ਉਹ ਨੇ ਜਿਨ੍ਹਾਂ ਦਾ ਨਾਮ ਹੁਣ ਐਪਸਟੀਨ ਫਾਈਲਾਂ 'ਚ ਆਇਆ ਅਤੇ ਸਾਰਾ ਫਰਗੂਸਨ ਤੋਂ ਇਸ ਕਰਕੇ ਅੱਡ ਹੋਏ ਸੀ ਕਿਉਂਕਿ ਸਾਰਾ ਨੂੰ ਉਦੋਂ ਹੀ ਉਹਨਾਂ ਦੀਆਂ ਹਰਕਤਾਂ ਦਾ ਪਤਾ ਚੱਲ ਗਿਆ ਸੀ ਅਤੇ ਉਦੋਂ ਹੀ ਉਹਨਾਂ ਨੇ ਆਪਣਾ ਤਲਾਕ ਲੈ ਲਿਆ ਸੀਗਾ ਮਾਊਂਟਬੈਟਨ ਤੋਂ ਅਤੇ ਖੈਰ ਉਦੋਂ ਮਹਾਰਾਣੀ ਨੇ ਕਿਹਾ ਸੀਗਾ ਕਿ ਉਹ ਟੈਕਸ ਦੇਣਗੇ ਪਰ ਕਿੰਨਾ ਦੇਣਗੇ ਜਿਵੇਂ ਆਮ ਤੌਰ ਦੇ ਉੱਤੇ ਟੈਕਸ ਹੁੰਦਾ ਹੁੰਦਾ ਕਿ ਫੋਰ ਐਗਜ਼ਾਮਪਲ ਕਿ ਤੁਹਾਡੀ ਸਾਲਾਨਾ ਜਿੰਨੀ ਆਮਦਨ ਆ ਉਹਦਾ ਤੁਸੀਂ 25% ਦਿਉਂਗੇ 30% 35% 40% ਐਵੇਂ ਇਸ ਤਰੀਕੇ ਦੇ ਨਾਲ ਹੁੰਦਾ ਨਾ ਪਰ ਉਹਨਾਂ ਨੇ ਕਿਸੇ ਸਲੈਬ ਦੇ ਵਿੱਚ ਨਹੀਂ ਸੀ ਦਿੱਤਾ ਆਪਣੀ ਮਰਜ਼ੀ ਦੇ ਨਾਲ ਫਸਟ ਟਾਈਮ ਬਸ ਟੈਕਸ ਦੇਤਾ ਸੀ ਉਹਦੀ ਕੀ ਵਜ੍ਹਾ ਰਹੀ ਹੋਊਗੀ ਕਿਉਂ ਹੋਊਗਾ ਉਹਦੀ ਵੀ ਕੋਈ ਗੱਲ ਨਹੀਂ ਕਹੀ ਜਾ ਸਕਦੀ ਹੈਗੀ ਬਸ ਮਰਜ਼ੀ ਦੇ ਨਾਲ ਜਿਹੜਾ ਟੈਕਸ ਦਿੱਤਾ ਜਾ ਰਿਹਾ ਸੀ ਉਦੋਂ ਤੋਂ ਹੁਣ ਤੱਕ ਉਹੀ ਸੀ ਹੁਣ ਸ਼ਾਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ 2024-25 ਦੇ ਵਿੱਚ ਇਹਨਾਂ ਨੇ 1,29,00,000 ਪਾਊਂਡ ਟੈਕਸ ਦਿੱਤਾ ਹੈਗਾ 2023-24 ਦੇ ਵਿੱਚ ਉਹਨਾਂ ਨੇ ਇਹ ਤੋਂ ਥੋੜ੍ਹਾ ਜਿਹਾ ਘੱਟ ਦਿੱਤਾ ਸੀ 1,17,00,000 ਪਾਊਂਡ ਦਿੱਤਾ ਸੀ ਔਰ ਇੰਨਾ ਟੈਕਸ ਮਤਲਬ ਬ੍ਰਿਟੇਨ ਦੀ ਅਰਥ ਵਿਵਸਥਾ 'ਚ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਜਿਹੜੇ ਟੋਪ 50 ਲੋਕ ਨੇ ਉਹਨਾਂ ਦੇ ਵਿੱਚ
ਇਹਨਾਂ ਦਾ ਨਾਮ ਆ ਸਕਦਾ ਪਰ ਕਿਉਂਕਿ ਇਜਾਜ਼ਤ ਨਹੀਂ ਹੁੰਦੀ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਜਦੋਂ ਲਿਸਟ ਜਾਰੀ ਹੁੰਦੀ ਹੈ ਨਾ ਤੁਸੀਂ ਸੁਣਦੇ ਹੋਵੋਗੇ ਕਿ ਐਲਨ ਮਸਕ ਨੇ ਜਾਂ ਮਾਰਕ ਜ਼ਕਰਬਰਗ ਨੇ ਜਾਂ ਆਸਟ੍ਰੇਲੀਆ ਵਾਲੇ ਪਾਸੇ ਜੀਨਾ ਰਾਈਨਹਾਰਟ ਨੇ ਉੱਧਰ ਮੁਕੇਸ਼ ਅੰਬਾਨੀ ਨੇ ਅਲੱਗ ਅਲੱਗ ਨਾਮ ਤੁਸੀਂ ਦੁਨੀਆ ਭਰ 'ਚੋਂ ਸੁਣਦੇ ਹੋਵੋਗੇ ਕਦੇ ਨਹੀਂ ਤੁਸੀਂ ਸੁਣਿਆ ਹੋਣਾ ਸ਼ਾਹੀ ਪਰਿਵਾਰ ਕਿਉਂਕਿ ਨਾ ਤਾਂ ਇਹਨਾਂ ਦੀ ਆਮਦਨੀ ਦਾ ਕੋਈ ਜਨਤਕ ਰਿਕਾਰਡ ਆਇਆ ਅਤੇ ਨਾ ਹੀ ਉਹ ਦੱਸਦੇ ਨੇ ਸੋ ਨਾ ਹੀ ਉਹਨਾਂ ਨੂੰ ਲੋੜ ਹੈਗੀ ਹੈ ਕਿਉਂਕਿ ਕੋਈ ਕਾਨੂੰਨ ਉਹਨਾਂ ਨੂੰ ਮਜਬੂਰੀ ਨਹੀਂ ਕਰਦਾ ਸੋ ਹੋ ਸਕਦਾ ਹੈ ਕਿ ਐਲਨ ਮਸਕ ਦੇ ਕੋਲ ਜਿੰਨੀ ਜਾਇਦਾਦ ਹੈ ਜਿਨ੍ਹਾਂ ਨੂੰ ਆਪਾਂ ਕਹਿ ਰਹੇ ਹਾਂ ਕਿ ਦੁਨੀਆ ਦੇ ਪਹਿਲੇ ਟ੍ਰਿਲੀਅਨੇਅਰ ਨੇ ਆਈ ਡੋਂਟ ਨੋ ਮੇ ਬੀ ਜ਼ਰੂਰੀ ਨਹੀਂ ਹੈਗਾ ਕਿ ਉਹ ਪਹਿਲੇ ਟ੍ਰਿਲੀਅਨੇਅਰ ਹੋਣ ਹੋ ਸਕਦਾ ਦੁਨੀਆ ਦੇ ਪਹਿਲੇ ਟ੍ਰਿਲੀਅਨੇਅਰ ਤਾਂ ਕਾਫੀ ਪਹਿਲਾਂ ਮਿਲ ਗਏ ਹੋਣਗੇ ਦੁਨੀਆ ਨੂੰ ਪਰ ਉਹ ਕਦੇ ਦੱਸੀ ਨਹੀਂ ਹੈਗੀ ਗੱਲ ਐਂਡ ਇਟਸ ਨੋਟ ਪੋਸੀਬਲੀ ਓਨਲੀ ਦੀ ਰੋਇਲ ਫੈਮਿਲੀ ਇਨ ਦੀ ਬ੍ਰਿਟੇਨ ਬਟ ਇਟ ਕੁਡ ਬੀ ਮੈਨੀ ਅਦਰ ਫੈਮਿਲੀਜ਼ ਹੋਰ ਬਹੁਤ ਸਾਰੇ ਪਰਿਵਾਰ ਹੋਰ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਦਾ ਸਰਕਾਰੀ ਅੰਕੜਿਆਂ 'ਚ ਨਾਮ ਹੀ ਨਹੀਂ ਹੈਗਾ ਐਨੀਵੇਜ਼ ਮੂਵਿੰਗ ਫਾਰਵਰਡ ਪੈਸੇ ਦੀ ਗੱਲ ਹੋਈ ਹੈ ਰੂਸ ਦੀ ਗੱਲ ਰੂਸ ਨੇ 2026 'ਚ ਹੁਣ ਤੱਕ ਆਪਣੇ ਸੋਨੇ ਦੇ ਭੰਡਾਰ ਦਾ ਬਹੁਤ ਵੱਡਾ ਹਿੱਸਾ ਵੇਚ ਦਿੱਤਾ ਕਿਉਂਕਿ ਸਰਕਾਰ ਬਜਟ ਦੇ ਵਿੱਚ ਘਾਟੇ ਦੇ ਅੰਦਰ ਚੱਲ ਰਹੀ ਹੈ ਇੱਕ ਪਾਸੇ ਯੂਕਰੇਨ ਦੇ ਨਾਲ ਲੜਾਈ ਚੱਲ ਰਹੀ ਹੈ ਦੂਜੇ ਪਾਸੇ ਤੇਲ ਜਿਹੜੀਆਂ ਨੇ ਵੇਚਣ ਦੀਆਂ ਪਾਬੰਦੀਆਂ ਲੱਗੀਆਂ ਅੱਗੇ ਤਾਂ ਯੂਰਪ ਨੂੰ ਦੇਈ ਜਾਂਦੇ ਸੀਗੇ ਤੇਲ ਅਤੇ ਗੈਸ ਹੁਣ ਉਹ ਵੀ ਨਹੀਂ ਦਿੱਤਾ ਜਾ ਰਿਹਾ ਹੈਗਾ ਸੋ ਇਸ ਸਾਲ ਰੂਸ ਦੇ ਸੈਂਟਰਲ ਬੈਂਕ ਨੇ ਦੱਸਿਆ ਕਿ ਜੁਲਾਈ ਦੀ ਸ਼ੁਰੂਆਤ ਤੱਕ ਉਹਨਾਂ ਦੇ ਕੋਲ ਸੋਨੇ ਦਾ ਭੰਡਾਰ ਜਿਹੜਾ ਉਹ 73 ਮਿਲੀਅਨ ਟ੍ਰੋਏ ਔਂਸ ਯਾਨੀ ਕਿ ਲਗਭਗ 2200 ਮੀਟ੍ਰਿਕ ਟਨ ਸੀਗਾ ਇੱਕ ਔਂਸ ਲਗਭਗ 28 ਗ੍ਰਾਮ ਦੇ ਬਰਾਬਰ ਹੁੰਦਾ ਸੋ ਰੂਸ ਦੇ ਕੋਲ ਇਹ ਭੰਡਾਰ ਜਿਹੜਾ ਹੈ 2026 ਦੀ ਸ਼ੁਰੂਆਤ ਦੇ ਵਿੱਚ ਜਿਹੜਾ ਸੀਗਾ ਉਹਦੇ ਨਾਲੋਂ ਲਗਭਗ 43 ਮੀਟ੍ਰਿਕ ਟਨ ਘੱਟ ਗਿਆ ਇਹਦਾ ਮਤਲਬ ਇਹ ਹੈ ਕਿ ਰੂਸ ਦੇ ਕੋਲ ਸੋਨੇ ਇਹ ਨਹੀਂ ਕਿ ਉਹ ਐਕਸਪੋਰਟ ਕਰ ਰਹੇ ਨੇ ਕੱਟ ਕੱਟ ਕੇ ਵੇਚ ਰਹੇ ਨੇ ਬਸ ਉਹਨਾਂ ਨੂੰ ਇਹ ਕੱਢਣਾ ਪੈ ਰਿਹਾ 2022 ਦੇ ਵਿੱਚ ਅਟੈਕ ਇਹਨਾਂ ਨੇ ਕੀਤਾ ਸੀ ਯੂਕਰੇਨ ਦੇ ਉੱਤੇ ਉਹ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਸੀ ਆਹ ਪਿਛਲੇ ਸਾਲ ਵੀ ਤੁਸੀਂ ਸੁਣਿਆ ਹੋਣਾ ਸੋਨੇ ਦੀਆਂ ਕੀਮਤਾਂ ਵਧੀਆਂ ਨੇ ਪਹਿਲੇ 4 ਮਹੀਨਿਆਂ ਦੇ ਵਿੱਚ ਇਸ ਸਾਲ ਜਿਹੜੀ ਸੋਨੇ ਦੀ ਔਸਤ ਕੀਮਤ ਸੀ $4800 US ਡਾਲਰ ਪ੍ਰਤੀ ਔਂਸ ਸੀਗੀ ਬਾਅਦ ਦੇ ਵਿੱਚ ਇਹ ਡਿੱਗ ਕੇ $4000 ਪ੍ਰਤੀ ਔਂਸ ਰਹਿ ਗਈ ਔਰ ਮਾਸਕੋ ਨੇ ਲਗਭਗ ਕਹਿੰਦੇ ਨੇ ਇਹ ਕਿਉਂ ਕੀਮਤਾਂ ਘਟੀਆਂ ਨੇ ਕਿਉਂਕਿ ਮਾਸਕੋ ਸਸਤੀ ਕੀਮਤ ਦੇ ਉੱਤੇ ਸੋਨਾ ਬਾਜ਼ਾਰ ਦੇ ਵਿੱਚ ਦੇ ਰਿਹਾ ਸੀ ਬਸ ਸੋਨਾ ਲੈ ਲਓ ਹੁਣ ਇਹ ਕਿਹੜੇ ਕਿਹੜੇ ਦੇਸ਼ਾਂ ਨੇ ਖਰੀਦਿਆ ਇਹਦੀ ਕੋਈ ਜਾਣਕਾਰੀ ਨਹੀਂ ਹੈ ਹਾਲੇ ਤੱਕ ਅੰਦਾਜ਼ੇ ਹੈਗੇ ਨੇ ਜਿਵੇਂ ਹੁਣ ਤੱਕ ਤਾਂ ਇਹੀ ਖਬਰਾਂ ਸੀਗੀਆਂ ਕਿ ਇੰਡੀਆ ਨੇ ਕੱਚਾ ਤੇਲ ਲਿਆ ਰੂਸ ਤੋਂ ਸਸਤੀ ਕੀਮਤ 'ਤੇ ਔਰ ਉਹਨੂੰ ਲੈ ਕੇ ਅੰਬਾਨੀ ਸਾਹਿਬ ਅਡਾਨੀ ਸਾਹਿਬ ਆਪਣੀਆਂ ਰਿਫਾਇਨਰੀਆਂ 'ਚ ਰਿਫਾਈਨ ਕਰਕੇ ਮਹਿੰਗੀ ਕੀਮਤ ਦੇ ਉੱਤੇ ਯੂਰਪੀ ਦੇਸ਼ਾਂ ਨੂੰ ਵੇਚ ਰਹੇ ਹੈਗੇ ਨੇ ਅਮੈਰੀਕਾ ਨੂੰ ਇਹ ਚੀਜ਼ ਗਵਾਰਾ ਨਹੀਂ ਸੀ ਹੋਈ ਇਸ ਕਰਕੇ ਅਮੈਰੀਕਾ ਨੇ 50% ਟੈਰਿਫ ਇੰਡੀਆ 'ਤੇ ਲਗਾਤਾ ਸੀ ਕਿ ਇਹ ਤੇਲ ਜਿਹੜਾ ਪਹਿਲਾਂ ਸਾਨੂੰ ਮਿਲਣਾ ਸੀਗਾ ਹੁਣ ਰਸ਼ੀਆ ਦੇ ਅਟੈਕ ਕਰਕੇ ਸਾਨੂੰ ਨਹੀਂ ਮਿਲ ਰਿਹਾ ਅਤੇ ਤੁਸੀਂ ਐਂ ਕੰਮ ਕਰ ਰਹੇ ਹੋ ਕਿਉਂਕਿ ਅਮੈਰੀਕਾ ਤਾਂ ਆਪ ਪੈਸੇ ਇਕੱਠੇ ਕਰਨੇ ਚਾਹੁੰਦਾ ਹੈਗਾ ਔਰ ਸਮੱਸਿਆ ਇਹ ਹੋਈ ਸੀਗੀ ਕਿ ਰੂਸ ਨੇ ਇਹ ਕੀਮਤਾਂ ਭਾਰਤ ਨੂੰ ਜਿਹੜਾ ਕੱਚਾ ਤੇਲ ਸੀ ਉਹ ਰੁਪੀਜ਼ ਦੇ ਵਿੱਚ ਵੀ ਦੇਣ ਲੱਗ ਗਏ ਸੀ ਔਰ ਇੰਡੀਆ ਰੂਬਲ ਦੀ ਵਿੱਚ ਵੀ ਇਹ ਜਿਹੜਾ ਰੂਬਲ ਯਾਨੀ ਕਿ ਰਸ਼ੀਅਨ ਕਰੰਸੀ ਉਹਦੇ 'ਚ ਵੀ ਇਹ ਵਪਾਰ ਕਰਨ ਲੱਗ ਗਿਆ ਸੀ ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਘਮਾਸਾਨ ਫੈਲਿਆ ਸੀਗਾ ਇਰਾਨ 'ਤੇ ਅਟੈਕ ਉੱਧਰ ਅਜ਼ਰਬੈਜ਼ਾਨ ਆਰਮੀਨੀਆ ਦੀ ਜੰਗ ਫਲਾਣਾ ਧਿਮਕਾ ਸਭ ਡਰਾਮੇ ਹੋਏ ਸੀਗੇ ਖੈਰ ਐਨੀਵੇਜ਼

ਹੋਰ ਹਥਿਆਰ ਖਰੀਦਣੇ ਨੇ, ਉਹਨਾਂ ਦਾ ਰੱਖਿਆ ਬਜਟ ਵਧਿਆ, ਉਹਨਾਂ ਦੀ ਅਰਥ ਵਿਵਸਥਾ 'ਤੇ ਭਾਰੀ ਦਬਾਅ ਪਿਆ। ਇਸ ਕਰਕੇ ਉਹਨਾਂ ਨੇ ਇਸ ਇੰਸਟੀਚਿਊਟ ਨੇ ਇੱਕ ਰਿਪੋਰਟ ਕਿਹੜਾ ਉਹ ਫਾਈਨੈਂਸ਼ੀਅਲ ਟਾਈਮਸ ਨਾਮ ਦਾ ਅਖਬਾਰ ਉਹਨਾਂ ਨੂੰ ਦਿੱਤੀ ਹੈ ਅਤੇ ਫਾਈਨੈਂਸ਼ੀਅਲ ਟਾਈਮਸ ਨੇ ਇਹ ਖਬਰ ਲਿਖੀ ਹੈ ਕਿ 2026 ਦੇ ਵਿੱਚ ਜੰਗ ਦੇ ਉੱਤੇ ਰੂਸ ਲਗਭਗ 28 ਅਰਬ ਡਾਲਰ ਤੱਕ ਖਰਚ ਰਿਹਾ ਸੀਗਾ ਔਰ 2027 ਅਤੇ ਉਸ ਤੋਂ ਬਾਅਦ 2028 ਅਗਲੇ 2 ਸਾਲਾਂ ਦੇ ਵਿੱਚ ਇਹ ਖਰਚ ਹੋਰ ਜ਼ਿਆਦਾ ਵੱਧ ਜਾਣਾ। ਜਦੋਂ ਇਹ ਜੰਗ ਸ਼ੁਰੂ ਨਹੀਂ ਸੀ ਹੋਈ, 2022 'ਚ ਰਸ਼ੀਆ ਨੇ ਅਟੈਕ ਕੀਤਾ ਪਹਿਲਾਂ ਯੂਕਰੇਨ ਦੇ ਉੱਤੇ, 2021 'ਚ ਯਾਨੀ ਉਹ ਤੋਂ 1 ਸਾਲ ਪਹਿਲਾਂ ਰੂਸ ਦਾ ਜਿੰਨਾ ਡਿਫੈਂਸ ਬਜਟ ਸੀਗਾ ਉਹਦੇ ਨਾਲੋਂ ਹੁਣ ਇਹ 4 ਗੁਣਾ ਹੋ ਗਿਆ। 2025 'ਚ 16 ਟ੍ਰਿਲੀਅਨ ਰੂਬਲ ਯਾਨੀ ਕਿ ਲਗਭਗ 200 ਅਰਬ ਡਾਲਰ ਤੱਕ ਜਿਹੜਾ ਸੀਗਾ ਇਹ ਹਥਿਆਰ ਹਥਿਊਰ ਜਿੰਨੇ ਖਰਚ ਖੁਰਚ ਹੋਰ 200 ਅਰਬ ਡਾਲਰ ਖਰਚ ਚੁੱਕਿਆ ਸੀ ਰਸ਼ੀਆ। 200 ਅਰਬ ਡਾਲਰ ਕਹਿਣ ਦੀ ਗੱਲ ਹੁੰਦੀ ਹੈ ਔਰ ਇਹ 200 ਅਰਬ ਡਾਲਰ ਉਹਨਾਂ ਨੇ ਕਾਹਦੇ 'ਤੇ ਖਰਚੇ? ਹਥਿਆਰ ਖਰੀਦਣ 'ਤੇ। ਜ਼ਾਹਰ ਜੀ ਗੱਲ ਹੈ ਕਿ ਹਥਿਆਰ ਉਹਨਾਂ ਨੇ ਕਿਸੇ ਨਾ ਕਿਸੇ ਤੋਂ ਤਾਂ ਖਰੀਦੇ ਹੀ ਹੋਣਗੇ, ਇਕੱਲਾ ਰਸ਼ੀਆ ਤਾਂ ਇਹ ਬਣਾ ਨਹੀਂ ਰਿਹਾ ਹੈਗਾ ਹਥਿਆਰ, ਆਪਣੇ ਆਪ ਬਣਾ ਕੇ ਤਾਂ ਖਰੀਦਣੇ ਨਹੀਂ ਉਹਨਾਂ ਨੇ, ਉਹਨਾਂ ਨੇ ਇਹ ਨੌਰਥ ਕੋਰੀਆ ਤੋਂ ਖਰੀਦੇ, ਚਾਈਨਾ ਤੋਂ ਖਰੀਦੇ, ਇੰਡੀਆ ਤੋਂ ਖਰੀਦੇ ਜਾਂ ਕੁਛ ਹੋਰ ਐਸੀਆਂ ਕੰਟਰੀ ਜਿਨ੍ਹਾਂ 'ਚ ਮੇ ਬੀ ਅਮੈਰੀਕਾ ਵੀ ਸ਼ਾਮਿਲ ਹੋਵੇ, ਇਹਨਾਂ ਕੰਟਰੀਜ਼ ਤੋਂ ਇਹਨਾਂ ਨੇ ਹਥਿਆਰ ਖਰੀਦੇ ਅਤੇ ਫਿਰ ਯੂਕਰੇਨ ਦੇ ਅਗੇਂਸਟ ਇਸਤੇਮਾਲ ਕੀਤੇ। ਖੈਰ ਸੋਨਾ ਵੀ ਜਿਹੜਾ ਹੈਗਾ, ਸੋਨਾ ਵੀ ਜਿੰਨਾ ਵੇਚਿਆ ਉਹ ਵੀ ਉੱਥੇ ਰਸ਼ੀਅਨ ਸੈਂਟਰਲ ਬੈਂਕ ਨੇ ਵੇਚਣ ਦੀ ਬਜਾਏ ਉੱਥੋਂ ਦਾ ਜਿਹੜਾ ਸਰਕਾਰ ਦਾ ਇੱਕ NWF ਫੰਡ ਹੈ ਉਹਦੇ ਜ਼ਰੀਏ, ਨੈਸ਼ਨਲ ਵੈਲਫੇਅਰ ਫੰਡ, ਉਹਦੇ ਜ਼ਰੀਏ ਵੇਚਿਆ। ਯਾਨੀ ਸਰਕਾਰ ਨੇ ਸੈਂਟਰਲ ਬੈਂਕ ਤੋਂ ਇਹ ਸੋਨਾ ਨਾ ਵਿਕਵਾ ਕੇ ਡਾਇਰੈਕਟ ਆਪਣੇ ਖਜ਼ਾਨੇ ਦੇ ਵਿੱਚੋਂ ਇਹ ਸੋਨਾ ਵਿਕਵਾਇਆ ਹੈਗਾ। ਔਰ ਇਹ ਸੋਨਾ ਜਿਹੜਾ ਇਹ ਕਿੱਥੇ ਗਿਆ ਹੈ, ਕਿਹਦੇ ਕੋਲ ਗਿਆ, ਨੋ ਆਈਡੀਆ, ਇਹਦੀ ਕੋਈ ਰਿਪੋਰਟ ਨਹੀਂ ਹੈਗੀ। ਬਟ ਦੁਨੀਆ ਦੇ ਵਿੱਚ ਕਿਹਦੇ ਕੋਲ ਕਿੰਨਾ ਸੋਨਾ ਹੈਗਾ ਉਹਦੇ ਨਾਲ ਜੁੜੀ ਇੱਕ ਰਿਪੋਰਟ ਵੀ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ। ਰਿਪੋਰਟ ਆਈ ਹੈ, ਕਹਿੰਦੇ ਅਮੈਰੀਕਾ ਦੇ ਕੋਲ ਦੁਨੀਆ ਦਾ ਸਭ ਤੋਂ ਵੱਧ ਗੋਲਡ ਮਾਈਨਸ ਦਾ ਭੰਡਾਰ ਹੈਗਾ। KGF ਵਾਲੇ ਯਸ਼ ਦੇ ਕੋਲ ਨਹੀਂ ਹੈਗਾ, ਇਹ ਹੈਗਾ ਅਮੈਰੀਕਾ ਦੇ ਕੋਲ 72% ਜਿੰਨਾ ਸੋਨਾ ਦੁਨੀਆ 'ਚ ਉਹਦਾ 72% ਸਿਰਫ ਅਮੈਰੀਕਾ ਦੇ ਕੋਲ ਹੈ। 8,183 ਲਗਭਗ 8,133 ਟਨ ਸੋਨਾ ਅਮੈਰੀਕਾ ਦੇ ਕੋਲ ਹੈ ਅੱਜ ਦੀ ਕੀਮਤ 'ਚ। ਅੱਜ ਦੀ ਡੇਟ ਦੇ ਵਿੱਚ ਜੇ ਇਹਦੀ ਕੀਮਤ ਆਂਕੀ ਜਾਵੇ ਅਮੈਰੀਕਨ ਡਾਲਰ 'ਚ, ਦੱਸਣ ਲੱਗਿਆ ਤੁਹਾਨੂੰ, ਇਹ ਹੋ ਗਈ ਕੀਮਤ 60,95,278 ਡਾਲਰ। 60 ਲੱਖ ਡਾਲਰ ਤੋਂ ਵੀ ਜ਼ਿਆਦਾ ਦਾ ਸੋਨਾ ਜਿਹੜਾ ਹੈ US ਡਾਲਰ ਦਾ ਸੋਨਾ ਉਹ ਅਮੈਰੀਕਾ ਦੇ ਕੋਲ ਪਿਆ। ਜਰਮਨੀ ਨੰਬਰ 2 ਦੇ ਉੱਤੇ ਆਉਂਦਾ ਦੁਨੀਆ 'ਚ, ਦੂਸਰੇ ਨੰਬਰ ਦਾ ਸਭ ਤੋਂ ਵੱਧ ਭੰਡਾਰ ਹੈਗਾ ਔਰ ਇਹਨਾਂ ਦੇ ਕੋਲ 3,351 ਟਨ ਸੋਨਾ ਔਰ ਇਹਦੀ ਕੀਮਤ ਲਗਭਗ 25,11,661 ਡਾਲਰ ਹੈ US ਡਾਲਰ। 25 ਲੱਖ ਜਰਮਨੀ ਦੇ ਕੋਲ ਔਰ 60 ਲੱਖ ਡਾਲਰ ਦਾ ਸੋਨਾ ਅਮਰੀਕਾ ਦੇ ਕੋਲ। ਅਮਰੀਕਾ ਦੇ ਕੋਲ ਲਗਭਗ 8,000 ਟਨ ਤੋਂ ਜ਼ਿਆਦਾ, ਜਰਮਨੀ ਦੇ ਕੋਲ 3,300 ਟਨ ਤੋਂ ਜ਼ਿਆਦਾ। ਦੁਨੀਆ ਦਾ ਛੋਟਾ ਦੇਸ਼ ਹੈ ਜੋਗ੍ਰਾਫੀ ਦੇ ਵਿੱਚ ਖੇਤਰਫਲ ਦੇ ਮੁਕਾਬਲੇ ਇਟਲੀ, ਪਰ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ। ਹੋ ਸਕਦਾ ਮੋਦੀ ਸਾਹਿਬ ਇਸੇ ਕਰਕੇ ਆੜੀ ਪਾਈ ਬੈਠੇ ਹੋਣ ਇਟਲੀ ਦੇ ਨਾਲ। ਇਟਲੀ ਦੇ ਕੋਲ 2,400 ਟਨ ਸੋਨੇ ਦਾ ਭੰਡਾਰ ਹੈਗਾ, ਲਗਭਗ 18,37,000 US ਡਾਲਰ ਦੀ ਅੱਜ ਦੀ ਤਰੀਕ 'ਚ ਬਾਜ਼ਾਰੀ ਕੀਮਤ ਦਾ ਸੋਨਾ ਇਹਨਾਂ ਦੇ ਕੋਲ ਪਿਆ। ਔਰ ਫਰਾਂਸ ਦਾ ਹੀ ਇੱਕ ਹੋਰ ਦੇਸ਼, ਜਰਮਨੀ ਅਤੇ ਇਟਲੀ ਤੋਂ ਬਾਅਦ ਫਰਾਂਸ, ਸੋਰੀ ਯੂਰਪ ਦਾ ਇੱਕ ਹੋਰ ਦੇਸ਼, ਤੀਜਾ ਦੇਸ਼ ਹੈ ਯੂਰਪ ਦਾ, ਫਰਾਂਸ ਦੇ ਕੋਲ 2,400 ਟਨ ਸੋਨਾ ਪਿਆ ਔਰ ਇਹਦੀ ਕੀਮਤ ਜਿਹੜੀ ਉਹ 18,26,000 US ਡਾਲਰ ਦੱਸੀ ਜਾਂਦੀ ਹੈ। ਅਤੇ ਰੂਸ ਦੁਨੀਆ 'ਚ 5ਵੇਂ ਨੰਬਰ ਦਾ ਦੇਸ਼ ਬਣਦਾ ਜਿਹਦੇ ਕੋਲ ਸੋਨਾ ਹੈਗਾ। ਜਿੱਦਾਂ ਦੱਸਿਆ ਕਿ ਹੁਣ ਲਗਭਗ 3,100 ਟਨ ਸੋਨਾ ਉਹਨਾਂ ਦੇ ਕੋਲ ਬਚਿਆ ਹੋਣਾ ਹੈਗਾ ਔਰ ਹਾਲਾਂਕਿ ਰਸ਼ੀਆ ਉਹਦਾ ਪੂਰਾ ਇਸਤੇਮਾਲ ਵੀ ਨਹੀਂ ਕਰਦਾ, ਰਸ਼ੀਆ ਆਪਣੇ ਅੰਦਰੂਨੀ ਬਾਜ਼ਾਰ ਦੇ ਵਿੱਚ ਇਹਦਾ ਇਸਤੇਮਾਲ ਵੀ ਨਹੀਂ ਕਰਦਾ ਹੈਗਾ। ਲਗਭਗ 17,500 ਡਾਲਰ ਦਾ US ਡਾਲਰ ਦਾ ਸੋਨਾ ਰਸ਼ੀਆ ਦੇ ਕੋਲ ਪਿਆ ਔਰ ਉਸ ਤੋਂ ਬਾਅਦ ਚੀਨ ਹੈ, ਚੀਨ ਦੇ ਕੋਲ ਵੀ 2,200 ਟਨ ਸੋਨਾ ਹੈਗਾ, ਲਗਭਗ 16 ਲੱਖ ਡਾਲਰ। ਜਾਪਾਨ ਦੇ ਕੋਲ 845 ਟਨ ਸੋਨਾ, ਲਗਭਗ 6,33,000 ਡਾਲਰ ਦਾ ਸੋਨਾ ਜਾਪਾਨ ਦੇ ਕੋਲ ਪਿਆ। ਅਤੇ ਫਿਰ 8ਵੇਂ ਨੰਬਰ ਦੇ ਉੱਤੇ ਇੰਡੀਆ ਆਉਂਦਾ। ਇੰਡੀਆ ਦੇ ਕੋਲ ਸੋਨੇ ਦਾ ਜਿਹੜਾ ਭੰਡਾਰ ਹੈ, ਜ਼ਮੀਨ ਦੇ ਥੱਲੇ ਦੀ ਗੱਲ ਕਰ ਰਹੇ ਹਾਂ,
ਉਹ 840

ਟਨ ਸੋਨਾ ਹੈਗਾ ਔਰ ਇਹਦੀ ਕੀਮਤ ਤੁਸੀਂ ਕਹਿ ਲਓ ਕਿ $630,000 US dollar ਜਿਹੜੀ ਉਹ ਇੰਡੀਆ ਦੇ ਕੋਲ ਬਣਦੀ ਹੈ ਉਹ ਤੋਂ ਬਾਅਦ ਫਿਰ ਨੈਦਰਲੈਂਡ ਟਰਕੀ ਆਸਟ੍ਰੇਲੀਆ ਇਹ ਸਾਰੀਆਂ ਕੰਟਰੀਜ਼ ਆ ਜਾਂਦੀਆਂ ਹੈਗੀਆਂ ਨੇ ਕੰਪੈਰੀਜ਼ਨ ਦੀ ਜਦੋਂ ਗੱਲ ਕਰਦੇ ਹੈਗੇ ਹੁਣ ਕ੍ਰੈਮਲਿਨ ਯਾਨੀ ਕਿ ਰੂਸੀ ਸਰਕਾਰ ਇਹ ਚਾਹੁੰਦੀ ਹੈ ਕਿ ਉਹਨਾਂ ਦੇ ਕੋਲ ਜੇ ਆਰਥਿਕ ਤੰਗੀ ਆਉਂਦੀ ਹੈ ਕਿਸੇ ਕਿਸਮ ਦੀ ਕਿਉਂਕਿ ਜ਼ਾਹਰ ਜੀ ਗੱਲ ਹੈ ਕਿ ਅਟੈਕ ਵਾਰ ਦੇ ਵਿੱਚੋਂ ਗੁਜ਼ਰ ਰਹੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਰੂਸ ਨੇ ਆਪਣਾ ਜਿਹੜਾ ਸੋਨਾ ਹੈਗਾ ਉਹ ਵੇਚਣਾ ਔਰ ਵੇਚ ਕੇ ਉਹ ਆਪਣਾ ਮੁਨਾਫਾ ਕਮਾਉਣਾ ਕਿਉਂਕਿ ਤੇਲ ਅਤੇ ਗੈਸ ਤੋਂ ਹੁਣ ਕਮਾਈ ਉਨੀ ਹੋ ਨਹੀਂ ਰਹੀ ਹੈਗੀ ਯੂਰੋਪੀਅਨ ਕੰਟਰੀਜ਼ ਵੀ ਨਹੀਂ ਡਾਇਰੈਕਟਲੀ ਲੈ ਰਹੀਆਂ ਹੈਗੀਆਂ ਯੂਰੋਪੀਅਨ ਕੰਟਰੀਜ਼ ਯੂਕਰੇਨ ਦੇ ਨਾਲ ਖੜੀਆਂ ਨੇ ਉਹ ਰੂਸ ਨੂੰ ਕੰਗਾਲ ਹੁੰਦੇ ਦੇਖਣਾ ਚਾਹੁੰਦੇ ਹੈਗੇ ਨੇ ਚਾਈਨਾ ਅਤੇ ਨੌਰਥ ਕੋਰੀਆ ਅਤੇ ਕੁਛ ਹੱਦ ਤੱਕ ਇੰਡੀਆ ਇੰਡੀਆ ਖੁੱਲ੍ਹ ਕੇ ਨਹੀਂ ਆਉਂਦਾ ਹੈਗਾ ਰਸ਼ੀਆ ਦੇ ਹੱਕ 'ਚ ਬਟ ਇੰਡੀਆ ਚਾਹੁੰਦਾ ਵੀ ਨਹੀਂ ਹੈਗਾ ਕਿ ਰਸ਼ੀਆ ਕੰਗਾਲ ਹੋਵੇ ਕਿਉਂਕਿ ਕਾਫੀ ਸਾਰੀਆਂ ਜ਼ਰੂਰਤਾਂ ਇੰਡੀਆ ਦੀਆਂ ਰੂਸ ਪੂਰੀਆਂ ਕਰ ਰਿਹਾ ਖੈਰ ਇੱਥੇ ਤੀਜੀ ਖਬਰ ਦੇ ਵੱਲ ਆਉਂਦੇ ਹਾਂ ਜੌਨਸਨ ਐਂਡ ਜੌਨਸਨ ਬੜੇ ਪਹਿਲਾਂ ਮੇਰੇ ਖਿਆਲ ਦੇ ਨਾਲ ਦੋ ਕੁ ਸਾਲ ਪਹਿਲਾਂ ਇੱਕ ਪੋਡਕਾਸਟ ਆਪਾਂ ਕੀਤਾ ਸੀ ਉਦੋਂ ਨਿਊਜ਼ ਐਂਡ ਵਿਊਜ਼ ਦੇ ਨਾਮ ਦੇ ਨਾਲ ਇਹ ਪ੍ਰੋਗਰਾਮ ਚੱਲਦਾ ਹੁੰਦਾ ਸੀ ਜੌਨਸਨ ਐਂਡ ਜੌਨਸਨ ਦੇ ਉੱਤੇ ਹਜ਼ਾਰਾਂ ਮੁਕੱਦਮੇ ਚੱਲ ਰਹੇ ਨੇ ਤੁਹਾਨੂੰ ਦੱਸਿਆ ਸੀਗਾ ਕਿ ਜੌਨਸਨ ਐਂਡ ਜੌਨਸਨ ਦਾ ਜਿਹੜਾ ਬੇਬੀ ਪਾਊਡਰ ਹੈ ਟੈਲਕਮ ਪਾਊਡਰ ਹੈ ਉਹਦੇ ਨਾਲ ਓਵੇਰੀਅਨ ਕੈਂਸਰ ਦੇ ਖਤਰੇ ਜਿਹੜੇ ਨੇ ਉਹ ਪੈਦਾ ਹੁੰਦੇ ਨੇ ਇਸ ਕਰਕੇ ਇਹ ਖਬਰਾਂ ਜਦੋਂ ਅਮਰੀਕਾ 'ਚ ਸਾਹਮਣੇ ਆਉਣ ਲੱਗੀਆਂ ਲੋਕਾਂ ਨੇ ਕੇਸ ਕੱਢਣੇ ਸ਼ੁਰੂ ਕਰਤੇ ਹਜ਼ਾਰਾਂ ਕੇਸ ਜੌਨਸਨ ਐਂਡ ਜੌਨਸਨ ਦੇ ਅਗੇਂਸਟ ਹੋਏ ਹੋਏ ਨੇ ਹੁਣ ਜੌਨਸਨ ਐਂਡ ਜੌਨਸਨ ਨੇ ਆਪ ਹੀ ਪੇਸ਼ਕਸ਼ ਇੱਕ ਕੀਤੀ ਹੈ ਕਿ ਜਿਹੜੇ ਜਿਹੜੇ ਲੋਕਾਂ ਨੇ ਉਹਨਾਂ ਦੇ ਉੱਤੇ ਕੇਸ ਕੀਤੇ ਨੇ ਟੋਟਲ ਰਕਮ ਉਹਨਾਂ ਨੂੰ ਭੁਗਤਾਨ ਦੇਣ ਦੇ ਲਈ ਉਹ ਤਿਆਰ ਨੇ ਟੋਟਲ ਰਕਮ ਜਿਹੜੀ ਬਣਦੀ ਹੈ ਜਿੰਨੇ ਵੀ ਲੋਕਾਂ ਨੇ ਕੇਸ ਕੀਤੇ ਨੇ ਸਿਰਫ ਅਮਰੀਕਾ ਅਮਰੀਕਾ ਦੀ ਉਹ ਗੱਲ ਕਰ ਰਹੇ ਕਿਉਂਕਿ ਉਹ ਤੋਂ ਬਾਹਰ ਜੌਨਸਨ ਐਂਡ ਜੌਨਸਨ ਲਾਇਬਲ ਵੀ ਨਹੀਂ ਹੈਗਾ ਆਪਣੀ ਟੈਰੇਟਰੀ ਤੋਂ ਬਾਹਰ ਜਿੱਥੇ ਉਹ ਪ੍ਰੋਡਿਊਸ ਕਰਦੇ ਨੇ ਇਸ ਪਾਊਡਰ ਨੂੰ ਉਹ ਅਮਰੀਕਾ ਅਮਰੀਕਾ ਹੀ ਉਹਨਾਂ ਦੀ ਟੈਰੇਟਰੀ ਹੈ ਉਹ ਤੋਂ ਬਾਹਰ ਉਹ ਜਿੱਥੇ ਵੀ ਪਾਊਡਰ ਵੇਚ ਰਹੇ ਨੇ ਉਹਦੇ ਲਈ ਉਹ ਲਾਇਬਲ ਨਹੀਂ ਹੈਗੇ ਨਾ ਹੀ ਉਹਨਾਂ ਨੇ ਕਿਸੇ ਨੂੰ ਇਹ ਪੈਸੇ ਦੇਣੇ ਨੇ ਨਾ ਹੀ ਕਿਸੇ ਹੋਰ ਕੰਟਰੀ 'ਚ ਜੇ ਕੋਈ ਕੈਂਸਰ ਦੇ ਕੇਸ ਆਉਂਦੇ ਨੇ ਤਾਂ ਜੌਨਸਨ ਐਂਡ ਜੌਨਸਨ ਨੇ ਕੋਈ ਉਲਝਣਾ ਵੀ ਹੈ ਕਾਨੂੰਨੀ ਲੜਾਈ ਲੜਨੀ ਹੈ ਪਰ ਸਿਰਫ ਅਮਰੀਕਾ ਅਮਰੀਕਾ 'ਚ ਉਹਨਾਂ ਨੇ ਲੋਕਾਂ ਨੂੰ ਵਾਅਦਾ ਕੀਤਾ ਕਿ ਤੁਸੀਂ ਕੇਸ ਨੂੰ ਵਿਦਡਰਾਓ ਕਰ ਲਓ ਤੁਹਾਨੂੰ ਅਸੀਂ ਕੁਛ ਰਕਮ ਜਿਹੜੀ ਆ ਮੁਆਵਜ਼ੇ ਦੇ ਤੌਰ 'ਤੇ ਦੇ ਦਿੰਦੇ ਇਹ ਹਜ਼ਾਰਾਂ ਕੇਸਿਸ ਦੇ ਵਿੱਚ ਲਗਭਗ 76,000 ਕੇਸ ਨੇ ਇਹਨਾਂ ਨੂੰ ਜੇ ਥੋੜ੍ਹਾ ਮੁਆਵਜ਼ਾ ਵੀ ਦਿੰਦਾ ਤਾਂ ਜੌਨਸਨ ਐਂਡ ਜੌਨਸਨ ਲਗਭਗ 550 crore US dollar ਜਿਹੜਾ ਉਹ ਆਪਣੇ ਨਾ ਮਾਮਲਿਆਂ ਨੂੰ ਖਤਮ ਕਰਨ ਦੇ ਲਈ ਦੇ ਰਿਹਾ ਹੈਗਾ $330 crore ਦੀ ਤਾਂ ਪਹਿਲਾਂ ਹੀ ਰਕਮ ਆ ਗਈ ਸੀਗੀ ਔਰ ਜੌਨਸਨ ਐਂਡ ਜੌਨਸਨ ਨੇ ਕਿਹਾ ਸੀ ਕਿ 2028 ਤੱਕ ਉਹ ਸਾਰਿਆਂ ਨੂੰ ਭੁਗਤਾ ਦੇ ਦੇਣਗੇ ਉਹ ਤੋਂ ਬਾਅਦ ਕਿਸੇ ਨੂੰ ਕੋਈ ਨਵੇਂ ਸਿਰੇ ਤੋਂ ਕੋਈ ਭੁਗਤਾਨ ਨਹੀਂ ਕਰਨਗੇ ਅਤੇ ਜੇ ਕੋਈ ਕੇਸ ਵੀ ਕਰਦਾ ਤਾਂ ਉਸ ਕੇਸ ਨੂੰ ਉਹ ਜਿਹੜੀ ਹੈ ਅਦਾਲਤ ਉਹਨੂੰ ਸਵੀਕਾਰ ਵੀ ਨਾ ਕਰੇ ਔਰ ਫਿਲਹਾਲ ਅਮਰੀਕਾ ਦੇ ਵਿੱਚ ਇਹ ਲੜਾਈ ਚੱਲ ਰਹੀ ਹੈ ਪਰ ਮੇਰਾ ਸਵਾਲ ਔਰ ਮੈਨੂੰ ਇਤਰਾਜ਼ ਇਸ ਗੱਲ ਦਾ ਹੈਗਾ ਕਿ ਪਾਊਡਰ ਸਿਰਫ ਉੱਥੇ ਤਾਂ ਨਹੀਂ ਹੈਗਾ ਪਾਊਡਰ ਤਾਂ ਦੁਨੀਆ 'ਚ ਦੂਸਰੀਆਂ ਥਾਵਾਂ 'ਤੇ ਵੀ ਵਿਕਿਆ ਹੈਗਾ ਔਰ ਸਿਰਫ ਜੌਨਸਨ ਐਂਡ ਜੌਨਸਨ ਦੇ ਪਾਊਡਰ ਹੀ ਨਹੀਂ ਇਹਨਾਂ ਦੇ ਹੋਰ ਵੀ ਪ੍ਰੋਡਕਟ ਜਿੰਨੇ ਹੈਗੇ ਨੇ ਉਹਨਾਂ ਦੇ ਕਰਕੇ ਵੀ ਜਿਹੜੀਆਂ ਅਲੱਗ ਅਲੱਗ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਨੇ ਇਸੇ ਕਰਕੇ ਜੌਨਸਨ ਐਂਡ ਜੌਨਸਨ ਨੇ ਜਿਹੜਾ ਆਪਣਾ ਕੈਨਵਿਊ ਜਿਹਦੇ ਕੋਲ ਬੈਂਡੇਡ ਲਿਸਟਰੇਨ ਕੈਲਪੋਲ ਵਰਗੇ ਮਸ਼ਹੂਰ ਬ੍ਰਾਂਡ ਨੇ ਉਹ ਕੈਨਵਿਊ ਨੂੰ ਅੱਡ ਕਰਤਾ ਸੀਗਾ ਜੌਨਸਨ ਐਂਡ ਜੌਨਸਨ ਤੋਂ ਅੱਡ ਕਰਕੇ ਇੱਕ ਅਲੱਗ ਕੰਪਨੀ ਬਣਾਤੀ ਸੀ ਅਤੇ ਉਹ ਕੰਪਨੀ ਕਿਸੇ ਮਾਮਲੇ ਦੇ ਵਿੱਚ ਜਵਾਬਦੇਹ ਵੀ ਨਹੀਂ ਹੈਗੀ ਹੁਣ ਟੈਲਕਮ ਪਾਊਡਰ ਜਿਹੜਾ ਉਹ ਆਮ ਤੌਰ ਦੇ ਉੱਤੇ ਉਹਦੇ 'ਚ ਅਲੱਗ ਅਲੱਗ ਦਾਅਵਾ ਕੀਤਾ ਜਾਂਦਾ ਜੌਨਸਨ ਐਂਡ ਜੌਨਸਨ ਵੀ ਦਾਅਵਾ ਕਰਦਾ ਰਿਹਾ ਕਿ ਉਹ 'ਚ ਅਲੱਗ ਅਲੱਗ ਤੱਤ ਨੇ ਮਿਨਰਲਸ ਨੇ ਮੈਗਨੀਸ਼ੀਅਮ ਹੈ ਸਿਲੀਕੋਨ ਹੈ ਹਾਈਡਰੋਜਨ ਆਕਸੀਜਨ ਤੋਂ ਬਣਿਆ ਹੁੰਦਾ ਔਰ ਸਾਬਣ ਵਰਗਾ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੰਪਨੀ ਨੇ ਕੰਜ਼ਿਊਮਰਸ ਨੂੰ ਇਹ ਗੱਲ ਕਹੀ ਹੈ ਕਿ ਜੇ ਇਹ ਟੈਲਕਮ ਲਗਾ ਕੇ ਕਿਉਂਕਿ ਟੈਲਕਮ ਪਾਊਡਰ ਦੇ ਵਿੱਚ ਐਸਬੈਸਟੋਸ ਦੇ ਥੋੜ੍ਹੇ ਜਿਹੇ ਤੱਤ ਵੀ ਜਿਹੜੇ ਨੇ ਉਹ ਪਤਾ ਚੱਲੇ ਨੇ ਹੁਣ ਐਸਬੈਸਟੋਸ ਨੂੰ ਲੈ ਕੇ ਅੱਗੇ ਵੀ ਬੜੀ ਵਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਐਸਬੈਸਟੋਸ ਜਿਹੜਾ ਆਮ ਤੌਰ ਦੇ ਉੱਤੇ ਇੱਕ ਇਹੋ ਜਿਹਾ ਪਦਾਰਥ ਹੁੰਦਾ ਜਿਹਦੇ ਕਾਰਨ ਸਿੱਧੇ ਤੌਰ ਦੇ ਉੱਤੇ ਕੈਂਸਰ ਪੈਦਾ ਹੁੰਦਾ ਔਰ ਜੌਨਸਨ ਐਂਡ ਜੌਨਸਨ ਹਾਲਾਂਕਿ ਸ਼ੁਰੂ ਦੇ ਵਿੱਚ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਕਿ ਉਹਨਾਂ ਦੇ ਟੈਲਕਮ ਦੇ ਵਿੱਚ ਐਸਬੈਸਟੋਸ ਨਹੀਂ ਹੈਗਾ ਬਾਅਦ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਅਲੱਗ ਅਲੱਗ ਅਮਰੀਕਾ ਦੇ ਵਿੱਚੋਂ ਅਲੱਗ ਅਲੱਗ ਲੋਕਾਂ ਨੇ ਕੇਸ ਲਗਾਉਣੇ ਸ਼ੁਰੂ ਕੀਤੇ ਬਹੁਤ ਸਾਰੀਆਂ ਥਿਊਰੀਜ਼ ਸਾਹਮਣੇ ਆਈਆਂ ਫਿਰ ਇਹਨਾਂ ਨੇ ਅਮਰੀਕਾ ਦੇ ਵਿੱਚ ਆਪਣਾ ਜਿਹੜਾ ਪ੍ਰੋਡਕਸ਼ਨ ਜਾਰੀ ਰੱਖਿਆ
ਬਟ ਡਿਸਟ੍ਰੀਬਿਊਸ਼ਨ ਬੰਦ ਕਰਤੀ। ਫਿਰ ਕਹਿੰਦੇ ਕਿ ਅਸੀਂ ਨਹੀਂ ਆਪਣੇ ਟੈਲਕਮ ਪਾਊਡਰ ਦਾ ਤਰੀਕਾ ਬਦਲ ਦਿੱਤਾ ਬਣਾਉਣ ਦਾ। ਹੁਣ ਫਾਈਨਲੀ ਇਹ ਗੱਲ ਕਹੀ ਗਈ ਹੈ ਕਿ ਨਹੀਂ ਆਪਾਂ ਜਿਹੜਾ ਉਹ ਪਾਊਡਰ ਦੇ ਜਿੱਦਾਂ ਮਰਜ਼ੀ ਦਾ ਹੋਵੇ ਉਹਦੇ ਨਾਲ ਜਿਹੜਾ ਤੁਹਾਨੂੰ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਤੁਹਾਨੂੰ ਦੇ ਦਿੰਦੇ ਹਾਂ। ਇਸ ਤਰੀਕੇ ਦੇ ਨਾਲ ਹੁਣ ਇਹ ਗੱਲ ਇੱਥੇ ਆ ਕੇ ਨਿਬੜੀ ਹੈਗੀ ਹੈ। ਮੁਆਵਜ਼ੇ ਦੀ ਗੱਲ ਤੋਂ ਆਖਰੀ ਖਬਰ ਅੱਜ ਦੇ ਦਿਨ ਤੁਹਾਡੇ ਨਾਲ ਸਾਂਝੀ ਕਰਨੀ ਹੈ। ਤਰੁਣ ਤੇਜਪਾਲ, ਇਹ ਖਬਰ ਜਿਹੜੀ ਇਹ ਪਾਵਰ ਅਤੇ ਪ੍ਰਿਵਿਲੇਜ ਦੀ ਲੜਾਈ ਦੀ ਖਬਰ ਹੈ। ਖਬਰ ਹੋ ਸਕਦਾ ਕਿ ਤੁਹਾਨੂੰ ਤੁਸੀਂ ਕੰਫਰਟੇਬਲ ਨਾ ਹੋਵੋ, ਸੋ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਇਸ ਸੈਗਮੈਂਟ ਨੂੰ ਸੁਣਨਾ ਚਾਹੁੰਦੇ, ਸੋ ਨਾ ਸੁਣਿਓ ਚਾਹੇ। ਇੰਡੀਆ ਦੀ ਅਦਾਲਤ ਦੇ ਵਿੱਚ ਇਹ ਕੇਸ ਜਿਹੜਾ ਹੈ 2021 ਦੇ ਵਿੱਚ ਤਰੁਣ ਤੇਜਪਾਲ ਨੂੰ ਗੋਆ ਦੀ ਇੱਕ ਸੈਸ਼ਨ ਕੋਰਟ ਨੇ ਬਲਾਤਕਾਰ ਦੇ ਦੋਸ਼ ਦੇ ਵਿੱਚੋਂ ਬਰੀ ਕਰਤਾ ਸੀ ਤਰੁਣ ਤੇਜਪਾਲ ਨੂੰ। ਪਰ ਹੁਣ ਔਰ ਇੱਕ ਇੱਕ ਟਿੱਪਣੀ ਵੀ ਕੀਤੀ ਸੀ ਅਦਾਲਤਾਂ ਕੈਸੀ ਕੈਸੀ ਟਿੱਪਣੀਆਂ ਕਰ ਦਿੰਦੀਆਂ ਨੇ, ਇਹ ਵੀ ਬੜੀ ਇੱਕ ਅਜੀਬ ਘਟਨਾ ਹੈਗੀ ਇੰਡੀਆ ਦੀ। ਉਸ ਵਕਤ ਜਦੋਂ ਫੈਸਲਾ ਇਹ ਸੁਣਾਇਆ ਗਿਆ ਸੀ ਤਰੁਣ ਤੇਜਪਾਲ ਦਾ, ਹੈਰਾਨੀ ਦੀ ਗੱਲ ਇਹ ਹੈ ਕਿ ਗੋਆ ਦੀ ਸੈਸ਼ਨ ਕੋਰਟ ਦੀ ਜੱਜ ਇੱਕ ਫੀਮੇਲ ਸੀ। ਉਹਨਾਂ ਨੇ ਜਿਹੜੀ ਕੁੜੀ ਦੇ ਨਾਲ ਰੇਪ ਕੀਤਾ ਸੀ ਤਰੁਣ ਤੇਜਪਾਲ ਨੇ, ਉਹ ਕੁੜੀ ਦੀਆਂ ਕੁਝ ਫੋਟੋਆਂ ਦੇ ਉੱਤੇ ਆਪਣਾ ਆਖਰੀ ਫੈਸਲਾ ਦਿੱਤਾ ਉਹਨਾਂ ਨੇ। ਉਹ ਕਹਿੰਦੇ ਕਿ ਰੇਪ ਤੋਂ ਬਾਅਦ ਦੀਆਂ ਇਹ ਕੁਝ ਫੋਟੋਆਂ ਨੇ, ਫੋਟੋਆਂ ਦੇ ਵਿੱਚ ਜਿਹੜੀ ਕੁੜੀ ਜਿਹੜੀ ਰੇਪ ਸਰਵਾਈਵਰ ਹੈ ਉਹ ਚੰਗੇ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ, ਹੱਸ ਰਹੀ ਹੈ, ਖੁਸ਼ ਹੈ, ਉਹਦੇ ਵਿਵਹਾਰ ਤੋਂ ਇਹੋ ਜਿਹਾ ਕੁਛ ਦਿਖ ਨਹੀਂ ਰਿਹਾ ਕਿ ਉਹਦੇ ਨਾਲ ਰੇਪ ਹੋਇਆ ਹੋਊਗਾ। ਡਰੀ ਹੋਈ ਨਹੀਂ ਦਿਖ ਰਹੀ, ਘਬਰਾਈ ਹੋਈ ਨਹੀਂ ਦਿਖ ਰਹੀ। ਉਦੋਂ 527 ਪੇਜਾਂ ਦੇ ਇਸ ਫੈਸਲੇ ਦੇ ਵਿੱਚ ਤਰੁਣ ਤੇਜਪਾਲ ਦੇ ਨਾਲ ਕੀ ਕੀਤਾ ਜਾਵੇ, ਉਹਨਾਂ ਨੂੰ ਬਰੀ ਕਰ ਦਿੱਤਾ ਜਾਵੇ, ਪਰ ਉਸ ਫੈਸਲੇ ਦੇ ਨਾਲ ਜੁੜੀ ਉਹ ਜਿਹੜੀ ਸੁਣਵਾਈ ਆਈ ਸੀਗੀ ਉਹ ਹੁਣ ਅੱਜ ਦੀ ਤਰੀਕ ਦੇ ਵਿੱਚ ਐਗਜ਼ਾਮਪਲ ਬਣ ਚੁੱਕੀ ਹੈ। ਆਮ ਤੌਰ ਦੇ ਉੱਤੇ ਅਦਾਲਤਾਂ ਦੇ ਵਿੱਚ ਐਗਜ਼ਾਮਪਲ ਬਣਦੇ ਹੁੰਦੇ ਨੇ ਕੇਸ ਕਿ ਅੱਗੇ ਫਲਾਣੀ ਅਦਾਲਤ ਨੇ ਸਜ਼ਾ ਸੁਣਾਈ ਸੀਗੀ ਅਤੇ ਅੱਗੇ ਕੀ ਕਰਨਾ ਐਸੇ ਕੇਸਾਂ ਦੇ ਵਿੱਚ। ਇਹ ਇੱਕ ਇਕਲੌਤਾ ਐਸਾ ਕੇਸ ਹੈ ਜਿਹਦੇ 'ਚ ਅੱਗੇ ਕੀ ਨਹੀਂ ਕਰਨਾ ਅਦਾਲਤ ਨੇ, ਇਹ ਇੱਕ ਐਗਜ਼ਾਮਪਲ ਸੈੱਟ ਹੋਈ ਹੈ। ਅਸਲ 'ਚ ਕੇਸ 2013 ਦਾ ਹੈ। 2013 ਦੇ ਵਿੱਚ ਤਰੁਣ ਤੇਜਪਾਲ ਨੇ ਆਪਣੀ ਧੀ, ਉਹਨਾਂ ਦੀ ਆਪਣੀ ਸਗੀ ਧੀ ਦੀ ਇੱਕ ਸਹੇਲੀ ਸੀਗੀ, ਅਤੇ ਕਿਉਂਕਿ tehlka.com ਨਾਮ ਦੀ ਇਹ ਇੱਕ ਆਪਣੀ ਵੈਬਸਾਈਟ ਜਾਂ ਇੱਕ ਆਪਣਾ ਪੋਰਟਲ ਚਲਾਉਂਦੇ ਸੀਗੇ, ਅਤੇ ਉਸ ਅਖਬਾਰੀ ਅਦਾਰੇ ਦੇ ਵਿੱਚ ਉਹਨਾਂ ਦੀ ਧੀ ਦੀ ਸਹੇਲੀ ਜਿਹੜੀ ਸੀਗੀ ਉਹਨਾਂ ਦੇ ਕੋਲ ਕੰਮ ਕਰਦੀ ਸੀ। ਉਸੇ ਦਰਮਿਆਨ ਤਰੁਣ ਤੇਜਪਾਲ ਨੇ ਉਸ ਕੁੜੀ ਦੇ ਨਾਲ ਇੱਕ 5-star ਹੋਟਲ ਦੇ ਵਿੱਚ ਕੁਛ ਐਸਾ ਕੀਤਾ ਜਿਹਦੇ ਬਾਰੇ, ਚਲੋ ਮੈਂ ਰੇਡੀਓ ਦੇ ਉੱਤੇ ਤਾਂ ਕੀ ਗੱਲ ਕਰਨੀ ਹੈਗੀ ਹੈ, ਬਟ ਉਹਨੂੰ ਰੇਪ ਕੈਟਾਗਰੀ ਦੇ ਵਿੱਚ ਹੀ ਰੱਖਿਆ ਜਾਣਾ ਚਾਹੀਦਾ। ਅੱਛਾ, ਇਹ 2013 ਦੇ ਵਿੱਚ ਇਹ ਖਬਰ ਆਈ ਸੀਗੀ। ਹੋ ਸਕਦਾ ਕਿ ਤੁਸੀਂ ਉਦੋਂ, ਕਿਉਂਕਿ ਰੇਪ ਸਰਵਾਈਵਰ ਸੀ, ਰੇਪ ਨੂੰ ਦੋ ਅਲੱਗ ਅਲੱਗ ਤਰੀਕਿਆਂ ਦੇ ਨਾਲ ਦੇਖ ਲਿਆ ਜਾਂਦਾ, ਦੂਜਾ ਤਰੀਕਾ ਜਿਹੜਾ ਹੈਗਾ ਉਹ ਹੁਣ ਇਸ ਕੇਸ ਤੋਂ ਦੇਖਿਆ ਜਾਊਗਾ। ਪਹਿਲਾ ਤਰੀਕਾ ਕੀ ਸੀਗਾ ਕਿ ਜਿਹਦੇ ਨਾਲ ਰੇਪ ਹੋਇਆ ਉਹਦੇ ਨਾਲ ਜਿਣਸੀ ਬਦਸਲੂਕੀ ਹੋਈ ਹੈ, ਉਹਦੇ ਜਿਹੜੇ ਉਸ ਜਿਹਦੇ ਨਾਲ ਰੇਪ ਹੋਇਆ ਉਹਦੀ ਪ੍ਰਾਈਵਸੀ ਦੇ ਵਿੱਚ, ਉਹਦੀ ਨਿੱਜਤਾ ਦੇ ਵਿੱਚ ਜਿਹੜਾ ਉਹਦਾ ਉਤਪੀੜਨ ਕੀਤਾ ਗਿਆ, ਉਹਦੇ ਨਾਲ ਅਸੋਲਟ ਕੀਤਾ ਗਿਆ। ਇਹ ਇੱਕ ਰੇਪ ਦੀ ਡੈਫੀਨੇਸ਼ਨ ਸੀ। ਮੈਂ ਜਿੰਨੀ ਕੁ ਮੋਡੈਸਟ ਲੈਂਗੁਏਜ 'ਚ ਇਹ ਗੱਲ ਕਰ ਸਕਦਾ ਉਨੀ ਕੁ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਤੇ ਉਸ ਦਰਮਿਆਨ 2012 ਦੇ ਵਿੱਚ ਤੁਹਾਡੇ ਯਾਦ ਹੋਣਾ ਹੈ ਕਿ ਇੰਡੀਆ 'ਚ ਨਿਰਭਿਆ ਕਾਂਡ ਕਰਕੇ ਦੁਨੀਆ ਦੇ ਵਿੱਚ ਦਿੱਲੀ ਦਾ ਇੱਕ ਜਿਹੜਾ ਗੈਂਗ ਰੇਪ ਸੀ ਉਹ ਕਾਫੀ ਮਸ਼ਹੂਰ ਹੋਇਆ ਸੀ। ਉਸ ਨਿਰਭਿਆ ਰੇਪ ਕੇਸ ਦੇ ਵਿੱਚ ਜਿਹੜਾ ਅਦਾਲਤ ਨੇ ਫੈਸਲਾ ਦਿੱਤਾ ਸੀਗਾ ਉਹਦੇ ਤੋਂ ਬਾਅਦ ਕੁਛ ਰੇਪ ਦੇ ਨਾਲ ਜੁੜੀਆਂ ਹੋਈਆਂ ਡੈਫੀਨੇਸ਼ਨਸ ਚੇਂਜ ਹੋਈਆਂ ਸੀ। ਜਿਹੜੀ ਤਰੁਣ ਤੇਜਪਾਲ ਨੇ ਜਿਸ ਕੁੜੀ ਦੇ ਨਾਲ ਰੇਪ ਕੀਤਾ ਉਹ ਐਗਜੈਕਟਲੀ ਨਿਰਭਿਆ ਕਾਂਡ ਦੇ ਨਾਲ ਮਿਲਦਾ ਜੁਲਦਾ ਨਹੀਂ ਸੀ, ਔਰ ਉਹ ਉਸ ਕਿਸਮ ਦੇ ਰੇਪਸ ਦੀ ਕੈਟਾਗਰੀ ਦੇ ਵਿੱਚ ਵੀ ਨਹੀਂ ਸੀ ਜਿਹਦੇ 'ਚ ਕਿਸੇ ਕੁੜੀ ਦੇ ਸਰੀਰ ਦੀ ਪ੍ਰਾਈਵੇਸੀ ਨੂੰ ਭੰਗ ਕੀਤਾ ਗਿਆ ਹੋਵੇ। ਪਰ ਇਸ ਕੇਸ ਦੇ ਵਿੱਚ ਰੇਪ ਸਰਵਾਈਵਰ ਉਹਨੂੰ ਕੁੜੀ ਨੂੰ ਕਿਹਾ ਜਾ ਰਿਹਾ ਕਿਉਂਕਿ ਉਹਦਾ ਨਾਲ ਰੇਪ ਹੁੰਦੇ ਹੁੰਦੇ ਰਹਿ ਗਿਆ, ਬਟ ਸਟਿਲ ਉਹਦੇ ਨਾਲ ਜੋ ਤਰੁਣ ਤੇਜਪਾਲ ਨੇ ਕੀਤਾ ਉਸ 5-star ਹੋਟਲ ਦੀ ਲਿਫਟ ਦੇ ਵਿੱਚ
ਉਹਨੂੰ ਬਖਸ਼ਿਆ ਨਹੀਂ ਜਾ ਸਕਦਾ। ਉਹਦੇ 'ਤੇ ਧਾਰਾ 376 IPC ਦੀ ਬਟਾ 2 ਲੱਗੀ ਹੈ। 2 ਅਲੱਗ ਅਲੱਗ ਕੇਸ ਉਹਨਾਂ ਦੇ ਖਿਲਾਫ਼ ਰਜਿਸਟਰ ਹੋਏ ਹੋਏ ਨੇ। ਪਰ 2021 ਦੇ ਵਿੱਚ ਜਦੋਂ ਇਹਨਾਂ ਨੂੰ ਬਰੀ ਕਰ ਦਿੱਤਾ, ਉਹਦੇ ਤੋਂ ਬਾਅਦ ਹੁਣ ਇਹ ਕੇਸ ਕਿਉਂ ਦੁਬਾਰਾ ਸੁਰਖੀਆਂ 'ਚ ਆਇਆ? ਹੁਣ ਇਹ ਪਤਾ ਚੱਲਿਆ ਹੈ ਕਿ ਇੰਡੀਆ ਦੇ ਵਿੱਚ ਹਰ ਰੋਜ਼ ਰੇਪ ਦੇ 86 ਕੇਸ ਰਿਕਾਰਡ ਹੁੰਦੇ ਨੇ। ਯਾਦ ਰਹੋ ਕਿ ਰੱਖਿਓ ਕਿ ਇਹ ਸਿਰਫ ਉਹ ਕੇਸਾਂ ਦੀ 86 ਕੇਸਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਪੁਲਿਸ ਤੱਕ ਪਹੁੰਚਦੇ ਨੇ। ਜ਼ਿਆਦਾਤਰ ਮਾਮਲਿਆਂ ਦੇ ਵਿੱਚ ਫਾਈਲਾਂ ਜਿਹੜੀਆਂ ਨੇ ਉਹ ਅਦਾਲਤਾਂ ਦੇ ਵਿੱਚ ਪਈਆਂ ਰਹਿੰਦੀਆਂ ਨੇ। ਔਰ ਅੰਕੜੇ ਦੱਸਦੇ ਨੇ NCRB ਜਿਹੜਾ ਇੰਡੀਆ ਦੇ ਨੈਸ਼ਨਲ ਰਜਿਸਟਰ ਹੈ ਰਿਕਾਰਡਸ ਦਾ, ਕ੍ਰਾਈਮ ਐਂਡ ਰਿਕਾਰਡ, ਉਹ ਕਹਿੰਦੇ ਨੇ ਕਿ 2012 ਤੋਂ 2022 ਦੇ ਦਰਮਿਆਨ ਬਲਾਤਕਾਰ ਦੇ ਸਿਰਫ 27% ਕੇਸਾਂ ਦੇ ਵਿੱਚ ਹੀ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ। ਯਾਨੀ ਕਿ ਜਦੋਂ ਇਹ ਐਗਜ਼ਾਮਪਲ ਸੈੱਟ ਕਰਦਾ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਕਿ ਰੇਪ ਕੇਸ ਦੇ ਵਿੱਚ ਜਿਹੜਾ ਵਿਕਟਮ ਹੈ ਉਹਨੂੰ ਇਨਸਾਫ ਤਾਂ ਕੀ ਮਿਲਣਾ, ਬਲਕਿ ਉਹਦੀ ਹੱਤਕ ਹੋ ਜਾਣੀ ਹੈ, ਉਹਦੇ ਨਾਲ ਚੰਗੀ ਇੱਕ ਬੇਇੱਜ਼ਤੀ ਹੋ ਜਾਣੀ ਹੈ, ਉਹਦਾ ਪਰਿਵਾਰ ਜਿਹੜਾ ਹੈ ਪੂਰੀ ਤਰ੍ਹਾਂ ਦੇ ਨਾਲ ਅਦਾਲਤ ਦੇ ਚੱਕਰਾਂ ਦੇ ਵਿੱਚ ਜਾਣ ਕਰਕੇ ਬਰਬਾਦ ਹੋ ਜੂਗਾ। ਇਸ ਕਰਕੇ ਕੇਸ ਰਿਕਾਰਡ ਹੀ ਨਹੀਂ ਹੁੰਦਾ ਨਾ। ਉਹ ਇਹ ਕੇਸ ਉਸ ਸਮੇਂ ਦੇ ਵਿੱਚ ਹੁਣ ਦੁਬਾਰਾ ਜਿਹੜਾ ਸੁਰਖੀਆਂ ਦੇ ਵਿੱਚ ਉੱਠਿਆ, ਜਦੋਂ ਇਹ ਕਿਹਾ ਜਾਂਦਾ ਹੈ ਕਿ ਇੰਡੀਆ ਦੇ ਵਿੱਚ ਵਿਮਨਸ ਨਿਊਜ਼ ਕਰਕੇ ਇਸ ਮੁੱਦੇ ਦੇ ਉੱਤੇ ਇੱਕ ਸ਼ੋਧ ਹੋਈ ਹੈ, ਇੱਕ ਸਟੱਡੀ ਹੋਈ ਹੈ, ਇੱਕ ਖੋਜ ਹੋਈ ਹੈ, ਜਿਹ 'ਚ ਦੱਸਿਆ ਜਾਂਦਾ ਕਿ ਮੀਡੀਆ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਨੋਨ ਲੋਕ ਹੀ ਜਿਹੜੇ ਨੇ ਉਹ ਰੇਪ ਕਰਦੇ ਨੇ। 41% ਮਹਿਲਾ ਪੱਤਰਕਾਰਾਂ ਦੇ ਨਾਲ ਜਾਂ ਤਾਂ ਜ਼ਬਾਨੀ ਜਾਂ ਫਿਰ ਸਰੀਰਕ ਤਰੀਕੇ ਦੇ ਨਾਲ ਸ਼ੋਸ਼ਣ ਹੋਏ ਨੇ। ਔਰ 5 'ਚੋਂ ਸਿਰਫ ਇੱਕ ਮਹਿਲਾ ਨੇ, ਚਾਹੇ ਆਪਣੀ ਨੌਕਰੀ ਕੰਟੀਨਿਊ ਰੱਖਣ ਦੇ ਲਈ, ਚਾਹੇ ਆਪਣੇ ਪਰਿਵਾਰ ਨੂੰ ਸਿਕਿਓਰ ਕਰਨ ਦੇ ਲਈ, 5 'ਚੋਂ ਸਿਰਫ ਇੱਕ ਵੁਮੈਨ ਰਿਪੋਰਟ ਕਰਦੀ ਹੈ ਇੰਡੀਆ ਦੇ ਵਿੱਚ ਜਾ ਕੇ। 30% ਜਨਾਨੀਆਂ ਤਾਂ ਜਾਂ ਲੜਕੀਆਂ ਜਾਂ ਮਹਿਲਾਵਾਂ ਜਿਹੜੀਆਂ ਨੇ ਉਹ ਬੋਡੀਲੀ ਹਾਰਮ ਜਿਹੜੇ ਕਹਿੰਦੇ ਨੇ ਕਿ ਸਰੀਰਕ ਨੁਕਸਾਨ, ਉਹਦਾ ਸਾਹਮਣਾ ਕਰ ਪੈਂਦੀਆਂ ਨੇ, ਕਰ ਲੈਂਦੀਆਂ ਨੇ। ਉਹਨਾਂ ਦੇ ਨਾਲ ਸਰੀਰਕ ਸ਼ੋਸ਼ਣ ਹੁੰਦੇ ਨੇ ਔਰ ਉਹ ਫਿਰ ਰਿਪੋਰਟ ਵੀ ਨਹੀਂ ਕਰਦੀਆਂ ਹੈਗੀਆਂ। ਹੁਣ ਤਾਜ਼ਾ ਖਬਰ ਇਸ ਮਾਮਲੇ 'ਚ ਇਹ ਹੈ ਕਿ ਇਸ ਕੇਸ ਨੂੰ ਤਰੁਣ ਤੇਜਪਾਲ ਦੇ ਖਿਲਾਫ ਇੱਕ ਵਾਰ ਫਿਰ ਤੋਂ ਜਿਹੜੀ ਹੈ 13 ਸਾਲ ਬਾਅਦ ਆਖਿਰਕਾਰ ਉਹਨਾਂ ਨੂੰ ਬਲਾਤਕਾਰ ਦਾ ਹੁਣ ਦੋਸ਼ੀ ਮੰਨਿਆ ਗਿਆ ਔਰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜ਼ਰੂਰੀ ਸੀਗੀ ਇਹ ਤਾਂ ਕਿ ਇੱਕ ਐਗਜ਼ਾਮਪਲ ਜਿਹੜੀ ਹੈ ਸੈੱਟ ਕੀਤੀ ਜਾ ਸਕੇ। ਬਹਿਰਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਲੱਗ ਅਲੱਗ 4 ਖਬਰਾਂ ਦੇ ਨਾਲ ਜੁੜਿਆ ਹੋਇਆ ਇਹ ਸ਼ੋਅ ਤੁਹਾਡੇ ਤੱਕ ਲੈ ਕੇ ਆਏ ਸੀਗੇ ਔਰ ਸੋਚਿਆ ਕਿ ਖਬਰਾਂ ਦੇ ਵਿੱਚ ਇਹ ਜ਼ਿਕਰ ਨਹੀਂ ਕਰ ਪਾਉਂਦੇ। ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਉਹ ਪੋਡਕਾਸਟ ਦੇ ਵਿੱਚ ਜਨਾਨੀਆਂ ਦੇ ਲਈ ਡੈਰੋਗੇਟਰੀ ਯਾਨੀ ਅਪਮਾਨਜਨਕ ਸ਼ਬਦ ਵਰਤਦੇ ਨੇ। ਔਰ ਐਤਕੀ ਤਾਂ ਪ੍ਰਧਾਨ ਮੰਤਰੀ ਨੇ ਜਾਪਾਨ ਦੀ ਪ੍ਰਧਾਨ ਮੰਤਰੀ ਦੇ ਖਿਲਾਫ ਇਹ ਗੱਲ ਕਹੀ ਹੈਗੀ ਹੈ। ਅਸਲ ਦੇ ਵਿੱਚ ਜੇ ਉਹ ਪੋਡਕਾਸਟ ਦੇ ਉਸ ਸੈਗਮੈਂਟ ਨੂੰ ਸੁਣੋਗੇ ਉਹ ਰਿਮਾਰਕ ਡੈਫੀਨੇਟਲੀ ਡੈਰੋਗੇਟਰੀ ਹੈ, ਪਰ ਪ੍ਰਧਾਨ ਮੰਤਰੀ ਤੋਂ ਉਹ ਗੱਲ ਕਹਾਈ ਕਿੱਦਾਂ ਗਈ ਹੈ ਉਹ ਵੀ ਜਿਹੜੀ ਹੈ ਸੁਣਨ ਲਾਇਕ ਤਾਂ ਨਹੀਂ ਕਹੂੰਗਾ ਮੈਂ, ਪਰ ਉਹ ਵੀ ਇੱਕ ਤਰੀਕਾ ਹੈਗਾ ਕਿ ਜਿਹੜੇ ਐਸੇ ਵੀ ਪੋਲੀਟੀਸ਼ੀਅਨ ਹੁੰਦੇ ਨੇ ਅਤੇ ਉਹਨਾਂ ਨੂੰ ਕਿੱਦਾਂ ਗੱਲਾਂ ਦੇ ਵਿੱਚ ਲਿਆ ਜਾਂਦਾ। ਅੱਜ ਮੇਰੀ ਇੱਕ ਬੜੀ ਵਧੀਆ ਬੰਦੇ ਦੇ ਨਾਲ ਗੱਲਬਾਤ ਹੋਈ, ਉਹਨਾਂ ਨੇ ਇੱਕ ਬੜੀ ਵਧੀਆ ਟਿੱਪਣੀ ਕੀਤੀ, ਹਾਲਾਂਕਿ ਉਹਨਾਂ ਦਾ ਮੀਡੀਆ ਇੰਡਸਟਰੀ ਦੇ ਨਾਲ ਲੈਣਾ ਦੇਣਾ ਨਹੀਂ ਸੀ, ਬਟ ਉਹ ਟਿੱਪਣੀ ਬੜੀ ਐਪਰੋਪ੍ਰੀਏਟ ਜਿਹੜੀ ਇਹਦੇ 'ਤੇ ਲਾਗੂ ਹੁੰਦੀ ਹੈ ਐਂਥਨੀ ਅਲਬਨੀਜ਼ ਜਾਂ ਐਸੇ ਪੋਲੀਟੀਸ਼ੀਅਨਸ ਦੇ ਉੱਤੇ। ਉਹ ਕਹਿੰਦੇ ਕਿ ਆਮ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਜ਼ਿਆਦਾ ਬਹੁਤ ਜਿਵੇਂ ਆਪਾਂ ਕਹਿੰਦੇ ਨਾ ਕਿ 1% ਲੋਕ ਨੇ ਜਿਹੜੇ ਦੁਨੀਆ ਨੂੰ ਚਲਾ ਰਹੇ ਨੇ, ਉਹ 1% ਲੋਕ ਹੀ ਕਿਵੇਂ ਚਲਾ ਸਕਦੇ ਨੇ ਦੁਨੀਆ ਨੂੰ? ਉਹ 1% ਲੋਕ ਹੀ ਕਿਉਂ ਅਮੀਰ ਨੇ, ਉਹ ਕਿਉਂ ਕੰਟਰੋਲ ਰੱਖਦੇ ਨੇ, ਉਹ ਕਿਵੇਂ ਪੋਲਿਸੀ ਡਿਜ਼ਾਈਨ ਕਰਦੇ ਨੇ ਅਤੇ ਬਾਕੀ ਦੇ ਲੋਕਾਂ ਨੂੰ ਕਿਉਂ ਨਹੀਂ ਪਤਾ ਚੱਲਦਾ? ਉਹ ਕਹਿੰਦੇ ਕਿ ਇਸ ਕਰਕੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਦੁਨੀਆ ਦੇ ਜ਼ਿਆਦਾਤਰ ਲੋਕਾਂ ਨੂੰ ਤਾਂ ਦੁਨੀਆ ਦੀਆਂ ਸਰਕਾਰਾਂ ਨੇ ਇਸ ਗਦੀ ਗੇੜ 'ਚ ਉਲਝਾ ਰੱਖਿਆ ਕਿ ਆਪਣਾ ਕਮਾਓ 9 to 5 ਜਾਂ 5 to 12 ਜਾਂ ਜਿਵੇਂ ਮਰਜ਼ੀ, ਅਤੇ ਫਿਰ ਉਹਦੇ ਤੋਂ ਬਾਅਦ ਉਹੀ ਕਮਾਈ ਜਿਹੜੀ ਆਪਣੀਆਂ ਕਿਸ਼ਤਾਂ 'ਚ ਦਿਓ, ਆਪਣੇ ਘਰ ਪੂਰੇ ਕਰੋ, ਆਪਣੇ ਲੋਨ ਚੁਕਾਓ, ਆਪਣੇ ਅਤੇ ਆਪਣੇ ਪਰਿਵਾਰ ਦੇ ਕੰਮਾਂ ਦੇ ਵਿੱਚ ਲੱਗੇ ਰਹੋ। ਸੋ ਉਸ ਸਰਕਲ ਦੇ ਵਿੱਚ ਉਹ ਫਸੇ ਰਹਿੰਦੇ ਨੇ। ਮਿਡਲ ਕਲਾਸ ਜਿਹੜੀ ਅਪਰ ਮਿਡਲ ਕਲਾਸ ਹੈ ਉਹ ਇਸ ਕਰਕੇ ਠੀਕ ਰਹਿੰਦੀ ਹੈ ਵੀ ਨਹੀਂ ਸਾਡਾ ਬਾਕੀਆਂ ਦੇ ਨਾਲੋਂ ਤਾਂ ਬਿਹਤਰ ਹੈ, ਅਤੇ ਜਿਹੜੇ ਅਮੀਰ ਲੋਕ ਨੇ ਜਾਂ ਅਲਟਰਾ ਰਿਚ ਲੋਕ ਨੇ ਉਹ ਸਿਆਣੇ ਨੇ, ਉਹ ਸਮਝਦਾਰ ਨੇ, ਬਟ ਉਹ ਪੋਲੀਟਿਕਸ 'ਚ ਨਹੀਂ ਹੈਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਦੀ ਮੂਵਮੈਂਟ ਦੇ ਵਿਲ ਕਮ ਇਨ ਟੂ ਦੀ ਪੋਲੀਟਿਕਸ,
ਉਹ ਫਿਰ ਆਹ ਕਮਾਈਆਂ ਨਹੀਂ ਕਰ ਸਕਣਗੇ ਜਿੱਦਾਂ ਦੀਆਂ ਉਹਨਾਂ ਨੇ ਹੁਣ ਤੱਕ ਕੀਤੀਆਂ ਨੇ। ਸੋ ਪੋਲੀਟਿਕਸ ਦੇ ਵਿੱਚ ਜ਼ਿਆਦਾਤਰ ਐਵਰੇਜ ਲੋਕ ਅੱਗੇ ਆਉਂਦੇ ਨੇ। ਐਂਥਨੀ ਐਲਬਨੀਜ਼ ਵੀ ਉਹਨਾਂ ਦੇ ਵਿੱਚੋਂ ਹੀ ਕੁਝ ਐਵਰੇਜ ਲੋਕ ਨੇ। ਕੋਈ ਬਹੁਤ ਬ੍ਰਾਈਟ ਮਾਈਂਡ ਲੋਕ ਜਿਹੜੇ ਨੇ ਉਹ ਪੋਲੀਟਿਕਸ 'ਚ ਨਹੀਂ ਹੋਣਗੇ, ਜਿਨ੍ਹਾਂ ਨੂੰ ਕਹਿੰਦੇ ਹਾਂ ਕਿ ਬਹੁਤ ਸਿਆਣੇ ਨੇ, ਬਹੁਤ ਸਮਝਦਾਰ ਨੇ, ਬਹੁਤ ਜ਼ਿਆਦਾ ਸਿਆਣਾ ਸ਼ਾਰਪ ਮਾਈਂਡ ਬੰਦਾ ਜਿਹੜਾ ਉਹ ਪੋਲੀਟਿਕਸ 'ਚ ਨਹੀਂ ਹੁੰਦਾ ਹੈਗਾ। ਸੋ ਇਸ ਕਰਕੇ ਤਾਂ ਕਿ ਇਹ ਆਸਟ੍ਰੇਲੀਆ ਦਾ ਇੱਕ ਸਿਸਟਮ ਹੈ, ਇੰਡੀਆ ਦੇ ਵਿੱਚ ਬਿਲਕੁਲ ਇਹਦੇ ਤੋਂ ਉਲਟ ਵੀ ਹੋ ਸਕਦਾ ਹੈਗਾ। ਖੈਰ ਉਸ ਸਫ਼ਰ ਦੇ ਵਿੱਚ ਤਾਂ ਅਸੀਂ ਹੈ ਹੀ ਨਹੀਂ ਹੁਣ ਜਿਹੜਾ ਇੰਡੀਆ ਦੇ ਵਿੱਚ ਹੈਗਾ। ਅਤੇ ਜ਼ਿੰਦਗੀ ਦੇ ਸਫ਼ਰ ਤੋਂ ਅੱਜ ਦੇ ਸਫ਼ਰ ਫਿਲਮ ਦਾ ਉਹ ਗਾਣਾ ਸੀਗਾ, ਉਹਦੇ ਤੋਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਜ਼ਿੰਦਗੀ ਦੇ ਸਫ਼ਰ ਦੇ ਨਾਲ ਹੀ ਜੁੜੇ ਬਹੁਤ ਸਾਰੇ ਗਾਣੇ ਐਸੇ ਜਿਹੜੇ ਕਿਸ਼ੋਰ ਕੁਮਾਰ ਨੇ ਗਾਏ ਨੇ, ਜ਼ਿੰਦਗੀ ਕੇ ਸਫ਼ਰ ਮੇ ਗੁਜ਼ਰ ਜਾਤੇ ਹੈ ਜੋ ਮੁਕਾਮ, ਆਪ ਕੀ ਕਸਮ ਦਾ ਉਹ ਗਾਣਾ, ਫਿਰ ਪਵਿੱਤਰ ਪਾਪੀ ਦਾ, ਤੇਰੀ ਦੁਨੀਆ ਸੇ ਮਜਬੂਰ ਹੋ ਕੇ ਚਲਾ, ਜਾਂ ਫਿਰ ਰਿਮ ਜਿਮ ਘਿਰੇ ਸਾਵਨ ਮੰਜ਼ਿਲ ਫਿਲਮ ਦਾ, ਜਾਂ ਫਿਰ ਚਲਤੇ ਚਲਤੇ ਦਾ, ਚਲਤੇ ਚਲਤੇ ਮੇਰੇ ਇਹ ਗੀਤ ਯਾਦ ਰੱਖਣਾ, ਮੇਰੇ ਸਾਹਮਣੇ ਵਾਲੀ ਖਿੜਕੀ ਮੇ ਜ਼ਿੰਦਗੀ ਕਾ ਸਫ਼ਰ ਹੈ ਸੁਹਾਨਾ, ਵੋ ਸ਼ਾਮ ਕੁਛ ਅਜੀਬ ਥੀ, ਰੋਤੇ ਹੋਏ ਆਤੇ ਹੈ ਹਬ, ਹਸਤਾ ਹੁਆ ਜੋ ਜਾਏਗਾ, ਮੁਕੱਦਰ ਕਾ ਸਿਕੰਦਰ ਦਾ ਉਹ ਗਾਣਾ, ਜਾਂ ਫਿਰ ਇਹ ਆਖਰੀ ਗਾਣਾ ਮੁਸਾਫਿਰ ਹੋ ਯਾਰੋ ਪਰਿਚੇ ਫਿਲਮ ਦਾ। ਇਹ ਟੋਪ 10 ਸੌਂਗਸ ਕਿਸ਼ੋਰ ਕੁਮਾਰ ਸਾਹਿਬ ਦੇ ਨਾਲ ਜੁੜੇ ਹੋਏ ਤੁਹਾਡੇ ਨਾਲ ਸਾਂਝੇ ਕੀਤੇ ਸੀ। ਤੁਹਾਡਾ ਕਿਹੜਾ ਫੇਵਰੇਟ ਗਾਣਾ ਸਾਂਝਾ ਕਰਿਓ, ਹਮੇਸ਼ਾ ਇੰਨੀ ਭਾਰੀ ਭਰਕਮ ਰੱਖਣਾ ਹੁੰਦਾ ਇਸ ਸ਼ੋਅ ਨੂੰ, ਅੱਜ ਹਲਕਾ ਫੁਲਕਾ ਵੀ ਕਰਨਾ ਸੀ, ਇਸ ਕਰਕੇ ਟੋਪ ਅਤੇ ਟੇਲ ਹਲਕੇ ਜਿਹੇ ਰੱਖੇ ਨੇ। ਕਰੋ ਇੰਜੋਏ ਰੇਡੀਓ ਹਾਂਜੀ 1674 AM 'ਤੇ।